0: ਅੱਛਾ
1: ਮੈਨੂੰ ਲੱਗਦਾ ਕਿ ਇਸ ਕੇਸ ਚ ਇੰਨੀ ਜ਼ਿਆਦਾ ਰੁਚੀ ਹੋਣ ਦਾ ਕਾਰਨ ਇਸ ਕਰਕੇ ਬਣ ਗਿਆ ਕਿਉਂਕਿ ਜਿਨ੍ਹਾਂ ਖਿਡਾਰੀਆਂ ਤੇ ਦੋਸ਼ ਲਗਾਏ ਗਏ ਸਨ ਉਹ ਸਾਰੇ ਚੋਟੀ ਦੇ ਨਾਮਵਰ ਖਿਡਾਰੀ ਸਨ। ਅਸੀਂ ਜਾਣਦੇ ਹਾਂ ਕਿ ਕੈਨੇਡੀਅਨ ਲੋਕ ਹਾਕੀ ਅਤੇ ਹਾਕੀ ਖਿਡਾਰੀਆਂ ਨੂੰ ਇੰਨਾ ਜ਼ਿਆਦਾ ਪਿਆਰ ਤੇ ਇੱਜ਼ਤ ਮਾਨ ਦਿੰਦੇ ਆ ਜਿੰਨਾ ਕਿ ਨਵੀਂ ਸਾਹਿਬ ਇੰਗਲੈਂਡ ਚ ਲੋਕ ਫੁੱਟਬਾਲ ਨੂੰ ਤੇ ਇੰਡੀਆ ਚ ਲੋਕੀ ਕ੍ਰਿਕਟ ਪਲੇਅਰਸ ਨੂੰ ਜੀ।
0: ਬਿਲਕੁਲ ਨਹੀਂ 100% ਗੱਲ ਤੁਹਾਡੀ ਸਹੀ ਹੈ, ਬਟ ਕੀ ਤੁਸੀਂ ਸਾਨੂੰ ਇਸ ਕੇਸ ਦੇ ਪਿਛੋਕੜ ਨਾਲ ਰੂਬਰੂ ਕਰਵਾ ਸਕਦੇ ਹੋ?
1: 18 ਜੂਨ 2018 ਨੂੰ ਇਹ ਸਭ ਕੁਝ ਲੰਡਨ ਅੰਟਾਰੀਓ ਸ਼ੁਰੂ ਹੋਇਆ ਜੀ। ਕੈਨੇਡਾ ਲਈ ਕੈਨੇਡੀਅਨ ਖਿਡਾਰੀਆਂ ਵੱਲੋਂ ਹਾਕੀ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਖਿਡਾਰੀ ਆਪਣੀ ਇਸ ਗੌਰਵਮਈ ਜਿੱਤ ਲਈ ਜਸ਼ਨ ਮਨਾ ਰਹੇ ਸਨ। ਉਸੇ ਸਮੇਂ ਉੱਥੇ ਇੱਕ ਖਿਡਾਰੀ 20 ਸਾਲਾਂ ਲੜਕੀ ਨੂੰ ਮਿਲਿਆ ਜੀ। ਉਹਨਾਂ ਦੋਵਾਂ ਨੇ ਫਿਰ ਉਸ ਖਿਡਾਰੀ ਲੜਕੇ ਦੇ ਹੋਟਲ ਦੇ ਕਮਰੇ ਚ ਪਹੁੰਚਣ ਤੋਂ ਬਾਅਦ ਸੈਕਸ ਕੀਤਾ ਜੀ। ਹਾਕੀ ਖਿਡਾਰੀ ਨੇ ਫਿਰ ਆਪਣੇ 7 ਹੋਰ ਦੋਸਤ ਹਾਕੀ ਖਿਡਾਰੀਆਂ ਨੂੰ ਕਮਰੇ ਵਿੱਚ ਆਉਣ ਅਤੇ ਲੜਕੀ ਨਾਲ ਸੈਕਸ ਕਰਨ ਲਈ ਸੱਦਾ ਦਿੱਤਾ। ਲੜਕੀ ਮੁਤਾਬਿਕ ਉਹ ਇਸ ਨਾਲ ਬਿਲਕੁਲ ਸਹਿਮਤ ਨਹੀਂ ਸੀ, ਪਰ ਹਾਕੀ ਖਿਡਾਰੀ ਨੇ ਕਿਹਾ ਕਿ ਇਹ ਲੜਕੀ ਦਾ ਹੀ ਵਿਚਾਰ ਸੀ, ਇਹ ਉਹਦਾ ਆਈਡੀਆ ਸੀਗਾ। ਹੁਣ ਆਲਮੋਸਟ ਆਫਟਰ 7 ਇਅਰਸ 5 ਮੁੰਡੇ ਉਸਦੇ ਬਲਾਤਕਾਰ ਦੇ ਦੋਸ਼ਾਂ ਚੋਂ ਬਿਲਕੁਲ ਬਾਇਜ਼ਤ ਬਰੀ ਹੋ ਗਏ ਜੀ।
0: ਇਸ ਕੇਸ ਦਾ ਨਿਪਟਾਰਾ ਕਰਨ ਲਈ 7 ਸਾਲ ਕਿਉਂ ਲੱਗੇ?
1: ਬਲਾਤਕਾਰ ਦੀ ਰਿਪੋਰਟ ਅਗਲੇ ਦਿਨ ਕੀਤੀ ਗਈ ਜਦੋਂ ਲੜਕੀ ਦੀ ਮਾਂ ਨੇ ਉਸਨੂੰ ਜਦੋਂ ਸ਼ਾਵਰ ਸੀਗੀ ਰੋਂਦੀ ਹੋਈ ਨੂੰ ਪਾਇਖਿਆ ਜੀ। ਪੁਲਿਸ ਨੇ ਜਾਂਚ ਕੀਤੀ ਪਰ ਦੋਸ਼ ਨਾ ਲਗਾਉਣ ਦਾ ਫੈਸਲਾ ਕੀਤਾ ਕਿਉਂਕਿ ਪੁਲਿਸ ਨੇ ਨਾਈਟ ਕਲੱਬ ਅਤੇ ਹੋਟਲ ਦੀਆਂ ਵੀਡੀਓਜ਼ ਜ਼ਰੀਏ ਜੋ ਕੁਝ ਵੀ ਵੇਖਿਆ ਉਹ ਵੇਖ ਕੇ ਉਹਨਾਂ ਨੂੰ ਇਹ ਜਾਪਿਆ ਕਿ ਉਹਨਾਂ ਦੀ ਤਹਿਕੀਕਾਤ ਤੋਂ ਬਾਅਦ ਜਿਸ ਨਤੀਜੇ ਤੇ ਉਹ ਪਹੁੰਚੇ ਉਸ ਨਾਲ ਲੜਕੀ ਦੇ ਬਿਆਨ ਬਿਲਕੁਲ ਮੇਲ ਨਹੀਂ ਖਾ ਰਹੇ ਸਨ ਜੀ। ਇਸ ਤੋਂ ਉਪਰੰਤ ਲੜਕੀ ਨੇ ਹਾਕੀ ਕੈਨੇਡਾ ਤੇ ਲੱਖਾਂ ਡਾਲਰਾਂ ਦਾ ਮੁਕੱਦਮਾ ਦਾਇਰ ਕੀਤਾ ਪਰ ਉਸਨੂੰ ਗੁਪਤ ਤਰੀਕੇ ਨਾਲ ਪੈਸੇ ਦੇ ਦਿੱਤੇ ਗਏ ਪਰ ਉਹਨਾਂ ਨੇ ਇਸ ਬਾਰੇ ਕੋਈ ਵੀ ਬਿਆਨ ਨਹੀਂ ਦਿੱਤੇ ਜੀ। ਉਸਨੂੰ ਦਿੱਤੇ ਗਏ ਪੈਸਿਆਂ ਦੀ ਖਬਰ ਲੀਕ ਹੋ ਗਈ ਅਤੇ ਇਹ ਫੈਕਟ ਕਿ ਹਾਕੀ ਕੈਨੇਡਾ ਨੇ ਇਸ ਤਰ੍ਹਾਂ ਦੇ ਮਾਮਲਿਆਂ ਲਈ ਕੁੜੀਆਂ ਨੂੰ ਭੁਗਤਾਨ ਕਰਨ ਲਈ ਵੱਖਰੇ ਪੈਸੇ ਰੱਖੇ ਹੋਏ ਹਨ ਦਾ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਦੇਸ਼ ਭਰ ਦੇ ਕੈਨੇਡੀਅਨ ਨਾਗਰਿਕਾਂ ਚ ਗੁੱਸੇ ਦੀ ਲਹਿਰ ਦੌੜ ਗਈ ਜੀ।
0: ਇਹ ਉਦੋਂ ਤੱਕ ਨਹੀਂ ਵਾਪਰਿਆ ਜਦੋਂ ਤੱਕ ਨਿਊਜ਼ ਮੀਡੀਆ ਦੇ ਦਬਾਅ ਨੇ ਪੁਲਿਸ ਨੂੰ ਕੇਸ ਦੁਆਰਾ ਖੋਲਣ ਲਈ ਮਜਬੂਰ ਨਹੀਂ ਕਰ ਦਿੱਤਾ ਅਤੇ ਖਿਡਾਰੀਆਂ ਤੇ 6 ਸਾਲ ਬਾਅਦ ਦੋਸ਼ ਲਗਾਏ ਗਏ। ਇੱਕ ਵਕੀਲ ਵਜੋਂ ਤੁਹਾਡੇ ਇਸ ਫੈਸਲੇ ਬਾਰੇ ਕੀ ਵਿਚਾਰ ਹਨ?
1: ਪੁਲਿਸ ਵਕੀਲਾਂ ਅਤੇ ਜੱਜਾਂ ਦੀ ਜਿਹੜੀ ਸੁਤੰਤਰਤਾ ਹੈ ਜੀ, ਉਹਨਾਂ ਦੀ ਇੰਡੀਪੈਂਡੈਂਸ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਬਾਰੇ ਜਨਤਕ ਦਬਾਅ ਹੇਠਾਂ ਆ ਕੇ ਦੋਸ਼ ਲਗਾਉਣ ਜਾਂ ਨਾ ਲਗਾਉਣ ਦੇ ਫੈਸਲੇ ਨੂੰ ਕਦੇ ਵੀ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜੀ। ਇਸ ਸਮੇਂ ਸੁਣ ਰਹੇ ਬਹੁਤ ਸਾਰੇ ਮਾਪਿਆਂ ਨੂੰ ਮਾਣ ਹੈ ਕਿ ਉਹਨਾਂ ਦੇ ਆਪਣੇ ਬੱਚੇ ਕੈਨੇਡਾ ਵਿੱਚ ਹਾਕੀ ਖੇਡਦੇ ਹਨ, ਪਰ ਸਾਰੇ ਪੇਰੈਂਟਸ ਨੂੰ ਹਾਕੀ ਕੈਨੇਡਾ 'ਚ ਖੇਡਣ ਲਈ ਫੀਸ ਵੀ ਦੇਣੀ ਪੈਂਦੀ ਹੈ ਜੋ ਕਿ ਹਾਕੀ ਸੰਸਥਾ ਨੂੰ ਭੁਗਤਾਨ ਕੀਤੀ ਜਾਂਦੀ ਹੈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਹਾਕੀ ਕੈਨੇਡਾ ਕੋਲ ਹਾਕੀ ਖਿਡਾਰੀਆਂ ਤੋਂ ਦੁਖੀ ਲੋਕਾਂ ਵੱਜੋਂ ਕੀਤੇ ਮੁਕੱਦਮਿਆਂ ਨੂੰ ਸੀਕਰਟ ਰੱਖਣ ਲਈ ਤੇ ਮੁਕੱਦਮੇ ਨੂੰ ਰਫਾ ਦਫਾ ਕਰਨ ਲਈ ਇੱਕ ਗੁਪਤ ਫੰਡ ਵੀ ਰੱਖਿਆ ਹੋਇਆ ਤਾਂ ਬਹੁਤ ਸਾਰੇ ਲੋਕ ਗੁੱਸੇ 'ਚ ਭੜਕ ਪਏ ਜੀ। ਇਸ ਤੋਂ ਬਾਅਦ ਲੰਡਨ ਅੰਟਾਰੀਓ ਪੁਲਿਸ ਤੇ ਇਸ ਕੇਸ ਨੂੰ ਦੁਬਾਰਾ ਖੋਲਣ ਲਈ ਉਹਨਾਂ ਨੇ ਦਬਾਅ ਪਾਇਆ ਗਿਆ ਉਹਨਾਂ ਤੇ ਅਤੇ ਫਿਰ ਉਹਨਾਂ ਵੱਲੋਂ ਖਿਡਾਰੀਆਂ ਤੇ ਦੋਸ਼ ਆਇਦ ਕੀਤੇ ਗਏ।
0: ਇਹਨਾਂ ਹਾਕੀ ਖਿਡਾਰੀਆਂ ਨੂੰ ਦੋਸ਼ੀ ਕਿਉਂ ਨਹੀਂ ਪਾਇਆ ਗਿਆ?
1: ਨਵੀਂ ਸਾਹਿਬ ਇਹ ਮੁਕੱਦਮਾ 8 ਹਫ਼ਤਿਆਂ ਤੱਕ ਚੱਲਿਆ ਜਿਸ ਵਿੱਚ 2 ਵੱਖ ਵੱਖ ਜਿਊਰੀਜ਼ ਨੂੰ ਸਿਲੈਕਟ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ, ਪਰ ਹਰ ਅਪਰਾਧਿਕ ਕੇਸ ਇਸ ਗੱਲ ਤੇ ਨਿਰਭਰ ਕਰਦਾ ਕਿ ਪੀੜਤ ਤੇ ਅਦਾਲਤ ਨੂੰ ਬਿਨਾਂ ਸ਼ੱਕ ਯਕੀਨ ਹੋ ਜਾਵੇ ਕਿ ਉਹ ਬਿਲਕੁਲ ਸੱਚ ਬੋਲ ਰਹੀ ਹੈ ਜਾਂ ਨਹੀਂ ਜੀ। ਇਸ ਕੇਸ ਵਿੱਚ ਜੱਜ ਸਾਹਿਬਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਲੜਕੀ ਤੇ ਵਿਸ਼ਵਾਸ ਨਹੀਂ ਹੈ ਜੀ। ਮੁੱਖ ਕਾਰਨ ਇਹ ਸੀ ਕਿ ਲੜਕੀ ਦੀ ਕਹਾਣੀ ਹਰ ਵਾਰ ਬਦਲ ਜਾਂਦੀ ਸੀ ਅਤੇ ਉਸ ਕੋਲ ਹਮੇਸ਼ਾ ਬਹਾਨਾ ਹੁੰਦਾ ਸੀ ਕਿ ਉਸਦੀ ਕਹਾਣੀ ਕਿਉਂ ਬਦਲ ਰਹੀ ਹੈ ਜੀ। ਉਸਨੇ ਕਦੇ ਤਾਂ ਸ਼ਰਾਬ ਨੂੰ ਜ਼ਿੰਮੇਵਾਰ ਠਹਿਰਾਇਆ, ਉਸਨੇ ਬਹੁਤ ਲੰਬਾ ਸਮਾਂ ਬੀਤਣ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਅਤੇ ਇੱਥੋਂ ਤੱਕ ਕਿ ਉਸਨੇ ਆਪਣੇ ਵਕੀਲਾਂ ਨੂੰ ਵੀ ਇਸ ਲਈ ਦੋਸ਼ੀ ਠਹਿਰਾਇਆ। ਤੁਹਾਨੂੰ ਇਹ ਜਾਣਨ ਲਈ ਜੱਜ ਬਣਨ ਦੀ ਬਿਲਕੁਲ ਲੋੜ ਨਹੀਂ ਕਿ ਸੱਚ ਸਦਾ ਸੱਚ ਹੀ ਰਹਿੰਦਾ ਜੀ। ਤੁਹਾਨੂੰ ਯਾਦ ਨਹੀਂ ਰੱਖਣਾ ਪੈਂਦਾ ਕਿ ਤੁਸੀਂ ਕੀ ਕਿਹਾ ਜਾਂ ਕੀਤਾ ਸੀ, ਅਤੇ ਜੇਕਰ ਤੁਸੀਂ ਝੂਠ ਬੋਲ ਰਹੇ ਹੋ ਤਾਂ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਤੁਸੀਂ ਕਦੋਂ, ਕਿੱਥੇ ਅਤੇ ਕੀ ਕਿਹਾ ਸੀ।
0: ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ 2 ਵੱਖ ਵੱਖ ਜੂਰੀਆਂ ਨੂੰ ਘਰ ਭੇਜ ਦਿੱਤਾ ਗਿਆ ਤੇ ਜੱਜ ਨੇ ਖੁਦ ਆਪ ਹੀ ਚਾਰਜ ਸੰਭਾਲ ਲਿਆ, ਕੀ ਇਹ ਆਮ ਗੱਲ ਹੈ?
1: ਇਹਨਾਂ ਖਿਡਾਰੀਆਂ ਨੇ ਜੀ ਆਪਣੇ ਜਿਹੜਾ ਕੇਸ ਦਾ ਫੈਸਲਾ ਜਨਤਾ ਦੇ ਨਿਯਮਤ ਮੈਂਬਰਾਂ ਦੁਆਰਾ ਇੱਕ ਜਿਊਰੀ ਵਜੋਂ ਬੈਠ ਕੇ ਕਰਵਾਉਣ ਦਾ ਫੈਸਲਾ ਕੀਤਾ। ਇਹ ਉਹਨਾਂ ਦਾ ਅਧਿਕਾਰ ਸੀ ਜੀ। ਇਸ ਕੇਸ ਵਿੱਚ ਜੱਜ ਦੁਆਰਾ ਦੋ ਵੱਖ ਵੱਖ ਜਿਊਰੀਜ਼ ਨੂੰ ਘਰ ਭੇਜ ਦਿੱਤਾ ਗਿਆ ਜਦੋਂ ਤੱਕ ਜੱਜ ਨੇ ਕੇਸ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਲਿਆ ਜੀ। ਕਾਰਨ ਨਾ ਭਰੋਸੇਯੋਗ ਸੀ ਜੀ। ਦੋਵੇਂ ਵਾਰ ਜਿਊਰੀ ਦੇ ਇੱਕ ਮੈਂਬਰ ਨੇ ਕਿਹਾ ਕਿ ਬਚਾਅ ਪੱਖ ਦੇ ਵਕੀਲ ਉਹਨਾਂ ਤੇ ਹੱਸ ਰਹੇ ਸਨ ਅਤੇ ਉਹਨਾਂ ਨਾਲ ਦੁਰਵਿਵਹਾਰ ਕਰ ਰਹੇ ਸਨ। ਪਿਛਲੇ 32 ਸਾਲਾਂ ਤੋਂ ਜੀ ਨਵੀ ਸਾਹਿਬ ਮੈਂ ਕੈਨੇਡਾ ਵਿੱਚ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਦੇ ਕੇਸਿਸ ਨਾਲ ਡੀਲ ਕਰ ਰਿਹਾ। ਅਨੇਕਾਂ ਹੀ ਵਾਰ ਮੈਂ ਕੈਨੇਡਾ ਭਰ ਚ ਜਿਊਰੀ ਕੇਸ ਲੜੇ ਹਨ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਹੁੰਦੀ ਹੈ ਜੀ ਉਹ ਹੈ ਜਿਊਰੀ ਦੇ ਦਿਲੋ ਦਿਮਾਗ ਨੂੰ ਜਿੱਤਣਾ। ਇਸ ਲਈ ਕਿਸੇ ਵੀ ਬਚਾਅ ਪੱਖ ਦੇ ਵਕੀਲ ਲਈ ਇਸ ਤਰ੍ਹਾਂ ਦੇ ਵਤੀਰੇ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ।
0: ਇੰਗਲੈਂਡ ਦੇ ਅਖਬਾਰਾਂ ਨੇ ਕਿਹਾ ਕਿ ਜੱਜ ਨੇ ਪੀੜਿਤ ਨਾਲ ਤਾਂ ਬਹੁਤ ਹੀ ਸਖਤੀ ਵਰਤੀ ਪਰ ਹਾਕੀ ਖਿਡਾਰੀਆਂ ਨਾਲ ਨਹੀਂ। ਕੀ ਤੁਸੀਂ ਸਹਿਮਤ ਹੋ?
1: ਨਹੀਂ ਜੀ, ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਜੱਜ ਸਾਹਿਬਾ ਜੋ ਖੁਦ ਇੱਕ ਔਰਤ ਸੀ ਬਹੁਤ ਨਿਰਪੱਖ ਸੀਗੀ ਜੀ। ਜਿਵੇਂ ਕਿ ਮੈਂ ਆਪਣੇ ਹਰ ਉਸ ਕਲਾਇੰਟ ਨੂੰ ਜਿਸ ਤੇ ਬਲਾਤਕਾਰ ਦੇ ਦੋਸ਼ ਲੱਗੇ ਹੋਣ ਨੂੰ ਦੱਸਦਾ ਕਿ ਤੁਸੀਂ ਅਤੇ ਪੀੜਿਤ ਲੜਕੀ ਕਾਨੂੰਨ ਦੇ ਤਹਿਤ ਬਰਾਬਰ ਨਹੀਂ ਹੋ ਜੀ। ਤੁਹਾਡੇ ਕੋਲ ਤੁਹਾਡੇ ਦੇ ਦੋਸ਼ ਲਗਾਉਣ ਵਾਲੇ ਵਿਅਕਤੀ ਨਾਲੋਂ ਬਹੁਤ ਵੱਧ ਅਧਿਕਾਰ ਹੁੰਦੇ ਹਨ ਜੀ। ਪੀੜਤ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਕੋਈ ਜੁਰਮ ਹੋਇਆ ਜਦੋਂ ਕਿ ਤੁਹਾਨੂੰ ਕੁਝ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਇਹ ਵੀ ਯਾਦ ਰੱਖੋ ਕਿ ਕਾਨੂੰਨ ਇਸ ਤਰ੍ਹਾਂ ਤਾਂ ਹੀ ਕੰਮ ਕਰਦਾ ਕਿਉਂਕਿ ਜਿਵੇਂ ਕਿ ਹਾਕੀ ਖਿਡਾਰੀ ਜੇਲ੍ਹ ਜਾ ਸਕਦੇ ਸਨ ਜੇ ਉਹ ਕਨਵਿਕਟ ਹੋ ਜਾਂਦੇ, ਜਦੋਂ ਕਿ ਆਮ ਤੌਰ ਤੇ ਦੋਸ਼ ਲਗਾਉਣ ਵਾਲੇ ਜਿਹੜੇ ਵਿਕਟਿਮ ਆ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਜੀ।
0: ਅਸਲ ਚ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਔਰਤਾਂ ਕਦੇ ਵੀ ਪੁਲਿਸ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਰਿਪੋਰਟ ਹੀ ਨਹੀਂ ਕਰਦੀਆਂ। ਹੁਣ ਲੋਕਾਂ ਨੂੰ ਡਰ ਹੈ ਕਿ ਇਸ ਤੋਂ ਬਾਅਦ ਹੋਰ ਵੀ ਜ਼ਿਆਦਾ ਔਰਤਾਂ ਅੱਗੇ ਨਹੀਂ ਆਉਣਗੀਆਂ। ਤੁਹਾਡੇ ਕੀ ਵਿਚਾਰ ਨੇ?
1: ਇਹ ਕਹਿਣਾ ਤਾਂ ਮੁਸ਼ਕਲ ਹੈ ਨਾ ਵੀ ਸਾਹਿਬ, ਇੱਕ ਕੇਸ ਇਸ ਤੇ ਅਸਰ ਪਾ ਸਕਦਾ, ਪਰ ਕੈਨੇਡਾ ਚ ਔਰਤਾਂ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਵੀ ਬਲਾਤਕਾਰ ਦੀ ਰਿਪੋਰਟ ਨਹੀਂ ਕਰਦੀਆਂ ਜੀ। ਕੁਝ ਔਰਤਾਂ ਨੂੰ ਲੱਗਦਾ ਕਿ ਕੋਈ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ ਅਤੇ ਇਹਨਾਂ ਹਾਕੀ ਖਿਡਾਰੀਆਂ ਦੇ ਮਾਮਲੇ ਚ ਹੋਇਆ ਵੀ ਅਜਿਹਾ ਹੀ। ਕੁਝ ਲੋਕ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਾਂ ਸਾਡੇ ਸੱਭਿਆਚਾਰ ਚ ਪਰਿਵਾਰ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਪੀੜਤ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦੇ ਹਨ, ਪਰ ਜੋ ਕੋਈ ਵੀ ਅਪਰਾਧ ਦਾ ਸ਼ਿਕਾਰ ਹੋਇਆ ਹੈ ਉਸਨੂੰ ਨਿਆਂ ਪ੍ਰਾਪਤ ਕਰਨ ਤੋਂ ਡਰਨਾ ਨਹੀਂ ਚਾਹੀਦਾ। ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਜੀ।
0: ਇਹਨਾਂ ਸਟਾਰ ਹਾਕੀ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਭਾਵੇਂ ਉਹ ਦੋਸ਼ੀ ਨਹੀਂ ਪਾਏਗੇ ਪਰ ਉਹ ਹੁਣ ਕੈਨੇਡਾ ਵਿੱਚ ਹਾਕੀ ਨਹੀਂ ਖੇਡ ਸਕਦੇ। ਕੀ NHL ਉਹਨਾਂ ਨੂੰ ਹਾਕੀ ਖੇਡਣ ਤੋਂ ਆਏ ਇਨਕਾਰ ਕਰ ਸਕਦੀ ਹੈ?
1: ਬਹੁਤ ਸਾਰੇ ਲੋਕਾਂ ਦਾ ਪਹਿਲਾ ਸਵਾਲ ਇਹ ਸੀ ਕਿ ਇਹ ਖਿਡਾਰੀ ਦੁਆਰਾ ਹਾਕੀ ਖੇਡਣਾ ਕਦੋਂ ਸ਼ੁਰੂ ਕਰ ਸਕਦੇ ਹਨ ਜੀ। ਸਾਨੂੰ ਯਾਦ ਰੱਖਣਾ ਪਵੇਗਾ ਕਿ ਕੈਲਗਰੀ ਫਲੇਮਸ ਜਾਂ ਟੋਰਾਂਟੋ ਮੇਪਲ ਲੀਫਸ ਵਰਗੀਆਂ ਜਿਹੜੀਆਂ ਹਾਕੀ ਟੀਮਸ ਕਿਸੇ ਇੰਪਲੋਇਰ, ਪ੍ਰਾਈਵੇਟ ਇੰਪਲੋਇਰ ਜਾਂ ਸੰਸਥਾਵਾਂ ਲਈ ਖੇਡਦੀਆਂ ਹਨ ਅਤੇ ਉਹ ਕਿਸੇ ਨੂੰ ਵੀ ਨੌਕਰੀ ਤੇ ਰੱਖਣ ਤੋਂ ਇਨਕਾਰ ਕਰ ਸਕਦੀਆਂ ਜੀ। ਇਹੀ ਕਾਰਨ ਹੈ ਕਿ ਮੈਂ ਇਹਨਾਂ ਮਾਮਲਿਆਂ ਨੂੰ ਇੰਨੀ ਗੰਭੀਰਤਾ ਨਾਲ ਲੜਦਾ ਜੀ। ਕਿਉਂਕਿ ਭਾਵੇਂ ਤੁਸੀਂ ਜਿੱਤ ਵੀ ਜਾਂਦੇ ਹੋ ਤਾਂ ਵੀ ਲੋਕ ਅਜਿਹਾ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਤੁਸੀਂ ਦੋਸ਼ੀ ਹੋ, ਭਾਵੇਂ ਤੁਸੀਂ ਸਾਰਾ ਸਮਾਂ ਦਾ ਹੋਲ ਟਾਈਮ ਕਾਨੂੰਨ ਮੁਤਾਬਿਕ ਤੁਸੀਂ 100% ਨਿਰਦੋਸ਼ ਸੀਗੇ ਜੀ। ਹਾਕੀ ਪਲੇਅਰਸ ਐਸੋਸੀਏਸ਼ਨ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਦੁਬਾਰਾ ਹਾਕੀ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਵੇਖੋ ਭਵਿੱਖ ਆਪਣੀ ਬੁੱਕਲ ਚ ਇਹਨਾਂ ਲਈ ਕੀ ਛੁਪਾਈ ਬੈਠਾ ਜੀ।
0: ਨਹੀਂ, ਬਹੁਤ ਹੀ ਦੇਖੋ ਲਾਈਫ ਚੇਂਜਿੰਗ ਗੱਲਾਂ ਬਾਤਾਂ ਨੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਜਮੋਹਨ ਸਾਹਿਬ, ਐਂਡ ਇਹਨਾਂ ਦੇ ਆਫਿਸ ਦਾ ਨੰਬਰ ਹੈ 416-9949-8989, 416-9949-8989, ਤੇ ਤੁਸੀਂ ਐਨੀ ਟਾਈਮ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੁਰਕਰਮ ਢੀਂਡਸਾ, ਹੁਣ ਦਾ ਮੈਂ ਨੰਬਰ ਦੇ ਦੇਵਾਂ, ਕਿਸ ਨੇ ਆਪਣੇ ਆਟੋ ਹੋਮ ਇੰਸ਼ੋਰੈਂਸ ਦੀ ਤੁਹਾਡੀ ਕੋਈ ਰਿਨਿਊਅਲ ਆ ਰਹੀ ਹੈ, ਚਾਹੁੰਦੇ ਹੋ ਕਿ ਬੈਸਟ ਆਫ ਦਾ ਬੈਸਟ ਰੇਟ ਮਿਲੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ, ਤਾਂ 416-876-4106-8764605। ਆਪਣੇ ਘਰ ਦੀ ਰੈਨੋਵੇਸ਼ਨ ਚ ਮੇਨ ਗੱਲ ਹੁੰਦੀ ਹੈ ਕਿਚਨ ਦੀ ਰੈਨੋਵੇਸ਼ਨ। ਸੋ ਤੁਸੀਂ ਕਿਚਨ ਨੂੰ ਬ੍ਰੈਂਡ ਨਿਊ ਬਣਵਾਉਣਾ, ਨਵੀਂ ਕਿਚਨ ਲਵਾਉਣੀ ਹੈ, ਯੂਨੀਕ ਕਿਚਨ ਕ੍ਰਾਫਟ ਦੇ ਪਰਮਜੀਤ ਬਾਈ ਜੀ ਨੂੰ ਕਾਲ ਕਰੋ। ਬਹੁਤ ਹੀ ਮੈਂ ਕਹਿੰਦਾ ਕਿ ਅਨਬੀਟੇਬਲ ਜੋਬ ਕਰਦੇ ਨੇ ਯੂਨੀਕ ਕਿਚਨ। ਇਹਨਾਂ ਕੋਲੋਂ ਫ੍ਰੀ ਐਸਟੀਮੇਟ ਲਓ, 3D ਡਰਾਇੰਗ ਬਣਾ ਕੇ ਤੁਹਾਨੂੰ ਦਿਖਾਉਣਗੇ ਕੀ ਕਿਚਨ ਦੀ ਲੁੱਕ ਹੋਊਗੀ। ਇਹਨਾਂ ਦੀ ਆਪਦੀ ਸ਼ਾਪ ਹੈ ਜਿੱਥੇ CNC ਮਸ਼ੀਨਸ ਦੇ ਰਾਹੀਂ ਕਟਿੰਗ ਹੁੰਦੀ ਹੈ, ਉੱਥੇ ਪੇਂਟ ਬੂਥਸ ਲੱਗੀਆਂ ਨੇ। ਵੈਰੀ ਪ੍ਰੋਫੈਸ਼ਨਲ ਟੀਮ। ਬ੍ਰੈਂਡ ਨਿਊ ਕਿਚਨ ਦੇ ਲਈ 6472201238 6472201238। ਇੱਕ ਖਾਸ ਮੈਸੇਜ ਹੈ GTA ਇੰਜਨ ਰੀਬਿਲਡਰ ਵਾਲਿਆਂ ਵੱਲੋਂ। ਆਪਣੇ ਟਰੱਕਸ ਦੀ ਇੰਜਨ ਰੀਬਿਲਡ ਕਰਵਾਉਣੀ ਹੈ ਤਾਂ ਕਰਮ ਅਤੇ ਗੁਰਦੀਪ ਵੀਰ ਉਹਨਾਂ ਨੂੰ ਕਾਲ ਕਰੋ, 134 ਕੈਨੇਡੀ ਰੋਡ ਸਾਊਥ ਕੈਨੇਡੀ ਐਂਡ ਗਲਿਡਨ ਦੇ ਕੋਲ। GTA ਇੰਜਨ ਰੀਬਿਲਡਰ, ਲਾਇਸੈਂਸਡ ਮਕੈਨਿਕ, ਸਪੈਸ਼ਲਾਈਜ਼ਡ ਇਨ ਆਲ ਕਾਈਂਡ ਆਫ ਇੰਜਨ ਰੀਬਿਲਡ, ਗਾਰੰਟੀ ਦੇ ਨਾਲ ਇਹ ਜੋਬ ਕਰਦੇ ਆ, ਇੰਜਨ ਰੀਬਿਲਡ ਵਿਦ ਗਾਰੰਟੀ। ਤੁਸੀਂ ਟ੍ਰਾਂਸਮਿਸ਼ਨ ਰੀਬਿਲਡ ਆਈ ਸ਼ਿਫਟ DT12 ਕਰਵਾਉਣੀ ਹੈ, ਟਰੱਕ ਟ੍ਰੇਲਰ ਦੀ ਸੇਫਟੀ ਲਈ ਅਨਬੀਟੇਬਲ ਰੇਟ। 6478607969 6478607969। ਪੈਸੇ ਮਿਲਣ ਤੋਂ ਬਾਅਦ ਇਸ ਮਾਮਲੇ ਚ ਪੀੜਤਾ ਅਪਰਾਧਕ ਕੇਸ ਵੀ ਨਹੀਂ ਕਰਨਾ ਚਾਹੁੰਦੀ ਸੀ, ਕੀ ਉਸ ਕੋਲ ਕੋਈ ਵਿਕਲਪ ਨਹੀਂ ਸੀ?
1: ਕੋਈ ਚੋਇਸ ਨਹੀਂ ਸੀ, ਇਹ ਸਵਾਲ ਦਾ ਜਵਾਬ ਦਿੰਦੇ ਹੋਏ ਜੀ, ਲੋਕ ਲੰਬੇ ਸਮੇਂ ਤੋਂ ਸ਼ਿਕਾਇਤ ਕਰਦੇ ਆ ਰਹੇ ਸਨ ਕਿ ਕਿਸੇ ਅਪਰਾਧਿਕ ਮਾਮਲੇ ਵਿੱਚ ਵਿਕਟਿਮ ਨੂੰ ਦੁਬਾਰਾ ਫਿਰ ਪੀੜਤ ਬਣਨਾ ਪੈਂਦਾ ਜਦੋਂ ਉਹ ਆਪਣੇ ਹਮਲਾਵਰ ਵਿਰੁੱਧ ਗਵਾਹੀ ਦੇਣ ਲਈ ਅਦਾਲਤ ਚ ਜਾਂਦਾ ਜਾਂ ਜਾਂਦੀ ਹੈ ਜੀ। ਕਿਸੇ ਵੀ ਹੋਰ ਮਾਮਲੇ ਚ ਇਹ ਮੁੱਦਾ ਜਿਨਸੀ ਹਮਲੇ ਦੇ ਮਾਮਲਿਆਂ ਤੋਂ ਵੱਧ ਦੁਖਦਾਈ ਨਹੀਂ ਹੁੰਦਾ ਜੀ। ਸਭ ਤੋਂ ਵੱਡੀ ਸ਼ਿਕਾਇਤ ਕਿ ਵਿਕਟਿਮ ਕੋਲ ਕੰਟਰੋਲ ਦੀ ਘਾਟ ਹੈ, ਸ਼ੀ ਡਜ਼ਨਟ ਹੈਵ ਅ ਕੰਟਰੋਲ ਓਵਰ ਦਾ ਸਿਸਟਮ ਜੀ। ਕੈਨੇਡਾ ਵਿੱਚ ਇਹ ਸਰਕਾਰੀ ਵਕੀਲ ਹੀ ਫੈਸਲਾ ਕਰਦਾ ਕਿ ਦੋਸ਼ ਆਇਦ ਕੀਤੇ ਜਾਣ ਜਾਂ ਨਹੀਂ, ਕੇਸ ਕਿਵੇਂ ਚਲਾਇਆ ਜਾਂਦਾ ਹੈ ਜਾਂ ਕੇਸ ਛੱਡਣ ਲਈ ਵੀ ਆਮ ਤੌਰ ਤੇ ਉਹ ਪੀੜਤ ਨੂੰ ਨਹੀਂ ਪੁੱਛਦੇ ਕਿ ਉਹ ਕੀ ਚਾਹੁੰਦੀ ਹੈ ਜਾਂ ਚਾਹੁੰਦਾ ਹੈ।
0: ਇਹ ਮੁੰਡੇ ਦੇਸ਼ ਦੀ ਚੋਟੀ ਦੀ ਹਾਕੀ ਲੀਗ ਚ ਖੇਡ ਰਹੇ ਸਨ ਅਤੇ ਹੁਣ ਸ਼ਾਇਦ ਦੁਬਾਰਾ ਕਦੇ ਵੀ ਕੈਨੇਡਾ ਵਿੱਚ ਨਾ ਖੇਡਣ। ਕੀ ਖਿਡਾਰੀ ਲੜਕੀ ਜਾਂ ਪੁਲਿਸ ਤੇ ਮੁਕੱਦਮਾ ਕਰ ਸਕਦੇ ਹਨ?
1: ਉਹ ਡੈਫੀਨੇਟਲੀ ਜੀ ਲੀਗਲ ਪ੍ਰੋਸੈਸ ਦੀ ਦੁਰਵਰਤੋਂ ਲਈ ਲੜਕੀ ਦਾ ਮੁਕੱਦਮਾ ਕਰ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਉਹ ਲੜਕੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੋਈ ਅਪਰਾਧ ਨਹੀਂ ਵਾਪਰਿਆ, ਪਰ ਉਸਦੇ ਬਾਵਜੂਦ ਵੀ ਉਸਨੇ ਪੁਲਿਸ ਨੂੰ ਰਿਪੋਰਟ ਕੀਤੀ ਅਤੇ ਝੂਠ ਬੋਲਿਆ। ਅਦਾਲਤਾਂ ਬਾਏ ਦ ਐਂਡ ਆਫ ਦਾ ਡੇ ਯੂ ਨੋ ਦ ਰਿਐਲਿਟੀ ਇਜ਼ ਕਿਸੇ ਪੀੜਤ ਤੇ ਮੁਕੱਦਮਾ ਚਲਾਉਣਾ ਪਸੰਦ ਨਹੀਂ ਕਰਦੀਆਂ, ਇਸ ਲਈ ਅਜਿਹਾ ਕਰਨਾ ਮੁਸ਼ਕਲ ਹੈ ਅਤੇ ਉਸ ਕੋਲ 5 ਚੋਟੀ ਦੇ ਖਿਡਾਰੀਆਂ ਨੂੰ ਭੁਗਤਾਨ ਕਰਨ ਲਈ ਬਾਏ ਦ ਐਂਡ ਆਫ ਦਾ ਡੇ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਊਗਾ ਜੀ। ਖਿਡਾਰੀ ਮਾੜੀ ਜਾਂਚ ਲਈ ਪੁਲਿਸ ਫੋਰਸ ਤੇ ਮੁਕੱਦਮਾ ਕਰ ਸਕਦੇ ਹਨ। ਇੱਕ ਵਕੀਲ ਹੋਣ ਦੇ ਨਾਤੇ ਜੋ ਹਰ ਰੋਜ਼ ਕੈਨੇਡਾ ਭਰ ਚ ਅਸੀਂ ਇਸ ਤਰ੍ਹਾਂ ਦੇ ਕੇਸ ਲੜਦੇ ਹਾਂ, ਆਮ ਤੌਰ ਤੇ ਯੂ ਨੋ ਸੈਕਸੁਅਲ ਅਸੌਲਟ ਦੇ ਕੇਸ ਜਿੱਤਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਮੁੰਡੇ ਆ ਜਿਨ੍ਹਾਂ ਤੇ ਆਰੋਪ ਲੱਗੇ ਹੁੰਦੇ ਆ, ਜਦੋਂ ਬਾਇਜ਼ਤ ਵਰੀ ਹੋ ਜਾਂਦੇ ਤਾਂ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਵੀ ਉਹ ਆਪਣੀ ਜ਼ਿੰਦਗੀ ਆਮ ਵਰਗੀ ਕਰ ਸਕਣ।
0: ਐਂਡ ਸੈਕਸ ਤੋਂ ਬਾਅਦ ਲੜਕੀ ਨੇ ਖਿਡਾਰੀਆਂ ਵੱਲੋਂ ਬਣਾਈਆਂ 2 ਵੀਡੀਓ ਚ ਕਿਹਾ ਕਿ ਸਭ ਕੁਝ ਉਸਦੀ ਇਜਾਜ਼ਤ ਨਾਲ ਹੋਇਆ। ਜੱਜ ਨੇ ਉਹਨਾਂ ਵੀਡੀਓਜ਼ ਨੂੰ ਕਿੰਨਾ ਕੁ ਮਹੱਤਵ ਦਿੱਤਾ?
1: ਪੀੜਤ ਇੱਕ ਵੀਡੀਓ ਚ ਇਹ ਕਹਿਣਾ ਕਿ ਸਾਰਾ ਸੈਕਸ ਉਸਦੀ ਸਹਿਮਤੀ ਨਾਲ ਹੋਇਆ ਸੀ, ਟੂ ਬੀ ਆਨੈਸਟ ਅਦਾਲਤ ਵਿੱਚ ਬਹੁਤ ਘੱਟ ਮਾਇਨੇ ਰੱਖਦਾ ਜੀ। ਯੂ ਨੋ ਵਾਈ? ਉਹ ਇਸ ਕਰਕੇ ਵੀ ਕਾਨੂੰਨ ਇਹ ਕਹਿੰਦਾ ਕਿ ਵੀ ਸੈਕਸ ਲਈ ਸਰੀਰਕ ਸੰਬੰਧ ਬਣਾਉਣ ਲਈ ਉਹਦੀ ਜਿਹੜੀ ਕੰਸੈਂਟ ਹੈ, ਉਹਦੀ ਜਿਹੜੀ ਇਜਾਜ਼ਤ ਹੈ, ਸੈਕਸ ਦੌਰਾਨ ਹੀ ਲੈਣੀ ਪੈਂਦੀ ਹੈ, ਇਹ ਪਹਿਲਾਂ ਜਾਂ ਬਾਅਦ ਵਿੱਚ ਨਹੀਂ ਦਿੱਤੀ ਜਾ ਸਕਦੀ। So let me just repeat this again because it's worth repeating, it's so important. Permission for sex has to be given at the time, it cannot be given before or after. Judge ne video di varto eh dikhaun layi kiti ki ladki imandar nahi si. Video vich oh changi tarah dikhai de rahi hai ate aam insaan vaang galla baatan has khed rahi hai, halanki usne adalat nu dassya ki oh inni sharabi si ki sex karan di ijazat den de yog hi nahi si. You know, her own evidence in court was in direct contradiction with the digital evidence. You know, in court she said she didn't have a capacity to consent because of intoxication.
0: And sir, jivein ki apan pehla vi gal kiti ki inna mundiyan di zindagi kade vi pehla vargi ta nahi hovegi bina kise sharirak saboot de vi, ki phir vi kise vyakti te balatkar da dosh lagaya ja sakda hai?
1: ਨਵੀ ਸਾਹਿਬ, ਲਗਭਗ ਪਿਛਲੇ 32 ਸਾਲਾਂ ਤੋਂ ਮੈਂ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ ਕੇਸਿਸ ਕਰ ਰਿਹਾ ਜੀ। ਜ਼ਿਆਦਾਤਰ ਕੋਈ ਸਰੀਰਕ ਸਬੂਤ ਨਹੀਂ ਹੁੰਦੇ, ਕੋਈ ਵੀਡੀਓ ਨਹੀਂ ਹੁੰਦੀ, ਕੋਈ DNA ਨਹੀਂ ਹੁੰਦਾ ਅਤੇ ਨਾ ਹੀ ਕੋਈ ਡਰੱਗਸ ਇਤਿਹਾਸ ਦੇ ਕੋਈ ਸਬੂਤ। ਟੂ ਬੀ ਆਨਸਟ ਕੁਝ ਵੀ ਨਹੀਂ ਹੁੰਦਾ ਜੀ। ਇੱਕੋ ਇੱਕ ਸਬੂਤ ਹੁੰਦਾ ਕਿ ਔਰਤ ਨੇ ਮੁੰਡੇ ਵੱਲ ਉਂਗਲ ਉਠਾ ਕੇ ਉਸਨੂੰ ਦੋਸ਼ੀ ਬਿਆਨਿਆ ਸੀ। ਇਨ ਰਿਐਲਿਟੀ ਜ਼ਿਆਦਾਤਰ ਅਪਰਾਧਿਕ ਮਾਮਲੇ ਇਸ ਤਰ੍ਹਾਂ ਦੇ ਹੀ ਹੁੰਦੇ ਹੈ ਜੀ। ਇੱਕ ਵਾਰ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਤਾਂ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ ਅਤੇ ਆਦਮੀ ਤੇ ਨਹੀਂ, ਤਾਂ ਜੋ ਉਸਨੂੰ ਦੋਸ਼ੀ ਪਾਇਆ ਜਾ ਸਕੇ। ਪਰ ਅਸੀਂ ਇਸ ਕੇਸ ਵਿੱਚ ਦੇਖਿਆ ਕਿ ਲੜਕੀ ਤੇ ਕੇਸ ਦੌਰਾਨ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਗਿਆ ਸੀ।
0: ਇਹਨਾਂ ਹਾਕੀ ਖਿਡਾਰੀਆਂ ਤੇ ਇੱਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਮੁਕੱਦਮਾ ਚਲਾਇਆ ਗਿਆ ਸੀ। ਬਹੁਤ ਸਾਰੇ ਲੋਕ ਇਹ ਕਿਉਂ ਕਹਿੰਦੇ ਹਨ ਕਿ ਅਸਲ ਚ ਤਾਂ ਇਹ ਮੁਕੱਦਮਾ ਪੀੜਤ ਤੇ ਚਲਾਇਆ ਗਿਆ ਸੀ?
1: ਇਹਨਾਂ ਇਸ ਮਾਮਲੇ ਵਿੱਚ ਅਸੀਂ ਦੇਖਿਆ ਕਿ ਲੜਕੀ ਨੂੰ 9 ਦਿਨਾਂ ਤੱਕ ਕਈ ਸਵਾਲਾਂ ਦੇ ਸਵਾਲ ਪੁੱਛੇ ਗਏ ਜੀ। ਔਰਤ ਨੂੰ ਸੱਚ ਬੋਲਣ ਦੀ ਸਹੁੰ ਚੁੱਕਣੀ ਪਈ ਅਤੇ ਕਈ ਦਿਨਾਂ ਤੱਕ ਸਵਾਲਾਂ ਦੇ ਜਵਾਬ ਦੇਣੇ ਪਏ। ਦੋਸ਼ੀਆਂ ਨੂੰ ਤਾਂ ਆਪਣੇ ਮੂੰਹ ਖੋਲਣ ਦੀ ਜ਼ਰੂਰਤ ਵੀ ਨਹੀਂ ਸੀ ਜੀ। ਅਸੀਂ ਦੇਖਿਆ ਕਿ ਲੜਕੀ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਤੋਂ ਪਰਸਨਲ ਨਜ਼ਦੀਕੀ ਸਵਾਲ ਪੁੱਛੇ ਗਏ ਜੀ। ਉਸਨੇ ਕੀ ਪਹਿਨਿਆ ਹੋਇਆ ਸੀ, ਕੀ ਉਸਨੇ ਸ਼ਰਾਬ ਪੀਤੀ ਸੀ, ਕੀ ਉਹ ਆਪਣੇ ਬੁਆਏਫ੍ਰੈਂਡ ਨੂੰ ਧੋਖਾ ਦੇ ਰਹੀ ਸੀ। ਜਿਨ੍ਹਾਂ ਮਾਮਲਿਆਂ ਚ ਮੈਂ ਵੇਖਿਆ ਔਰਤ ਨੂੰ ਲਗਭਗ 1000 ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ ਅਤੇ ਉਹਨਾਂ ਵਿੱਚੋਂ ਕੁਝ ਆਪਣੇ ਨਾਲ ਕੀਤੇ ਗਏ ਜ਼ੁਰਮ ਦੇ ਉਹਨਾਂ ਪਲਾਂ ਨੂੰ ਦੁਬਾਰਾ ਜਿਉਣ ਤੋਂ ਬਚਣ ਲਈ ਉਹ ਰੋਣਾ ਅਤੇ ਚੀਕਣਾ ਬੰਦ ਹੀ ਨਹੀਂ ਕਰਦੀਆਂ ਜੀ। ਦੇ ਬਿਕਮ ਸੋ ਹਾਈਲੀ ਯੂ ਨੋ ਇਮੋਸ਼ਨਲੀ ਚਾਰਜਡ।
0: ਇਸ ਕੇਸ ਦੇ ਜੱਜ ਨੇ ਕਿਹਾ ਕਿ ਹਾਲਾਂਕਿ ਹੁਣੇ ਹੁਣੇ ਹੀ ਪੀੜਤ ਤੇ ਵਿਸ਼ਵਾਸ ਕਰੋ ਦਾ ਨਾਰਾ ਪੀੜਤਾਂ ਨੂੰ ਇਨਸਾਫ ਦਿਵਾਉਣ ਬਾਰੇ ਕਾਫੀ ਲੋਕ ਪ੍ਰਯੋਗ ਹੋਇਆ ਹੈ, ਪਰ ਅਪਰਾਧਿਕ ਮੁਕੱਦਮੇ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੈ। ਕਿਰਪਾ ਕਰਕੇ ਕੀ ਤੁਸੀਂ ਇਸ ਦੇ ਅਰਥ ਜਰਾ ਵਿਸਤਾਰ ਨਾਲ ਸਮਝਾ ਸਕਦੇ ਹੋ?
1: ਲਵੀ ਸਾਹਿਬ, ਜਿਵੇਂ ਜਿਵੇਂ ਲੋਕ ਬਦਲਦੇ ਆ, ਸਮਾਂ ਬਦਲਦਾ, ਕਾਨੂੰਨ ਵੀ ਹੌਲੀ ਹੌਲੀ ਬਦਲਦਾ ਜਾ ਰਿਹਾ ਜੀ। ਔਰਤਾਂ ਨੇ ਹੁਣ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜੀ। ਅਸੀਂ ਵੇਖਿਆ ਕਿ ਦੁਨੀਆ ਭਰ ਦੇ ਲੋਕ ਜਿਨਸੀ ਹਮਲੇ ਦੇ ਪੀੜਤਾਂ ਦੀ ਸਹਾਇਤਾ ਕਰਨ ਲਈ 2017 ਤੋਂ ਇੱਕ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਹਨ। ਇਹਨਾਂ ਔਰਤਾਂ ਨੂੰ ਭਾਈਚਾਰੇ ਦੁਆਰਾ ਸਮਰਥਨ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਇਕੱਲੇ ਸੰਘਰਸ਼ ਨਹੀਂ ਕਰਨਾ ਪੈਂਦਾ ਜੀ। ਪਰ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਜੇ ਦੋਸ਼ ਲਗਾਉਣ ਵਾਲੇ ਹਰ ਵਿਅਕਤੀ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਫਿਰ ਤਾਂ ਕੋਈ ਵੀ ਕਦੇ ਵੀ ਕਿਸੇ ਵੀ ਜ਼ੁਰਮ ਲਈ ਨਿਰਦੋਸ਼ ਸਾਬਤ ਨਹੀਂ ਹੋਵੇਗਾ ਜੀ। ਪਿਛਲੇ 30 ਸਾਲਾਂ ਵਿੱਚ ਅਦਾਲਤਾਂ ਤੇ ਸਰਕਾਰ ਦੁਆਰਾ ਬਲਾਤਕਾਰ ਦੇ ਮਾਮਲਿਆਂ ਚ ਖਾਸ ਕਰ ਪੀੜਤਾਂ ਲਈ ਕਈ ਨਵੀਆਂ ਸੁਰੱਖਿਆਵਾਂ ਬਣਾਈਆਂ ਗਈਆਂ ਹਨ, ਪਰ ਅਸੀਂ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਸਭ ਕੁਝ ਦੋਸ਼ੀ ਵਿਅਕਤੀ ਨੂੰ ਨਿਰਦੋਸ਼ ਸਮਝੇ ਜਾਣ ਲਈ ਹੀ ਸ਼ੁਰੂ ਹੁੰਦਾ। ਦੈਟਸ ਹਾਊ ਇਟ ਸਟਾਰਟਸ ਦ ਕ੍ਰਿਮੀਨਲ ਪ੍ਰੋਸੈਸ ਐਂਡ ਦੈਟ ਇਜ਼ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਜੀ।
0: ਇਸ ਕੇਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਲਈ ਲੋੜੀਂਦੇ ਸਬੂਤ ਲਈ ਤਬਦੀਲੀਆਂ ਚਾਹੁੰਦੇ ਹਨ ਅਤੇ ਕਿਸੇ ਹੋਰ ਕੇਸ ਚ ਨਹੀਂ ਅਜਿਹਾ ਕਿਉਂ ਹੈ?
1: ਬਹੁਤ ਚੰਗਾ ਸਵਾਲ ਪੁੱਛਿਆ ਐਂਡ ਥੈਂਕ ਯੂ ਫਾਰ ਆਸਕਿੰਗ ਯੂ ਨੋ, ਕਿਉਂਕਿ ਲੋਕ ਕਹਿੰਦੇ ਹਨ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਰਕਾਰੀ ਵਕੀਲ ਲਈ ਵਾਜਬ ਸ਼ੱਕ ਦੇ ਘੇਰੇ ਤੋਂ ਬਾਅਦ ਸਬੂਤ ਵਿਖਾਉਣਾ, ਸਬੂਤ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੈ ਜੀ। ਅਸੀਂ ਸਾਰਿਆਂ ਨੇ ਮੀਡੀਆ ਤੇ ਜਨਤਾ ਵਿੱਚ ਇੱਕ ਮਜ਼ਬੂਤ ਅੰਦੋਲਨ ਦੇਖਿਆ ਕਿ ਬਲਾਤਕਾਰ ਕਹਿਣ ਵਾਲੀਆਂ ਸਾਰੀਆਂ ਔਰਤਾਂ ਤੇ ਆਪਣੇ ਆਪ ਵਿਸ਼ਵਾਸ ਕਰਨਾ ਚਾਹੀਦਾ, ਇੱਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ ਇਹੀ ਸੋਚ ਸੀ। ਤੁਹਾਨੂੰ ਯਾਦ ਹੋਊਗਾ ਗੁਮੇਸ਼ੀ ਕੇਸ ਵਿੱਚ ਜਦ ਉਹਦਾ ਐਕਵਿਟਲ ਹੋਇਆ ਸੀ, ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਜੀ। ਬਲਾਤਕਾਰ ਦਾ ਜ਼ੁਰਮ ਜਿੰਨਾ ਮਰਜ਼ੀ ਭਿਆਨਕ ਹੋਵੇ ਜੀ, ਸਾਡੇ ਕੋਲ ਅਪਰਾਧਿਕ ਮਾਮਲਿਆਂ ਲਈ 2 ਮਾਪਦੰਡ ਨਹੀਂ ਹੋ ਸਕਦੇ। ਵੀ ਕੈਨੋਟ ਹੈਵ 2 ਸਟੈਂਡਰਡਸ, 1 ਫਾਰ ਰੇਪ ਐਂਡ ਅਦਰ 1 ਫਾਰ ਦ ਰੈਸਟ ਆਫ ਦ ਕ੍ਰਾਈਮ, ਸੋ ਦੈਟਸ ਸੋ ਇੰਪੋਰਟੈਂਟ। ਸਾਡੀ ਜਿਹੜੀ ਅਪਰਾਧਿਕ ਪ੍ਰਣਾਲੀ ਆ, ਜਸਟਿਸ ਸਿਸਟਮ, ਇਸੇ ਤਰ੍ਹਾਂ ਦੀ ਹੈ ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਹ ਪਿਛਲੇ ਤਕਰੀਬਨ 700 ਤੋਂ ਲੈ ਕੇ 800 ਸਾਲਾਂ ਦੌਰਾਨ ਇਹ ਵਿਕਸਿਤ ਹੋਈ ਹੈ ਜੀ।
0: ਸਰ, ਕੋਈ ਆਖਰੀ ਸ਼ਬਦ ਅਤੇ ਆਪਣੀ ਸੰਪਰਕ ਜਾਣਕਾਰੀ ਵੀ ਕਿਰਪਾ ਕਰਕੇ ਪਲੀਜ਼ ਦਿੰਦੇ ਜਾਓ ਜੀ।
1: ਸਰਕਾਰਾਂ ਬਦਲਦੀਆਂ ਹਨ, ਕਾਨੂੰਨ ਬਦਲਦੇ ਹਨ, ਲੋਕ ਬਦਲਦੇ ਹਨ। ਜੋ ਨਹੀਂ ਬਦਲਦਾ ਜੀ, ਉਹ ਹਨ ਤੁਹਾਡੀਆਂ ਕਾਨੂੰਨੀ ਸਮੱਸਿਆਵਾਂ। ਚਾਹੇ ਤੁਸੀਂ ਕਿਸੇ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹੋ ਜਾਂ ਤੁਹਾਡੇ ਤੇ ਕਿਸੇ ਸੰਗੀਨ ਅਪਰਾਧ ਦੇ ਦੋਸ਼ ਲਾਏ ਗਏ ਹਨ, ਦੋਸ਼ ਭਾਵੇਂ ਹੋਵੇ ਟੋਰਾਂਟੋ ਏਅਰਪੋਰਟ ਤੋਂ $30 ਮਿਲੀਅਨ ਦੇ ਸੋਨੇ ਦੀ ਚੋਰੀ ਦਾ, ਤੇ ਜਾਂ ਹੋਵੇ ਪਹਿਲੇ ਦਰਜੇ ਦੇ ਕਤਲ ਦਾ ਜੀ। ਤੁਹਾਨੂੰ ਇੱਕ ਤਜਰਬੇਕਾਰ ਵਕੀਲ ਦੀ ਲੋੜ ਹੈ ਜੋ ਤੁਹਾਡੇ ਅਤੇ ਸਿਰਫ ਤੁਹਾਡੇ ਲਈ ਹੀ ਲੜੇ, ਚਾਹੇ ਇਹ ਕਾਰ ਐਕਸੀਡੈਂਟ ਦਾ ਕੇਸ ਹੋਵੇ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ ਹੋਵੇ ਜਾਂ ਸੈਂਟਰ ਦੀ ਸਰਕਾਰ ਨਾਲ। ਜਿਹੜਾ ਆਪਣਾ ਸੰਕਲਪ ਹੈ ਨਾ ਉਹ ਅਪਣਾਈ ਰੱਖੋ, ਉਹਨੂੰ ਨਾ ਹਿੱਲਣ ਦਿਓ। ਕਾਨੂੰਨ ਦੇ ਸਾਹਮਣੇ ਹਰ ਕੋਈ ਬਰਾਬਰ ਹੈ। ਮੇਕ ਸ਼ੋਰ ਯੂ ਕੀਪ ਯੂਰ ਰਿਜ਼ੋਲਵ, ਐਵਰੀਬਡੀ ਇਜ਼ ਇਕੁਅਲ ਬਿਫੋਰ ਦਾ ਲਾਅ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਮੇਰਾ ਆਪਣਾ ਪੂਰਾ ਤਜਰਬਾ ਹੈ ਜੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਜੀ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹੈ। ਯੂ ਕੈਨ ਕਾਲ ਅਸ ਐਨੀ ਟਾਈਮ, ਯੂ ਨੋ ਵਾਈ, ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemont.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋ ਦਿਮਾਗ ਆਪਣੇ ਜ਼ਿਹਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਨਵੀਂ ਸਾਹਿਬ ਤੁਸੀਂ ਦੱਸ ਚੁੱਕੇ ਹੋ, ਮੈਂ ਫਿਰ ਇੱਕ ਗੱਲ ਰਿਪੀਟ ਕਰਨ ਲੱਗਿਆ, 416-994-8989, 416-994-9999। ਜਿਵੇਂ ਤੁਸੀਂ ਦੱਸਿਆ ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ 'ਚ ਬਿਲਕੁਲ ਸੈਂਟਰ 'ਚ 2250 ਬੁਵੇ ਡਰਾਈਵ ਈਸਟ, ਬਿਲਕੁਲ ਬਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ, ਥਰਡ ਫਲੋਰ ਤੇ ਸਵੀਟ ਨੰਬਰ 302। ਆਖਿਰ 'ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਜਸਟ ਟੂ ਸਮ ਅਪ ਜੀ, ਚਾਹੇ ਤੁਹਾਡੀ ਘਰ ਵਾਲੀ ਹੈ, ਚਾਹੇ ਕੋਈ ਮਹਿਬੂਬਾ ਜਾਂ ਕੋਈ ਤੁਹਾਡੀ ਅਕੁਆਇੰਟੈਂਸੀ ਹੈ, ਜਿਹੜੀ ਕੋਈ ਉਹਦੇ ਸਰੀਰ ਨੂੰ ਟੱਚ ਕਰਨ ਤੋਂ ਪਹਿਲਾਂ, ਮੇਕ ਸ਼ੋਰ ਯੂ ਹੈਵ ਅਰ ਕੰਸੈਂਟ ਜੀ। ਔਰ ਜਿਹੜੀ ਕੰਸੈਂਟ ਆ ਉਹ ਟਾਈਮਲੀ ਹੋਣੀ ਚਾਹੀਦੀ ਹੈ, ਸੈਕਸ ਦੌਰਾਨ ਹੋਣੀ ਚਾਹੀਦੀ ਹੈ, ਉਸ ਤੋਂ ਪਹਿਲਾਂ ਨਹੀਂ, ਉਸ ਤੋਂ ਬਾਅਦ ਨਹੀਂ। ਦਿਲੋਂ ਧੰਨਵਾਦ ਨਵੀਂ ਜੀ, ਥੈਂਕ ਯੂ ਯੂਰ ਪ੍ਰੋਗਰਾਮ, ਯੂ ਆਰ ਡੂਇੰਗ ਐਨ ਐਕਸਲੈਂਟ ਜੌਬ, ਯੂ ਨੋ ਲੋਟ ਆਫ ਪੀਪਲ ਯੂ ਨੋ ਆਈ ਟਾਕ ਟੂ ਦੇ ਆਲ ਲਾਈਕ ਯੂ ਐਂਡ ਥੈਂਕ ਯੂ ਆਰ ਡੂਇੰਗ ਅ ਗੁੱਡ ਜੌਬ।
0: ਥੈਂਕ ਯੂ ਸਰ। ਸੋ ਬ੍ਰਿਡਮੋਨ ਸਾਹਿਬ, 416-994-8989, 416-994-8989। ਥੈਂਕ ਯੂ ਸਰ, ਬਹੁਤ ਸਾਰਾ ਪਿਆਰ ਐਂਡ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਬੜਾ ਕੁਝ ਇੱਦਾਂ ਦੀਆਂ ਗੱਲਾਂ ਬਾਤਾਂ ਤੋਂ ਸਿੱਖਣ ਨੂੰ ਮਿਲਦਾ, ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਕਈ ਵਾਰ ਹੁੰਦਾ ਯਾਰ ਬੰਦਾ ਆਪਾਂ ਨੂੰ ਕਈ ਚੀਜ਼ਾਂ ਬਾਰੇ ਪਤਾ ਹੀ ਨਹੀਂ। ਸੋ ਪ੍ਰੋਗਰਾਮ ਪੰਜਾਬੀ ਆ ਰਿਹਾ, ਨੰਬਰ ਹੈ 905-673-3337, ਆਪਣਾ ਨੰਬਰ ਹੈ 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਰਹਿ ਗਈਆਂ ਸੀ, ਉਹ ਵੀ ਹੁਣ ਆਪਾਂ ਹੌਲੀ ਹੌਲੀ ਅਟੈਂਡ ਕਰਦੇ ਹਾਂ। ਸੋ ਮੈਨੂੰ ਦਿਓ ਥੋੜਾ ਜਿਹਾ ਟਾਈਮ ਤੇ ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, ਹਾਰਡਵੁੱਡ ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਹਰ ਇੱਕ ਚੀਜ਼ ਨੂੰ ਬੀਟ ਕਰਨਗੇ, ਕੰਟਰੈਕਟਰਸ ਲਈ ਹਰ ਇੱਕ ਡੀਲ ਨੂੰ ਬੀਟ ਕਰਨਗੇ। ਹਾਰਡਵੁੱਡ ਜਾਇੰਟ ਟੋਰਬ੍ਰਮ ਅਤੇ ਸਟੀਲਸ ਦੇ ਕੋਰਨਰ ਤੇ। ਅੱਜ ਦਿਨ ਹੈ ਵੀਰਵਾਰ, ਉਹ ਬੱਲੇ ਮੱਛੀ ਖਾਓ, ਤੁਹਾਨੂੰ 2-for-1, ਤੁਸੀਂ ਇੱਕ ਫਿਸ਼ ਪਕੌੜਾ ਲਓ, ਮਿਲਣਗੇ 2, 2-for-1, ਸਿੰਪਲੀ ਇੰਡੀਅਨ ਸਵੀਟਸ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਸਮੋਰ, 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ, ਜਾਂ 85 ਮਾਉਂਟ ਪੈਲੀਅਰ ਸਟ੍ਰੀਟ, ਮਿਸੀਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਾਓ, ਇੰਜੋਏ ਕਰੋ। ਐਂਡ ਕੇਟਰਿੰਗ ਕਰਾਉਣੀ ਹੈ ਕਿਸੇ ਫੰਕਸ਼ਨ ਲਈ, ਮੈਂ ਕਹਿੰਦਾ ਤਰ੍ਹਾਂ ਤਰ੍ਹਾਂ ਦੇ ਤੁਸੀਂ ਕੇਟਰਿੰਗ ਸਟੇਸ਼ਨ ਲਗਵਾਓ।
2: ਭੈਣ ਜੀ, ਪਾਰਟੀ ਤਾਂ ਬੜੀ ਸ਼ਾਨਦਾਰ ਸੀ, ਤਾਜ਼ੀ ਤਾਜ਼ੀ ਗਰਮ ਗਰਮ ਨਾਨ ਖਾਣਾ ਤਾਂ

ਓ ਵਾਹ ਬਈ ਵਾਹ, ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ। ਵਾਕੀ ਤੁਸੀਂ ਇੱਕ ਵਾਰ ਜਾਓ ਤੇ ਕਹੋਗੇ ਨਵੀਂ ਯਾਰ ਜੀ ਕਰਦਾ ਕਿ ਕੇਟਰਿੰਗ ਹਰੇਕ ਫੰਕਸ਼ਨ ਦੀ ਬਸ ਇਹਨਾਂ ਕੋਲ ਹੋਵੇ। ਸੋ ਪ੍ਰੋਗਰਾਮ ਪੰਜਾਬੀ ਨਾ, ਤੇ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ ਨੂੰ ਯਾਦ ਰੱਖੋ, ਘਰਾਂ ਨੂੰ ਦਫ਼ਤਰਾਂ ਨੂੰ ਪੇਂਟ ਕਰਾਉਣਾ ਲੱਕੀ ਲੱਕੀ ਲੱਕੀ ਬਾਈ ਜੀ ਸਾਡੇ ਬਹੁਤ ਵਧੀਆ ਇਨਸਾਨ ਨੇ। ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਵੈਰੀ ਕਲੀਨ, ਬਹੁਤ ਹੀ ਸੋਹਣੀ ਜੋਬ ਕਰਦੇ ਆ ਲੱਕੀ ਪੇਂਟਿੰਗ ਦੇ ਲੱਕੀ ਬਾਈ ਜੀ। 647-401-3173 ਘਰ ਨੂੰ ਅੰਦਰੋਂ ਘਰ ਨੂੰ ਬਾਹਰੋਂ ਪੇਂਟ ਕਰਾਉਣਾ ਲੱਕੀ ਪੇਂਟਿੰਗ 647-401-3173। ਕਿਹੜਾ ਗਾਣਾ ਲਾਈਏ? ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ ਦਾਰਾਰਾਰਾ। ਚਲੋ ਉਹ ਨੀ ਲਾਉਂਦਾ ਕਿ ਐਵੇਂ ਕੋਈ ਗੁੱਸੇ ਨਾ ਹੋ ਜਾਵੇ ਨਾ ਵੀ ਯਾਰ ਤੁਸੀਂ ਇਹ ਗਾਣਾ ਕਿਉਂ ਲਾਤਾ, ਇਹ ਨੀ ਸੀ ਲਾਉਣਾ ਚਾਹੀਦਾ। ਹੁਣ

0: ਜੋ ਤੇ ਜੋੜੀ ਕਿਤੇ ਜੰਮਣੀ ਹੈ ਯਾਰ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ ਕਿ ਐਤਵਾਰ ਨੂੰ 10 ਤਾਰੀਖ ਨੂੰ ਇੱਕ ਨਾ ਚੈਰਿਟੀ ਦੇ ਲਈ ਫੰਡ ਰੇਜ਼ਰ ਦੇ ਲਈ ਕਾਰ ਵਾਸ਼ ਹੋ ਰਿਹਾ। ਦੇਖੋ ਮੈਂ ਤੁਹਾਨੂੰ ਜੋੜ ਨਹੀਂ ਪਾ ਰਿਹਾ ਕਿ ਪੈਸੇ ਦਿਓ ਨਹੀਂ, ਮੈਂ ਕਹਿ ਰਿਹਾ ਕਿ ਆਓ ਤੇ ਸਪੋਰਟ ਕਰੋ। 10 ਤਾਰੀਖ ਐਤਵਾਰ ਨੂੰ 12 to 3 ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਇੱਥੇ ਹਾਈਵੇ 7 ਤੇ ਕੁਈਨ ਆਪਣੇ ਕੁਈਨ ਤੇ ਗੋਰ ਰੋਡ ਹਾਈਵੇ 7 ਤੇ ਗੋਰ ਰੋਡ ਤੇ 8800 ਦ ਗੋਰ ਰੋਡ 8800 ਦ ਗੋਰ ਰੋਡ ਤੇ ਬਹੁਤ ਹੀ ਕਮਾਲ ਦਾ ਇੱਕ ਕਾਰ ਵਾਸ਼ ਹੈ ਸੋਪ ਫੋਰ ਹੋਪ। ਇਹਦੇ ਵਿੱਚ ਦੇਖੋ ਆਪਾਂ ਸਾਰੇ ਐਕਸਪੀਰੀਅੰਸ ਕਰਦੇ ਹਾਂ, ਕੋਈ ਪਿਆਰ ਜਿਹਨੂੰ ਆਪਾਂ ਕਰਦੇ ਹਾਂ ਤੁਰ ਜਾਂਦਾ ਦੁਨੀਆਂ ਤੋਂ, ਕਿਸੇ ਦੇ ਮਾਂ ਬਾਪ ਤੁਰ ਗਏ, ਕਿਸੇ ਦੇ ਬੱਚੇ ਤੁਰ ਗਏ, ਕਿਸੇ ਦੇ ਭੈਣ ਭਰਾ ਤੁਰ ਗਏ, ਕਿਸੇ ਦਾ ਕੋਈ ਯਾਰ ਤੁਰ ਗਿਆ, ਉਸ ਚੀਜ਼ ਨਾਲ ਕਿਵੇਂ ਡੀਲ ਕਰਨਾ ਆਪਾਂ ਨੂੰ ਨਹੀਂ ਸਿਖਾਇਆ ਜਾਂਦਾ ਪੰਜਾਬੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। ਆਪਾਂ ਨੂੰ ਚਲੋ ਫਿਊਨਰਲ ਤੱਕ ਆਪਾਂ ਪਹੁੰਚ ਜਾਂਦੇ ਹਾਂ, ਉਸ ਤੋਂ ਬਾਅਦ ਬਸ ਚੱਲ ਸੋ ਚੱਲ ਜ਼ਿੰਦਗੀ ਸ਼ੁਰੂ ਕਰੋ ਫਿਰ ਤੋਂ। ਬਟ ਬੰਦਾ ਕਿੰਨੇ ਲੋਨਲੀਨੈਸ ਨਾਲ ਲੰਘਦਾ ਹੈ, ਬੰਦਾ ਕਿੰਨੀ ਐਂਗਜ਼ਾਇਟੀ, ਨਰਵਸਨੈਸ, ਸਟ੍ਰੈਸ ਦੇ ਵਿੱਚੋਂ ਲੰਘਦਾ, ਉਹ ਆਪਾਂ ਨੂੰ ਨਹੀਂ ਪਤਾ ਹੁੰਦਾ। ਨਾ ਆਪਾਂ ਹੈਲਪ ਲੈਂਦੇ ਹਾਂ, ਆਪਾਂ ਕਹਿੰਦੇ ਕੋਈ ਨਾ ਇਕੱਲੇ ਹੀ ਡੀਲ ਕਰ ਲੈਂਦੇ ਹਾਂ, ਨਹੀਂ। ਸੋ ਇਹਦੇ ਲਈ ਹੋਪ ਕਲੈਕਟਿਵ ਬਹੁਤ ਹੀ ਵਧੀਆ ਨੌਜਵਾਨਾਂ ਦੀ ਇੱਕ ਚੈਰਿਟੀ ਗਰੁੱਪ ਹੈ, ਇਹ ਫੰਡ ਰੇਜ਼ਰ ਕਰਾ ਰਹੇ ਹੈ ਤੇ ਇੱਕ ਫੁੱਲ ਟਾਈਮ ਗਰੀਫ ਕਾਉਂਸਲਰ ਹਾਇਰ ਹੋਊਗਾ ਥਰੂ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ, ਤੇ ਉਹ ਗਰੀਫ ਕਾਉਂਸਲਰ ਜਿਹੜਾ ਨਾ ਉਹ ਥੈਰੇਪੀ ਦੇਵੇਗਾ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਹੈਲਪ ਦੀ ਲੋੜ ਹੈ ਜਦੋਂ ਕੋਈ ਤੁਹਾਡਾ ਲਵਡ ਵਨ ਤੁਰ ਜਾਂਦਾ। $70,000 ਇਕੱਠਾ ਕਰਨਾ ਆਲਮੋਸਟ ਇਹਨਾਂ ਨੇ ਕਰ ਲਿਆ। ਸੋ ਤੁਸੀਂ ਸਭ ਨੇ ਆਉਣਾ ਤੇ ਇਸ ਦਿਨ ਤੁਹਾਡੇ ਬੱਚਿਆਂ ਲਈ ਬੈਂਸੀ ਕੈਸਲ, ਫੇਸ ਪੇਂਟਿੰਗ, ਆਈਸ ਕ੍ਰੀਮ ਟਰੱਕ, ਫੂਡ ਵੈਂਡਰ, ਬਹੁਤ ਹੀ ਵਧੀਆ ਬੈਂਡ ਦੀ ਪਰਫੋਰਮੈਂਸ ਲਾਈਵ ਉੱਥੇ ਹੋਊਗੀ, ਸਪੈਸ਼ਲ ਅਪੀਅਰੈਂਸ ਹੋਊਗੀ, ਬ੍ਰੈਂਪਟਨ ਦਾ ਬੈਟਮੈਨ ਆ ਰਿਹਾ, ਬੈਟਮੋਬਿਲ ਆਵੇਗਾ। ਸੋ ਤੁਸੀਂ ਸਭ ਨੇ ਪਹੁੰਚਣਾ, $25 ਦੇ ਵਿੱਚ ਕਾਰ ਵਾਸ਼ ਗੱਡੀ ਦਾ ਕਰਾਓ ਤੇ 2 ਫੂਡ ਦੀਆਂ ਟਿਕਟਾਂ ਮਿਲਣਗੀਆਂ, $45 ਚ ਫੈਮਿਲੀ ਪੈਕ ਮਿਲੂਗਾ, 1 ਕਾਰ ਵਾਸ਼, 4 ਫੂਡ ਦੀਆਂ ਟਿਕਟਾਂ, ਸਾਰੇ ਬੱਚਿਆਂ ਦੀ ਐਕਟੀਵਿਟੀਜ਼, ਇਨਫਲੇਟੇਬਲ, ਇੰਟਰਟੇਨਮੈਂਟ ਇੰਕਲੂਡਿਡ ਫ੍ਰੀ ਕਾਰ ਵਾਸ਼ ਦੇ ਨਾਲ, ਤੇ ਇਹ ਕਾਰ ਵਾਸ਼ ਦੇ ਜਿਹੜੇ $25 ਜਾਂ $45 ਹੈ ਸਾਰੇ ਡੋਨੇਟ ਕੀਤੇ ਜਾਣੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ ਨੂੰ। ਸੋ ਵਧੀਆ ਯਾਰ ਮੇਲਾ ਹੋਵੇਗਾ, ਫੰਡ ਰੇਜ਼ਰ ਮੇਲਾ ਤੁਸੀਂ ਸੋਚ ਲਓ, ਸਭ ਨੇ ਪਹੁੰਚਣਾ ਤੇ ਸੰਡੇ ਨੂੰ ਐਤਵਾਰ ਨੂੰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ 8800 ਦ ਗੋਰ ਰੋਡ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ, T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਜੀ, 1131, ਹੈਲੋ ਜੀ, ਵੈਲਕਮ।
1: ਹਾਂਜੀ ਨਵੀਂ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਚਮਕੀਲਾ ਸਾਹਿਬ ਦਾ ਗਾਣਾ ਸੀ, ਬਹੁਤ ਵਧੀਆ ਗੀਤ ਸੀ,
0: ਤੇ
1: ਇਹਦੇ ਵਿੱਚ ਇੱਕ ਲਾਈਨ ਕਹੀ ਉਹਨੇ, ਪਾਵਾਂ ਤਹਿਲ ਕੀੜਿਆਂ ਦੇ ਭੌਣ ਨੂੰ, ਕੀੜਿਆਂ ਦੇ ਭੌਣ ਨੂੰ ਨੀ ਮੇਰਾ ਜੀ ਕਰਦਾ। ਮਤਲਬ ਇੰਡੀਆ ਦੇ ਵਿੱਚ ਜਦੋਂ ਇੱਥੇ ਵੀ ਏਦਾਂ ਹੁੰਦਾ, ਜਦੋਂ ਕਾਢੇ ਕੀੜਿਆਂ ਨਿਕਲੇ ਹੁੰਦੇ ਨਾ ਇੱਕ ਜਗ੍ਹਾ ਤੇ, ਉੱਥੇ ਜੇ ਆਪਾਂ ਤੇਲ ਜਾਂ ਚੌਲ ਪਾਉਣੇ ਆ, ਉਹ ਜਿਹਦਾ ਵਿਆਹ ਨੀ ਸੀ ਹੁੰਦਾ ਜਾਂ ਕੋਈ ਹੋਰ, ਉਹ ਉੱਤੇ ਕਹਿੰਦੇ ਹੁੰਦੇ ਸੀ ਉੱਤੇ ਪਾ ਕੇ ਆ ਤੇਲ, ਉਹ ਕੀੜੇ ਕਾਢੇ ਖਾਣਗੇ, ਉਹ ਤਾਂ ਕਹਿੰਦਾ ਵੀ ਪਾਵਾ ਤੇਲ ਕੀੜਿਆਂ ਦੇ ਭੌਣ ਨੂੰ ਨੀ ਮੇਰਾ ਜੀ ਕਰਦਾ।
0: ਤੇਰੇ
1: ਗੱਲ ਵਿੱਚ ਪਾਵਾ ਪਾਉਣ ਨੀ ਮੇਰਾ ਜੀ
0: ਕਰਦਾ।
1: ਇੰਨੇ ਤਸਵੀਰਾਂ ਨੇ, ਇੰਨਾ ਮੈਂ ਕਹਿੰਦਾ ਹਰੇਕ ਗੀਤ ਦੇ ਵਿੱਚ ਨਾ ਨਵੇਂ ਤੋਂ ਨਵਾਂ
0: ਨਹੀਂ, ਕਲਮ ਬੜੀ ਕਮਾਲ ਦੀ ਸੀ। Thank you, sir. Bahut dhanyawad. Shukriya.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ ਅਮਰ 416-799-6366, 416-799-6366।

0: Sneher app, Rajdhani Sweets and Restaurant ke sibling and surprises giveaway mein. Bas sweet box lo, QR code ko scan karo.
1: Last date 10th August aur winner announce hoga on 12th August.
2: Multiple locations in GTA. For more information, visit rajdhanisweets.ca.
3: Very good, ji, very good. Rajdhani ne chakte fatte ke na tusi tech spirit nu call karna. Tech spirit di team ਇਹ ਵੱਖਰੀ ਵੱਖਰੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਇੱਕ ਤਾਂ ਤੁਸੀਂ ਟੀਵੀ ਵਾਲ ਮਾਊਂਟ ਲਗਵਾਉਣੇ ਆ, ਫਲੈਟ ਫਿਕਸਡ ਟਿਲਟ ਮਾਊਂਟ ਹੋ ਗਿਆ। ਇਹਨਾਂ ਦੀ ਨਾ ਮੇਨ ਗੱਲ ਹੈ ਨੈਟਵਰਕਿੰਗ ਦੇ ਮਾਹਰ ਨੇ, ਵਾਈਫਾਈ ਅਤੇ ਨੈਟਵਰਕਿੰਗ ਦੇ ਕੋਈ ਪ੍ਰੋਡਕਟ ਤੁਹਾਨੂੰ ਚਾਹੀਦੇ ਨੇ, ਤੁਸੀਂ ਆਪਣੇ ਦਫ਼ਤਰ ਖੋਲ੍ਹੇ ਨੇ ਉੱਥੇ ਤੁਸੀਂ ਵਾਈਫਾਈ ਸੈਟਅਪ ਕਰਵਾਉਣਾ ਪੂਰੇ ਆਫਿਸ ਦੇ ਵਿੱਚ, ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ। ਕੋਈ ਟੀਵੀ ਚਾਹੀਦੀ ਹੈ, ਟੀਵੀ ਇਹਨਾਂ ਕੋਲੋਂ ਬਾਏ ਕਰੋ। ਉਸ ਤੋਂ ਇਲਾਵਾ ਨੈਟਵਰਕਿੰਗ ਦੇ ਕੋਈ ਪ੍ਰੋਡਕਟਸ ਹੋ ਗਏ, ਟੈਕ ਸਪਿਰਿਟ 905-621-4100 905-621-4100 ਦੇ ਉੱਤੇ ਤੁਸੀਂ ਟੈਕ ਸਪਿਰਿਟ ਵਾਲਿਆਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ। ਸੋ ਗੱਲ ਅਸੀਂ ਅੱਜ ਕਰ ਰਹੇ ਸੀ ਇੱਕ, ਅਤੇ ਉਹਦੇ 'ਤੇ ਚਾਨਣ ਫਿਰ ਤੋਂ ਪਾਵਾਂਗੇ। ਸੁਪਰ ਟੈਕ ਟਰੱਕ ਰਿਪੇਅਰ ਨੂੰ ਯਾਦ ਰੱਖੋ, ਤੁਸੀਂ ਆਪਣੇ ਟਰੱਕਾਂ ਦਾ DPF ਕਲੀਨ ਕਰਾਓ ਸਿਰਫ ਅਤੇ ਸਿਰਫ $950 ਦੇ ਵਿੱਚ। DPF ਕਲੈਂਪ ਅਤੇ ਬ੍ਰੇਕ ਕਿੱਟ ਅਤੇ ਲੇਬਰ ਸਾਰਾ ਕੁਛ ਇੰਕਲੂਡਿਡ ਹੈ। ਅਤੇ ਨੰਬਰ ਤੁਸੀਂ ਨੋਟ ਕਰੋ, ਸੁਪਰ ਟੈਕ ਟਰੱਕ ਰਿਪੇਅਰ ਵੋਲਵੋ ਟਰੱਕਾਂ ਦਾ DPF $950 ਤੋਂ। ਤੇ ਨੰਬਰ ਹੈ 6476249233 6476249233। ਕਜਾਰੀਆ ਐਂਡ ਕੋ ਕੰਸਲਟਿੰਗ ਸਰਵਿਸਿਜ਼ ਐਂਡ ਵਨ ਸਟਾਪ ਫਾਈਨੈਂਸ਼ੀਅਲ। ਗਵਰਨਮੈਂਟ ਦੇ ਇਹ ਗ੍ਰਾਂਟਸ ਦਵਾਉਣ ਤੁਹਾਡੀ ਮਦਦ ਕਰ ਰਹੇ ਆ, $50,000 ਤੋਂ ਲੈ ਕੇ $750,000 ਤੱਕ ਦੇ ਗਵਰਨਮੈਂਟ ਦੇ ਗ੍ਰਾਂਟ ਸੁਣੋ ਮਿਲ ਰਹੇ ਨੇ। ਉਹਦੇ ਲਈ ਤੁਸੀਂ ਯਾਦ ਰੱਖਣਾ ਕਜਾਰੀਆ ਐਂਡ ਕੋ ਕੰਸਲਟਿੰਗ ਸਰਵਿਸਿਜ਼ ਨੂੰ। ਤੇ ਨੰਬਰ ਹੈ 437-262-7743। ਕਜਾਰੀਆ ਐਂਡ ਕੋ, ਤੁਸੀਂ ਇਹਨਾਂ ਨੂੰ ਕਾਲ ਕਰੋ, ਪੁੱਛੋ ਕਿ ਗ੍ਰਾਂਟਸ ਕਿਵੇਂ ਮਿਲਦੇ ਨੇ, ਕੀ ਜਾਣਕਾਰੀ ਹੈ। ਬਾਕੀ ਆਪਣਾ ਸੈਕਿੰਡ ਓਪੀਨੀਅਨ ਲੈਣਾ ਜ਼ਰੂਰ ਲਓ। ਫਾਈਨੈਂਸ਼ੀਅਲ ਗੱਲਾਂ 'ਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੈਕਿੰਡ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ। ਸੋ ਇਹਨਾਂ ਕੋਲੋਂ ਇਨਫੋਰਮੇਸ਼ਨ ਲੈ ਲਓ। 437-262-7743 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਕਰਨ ਔਜਲੇ ਦੇ ਗੀਤ ਬਾਰੇ। ਕਈ ਲੋਕਾਂ ਨੂੰ ਗਾਣੇ ਨੂੰ ਲੈ ਕੇ ਤਕਲੀਫ ਹੈ ਵੀ ਇਹਨੇ ਗਾਣੇ 'ਚ ਐਂ ਕਰਤਾ, ਗਾਣੇ 'ਚ ਉਹ ਕਰਤਾ, ਗਾਲ ਕਰਤੀ। ਤੇ ਮੈਂ ਕਿਹਾ ਯਾਰ ਗਾਣਾ ਹੈ, ਗਾਣੇ ਨੂੰ ਗਾਣੇ ਵਾਂਗ ਲਿਆ ਕਰੋ, ਇੰਨਾ ਸੀਰੀਅਸ ਨਾ ਹੋਇਆ ਕਰੋ। ਜੇ ਸੁਣਨਾ ਤੁਹਾਨੂੰ ਠੀਕ ਲੱਗਦਾ ਸੁਣੋ, ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਨੋ ਪ੍ਰੋਬਲਮ, ਤੁਸੀਂ ਨਾ ਸੁਣੋ, ਤੁਹਾਡੀ ਆਪਦੀ ਮਰਜ਼ੀ, ਹਰੇਕ ਦੀ ਆਪਦੀ ਡਿਸੀਜਨ ਹੈ। ਬਟ ਆਏ ਨਾ ਆਪਾਂ ਕਰੇ ਕਰੀਏ ਵੀ ਹਰੇਕ ਚੀਜ਼ ਦੇ ਉੱਤੇ ਟੋਕਰ ਟਿੱਪਣੀ ਕਰਤੀ, ਕ੍ਰਿਟੀਸਾਈਜ਼ ਕਰਤਾ, ਯੇ ਹੈ ਵੋ ਹੈ। ਬਹੁਤ ਸਾਰੇ ਲਿਸਨਰ ਕਹਿੰਦੇ ਨਹੀਂ ਯਾਰ ਨਵੀਂ ਗਲਤ ਗੱਲ ਹੈ, ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਦੇਖੋ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੈ, ਕੋਈ ਗਲਤ ਨਹੀਂ ਕੋਈ ਸਹੀ ਨਹੀਂ, ਬਟ ਸਭ ਦਾ ਓਪੀਨੀਅਨ ਜਾ ਰਹੇ ਸੀ। ਹੁਣ ਤੁਹਾਡਾ ਕੀ ਖਿਆਲ ਹੈ ਜੇ ਉਹਨੇ ਗਾਲ 'ਚ ਕਹਿ ਦਿੱਤਾ IMF ਗੱਭਰੂ? ਦੇਖੋ ਆਪਦੇ ਆਪ ਨੂੰ MF ਨਹੀਂ ਕਹਿ ਰਿਹਾ, ਉਹ ਇੱਕ ਸਲੈਂਗ ਹੈ ਇੰਗਲਿਸ਼ ਦੇ ਵਿੱਚ, ਹਿਪ ਹੌਪ ਦੇ ਵਿੱਚ ਇਹ ਚੀਜ਼ਾਂ ਬੜੀਆਂ ਕਹੀਆਂ ਜਾਂਦੀਆਂ ਵੀ ਆਈ ਐਮ ਦਾ MF ਬੈਸਟ, ਆਈ ਐਮ ਦਾ MF ਬੋਸ ਕਹਿੰਦੇ ਨੇ। ਸੋ ਤੁਹਾਡੇ ਖਿਆਲ 'ਚ ਵਟ ਡੂ ਯੂ ਥਿੰਕ, ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ? ਨੰਬਰ ਹੈ ਆਪਣਾ 905-673-3337 9056733337 9056733337

0: ਰੋਮੀ ਹੋਣਾ ਨਾਲ ਗੱਲਬਾਤ ਕਰੋ। ਸਟੂਡੀਓ ਦਾ ਨੰਬਰ ਹੈ 905-673-3337-905-673-3337 ਜੀ 1850। ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਠਾਕ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਵੀਰੇ।
1: ਬਸ ਭਈਆ ਵੀਰੇ, ਰੇਡੀਓ ਆਨ ਕੀਤਾ ਸੀ ਤੇ ਤੁਹਾਡਾ ਆਹੀ ਚਰਚਾ।
0: ਓਕੇ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ। ਦੇਖੋ ਵੈਸੇ ਲੱਕੀਲੀ ਮੇਰੇ ਕੋਲ ਸਿਸਟਮ ਹੈਗਾ, ਮੈਂ ਤੁਹਾਡੀ ਗੱਲ ਡਿਲੀਟ ਕਰ ਸਕਦਾ, ਬਟ ਆਪਾਂ ਤੁਸੀਂ MF ਕਹਿ ਦਿਓ, ਕਿਉਂਕਿ ਰੇਡੀਓ ਤੇ ਅਸੀਂ ਨਹੀਂ ਪੂਰੇ ਵਰਡਸ ਕਹਿ ਸਕਦੇ, ਸੋ ਸਿਰਫ MF ਕਹਿਣਾ, ਠੀਕ ਹੈ?
1: ਠੀਕ ਹੈ ਸਰ, ਠੀਕ ਹੈ।
0: ਹਾਂਜੀ,
1: ਤੇ ਉਹੀ ਗੱਲ ਹੈ ਕਿ ਵੀ ਵਿਹਲੇ ਨੂੰ ਕੋਈ ਟੌਪਿਕ ਚਾਹੀਦਾ ਹੁੰਦਾ ਤੇ ਉਹਨੂੰ ਛੇੜ ਕੇ ਬਹਿ ਜਾਂਦੇ ਆ। ਤੇ ਮੇਰੇ ਪੁਆਇੰਟ ਆਫ ਵਿਊ ਤਾਂ ਆਹੀ ਹੈ ਕਿ ਵੀ ਜਿਵੇਂ ਉਹ ਪਹਿਲਾਂ ਦਿਲਜੀਤ ਵਾਲਾ ਹੋਇਆ ਸੀਗਾ ਰੌਲਾ, ਤੇ ਹੁਣ ਕਰਨ ਔਜਲੇ ਨੂੰ ਫੜ ਲਿਆ, ਐਵੇਂ ਕਿਸੇ ਹੋਰ ਦੀ ਚੜਾਈ ਹੋਣੀ ਉਹਨੂੰ ਫੜ ਲੈਣਾ।
0: ਸੋ ਜਿਹੜਾ ਬੰਦਾ ਜਿਹਦੀ ਚੜਾਈ ਹੁੰਦੀ ਹੈ ਉਹਨੂੰ ਫੜ ਕੇ ਬਹਿ ਜਾਂਦੇ ਆ, ਹੁੰਦੀ ਕੋਈ ਏਡੀ ਗੱਲ ਨੀ,
1: ਹੁੰਦੀ ਕੋਈ ਏਡੀ ਗੱਲ ਨੀ ਸਰ।
0: ਹੁਣ ਕਈ ਲੋਕ ਕਹਿੰਦੇ ਅਸੀਂ ਬੱਚਿਆਂ ਨੂੰ ਕਿਵੇਂ ਸੁਣਾਵਾਂਗੇ, ਅਸੀਂ ਇਹ ਕੀ ਕਰਾਂਗੇ, ਉਹ ਕੀ ਕਰਾਂਗੇ, ਉਹਨਾਂ ਨੂੰ ਤੁਹਾਡਾ ਕੀ ਕਹਿਣਾ?
1: ਸਰ ਕੁਛ ਨੀ ਕਹਿਣਾ, ਇਹ ਤਾਂ ਜਿਵੇਂ ਉਹੀ ਗੱਲ ਹੈ ਕਿ ਵੀ ਵਿਹਲੇ ਬੈਠੇ ਆ ਤੇ ਕੁਛ ਕਰਨਾ ਹੈਗਾ, ਜਿਵੇਂ ਸੋ ਕਾਲਡ ਇਨਫਲੂਐਂਸਰ ਨੀ ਅੱਜ ਕੱਲ ਸਾਰੇ ਬਣੇ ਫਿਰਦੇ ਆ, ਉਹਨਾਂ ਨੇ ਕੰਟੈਂਟ ਕ੍ਰੀਏਟ ਕਰਨਾ,
0: ਬਿਲਕੁਲ,
1: ਭਾਵੇਂ ਗਲਤ ਹੋਵੇ ਸਹੀ ਹੋਵੇ, ਗਲਤ ਹੀ ਹੁੰਦਾ ਅੱਜ ਕੱਲ, ਸਹੀ ਤਾਂ ਹੁੰਦਾ ਹੀ ਨੀ ਬੰਦਾ ਕੁਛ।
0: ਇਹੀ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਵੀ ਹਰੇਕ ਨੂੰ ਪਲੇਟਫਾਰਮ ਮਿਲ ਗਿਆ, ਹਰੇਕ ਹੀ ਕ੍ਰਿਟਿਕ ਬਣ ਗਿਆ।
1: ਹਾਂਜੀ ਹਾਂਜੀ, ਬੁੱਕਸ ਕੋਈ ਪੜ੍ਹਦਾ ਨੀ ਗਾ, ਨਿਊਜ਼ ਕੋਈ ਦੇਖਦਾ ਨੀ ਗਾ, ਸਾਰੇ ਮੇਰੇ ਦੋ ਚਾਰ ਫਰੈਂਡਸ ਹੈਗੇ ਆ ਉਹ ਫੇਸਬੁੱਕ ਤੋਂ ਨਿਊਜ਼ ਦੇਖ ਕੇ ਮੈਨੂੰ ਪੁੱਛਦੇ ਕਿ ਵੀ ਬ੍ਰੋ ਤੂੰ ਇਹ ਦੇਖਿਆ ਸੱਚ ਹੋ ਗਿਆ, ਮੈਂ ਕਿਹਾ ਕਿੱਥੋਂ ਦੇਖਿਆ, ਕਹਿੰਦੇ ਫੇਸਬੁੱਕ ਤੋਂ, ਮੈਂ ਕਿਹਾ ਫੇਸਬੁੱਕ ਤੁਹਾਡੀ ਨਾ ਕੋਈ ਨਿਊਜ਼ ਵਾਲੀ ਥਾਂ ਹੈਗੀ
0: ਆ? ਫੇਸਬੁੱਕ, ਟਿਕਟੋਕ, ਵਟਸਐਪ, ਯੂਨੀਵਰਸਿਟੀ ਬੜੀ ਅੱਜ ਕੱਲ ਪਾਪੂਲਰ।
1: ਹਾਂਜੀ ਹਾਂਜੀ,
0: ਹੈਲੋ, ਨਹੀਂ ਗੱਲ ਤੁਹਾਡੀ ਠੀਕ ਹੈ ਬ੍ਰਦਰ, ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਜੀ 7922, ਹੈਲੋ।
2: ਪੰਜਾਬੀਆਂ ਨੂੰ ਕਹਿਣਾ ਨੀ ਚਾਹੀਦਾ, ਆਪਣੇ ਤਾਂ ਨਾਰਮਲ ਹੀ ਆ, ਗਾਲਾਂ ਯਾਰੀ ਦੋਸਤੀ ਚ ਗਾਲਾਂ ਕੱਢਦੇ ਰਹਿੰਦੇ ਆ।
0: ਮੈਨੂੰ ਨਾ ਕੋਈ ਹਾਸੇ ਚ ਕਹਿ ਰਿਹਾ ਸੀ, ਕਹਿੰਦੇ ਨਵੀਂ ਜਿਹੜੇ ਲੋਕ ਟਿੱਪਣੀ ਕਰ ਰਹੇ ਨਾ, ਸਭ ਤੋਂ ਵੱਧ ਗਾਲਾਂ ਵੀ ਉਹੀ ਕੱਢਦੇ ਹੋਣਗੇ। ਥੋੜੀ ਆਵਾਜ਼ ਯਾਰ ਮੈਨੂੰ ਸੁਣ ਨੀ ਰਹੀ, ਕੱਟ ਰਹੀ ਆ, ਫੇਰ ਮੈਨੂੰ ਦੁਬਾਰਾ ਤੋਂ ਲਾ ਲਿਓ ਫੋਨ। 7844, ਹੈਲੋ,
3: ਸਤਿ
0: ਸ਼੍ਰੀ ਅਕਾਲ
3: ਜੀ। ਸਤਿ ਸ਼੍ਰੀ ਅਕਾਲ, ਦੁਨੀਆਂ ਹੁੰਦੀ ਹੈ ਜੀ, ਕੋਈ ਗੱਲ ਨੀ, ਨਜ਼ਾਰੇ ਲੈਣ ਤੋਂ ਵਧੀਆ ਵਾ ਗਾਣਾ ਉਹਦਾ।
0: ਹਾਂ, ਹੁਣ ਮੈਨੂੰ ਕਿਸੇ ਦੀ ਕਾਲ ਆਈ ਕਿ ਇਹਨੂੰ ਗਾਣਾ ਵਾਪਸ ਲੈਣਾ ਚਾਹੀਦਾ, ਮਾਫੀ ਮੰਗਣੀ ਚਾਹੀਦੀ, ਮੈਂ ਕਿਹਾ ਭਾਜੀ ਹੁਣ ਉਹ ਤੁਹਾਡੇ ਸਿਰ ਤੇ ਬੈਠਾ ਵੀ ਮਾਫੀ ਮੰਗੀ ਜਾਊਗਾ ਤੁਹਾਡੇ ਤੋਂ।
3: ਹਾਂਜੀ ਹਾਂਜੀ ਭਾਜੀ, ਇੱਕ ਗਾਣਾ ਲਾ ਦਿਓ। ਹਾਂ,
0: ਕਿਹੜਾ?
3: SYL ਸਿੱਧੂ ਮੂਸੇਵਾਲਾ
0: ਦਾ ਸਿੱਧੂ ਦਾ
3: ਅੱਜ ਬੜਾ ਮਜ਼ਾ ਆਉਣਾ।
0: ਓਕੇ ਓਕੇ, ਲਾ ਦਿੰਦੇ ਬ੍ਰਦਰ, ਲਾ ਦਿੰਦੇ, ਨੋ ਪ੍ਰੋਬਲਮ।
3: ਓਕੇ
0: ਠੀਕ ਹੈ ਸਰ, ਜ਼ਰੂਰ ਸਿੱਧੂ ਦਾ ਵੀ ਲਾ ਦਿੰਦੇ ਆ। ਸੋ ਦੇਖੋ ਹੁਣ ਸਿੱਧੂ ਦਾ ਵੀ ਗਾਣਾ ਆ, ਤੁਹਾਨੂੰ ਯਾਦ ਆ ਗਾਣਾ ਕਿੰਨਾ ਚੱਲਿਆ ਸੀਗਾ ਜੀ? 6172, ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
4: ਭਾਜੀ, ਮਨਿੰਦਰ ਸਿੰਘ ਬੋਲ ਰਿਹਾ ਕੈਂਬਰਿਜ ਤੋਂ।
0: ਕੈਂਬਰਿਜ ਵਾਲਿਓ, ਕਿਵੇਂ ਆ ਕੈਂਬਰਿਜ ਦਾ ਹਾਲ ਚਾਲ?
4: ਵਧੀਆ ਭਾਜੀ, ਵਧੀਆ ਜੀ। ਭਾਜੀ ਇੱਕ ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਪਰ ਕਈ ਵਾਰੀ ਕਾਲ ਕੀਤੀ, ਬਿਜੀ ਹੁੰਦੀ, ਅੱਜ ਪਹਿਲੀ ਵਾਰੀ ਲੱਗੀ ਕਾਲ।
0: ਸਾਡੀ ਟੀਮ ਆ ਰਹੀ ਹੈ ਤੁਹਾਡੇ ਸ਼ਹਿਰ ਕੱਲੋਂ।
4: ਅੱਛਾ ਜੀ,
0: ਅਸੀਂ ਕੈਂਬਰਿਜ ਦੇ ਵਿੱਚ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ ਦੀ ਗ੍ਰੈਂਡ ਓਪਨਿੰਗ ਕਰਾਉਣੇ ਆ, 600 ਹੈਸਪਲਰ ਤੇ, ਸ਼ਾਮ ਨੂੰ 6 ਵਜੇ ਆ ਜਾਇਓ, ਠੀਕ ਹੈ?
4: ਬਿਲਕੁਲ ਭਾਜੀ, ਜ਼ਰੂਰ ਆਵਾਂਗੇ ਜੀ।
0: ਹੋਰ ਸੁਣਾਓ
4: ਭਾਜੀ, ਮੈਨੂੰ ਤਾਂ ਪਤਾ ਨੀ MF ਦਾ ਕੀ ਮਤਲਬ, ਮੇਰਾ ਬੇਟਾ 8 ਸਾਲ ਦਾ ਸਕੂਲ ਜਾਂਦਾ, ਉਹਨੇ ਦੱਸਿਆ ਮੈਨੂੰ ਕਿ ਪਾਪਾ ਇਹਦਾ ਮਤਲਬ।
0: ਅੱਛਾ, 8 ਸਾਲ ਦੇ ਬੱਚੇ ਨੇ ਦੱਸਿਆ ਕੀ ਮਤਲਬ ਹੈ ਬੋਲੇ?
4: ਹਾਂਜੀ ਭਾਜੀ, ਇਹ ਕੋਈ ਵੱਡੀ ਗੱਲ ਨੀ ਹੈ, ਕਿਉਂਕਿ ਪੁਰਾਣੇ ਸਿੰਗਰਾਂ ਨੇ ਵੀ ਬਹੁਤ ਕੁਛ ਗਾਇਆ ਵਾ।
0: ਹੁਣ ਇੱਕ ਮੈਨੂੰ ਬਾਈ ਦੀ ਕਾਲ ਆਈ ਯਾਰ, ਮੇਰਾ ਮੁੰਡਾ 7 ਸਾਲ ਦਾ, 8 ਸਾਲ ਦਾ, ਉਹਨਾਂ ਨੂੰ ਮੈਂ ਕਿਵੇਂ ਸੁਣਾਉਂਗਾ? ਤੁਸੀਂ ਕਹਿ ਰਹੇ ਹੋ ਤੁਹਾਡੇ ਬੱਚੇ ਤੁਹਾਨੂੰ ਦੱਸ ਰਹੇ ਨੇ,
4: ਹਾਂਜੀ ਭਾਜੀ ਮੈਨੂੰ ਪਤਾ ਨੀ ਕੀ ਚੀਜ਼ ਹੈ MF ਕੀ ਹੈ, ਉਹਨੇ ਦੱਸਿਆ ਮੈਨੂੰ ਕਿ ਪਾਪਾ ਇਹਦਾ ਮਤਲਬ ਆ।
0: ਅੱਛਾ
4: ਭਾਜੀ, ਮੈਂ ਉਸ ਤੋਂ ਪਤਾ ਗਾਣਾ ਸੁਣਿਆ, ਮੈਨੂੰ ਤਾਂ ਕੁਛ ਵੀ ਗਲਤ ਨੀ ਲੱਗਾ, ਵਧੀਆ ਲੱਗਾ ਗਾਣਾ।
0: ਹਾਂ, ਗਾਣਾ ਹੈ ਪੂਰਾ ਜੋਸ਼ ਵਾਲਾ ਗਾਣਾ।
4: ਹਾਂਜੀ
0: ਚਲੋ ਠੀਕ ਹੈ, ਤੁਹਾਡੇ ਮੁੰਡੇ

0: ਦੱਸਿਆ ਓਕੇ ਚਲੋ ਥੈਂਕ ਯੂ ਕਹਿੰਦੇ 8 ਸਾਲ ਦਾ ਮੁੰਡਾ ਉਹਨੇ ਮੈਨੂੰ ਦੱਸਿਆ ਕਿ ਪਾਪਾ ਇਹਦਾ ਇਹ ਮਤਲਬ ਹੈ ਸੋ ਦੇਖੋ ਇੰਟਰਟੇਨਮੈਂਟ ਹੈ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਨਹੀਂ ਕੋਈ ਚੀਜ਼ ਅੱਛੀ ਲੱਗਦੀ ਆਰਾਮ ਨਾਲ ਸਕਿਪ ਕਰ ਦੋ ਨਾ ਸੁਣੋ ਨਾ ਆਪਣੇ ਘਰੇ ਚਲਾਓ ਠੀਕ ਹੈ ਨਾ ਹੁਣ ਆਪਾਂ ਕਹਿ ਦਿੰਦੇ ਹਾਂ ਕਿ ਯੂ ਨੋ ਸਾਡੀ ਫੈਮਿਲੀਜ਼ ਇਹ ਵੋ ਤੁਸੀਂ ਆਪਣੇ ਬੱਚਿਆਂ ਦੇ ਫੋਨਾਂ ਉੱਤੇ ਐਪ ਡਾਊਨਲੋਡ ਕਰ ਲਓ ਵੀ ਉਹ ਕੀ ਦੇਖਦੇ ਆ ਕੀ ਸੁਣਦੇ ਆ ਕੀ ਨਹੀਂ ਤੁਸੀਂ ਕੰਟਰੋਲ ਕਰ ਸਕਦੇ ਹੋ ਉਹ ਤਾਂ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਨੇ ਬਟ ਜੇ ਆਪਾਂ ਇਹਨੂੰ ਕਹਿਣਾ ਹੁਣ ਯਾਰ ਮੈਂ ਹੈਰਾਨ ਹਾਂ ਕਿ ਇੱਕ ਮੈਂ ਹੁਣ ਆਨਲਾਈਨ ਪੜ੍ਹ ਰਿਹਾ ਸੀ ਕੋਈ ਹੈਗਾ ਪ੍ਰੋਫੈਸਰ ਹੈ ਕੋਈ ਲੁਧਿਆਣੇ ਦਾ ਉਹ ਚੱਕ ਕੇ ਐਫ ਆਈ ਆਰ ਕਹਿ ਰਿਹਾ ਵੀ ਇਹਨਾਂ ਤੇ ਹੋਣਾ ਚਾਹੀਦਾ ਹੋਰ ਕਈ ਸੰਸਥਾਵਾਂ ਨੇ ਉਹ ਕਹਿ ਰਹੀਆਂ ਨੇ ਕਿ ਇਹਦੇ ਉੱਤੇ ਚਾਰਜ ਹੋਣਾ ਚਾਹੀਦਾ ਯੂ ਥਿੰਕ ਹੀ ਕੇਅਰਸ ਸਿੱਧੀ ਜੀ ਗੱਲ ਵੀ ਤੁਸੀਂ ਜੋ ਮਰਜ਼ੀ ਕਰੀ ਚਲੋ ਉਧਰੋਂ ਹਨੀ ਸਿੰਘ ਨੂੰ ਕਹਿ ਰਹੇ ਵੀ ਉਹਨੇ ਵੀ ਐਮ ਐਫ ਮਿਲੀਅਨੇਅਰ ਕਹਿਤਾ ਤੇ ਉਹਦੇ ਨਾਲ ਇਹ ਹੋਣਾ ਚਾਹੀਦਾ ਵੋ ਹੋਣਾ ਚਾਹੀਦਾ ਹਨੀ ਮਿਲੀਅਨ ਦੇ ਗਾਣੇ ਹਨੀ ਮਿਲੀਅਨ ਹਨੀ ਸਿੰਘ ਦੇ ਗਾਣੇ ਤੇ ਆਲਮੋਸਟ 200 ਮਿਲੀਅਨ ਸਟ੍ਰੀਮ ਆ ਇਕੱਲਾ ਸਪੋਟੀਫਾਈ ਤੇ ਤੁਹਾਨੂੰ ਲੱਗਦਾ ਉਹ ਆਪਣੇ ਸਿਰ ਤੇ ਬੈਠਾ ਵੀ ਮਾਫੀਆ ਮੰਗੀ ਜਾਊਗਾ ਆਈ ਡਾਊਟ ਇਟ ਬ੍ਰੈਂਪਟਨ ਦੇ ਟੌਰੀ ਲੋਕਾਂ ਲਈ ਇੱਕ ਗੁੱਡ ਨਿਊਜ਼ ਖੁੱਲ ਚੁੱਕਿਆ ਐਚ ਡੀ ਬਿਊਟੀ ਸਲੋਨ ਐਂਡ ਸਪਾ ਹਾਈਲਾਈਟਸ ਵਿਦ ਹੇਅਰ ਕੱਟ ਫ੍ਰੀ ਹਾਈਡਰਾ ਫੇਸ਼ੀਅਲ ਵਿਦ ਆਈਬ੍ਰੋਸ ਫ੍ਰੀ ਹੇਅਰ ਕੱਟ ਵਿਦ ਵਾਸ਼ ਐਂਡ ਸਿਲਕ ਸਮੂਥ ਟ੍ਰੀਟਮੈਂਟ ਤੇ ਸਟਾਈਲਿੰਗ ਫ੍ਰੀ ਕੋਰੀਅਨ ਫੇਸ਼ੀਅਲ ਵਿਦ ਆਈਬ੍ਰੋਸ ਤੇ ਬਲੀਚ ਫ੍ਰੀ ਕਿਸੇ ਵੀ ਫੰਕਸ਼ਨ ਲਈ ਆਪਣਾ ਮੇਕਅਪ ਵੀ ਕਰਵਾਓ ਤੇ ਹੇਅਰ ਸਟਾਈਲ ਵੀ ਕਰਵਾਓ ਮੈਨਸ ਹੇਅਰ ਕੱਟਸ ਐਂਡ ਬੀਅਰਡਸ ਵੀ ਆਫਰ ਕੀਤੇ ਜਾਂਦੇ ਨੇ ਐਚ ਡੀ ਬਿਊਟੀ ਦਾ ਸਟਾਫ ਐਕਸਪੀਰੀਅੰਸਡ ਵੀ ਆ ਫਰੈਂਡਲੀ ਵੀ ਆ ਤੇ ਕੁਆਲਿਟੀ Number 1. Visit Karo 9280 Gorway Drive, Humber West and Gorway. 905-791-8333. 905-791-8333. Very good. ਜ਼ਰੂਰ ਯਾਦ ਰੱਖੋ ਇੱਕ ਮੈਂ ਤੁਹਾਨੂੰ ਹਰਬਲ ਵੇ ਬਾਡੀ ਐਂਡ ਮਾਈਂਡ ਦਾ ਨੰਬਰ ਦਿੰਦਾ ਇਹ ਨਾ ਮਸਾਜ ਦੇ ਵਿੱਚ ਮਾਹਰ ਨੇ ਸ਼ੀਰੋਦਾਰਾ ਮਸਾਜ ਕਰਦੇ ਜੇ ਤੁਹਾਡਾ ਸਿਰ ਦੁਖਦਾ ਰਹਿੰਦਾ ਰਾਤਾਂ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀਆਂ ਸੋ ਰਾਤ ਨੂੰ ਨੀਂਦ ਨਹੀਂ ਆਉਂਦੀ ਸਟ੍ਰੈਸ ਰਹਿੰਦੀ ਹੈ ਸਿਰ ਦੁਖਦਾ ਰਹਿੰਦਾ ਹਰਬਲ ਵੇ ਬਾਡੀ ਐਂਡ ਮਾਈਂਡ ਇਹ ਟੋਰਬਰਮ ਤੇ ਸਟੀਲਸ ਦੇ ਉੱਤੇ ਨੇ ਸ਼ੀਰੋਦਾਰਾ ਮਸਾਜ ਇਹ ਨਾ 45 ਮਿੰਟਾਂ ਲਈ ਇੱਕ ਓਇਲ ਤੁਹਾਡੇ ਸਿਰ ਤੇ ਡਿੱਗਦਾ ਹੌਲੀ ਹੌਲੀ ਹੌਲੀ ਹੌਲੀ ਤੁਹਾਡੀ ਮੈਂ ਕਹਿੰਦਾ ਕਿ ਨਾਲੇ ਨੀਂਦ ਆ ਜਾਣੀ ਆ ਸਟ੍ਰੈਸ ਸਾਰਾ ਭੱਜ ਜਾਣਾ ਐਂਗਜ਼ਾਇਟੀ ਸਾਰੀ ਦੂਰ ਹੋ ਜੂਗੀ ਸੋ ਹਰਬਲ ਵੇ ਬਾਡੀ ਐਂਡ ਮਾਈਂਡ ਵਾਲਿਆਂ ਨੂੰ ਯਾਦ ਰੱਖੋ ਇੱਕ ਤੁਹਾਡੇ ਮੋਢਿਆਂ ਗੋਡਿਆਂ 'ਚ ਪੇਨ ਹੋ ਰਹੀ ਹੈ ਇਹ ਪੋਰਟਲੀ ਮਸਾਜ ਕਰਦੇ ਆ ਇੱਕ ਤੇ ਨੰਬਰ ਹੈ 905-220-5300 ਹਰਬਲ ਵੇ ਬਾਡੀ ਐਂਡ ਮਾਈਂਡ 9160 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਆ
0: ਠੀਕ ਹੈ ਜੀ ਕਿਵੇਂ ਹੋ
1: ਬਹੁਤ ਵਧੀਆ ਅੱਜ ਬਹੁਤ ਫੰਬਲ ਕਰ ਰਹੇ ਹੋ ਨੰਬਰ ਬੋਲਣ ਚ
0: ਫੰਬਲ
1: ਮਤਲਬ ਨੰਬਰ ਗਲਤ ਬੋਲਦੇ ਹੋ ਦੋ ਵਾਰ
0: ਹੁਣ ਕੀ ਕਰੀਏ ਯਾਰ ਬੁੜੇ ਹੋ ਗਏ
1: ਨਹੀਂ ਮੈਂ ਭਾਜੀ ਮੈਂ ਇਹ ਗਾਣਾ ਰਿਪੀਟ ਤੇ ਸੁਣਦਿਆਂ ਨਾ ਮਤਲਬ ਮਾਰਨਿੰਗ ਤੋਂ 3-4 ਦਿਨ ਹੋ ਗਏ ਮੈਨੂੰ ਇਹਦੇ ਚ ਕੁਛ ਗਲਤ ਨੀ ਲੱਗਦਾ ਰਾਈਟ ਕਿਉਂਕਿ ਇਹ ਪਹਿਲਾ ਸਿੰਗਰ ਨੀ ਮੈਂ ਕਹਿ ਸਕਦਾ ਹੋਰ ਵੀ ਕਈ ਬੰਦੇ ਆ ਉਹਨਾਂ ਨੇ ਵੀ ਗਾਣਿਆਂ ਚ ਕਿਹਾ ਕਿ ਉਹਦਾ ਲਾਇਆ ਆਪਾਂ ਕੋਮਨ ਸਲੈਂਗ ਨੀ ਹਨਾ ਤੁਸੀਂ ਸਿੱਧੂ ਦੀ ਗੱਲ ਕੀਤੀ 3-4 ਹੋਰ ਸਿੰਗਰ ਆ ਤੇ ਜਦੋਂ ਸਾਰਿਆਂ ਦੇ ਅਸਰ ਕਰਾਉਣ ਲੱਗ ਪਏ ਫਿਰ ਤਾਂ ਸਰ ਗਿਆ ਰਾਈਟ
0: ਨਹੀਂ ਹੁਣ ਦੇਖੋ ਲੋਕ ਟ੍ਰਾਂਸਲੇਟ ਕਰ ਰਹੇ ਆ ਹੁਣ ਮੈਂ ਕਈ ਦੇਖਿਆ ਕੋਈ ਕਹਿੰਦਾ ਇਹ ਤਾਂ ਆਪਦੇ ਆਪ ਨੂੰ ਹੁਣ ਪੰਜਾਬੀ ਚ ਐਮ ਸੀ ਕਹੀ ਜਾਂਦਾ ਮੈਂ ਕਿ ਨਹੀਂ ਕਹਿ ਰਹੇ ਯਾਰ ਤੁਸੀਂ ਸਮਝ ਹੀ ਨਹੀਂ ਉਹ ਕਹਿ ਕੀ ਰਿਹਾ ਗਾਣੇ ਚ ਉਹ ਇੱਕ ਸਲੈਂਗ ਯੂਜ਼ ਕਰ ਰਿਹਾ ਨਾ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਇਹ ਆ
1: ਭਾਜੀ ਇਹਦੇ ਚ ਕੁਛ ਗਲਤ ਨੇ ਜਿਹੜੇ ਆਪਣੇ ਬੱਚੇ ਜਿੱਥੇ ਸਕੂਲਾਂ ਚ ਜਾਂਦੇ ਜਾਂ ਯੂਐਸ ਚ ਜਾਂਦੇ ਚਲੋ ਇੱਥੇ ਫੇਰ ਘੱਟ ਹੈ ਯੂਐਸ ਚ ਬਹੁਤ ਹੈ ਨਾ ਇੱਕ ਚੀਜ਼ ਸਲੈਂਗ ਹੈ ਇੱਕ ਗਲਤ ਵੇ ਚ ਨਹੀਂ ਇੱਕ ਪੋਜ਼ਿਟਿਵ ਵੇ ਚ ਰਹਿੰਦੇ ਆ ਹਨਾ ਔਰ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿੱਦਾਂ ਬੋਲਣਾ ਬਟ ਆਪਾਂ ਇੱਕ ਚੀਜ਼ ਤਾਂ ਆਪਾਂ ਗਾਣੇ ਚ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਦਿੰਦੇ ਹਾਂ ਜਦੋਂ ਆਪਾਂ ਸੋਸ਼ਲ ਮੀਡੀਆ ਜਾਂਦੇ ਹਾਂ ਇੰਸਟਾਗ੍ਰਾਮ ਤੇ ਕੋਈ ਬੱਚੇ ਦੀ ਜਾਂ ਇੰਡੀਆ ਦੇ ਬੱਚੇ ਜਿੱਦਾਂ ਦੇਖਦੇ ਗਾਲਾਂ ਕੱਢਦੇ ਕੋਈ ਉੱਦਾਂ ਦੀ ਦੇਖਦੇ ਰੀਲ ਵਗੈਰਾ ਆਪਾਂ ਉਹਨੂੰ ਸ਼ੇਅਰ ਕਰਦੇ ਲਾਈਕ ਕਰਦੇ ਹਾਂ ਛੋਟਾ ਬੱਚਾ ਗਾਲਾਂ ਕੱਢ ਰਿਹਾ
0: ਸਹੀ ਗੱਲ ਕਰਨ ਲੱਗ ਪਿਆ ਜੇ ਕੋਈ ਤੁਹਾਡੇ ਗੋਰਾ ਕੰਮ ਕਰਦਾ ਨਾ ਨਾਲ ਕੰਮ ਤੇ ਉਹਨਾਂ ਨੂੰ ਪੁੱਛ ਲਓ ਤੈਨੂੰ ਪੰਜਾਬੀ ਚ ਕੀ ਆਉਂਦਾ ਉਹਨੇ ਸਿੱਧੀ ਗਾਲ ਕੱਢਣੀ ਹੈ ਤੇ ਉਹ ਸਿਖਾਈ ਕੀ ਨੇ ਉਹਨੂੰ
1: ਮੈਨਾਂ ਭਾਜੀ ਮੇਰੇ ਸਟਾਫ ਚ 50% ਗੋਰੀ ਆ ਜਿਹੜੇ ਕੰਮ ਕਰਦੇ ਆ
0: ਤੇ ਉਹਨਾਂ ਨੂੰ ਗਾਲਾਂ ਆਉਂਦੀਆਂ ਨੇ ਪੱਕੀਆਂ
1: ਹੁੰਦੀਆਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਆ
0: ਹਾਂ ਸੋ ਉਹੀ ਗੱਲਾਂ ਨੇ
1: ਉਹਨਾਂ 3-4 ਕਾਮਨ ਗਾਲਾਂ ਪਹਿਲਾਂ ਹੀ ਆਪਣੇ ਇੰਡੀਆ ਚ ਹੀ ਆ ਭਾਜੀ ਆਪਣੇ ਪੰਜਾਬ ਤੋਂ ਛੋਟੀ ਤੋਂ ਹਰ ਬੱਚੇ ਨੂੰ ਗਾਲ ਆਉਂਦੀ ਉਹ ਗੱਲ ਡਰ ਹੈ ਕਿ ਮਾਂ ਪਿਓ ਦੇ ਡਰ ਦੇ ਕਾਰਨ ਬੋਲਦੇ ਨਹੀਂ ਉਹ ਬਾਹਰ ਭਾਵੇਂ ਕੱਢ ਲੈਣ ਲੋਕ ਕੇ
0: ਮੈਂ ਨਾ ਇੱਕ ਵੀਡੀਓ ਪਾਈ ਆ ਸਾਡੇ ਟਿਕਟੋਕ ਤੇ ਇੱਕ ਬਾਈ ਜੀ ਨੇ ਗੱਲ ਕੀਤੀ ਆ ਸੁਣਿਓ ਜਾ ਕੇ ਹੁਣੇ ਵੀਡੀਓ ਪਾਈ ਆ
1: ਓਕੇ
0: ਠੀਕ ਆ ਸੁਣਿਓ ਜਾ ਕੇ ਠੀਕ ਆ
1: ਡਨ ਭਾਜੀ
0: ਚਲੋ ਥੈਂਕ ਯੂ ਬ੍ਰਦਰ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਪੰਜਾਬੀ ਦਾਰਾ 905-673-3337

0: G8511, hello.
1: Hello, ਸਤਿ ਸ਼੍ਰੀ ਅਕਾਲ ਵੀਰੇ.
0: ਸਤਿ ਸ਼੍ਰੀ ਅਕਾਲ ਵੀਰੇ.
1: ਹੋਰ ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
1: ਮੈਂ ਵਧੀਆ. ਮੈਨੂੰ ਤਾਂ ਨੀ ਲੱਗਦਾ ਵੀਰੇ ਉਹਨੇ ਕੁਛ ਗਲਤ ਕਿਹਾ ਹੈਗਾ ਕਰਨ ਤੇ ਹਨੀ ਨੇ. ਤੇ ਵੈਸੇ ਤਾਂ ਆਪੋ ਆਪਣੀ ਥਿੰਕਿੰਗ ਹੈਗੀ ਹਨਾ, ਨਾਲੇ ਜੇ ਇਸ ਹਿਸਾਬ ਨਾਲ ਜੇ ਉਹਨਾਂ ਨੇ ਕਿਹਾ ਵੀ ਉਹਨੇ ਕੁਛ ਗਲਤ ਸ਼ਬਦ ਬੋਲਿਆ ਗਾ, ਹੁਣ ਤਾਂ ਹਰੇਕ ਦੂਜਾ ਬੰਦਾ ਮਤਲਬ ਕਿ ਗੱਲ ਤਾਂ ਕੌਮਨ ਹੀ ਹੋ ਗਈ ਆ ਫਿਰ ਇਸ ਹਿਸਾਬ ਨਾਲ ਤਾਂ ਹਰੇਕ ਦੂਜੇ ਬੰਦੇ ਤੇ ਪਰਚਾ ਉਹ ਬਣਨਾ ਚਾਹੀਦਾ ਹੈਗਾ.
0: ਗੱਭਰੂ
1: ਪੰਜਾਬ ਦਾ ਇਹ ਬੈਟਰ ਲੱਗਦਾ ਮੈਨੂੰ ਉਹਦੇ ਨਾਲ, ਬਟ ਮੈਨੂੰ ਨੀ ਲੱਗਦਾ ਕੁਛ ਗਲਤ ਹੈ ਇਹਦੇ ਵਿੱਚ.
0: ਠੀਕ ਹੈ, ਚਲੋ ਕਈਆਂ ਨੂੰ ਲੱਗਦਾ ਹੁਣ ਜਿਹੜੇ ਵਿਚਾਰੇ ਵਿਹਲੇ ਪਰਚੇ ਕਰਾ ਰਹੇ ਆ. ਨਾਲੇ ਯਾਰ ਤੂੰ ਇੱਕ ਸੌਰੀ ਟੂ ਸੇ, ਮੈਂ ਜਾਣਦਾ ਨੀ ਕੌਣ ਹੈ, ਕੋਈ ਪ੍ਰੋਫੈਸਰ ਹੈ ਕੀ ਹੈ, ਆਪਣਾ ਕੰਮ ਕਰੋ ਯਾਰ, ਤੁਹਾਨੂੰ ਕੀ ਲੋੜ ਪਰਚੇ ਕਰਾਉਣ ਦੇ?
1: ਨਾਲੇ ਹੋਰ ਬਹੁਤ ਨੇ ਵੀਰੇ ਗੱਲਾਂ ਪੰਜਾਬ ਦੀਆਂ, ਵੀ ਆਹ ਗੱਲਾਂ ਹੀ ਰਹੀਆਂ ਬਸ ਹੁਣ.
0: ਬਿਲਕੁਲ ਸਹੀ ਗੱਲ ਹੈ.
1: ਨਾਲੇ ਫੜਦੀ ਵੀ ਜਮਾ ਟੌਪ ਦੇ ਕਾਮਨ ਸਿੰਗਰਾਂ ਨੂੰ ਨੇ, ਹੁਣ ਜਿਹੜੇ ਛੋਟੇ ਛੋਟੇ ਹੋਰ ਬਥੇਰੇ ਸਿੰਗਰ ਨੇ ਕਿੰਨੇ ਗੰਦੇ ਗੰਦੇ ਗਾਣੇ ਗਾਉਂਦੇ ਹੈਗੇ, ਲਾਈਵ ਹੋ ਕੇ ਵੀ ਕਿੰਨੇ ਗੰਦੇ ਗੰਦੇ ਗਾਲਾਂ ਕੱਢਦੇ ਹੈਗੇ, ਉਹ ਨੀ ਸੁਣਦੀ ਇਹਨਾਂ ਨੂੰ.
0: ਬਿਲਕੁਲ ਨਹੀਂ, ਕੁਛ ਨੀ ਸੁਣਦਾ, ਬਸ ਜਦੋਂ ਬੰਦਾ

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ ਅਤੇ ਜੀ ਆਏ ਨੂੰ ਅਸੀਂ ਆਖਦੇ ਹਾਂ। ਅੱਜ ਤਰੀਕ 11 ਜੁਲਾਈ ਅੱਜ ਹੋ ਗਈ ਹੈ, ਸ਼ਾਮ ਦਾ ਵੇਲਾ ਅਤੇ 9:05 ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ। ਸਾਥ ਤੁਹਾਡਾ ਅਤੇ ਸਾਡਾ ਬਣਿਆ ਰਹੇਗਾ 10 ਵਜੇ ਤੱਕ।

0: ਵਿੱਚ ਵੀ ਕਰਦੇ ਹਾਂ ਜੀ ਗੱਲਾਂ ਬਾਤਾਂ। ਨੰਬਰ ਹਮੇਸ਼ਾ ਵਾਂਗ 905-673-3337 ਤੇ ਗੱਲਬਾਤ ਕਰਾਂਗੇ। 905-673-3337 905-673-3337 ਤੇ ਚਲਦੇ ਹਾਂ ਜੀ ਕਾਲ ਦੇ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਸ਼ਵਿੰਦਰ ਜੀ। ਸ਼ਵਿੰਦਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਹੈ?
0: ਹਾਂਜੀ ਹਾਂਜੀ ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਹੈ?
1: ਠੀਕ ਹੈ ਬਈ, ਬਹੁਤ ਬਹੁਤ ਅਫਸੋਸ ਹੈ ਜਿੱਦਾਂ ਮੈਂ ਤੁਹਾਨੂੰ ਮੈਸੇਜ ਕੀਤਾ, ਵੈਰੀ ਸੈਡ
0: ਜੀ। ਬਿਲਕੁਲ ਜੀ, ਆਪਣੀ ਹੋਈ ਸੀ ਗੱਲਬਾਤ ਜੀ ਜੀ।
1: ਮੈਂ ਕਿਹਾ ਯਾਰ ਪਤਾ ਨੀ ਜੀ, ਫੋਨ ਨੀ ਚੱਕਦਾ ਗਾ ਮੈਸੇਜ।
0: ਹਾਂਜੀ ਨਹੀਂ ਜੀ ਬਿਲਕੁਲ, ਫਿਰ ਹੈ ਹੀ ਨਹੀਂ ਸੀ ਆਪਾਂ ਇੱਥੇ ਤੇ। ਫਿਰ
1: ਢਿੱਲੇ ਹੋ ਗਏ ਸੀ
0: ਅੱਬਾ ਜੀ, ਸਾਲ ਤੋਂ ਏਦਾਂ ਹੀ ਚੱਲਦਾ ਸੀ ਢਿੱਲੇ ਮੱਠੇ ਜੀ, ਤੇ ਉਹਦੇ ਕਰਕੇ ਬਸ। ਹਾਂਜੀ ਹਾਂ,
1: ਕੋਈ ਨੀ ਮਹਾਰਾਜ ਤੁਹਾਨੂੰ ਹੌਸਲਾ ਦੇਵੇ, ਪਰਮਾਤਮਾ ਤੰਦਰੁਸਤ ਰੱਖੇ ਤੁਹਾਨੂੰ ਸਾਰੇ ਪਰਿਵਾਰ ਨੂੰ
0: ਜੀ। ਬਿਲਕੁਲ, ਉਹਨਾਂ ਦੀ ਸਿਖਾਈਆਂ ਹੋਈਆਂ ਬਹੁਤ ਗੱਲਾਂ ਨੇ ਜੀ, ਨਾਲ ਬੰਨੀ ਫਿਰਦੇ ਆ ਜੀ, ਇੱਥੇ ਇਸ ਸੀਟ ਤੇ ਵੀ ਬੈਠੇ ਆ, ਰੇਡੀਓ ਤੇ ਆ ਕੇ ਜੋ ਅਸੀਂ ਬੋਲ ਰਹੇ ਆ ਇਹ ਵੀ ਉਹਨਾਂ ਦਾ ਸਦਕਾ ਹੀ ਹੈ ਸਾਰਾ ਕੁਛ। ਤੇ ਚਲੋ ਓਦਾਂ ਭਾਵੇਂ ਸਾਡੇ ਨਾਲ ਨਹੀਂ ਪਰ ਯਾਦਾਂ ਦੇ ਰਾਹੀ ਸਾਡੇ ਨਾਲ ਹਮੇਸ਼ਾ ਰਹਿਣਗੇ,
1: ਆਲਵੇਜ਼ ਰਹਿਣਗੇ ਸਾਡੇ ਦਿਲਾਂ 'ਚ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਕੋਈ ਨੀ ਸੁਣਦੇ ਆ ਪ੍ਰੋਗਰਾਮ, ਮਹਾਰਾਜ ਤੰਦਰੁਸਤ ਰੱਖੇ ਸਭ ਪਰਿਵਾਰ ਨੂੰ ਤੁਹਾਡੇ ਨੂੰ
0: ਜੀ। ਬਹੁਤ ਸ਼ੁਕਰੀਆ ਸ਼ਵਿੰਦਰ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ, ਧੰਨਵਾਦ, ਥੈਂਕ ਯੂ।

ਦੇ ਇੱਕ ਬੜੇ ਸ਼ਾਨਦਾਰ ਬੜੇ ਇੱਕ ਸੋਹਣੇ ਗੀਤ ਦੇ ਵੱਲ ਅਤੇ ਫਿਰ ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ ਅਤੇ ਗੀਤ ਗਾਇਆ ਬੜੀ ਸ਼ਾਨਦਾਰ ਸੁਰੀਲੀ ਆਵਾਜ਼ ਸੁਨਿਧੀ ਚੌਹਾਨ ਵੱਲੋਂ ਅਤੇ ਅਰਦਾਸ ਕਰਾਂ ਮੂਵੀ ਦੇ ਵਿੱਚੋਂ ਸਤਿਗੁਰ ਪਿਆਰੇ ਆਓ ਸੁਣੀਏ ਅਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
1: ਤੰਦੂਰੀ, ਤੰਦੂਰੀ ਖਾਣਾ ਖਾਣਾ ਹੈ ਤੇ ਤੰਦੂਰੀ ਬੋਇਜ਼ ਹੀ ਜਾਣਾ ਹੈ। ਬੜਾ ਸਵਾਦ ਵਾਲਾ ਫਲੇਵਰਡ ਫੂਡ ਮਿਲਦਾ ਹੈ, ਚਿਕਨ ਟਿੱਕਾ, ਤੰਦੂਰੀ ਸ਼੍ਰਿੰਪ, ਤੰਦੂਰੀ ਫਿਸ਼, ਮਲਾਈ ਚਾਪ, ਤੰਦੂਰੀ ਮੋਮੋਸ ਤੇ ਹਾਂ ਪਨੀਰ ਦੀ ਭੁਰਜੀ। ਬਿਲਕੁਲ ਨਾ ਭੁੱਲਿਆ ਜੇ, ਲੋਕੇਟਡ ਨੇ 7171 ਟੋਰਬਰਮ ਰੋਡ ਦੇ ਉੱਤੇ ਤੇ ਦੂਸਰੀ ਲੋਕੇਸ਼ਨ ਮੈਕਲੋਗਲਨ ਐਂਡ ਕੁਈਨ ਤੇ 905-955-1111-905-956-2111। ਤੰਦੂਰੀ ਬੋਇਜ਼।
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023-647-702-V23।
3: लाइसेंस नंबर 10394।
1: ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ। ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ, ਤੇ ਨਾਲ ਦੀ ਨਾਲ ਸ਼ਨੀਵਾਰ ਦੀ ਸ਼ਾਮ ਹੈ ਤੇ ਫੂਡ ਅਕਸਰ ਹੀ ਸਾਨੂੰ ਹੁੰਦਾ ਵੀ ਫੂਡ ਖਾਇਆ ਜਾਵੇ, ਬੜਾ ਸ਼ਾਨਦਾਰ, ਬੜਾ ਸਵਾਦ ਵਾਲਾ, ਤੇ ਅਸੀਂ ਹਮੇਸ਼ਾ ਰੈਕਮੈਂਡ ਕਰਦੇ ਹਾਂ ਜ਼ਰੂਰ। ਤੁਸੀਂ ਤੰਦੂਰੀ ਬੋਇਸ ਜਾ ਸਕਦੇ ਹੋ, ਹੁਣ 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਸਭ ਤੋਂ ਪਹਿਲੀ ਲੋਕੇਸ਼ਨ 7171 ਟੋਰਬਰਮ ਰੋਡ ਤੇ ਤੁਸੀਂ ਜਾ ਕੇ ਫੂਡ ਟਰਾਈ ਕਰੋ, 24 ਘੰਟੇ ਖੁੱਲ੍ਹੇ ਨੇ। ਤੁਸੀਂ ਅਗਰ ਨੌਰਥ ਵਾਲੇ ਪਾਸੇ ਲੈ ਰਹੇ ਹੋ, ਤੁਸੀਂ ਉੱਥੇ ਵੀ ਔਰੰਜਵਿਲ ਤੋਂ ਸ਼ੈਲਬਰ ਨੂੰ ਜਾਂਦੇ ਹੋਏ ਤੁਸੀਂ ਉੱਥੇ ਵੀ ਫੂਡ ਦਾ ਇੰਜੋਏ ਕਰ ਸਕਦੇ ਹੋ। ਤੰਦੂਰੀ ਬੋਇਜ਼ ਢਾਬਾ ਉੱਥੇ ਖੁੱਲ੍ਹਿਆ, ਤੁਸੀਂ ਨੌਰਥ ਵੱਲ ਜਾਣਾ ਤਾਂ ਜ਼ਰੂਰ ਉੱਥੇ ਇੰਜੋਏ ਕਰਿਆ ਜੇ। ਅਤੇ ਨਾਲ ਦੀ ਨਾਲ ਹੋਰ ਕੁਈਨ ਐਂਡ ਮੈਕਲੋਗਲਨ 'ਤੇ ਵੀ ਤੰਦੂਰੀ ਬੋਇਜ਼ ਦੀ ਲੋਕੇਸ਼ਨ ਹੈ ਤੀਜੀ। ਅਤੇ ਜੇ ਚੌਥੀ ਦੀ ਗੱਲਬਾਤ ਕਰੀਏ, ਉਹ ਵੀ ਤੁਸੀਂ ਜ਼ਰੂਰ ਜਾ ਸਕਦੇ ਹੋ, ਜੋ ਕਿ ਡੇਅਰੀ ਰੋਡ ਦੇ ਉੱਤੇ ਪੈਂਦੀ ਹੈ। ਤੰਦੂਰੀ ਬੋਇਜ਼ 3221 ਡੈਰੀ ਰੋਡ ਵੈਸਟ ਦੇ ਉੱਤੇ, ਅਤੇ 4 ਲੋਕੇਸ਼ਨਾਂ ਨੇ, ਕਿਤੇ ਮਰਜ਼ੀ ਜਾਓ ਅਤੇ ਸ਼ਾਨਦਾਰ ਖਾਣਾ ਤੰਦੂਰੀ ਬੋਇਜ਼ ਦਾ ਜ਼ਰੂਰ ਖਾਓ। ਕਿਸੇ ਨੂੰ ਅਗਰ ਮੌਰਗੇਜ ਦੀ ਭਾਲ ਹੈ, ਫਸਟ ਜਾਂ ਸੈਕਿੰਡ ਮੌਰਗੇਜ ਤੁਸੀਂ ਲੱਭ ਰਹੇ ਹੋ, ਜਾਂ ਤੁਹਾਡੀ ਮੌਰਗੇਜ ਰਿਨਿਊਅਲ 'ਤੇ ਆਈ ਹੋਈ ਹੈ, ਤੇ ਤੁਸੀਂ ਸੋਚ ਰਹੇ ਹੋ ਯਾਰ ਬੈਸਟ ਆਪਸ਼ਨ ਕਿਹੜੀ ਹੋ ਸਕਦੀ ਹੈ, ਤੇ ਜ਼ਰੂਰ ਤੁਸੀਂ GNE ਮੌਰਗੇਜਿਸ ਦੇ ਮਯੰਕ ਭਟਨਾਗਰ ਜੀ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਬੜਾ ਹੀ ਲੰਬਾ ਤਜਰਬਾ ਇਹਨਾਂ ਦਾ ਮੌਰਗੇਜ ਇੰਡਸਟਰੀ ਦੇ ਵਿੱਚ, ਤੇ ਸੰਪਰਕ ਕਰੋ 6474702-V23 ਤੇ 6477022023 6477022023 ਮਯੰਕ ਭਟਨਾਗਰ ਜੀ।

0: ਹੀ ਬੜਾ ਰੌਲਾ ਰੌਲਾ ਕਿਸ ਚੀਜ਼ ਦਾ, ਫੀਫਾ ਵਰਲਡ ਕੱਪ ਦਾ। ਅਤੇ ਅੱਜ ਵੀ ਜਿਹੜਾ ਮੈਚ ਹੋਇਆ ਦਿਨੇ ਪਹਿਲਾਂ ਸ਼ਾਮ ਜੀ ਨੂੰ ਨੌਰਵੇ ਅਤੇ ਇੰਗਲੈਂਡ ਦਾ, ਅਤੇ ਇੰਗਲੈਂਡ ਹੁਣ ਟੌਪ ਫੋਰ ਦੇ ਵਿੱਚ ਕਹਿ ਲਓ ਸੈਮੀਫਾਈਨਲਸ ਦੇ ਵਿੱਚ ਪਹੁੰਚ ਚੁੱਕਿਆ। ਅਤੇ ਦੂਸਰਾ ਮੈਚ ਜੋ ਹੁਣ ਚੱਲ ਰਿਹਾ ਅੱਜ ਇਸ ਟਾਈਮ 'ਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦਾ, ਅਤੇ ਅਰਜਨਟੀਨਾ ਆਲਰੇਡੀ ਇੱਕ ਗੋਲ ਕਰ ਚੁੱਕਿਆ, ਇੱਕ ਗੋਲ ਦੇ ਨਾਲ ਅੱਗੇ ਚੱਲ ਰਿਹਾ। ਚਾਂਸਿਸ ਦੇਖੋ ਕਿਹਦੇ ਬਣਦੇ ਆ। ਅਤੇ ਫਿਰ ਸੈਮੀਫਾਈਨਲਸ ਦੇ ਵਿੱਚ ਫਰਾਂਸ ਸਪੇਨ ਨਾਲ ਖੇਡੇਗਾ, ਅਤੇ ਇੰਗਲੈਂਡ ਕਿਹਦੇ ਨਾਲ ਖੇਡੇਗਾ ਇਹ ਵੀ ਥੋੜ੍ਹੇ ਘੰਟੇ ਦੇ ਵਿੱਚ ਹੀ ਹੋ ਜਾਣਾ ਤੈਅ ਵੀ ਕਿਹੜਾ ਬੰਦਾ ਕਿਹੜੀ ਟੀਮ ਇੰਗਲੈਂਡ ਦੇ ਨਾਲ ਖੇਡੇਗੀ। ਅਤੇ ਇਹ ਮੁਕਾਬਲੇ ਹੁਣ ਅੱਜ ਹੋ ਰਿਹਾ, ਅਤੇ ਅਗਲਾ ਮੁਕਾਬਲਾ ਹੋਣਾ ਫਰਾਂਸ ਅਤੇ ਸਪੇਨ ਦਾ 14 ਤਰੀਕ ਨੂੰ ਮੰਗਲਵਾਰ ਨੂੰ, ਅਤੇ ਉਸ ਤੋਂ ਬਾਅਦ ਜੁਲਾਈ 15 ਬੁੱਧਵਾਰ ਨੂੰ ਇੰਗਲੈਂਡ ਅਤੇ ਜਿਹੜੀ ਵੀ ਟੀਮ ਹੁਣ ਜਿੱਤੇਗੀ ਅੱਜ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦਾ, ਅਤੇ ਉਹਦੇ ਵਿੱਚ ਅਤੇ ਫਾਈਨਲ ਵੀ ਬਸ ਆ ਗਿਆ ਅਗਲੇ ਐਤਵਾਰ ਜੁਲਾਈ 19 ਨੂੰ, ਫਿਰ ਫੀਫਾ ਵਰਲਡ ਕੱਪ ਫਾਈਨਲ ਵੀ ਹੋਏਗਾ। ਅਤੇ ਜਿਹੜੇ ਵੀ ਫੈਨ ਨੇ ਫੀਫਾ ਵਰਲਡ ਕੱਪ ਸੋਕਰ ਦੇ, ਬਹੁਤ ਦੁਨੀਆ ਫੈਨ ਆ, ਅਤੇ ਤੁਸੀਂ ਵੈਸੇ ਤਾਂ ਇੰਜੋਏ ਕਰ ਹੀ ਰਹੇ ਹੋਣੇ ਇਸ ਟਾਈਮ ਮੈਚ, ਅਤੇ ਲਾਈਵ ਵੀ ਆਪਾਂ ਦੱਸਦੇ ਰਹਾਂਗੇ। ਅਰਜਨਟੀਨਾ ਇੱਕ ਗੋਲ ਦੇ ਬੜਤ ਦੇ ਨਾਲ ਅੱਗੇ ਚੱਲ ਰਹੇ ਨੇ, ਅਤੇ ਦੇਖੋ ਅੱਗੇ ਫਾਈਨਲ ਤੱਕ ਕੀ ਬਣਦਾ। ਨੰਬਰ ਹੈ ਸਟੂਡੀਓ ਦਾ 905-673-3337-9057-33-3337। ਅਤੇ ਥੋੜ੍ਹੀ ਦੇਰ ਦੇ ਵਿੱਚ ਤਕਰੀਬਨ ਫੋਨ 'ਤੇ ਆਪਾਂ ਗੱਲਬਾਤ ਕਰਨ ਵਾਲੇ ਹਾਂ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਕੋਈ ਵੀ ਪੋਲਿਸੀ ਤੁਸੀਂ ਰਿਵਿਊ ਕਰਵਾਉਣੀ ਹੈ, ਕੋਈ ਨਵੀਂ ਲੈਣੀ ਚਾਹ ਰਹੇ ਹੋ, ਅਤੇ ਕੋਈ ਹੁਣ ਸਮਰ ਦੇ ਟਾਈਮ ਦੇ ਵਿੱਚ ਵਿਜ਼ਿਟ ਕਰ ਰਿਹਾ, ਅਤੇ ਉਹਨਾਂ ਦੇ ਲਈ ਤੁਸੀਂ ਵਿਜ਼ਿਟਰ ਵੀਜ਼ਾ ਵੀ ਚਾਹੀਦਾ। ਬੜਾ ਕੁਛ REESP RRSP ਦੀਆਂ ਸੇਵਾਵਾਂ ਉਮਰਪ੍ਰੀਤ ਚਾਵਲਾ ਜੀ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਇੱਕ ਕਾਲ ਦੇ ਵੱਲ ਚੱਲਦੇ ਹਾਂ ਜੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਹਰਦੀਪ ਜੀ,
0: ਕੀ ਹਾਲ ਚਾਲ ਹੈ ਕੁਲਦੀਪ ਜੀ?
1: ਵਧੀਆ ਵਧੀਆ, ਸਾਡੇ ਵਾਲਾ ਰੇਡੀਓ।
0: ਸਾਡੇ ਵਾਲਾ ਰੇਡੀਓ, ਬਿਲਕੁਲ ਜੀ, ਤੁਹਾਡੇ ਵਾਲਾ ਰੇਡੀਓ ਆ ਗਿਆ ਜੀ। ਜੀ ਜੀ,
1: ਮੈਂ ਇੰਡੀਆ ਗਿਆ, ਮੈਂ 6-7 ਮਹੀਨੇ ਆਇਆ ਜੀ। 6-7 ਮਹੀਨੇ?
0: ਹਾਂਜੀ,
1: ਮੈਂ ਇੰਡੀਆ ਗਿਆ ਸੀ, 6-7 ਮਹੀਨੇ ਆਇਆ।
0: ਅੱਛਾ, ਤੁਸੀਂ ਇੰਡੀਆ ਗਏ ਸੀ? ਅੱਛਾ ਅੱਛਾ, ਕਿੰਨਾ ਟਾਈਮ ਲਾਏ?
1: 7 ਮਹੀਨੇ ਲਾਇਆ ਜੀ।
0: ਕਿੰਨੇ?
1: 7 ਮਹੀਨੇ।
0: 7 ਮਹੀਨੇ? ਤੁਹਾਡਾ ਵਧੀਆ ਹੈ ਜੀ, ਪੂਰੇ ਨਜ਼ਾਰੇ। ਉਹ ਵਾਲਾ ਟਾਈਮ ਵੀ ਬੜਾ ਸੋਹਣਾ ਹੁੰਦਾ ਕਿ ਨਹੀਂ?
1: ਸਿਆਲ ਦਾ ਦਿਨ ਉੱਥੇ ਤੇ ਗਰਮੀਆਂ ਰਹੇ ਇੱਥੇ ਜੀ।
0: ਬਸ ਸਹੀ ਹੈ ਜੀ, ਤੁਸੀਂ ਲਾਈਫ ਦੇ ਵਿੱਚ ਸਿੱਖ ਲਿਆ ਵੀ ਕਿੱਦਾਂ ਖੁਸ਼ ਰਹਿਣਾ, ਕਿੱਦਾਂ ਖੁਸ਼ ਰਿਹਾ ਜਾ ਸਕਦਾ।
1: ਚਲੋ ਜੀ, ਭਰਾਵਾਂ ਦਾ ਜੀ, ਮੈਂ ਨਾ ਪਿੱਛੇ ਤੁਹਾਡਾ ਰਿਕਾਰਡਿੰਗ ਮੈਂ ਚੱਲਦੀ, ਤੇ ਮੈਂ ਸੁਣ ਰਿਹਾ ਕਿ ਮੇਰੇ ਪਿੰਡ ਵੀ ਕੁਛ ਹੋਇਆ ਸੀ ਜੀ।
0: ਹਾਂਜੀ,
1: ਮੈਂ ਹੁਣੇ ਸੁਣ ਰਿਹਾ ਕੋਈ ਕਾਰਨਰ ਕਾਲ ਕਰ ਰਿਹਾ, ਕੋਈ ਮਿਸ ਐਪਲ ਕੋਈ ਗੱਲ ਹੋਈ ਕੀ ਸਮਝ ਲੱਗੀ ਮੈਨੂੰ?
0: ਹਾਂਜੀ ਹਾਂ, ਮਹੀਨੇ ਕ ਦੀ ਗੱਲ ਹੈ, ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ, 1.5 ਮਹੀਨੇ ਦੇ ਨੇੜੇ, ਤੇ ਫਾਦਰ ਜੀ ਬਸ ਚਲਾਣਾ ਕਰ ਗਏ ਜੀ, ਤੇ ਉਹਦੇ ਕਰਕੇ ਮੈਂ ਵੀ ਇੰਡੀਆ ਹੀ ਗਿਆ ਸੀਗਾ, ਤਾਂ ਕਰਕੇ ਆਪਾਂ ਰੇਡੀਓ ਤੇ ਵੀ ਨਹੀਂ ਆ ਸਕੇ। ਤੇ
1: ਬਹੁਤ ਅਫਸੋਸ ਵਾਲੀ ਗੱਲ ਹੈ, ਚਲੋ ਬਜ਼ੁਰਗਾਂ ਦੀ ਸਦਾ ਹੀ ਲੋੜ ਹੈ ਜੀ, ਮਾਪਿਆਂ ਦੀ, ਚਲੋ ਗੱਲ ਹੈ ਵੀ ਉਮਰ ਦੇ ਨਾਲ ਸਿਸਟਮ ਜਿਵੇਂ ਹੈ ਜੀ,
0: ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜੀ, ਬੰਦਾ ਜਿੰਨਾ ਮਰਜ਼ੀ ਕਹਿ ਲੇ ਮੈਂ ਵੱਡਾ ਹੋ ਗਿਆ, ਪਰ ਲੋੜ ਤਾਂ ਹਮੇਸ਼ਾ ਰਹਿੰਦੀ ਹੈ ਜੀ। ਬਾਪੂ ਇੱਕ ਸੂਰਜ ਦੀ ਤਰ੍ਹਾਂ ਹੁੰਦਾ, ਸੂਰਜ ਗਰਮ ਤਾਂ ਜ਼ਰੂਰ ਹੁੰਦਾ, ਜੇ ਨਾ ਹੋਵੇ ਤੇ ਹਨੇਰਾ ਹੋ ਜਾਂਦਾ, ਤੇ ਉਹ ਵਾਲੀ ਗੱਲ
1: ਹੈ।
0: ਚਲੋ ਹਾਂਜੀ ਕੁਲਦੀਪ ਜੀ, ਬਹੁਤ ਧੰਨਵਾਦ ਜੀ ਕਾਲ ਦਾ, ਤੁਹਾਡੀ ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਅਤੇ ਬਿਲਕੁਲ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ, ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ੀਗਨੇਸ਼ਨ। ਇੰਸ਼ੋਰੈਂਸ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੇ ਅਸੀਂ ਹਮੇਸ਼ਾ ਕਹਿੰਦੇ ਹਾਂ 647-446-1616 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਕੋਈ ਕੋਟੇਸ਼ਨ ਚਾਹੀਦੀ ਹੈ, ਕੋਈ ਪੋਲਿਸੀ ਰਿਵਿਊ ਕਰਵਾਉਣੀ ਹੈ, ਤੇ ਬੜਾ ਹੀ ਸ਼ਾਨਦਾਰ ਨਾਮ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਵੈਲਕਮ।
2: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
2: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਏਦਾਂ ਹੀ ਚੜ੍ਹਦੀ ਕਲਾ ਚਾਹੀਦੀ ਹੈ। ਤੇ ਉਮਰਪ੍ਰੀਤ ਜੀ, ਆਪਾਂ ਅੱਜ ਕੀ ਆਪਣੇ ਸਰੋਤਿਆਂ ਦੇ ਲਈ ਕਿਹੜੀ ਕੋਈ ਐਡਵਾਈਸ ਜਾਂ ਕਿਹੜੀ ਕੋਈ ਇਨਫੋਰਮੇਸ਼ਨ ਲੈ ਕੇ ਆਏ ਆ ਜਿਹਦੇ ਨਾਲ ਉਹ ਸੋਚਣ ਤੇ ਮਜਬੂਰ ਹੋ ਜਾਣ ਵੀ ਯਾਰ ਆਹ ਚੀਜ਼ ਤੇ ਵਾਕਈ ਜ਼ਰੂਰ ਚਾਹੀਦੀ ਚਾਹੀਦੀ ਹੈ ਜੀ?
2: ਸਰਬਜੀਤ ਜੀ, ਆਪਾਂ ਨਾ ਇਸ ਕੰਟਰੀ ਚ ਆਏ ਹੋਏ ਆ, ਚਲੋ ਆਪਾਂ ਆਪਣੇ ਫਿਊਚਰ ਲਈ ਵੀ ਆਏ ਹੋਏ ਆ, ਬਟ ਨਾਲ ਦੀ ਨਾਲ ਕਿਤੇ ਨਾ ਕਿਤੇ ਸਾਨੂੰ ਹੈਗਾ ਵੀ ਚਲੋ ਸਾਡੀ ਆਪਣੀ ਲਾਈਫ ਤਾਂ ਚੰਗੀ ਹੋਏ ਹੋਏ, ਨਾਲ ਅਸੀਂ ਬੱਚਿਆਂ ਨੂੰ ਵੀ ਇੱਕ ਬਹੁਤ ਵਧੀਆ ਫਿਊਚਰ ਦੇ ਸਕੀਏ। ਜਿੰਨੇ ਵੀ ਇੱਥੇ ਇਮੀਗ੍ਰੈਂਟ ਆਏ ਆ, ਚਾਹੇ ਅਸੀਂ ਬੱਚਿਆਂ ਨਾਲ PR ਲੈ ਕੇ ਆਏ ਜਾਂ ਸਾਡੇ ਬੱਚੇ ਇੱਥੇ ਤੇ ਬੋਰਨ ਆ, ਮਤਲਬ ਸਾਡੀ ਕਮਿਊਨਿਟੀ ਮੈਨੂੰ ਲੱਗਦਾ ਆਪਣੇ ਬੱਚਿਆਂ ਲਈ ਬਹੁਤ ਜ਼ਿਆਦਾ ਆਪਾਂ ਕੇਅਰਫੁਲ ਹੁੰਦੇ ਹਾਂ, ਆਪਾਂ ਬਹੁਤ ਵਧੀਆ ਉਹਨਾਂ ਨੂੰ ਅੱਗੇ ਲਾਈਫ ਦੇਣਾ ਚਾਹੁੰਦੇ ਹਾਂ। ਸੋ ਮੈਂ ਅੱਜ ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਨ ਲੱਗੀ ਹਾਂ। ਬੱਚਿਆਂ ਦੀ ਫਾਈਨੈਂਸ਼ੀਅਲ ਪਲੈਨਿੰਗ ਦਾ ਨਾ ਇਹ ਮਤਲਬ ਨਹੀਂ ਹੁੰਦਾ ਵੀ ਆਪਾਂ ਸਿਰਫ ਉਹਨਾਂ ਦੀ ਐਜੂਕੇਸ਼ਨ ਨੂੰ ਸਿਕਿਓਰ ਕਰਤਾ। ਅਫਕੋਰਸ ਐਜੂਕੇਸ਼ਨ ਨੂੰ ਸਿਕਿਓਰ ਕਰਨਾ ਇੱਕ ਬਹੁਤ ਵੱਡਾ ਸਟੈਪ ਹੈ, ਕਿਉਂਕਿ ਬੱਚੇ ਪੜ੍ਹ ਜਾਣਗੇ ਤਾਂ ਆਪੇ ਹੀ ਕੁਛ ਨਾ ਕੁਛ ਕਰਦੇ ਰਹਿਣਗੇ। ਬਟ ਗੱਲ ਇਹ ਹੈ ਕਿ ਸਿਰਫ ਐਜੂਕੇਸ਼ਨ ਨੂੰ ਆਪਾਂ ਸਿਕਿਓਰ ਨਾ ਕਰੀਏ, ਆਪਣੇ ਕੋਲ ਡਿਫਰੈਂਟ ਇਨਵੈਸਟਮੈਂਟ ਹੋਣੀਆਂ ਚਾਹੀਦੀਆਂ, ਡਾਈਵਰਸੀਫਾਈਡ ਆਪਾਂ ਇਨਵੈਸਟਮੈਂਟ ਹੋਣੀਆਂ ਚਾਹੀਦੀਆਂ, ਤਾਂ ਕਿ ਡਿਫਰੈਂਟ ਫੇਸਿਸ ਆਫ ਲਾਈਫ ਤੇ, ਐਜੂਕੇਸ਼ਨ ਤੋਂ ਬਾਅਦ ਕੱਲ ਨੂੰ ਬੱਚਿਆਂ ਨੂੰ ਆਪਾਂ ਮੇ ਬੀ ਬਿਜ਼ਨਸ ਕਰਨਾ ਚਾਹੁੰਦਾ ਬੱਚਾ, ਮੇ ਬੀ ਆਪਾਂ ਘਰ ਲੈ ਕੇ ਦੇਣਾ ਬੱਚਿਆਂ ਦੇ ਵਿਆਹ ਕਰਨੇ ਆ, ਜਾਂ ਬੱਚਿਆਂ ਨੂੰ ਗੱਡੀਆਂ ਲੈ ਕੇ ਦੇਣੀਆਂ, ਕੋਈ ਵੀ ਰੀਜ਼ਨ ਹੋ ਸਕਦਾ ਫਾਈਨੈਂਸ਼ੀਅਲ ਪਲੈਨਿੰਗ ਦਾ। ਸੋ ਇਹ ਮਤਲਬ ਮੈਂ ਹਮੇਸ਼ਾ ਤਿੰਨ ਪਲਾਨਸ ਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ ਨੂੰ ਡਿਵਾਈਡ ਕਰ ਦਿੰਦੀ ਹੁੰਦੀ ਹਾਂ। ਪਹਿਲਾ ਹੈਗਾ ਐਜੂਕੇਸ਼ਨ ਸੇਵਿੰਗ ਪਲਾਨ, ਦੂਜਾ ਹੈਗਾ ਵੈਲਥ ਪਲਾਨ, ਤੇ ਤੀਜਾ ਇੱਕ ਸਪੈਸ਼ਲ ਪਲਾਨ ਹੈ ਜਿਹੜਾ ਉਦੋਂ ਕਿਕ ਇਨ ਕਰਦਾ ਜਦੋਂ ਸਾਨੂੰ ਪੈਸੇ ਚਾਹੀਦੇ ਆ ਔਰ ਜਿਹਦੀ ਆਪਾਂ ਪਲੈਨਿੰਗ ਨਹੀਂ ਕੀਤੀ ਹੋਈ। ਮਤਲਬ ਐਜੂਕੇਸ਼ਨ ਸੇਵਿੰਗ ਪਲਾਨ ਹੈ, ਤੁਸੀਂ ਠੀਕ ਹੈ 1.5-2 ਲੱਖ ਬਣ ਗਿਆ ਆਪਣਾ ਬੱਚਿਆਂ ਦੀ ਐਜੂਕੇਸ਼ਨ ਹੋ ਗਈ। ਵੈਲਥ ਪਲਾਨ ਹੈ ਜਿਹੜਾ ਉਹ ਐਕਚੁਅਲੀ ਪਿਛਲੇ ਸਾਲਾਂ ਲਈ ਵਧੀਆ ਹੁੰਦਾ, ਮਤਲਬ ਉਹਨੂੰ ਆਪਾਂ ਲੌਂਗਰ ਟਰਮ ਲਈ ਆਪਾਂ ਇਨਵੈਸਟਮੈਂਟ ਕਰਦੇ ਹੁੰਦੇ ਹਾਂ। ਲੇਕਿਨ ਜਿਹੜਾ ਆਹ ਪਲਾਨ ਦੀ ਮੈਂ ਗੱਲ ਕਰ ਰਹੀ ਹਾਂ, ਇਹਨੇ ਉਦੋਂ ਕਿਕ ਇਨ ਕਰਨਾ ਮੇ ਬੀ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਘੱਟ ਗਿਆ, ਬੱਚਿਆਂ ਨੇ UK ਜਾ ਕੇ ਉਹਨਾਂ ਨੇ ਕਿਹਾ ਕਿ ਆਪਾਂ ਜਿੱਥੇ ਲਾਅ ਪੜ੍ਹਨਾ ਜਾਂ ਇੱਥੇ ਮੈਡੀਸਨ ਪੜ੍ਹਨੀ ਹੈ, ਤਾਂ ਕਈ ਵਾਰ 1-1.5 ਲੱਖ ਜੋ ਆਪਾਂ ਬੱਚਿਆਂ ਦੇ RESP ਕੀਤਾ ਉਹ ਨਹੀਂ ਇਨਾਫ ਹੁੰਦਾ, ਤਾਂ ਇਹ ਪਲਾਨ ਆ ਜਾਏਗਾ। ਜਾਂ ਕੱਲ ਨੂੰ ਬੱਚਿਆਂ ਨੂੰ ਤੁਸੀਂ ਬਿਜ਼ਨਸ ਓਪਨ ਕਰਕੇ ਦੇਣਾ ਤਾਂ ਇਹ ਪਲਾਨ ਕਿਕ ਇਨ ਹੋ ਜਾਏਗਾ। ਸੋ ਜੋ ਵੀ ਤੁਹਾਡੀ ਅਫੋਰਡੇਬਿਲਿਟੀ ਹੈ, ਹਰ ਘਰ ਚ ਦੇਖੋ ਅਪਰੋਕਸੀਮੇਟਲੀ $500-600 ਪਰ ਚਾਈਲਡ ਆ ਰਿਹਾ। ਸੋ ਤਿੰਨੋਂ ਪਲਾਨ ਦੇ ਵਿੱਚ ਆਪਾਂ $200-200 ਇਨਵੈਸਟ ਕਰਦੇ ਹਾਂ। ਸੋ ਇਹ ਜਿਹੜਾ ਮੈਂ ਥਰਡ ਪਲਾਨ ਦੀ ਗੱਲ ਕਰ ਰਹੀ ਹਾਂ, ਇਹਦੇ ਚ ਆਪਾਂ ਲੈਸ ਸੇ ਆਪਾਂ$50 ਵੀਕਲੀ ਇਨਵੈਸਟ ਕਰਨਾ ਸ਼ੁਰੂ ਕੀਤਾ 20 ਸਾਲਾਂ ਦੇ ਲਈ। $50 ਵੀਕਲੀ ਦਾ ਮਤਲਬ ਇਹ ਹੈ 2600 ਸਾਲ ਦਾ, ਤੇ 20 ਸਾਲ ਦੇ ਵਿੱਚ ਆਪਾਂ 52,000 ਇਨਵੈਸਟ ਕਰਤਾ। 10% ਗਰੋਥ ਦੇ ਨਾਲ 20 ਸਾਲ ਬਾਅਦ ਉਹ 1.5 ਲੱਖ ਬਣ ਜਾਣਾ। ਹੁਣ ਜੇ ਆਪਾਂ ਉਸੇ ਪੈਸੇ ਨੂੰ ਸਿਰਫ PRN ਦੀਏ ਇਨਵੈਸਟਡ ਵੀ ਅਗਲੇ 20 ਸਾਲਾਂ ਲਈ, ਮਤਲਬ ਆਪਾਂ ਇਨਵੈਸਟ ਕੁਝ ਨਹੀਂ ਕਰ ਰਹੇ, ਆਪਾਂ ਸਿਰਫ ਇਨਵੈਸਟਡ ਰਹਿਣ ਤਾਂ ਉਹਨੂੰ, ਤਾਂ ਉਹ ਅਪਰੋਕਸੀਮੇਟਲੀ 1 ਮਿਲੀਅਨ ਬਣ ਜਾਣਾ। ਤੇ ਕਮਾਲ ਦੀ ਗੱਲ ਇਹ ਆ ਵੀ ਜੇ ਆਪਾਂ ਅਗਲੇ 20-25 ਸਾਲ ਤੱਕ ਵੀ ਇਨਵੈਸਟਡ ਰਹਿਣ ਦੀਏ ਤਾਂ ਉਹ 7 ਮਿਲੀਅਨ ਬਣ ਜਾਣਾ। ਸੋ ਤੁਸੀਂ ਬੱਚੇ ਦੇ ਡਿਫਰੈਂਟ ਫੇਸਿਸ ਆਫ ਲਾਈਫ ਨੂੰ ਸਿਕਿਓਰ ਕਰਤਾ। ਹੁਣ ਇਹ ਇੱਕ ਪਲਾਨ ਹੈ ਜਿਸ 'ਚ ਤੁਸੀਂ ਕਦੇ ਵੀ ਪੈਸਾ ਚੱਕ ਕੇ ਜਿੱਥੇ ਵੀ ਤੁਹਾਨੂੰ ਲੱਗਦਾ ਆਪਾਂ ਬੱਚੇ ਦੇ ਯੂਜ਼ ਕਰ ਸਕਦੇ ਹਾਂ, ਬਟ ਨਾਲ ਦੀ ਨਾਲ ਵੈਲਥ ਪਲਾਨ ਵੀ ਗਰੋ ਹੁੰਦਾ ਰਹੇਗਾ। ਸੋ ਜ਼ਰੂਰੀ ਨਹੀਂ ਕਿ ਆਪਾਂ 200-200 ਤਿੰਨਾਂ 'ਚ ਪਾਉਣੇ ਆ, ਜੋ ਵੀ ਤੁਹਾਡੀ ਅਫੋਰਡੇਬਿਲਿਟੀ ਆ ਆਪਾਂ ਉਹਦੇ ਨਾਲ ਇਹਨੂੰ ਡਾਈਵਰਸੀਫਾਈ ਕਰ ਸਕਦੇ ਹਾਂ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਮੇ ਬੀ ਤੁਸੀਂ RESP 'ਚ ਆਲਰੇਡੀ ਇਨਵੈਸਟ ਕਰ ਰਹੇ ਹੋ ਬਟ ਤੁਸੀਂ ਹੋਰ ਕੁਝ ਵੀ ਪਲਾਨ ਨਹੀਂ ਕੀਤਾ ਬੱਚਿਆਂ ਲਈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616-4 ਥੈਂਕ ਯੂ ਸੋ ਮਚ ਸਰਬਜੀਤ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 647-446-1616 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਇਹ ਚੀਜ਼ਾਂ ਵੈਸੇ ਕੋਈ ਜ਼ਿਆਦਾ ਔਖੀ ਵੀ ਨਹੀਂ, ਜੇ ਆਪਾਂ ਸਮਝੀਏ ਤੇ ਆਪਾਂ ਪੂਰੇ ਤਰੀਕੇ ਦੇ ਨਾਲ ਆਪਣੀ ਲਾਈਫ ਨੂੰ, ਆਪਣੇ ਬੱਚਿਆਂ ਦੀ ਲਾਈਫ ਨੂੰ ਪੂਰਾ ਫਾਈਨੈਂਸ਼ੀਅਲੀ ਕਿੱਦਾਂ ਸਟੇਬਲ ਕਰ ਸਕਦੇ ਹਾਂ, ਕਿੱਦਾਂ ਵਧੀਆ ਰੱਖਿਆ ਜਾ ਸਕਦਾ, ਤੇ ਜ਼ਰੂਰ ਕਾਲ ਕਰੋ ਉਮਰਪ੍ਰੀਤ ਚਾਵਲਾ ਜੀ ਨੂੰ 647-446-1616 ਤੇ 647-446-1616। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਜੁੜਾਂਗੇ ਨੈਕਸਟ ਲਿੰਕ ਦੇ ਵਿੱਚ। ਥੈਂਕ ਯੂ,
2: ਥੈਂਕ ਯੂ ਜੀ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ। ਬੜੀ ਇੱਕ ਸ਼ਾਨਦਾਰ ਗੀਤ ਹੈ ਅਤੇ ਗੀਤ ਨੂੰ ਸੁਣਦੇ ਹਾਂ। ਗੀਤ ਦਾ ਨਾਮ ਹੈ ਸਬਰ। ਵੱਜਦੇ ਵਿੱਚ ਸਬਰ ਆ ਗਿਆ ਨਾ ਅਤੇ ਉਹ ਜ਼ਿੰਦਗੀ ਦੇ ਵਿੱਚ ਬੜਾ ਸੁਲਝ ਸਕਦਾ। ਅਤੇ ਆਓ ਸੁਣੀਏ ਇੱਕ ਬੜਾ ਪਿਆਰਾ ਗੀਤ। ਆਪਾਂ ਹੋਰ ਗੀਤ ਵੀ ਦੇਖਦੇ ਸੀ, ਗੋਪੀ ਵੜੈਚ ਵੱਲੋਂ ਇਹ ਗੀਤ ਗਾਇਆ, ਬੜਾ ਸ਼ਾਨਦਾਰ। ਆਓ ਸੁਣੀਏ ਪ੍ਰੋਗਰਾਮ ਸਰਬ ਰੇਡੀਓ 'ਤੇ।

ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ, ਅਤੇ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਗੀਤ ਸੰਗੀਤ ਦੀ ਫਰਮਾਇਸ਼ ਹੋਵੇ, ਅੱਜ ਜ਼ਿਆਦਾ ਧਿਆਨ ਆਪਾਂ ਫਿਰ ਗੀਤ ਸੰਗੀਤ ਵੱਲ ਹੀ ਰੱਖਾਂਗੇ, ਕੋਈ ਵੀ ਮਿਊਜ਼ਿਕ ਤੁਸੀਂ ਚਲਵਾਉਣਾ ਚਾਹੁੰਦੇ ਹੋ, ਕੋਈ ਵੀ ਗੀਤ, ਅਤੇ ਜ਼ਰੂਰ ਰਿਕੁਐਸਟ ਕਰ ਸਕਦੇ ਹੋ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ। ਅਤੇ ਇੱਕ ਬੜਾ ਸ਼ਾਨਦਾਰ ਗੀਤ ਹੈ, ਹਾਰਵੀ ਸੰਧੂ ਦਾ ਗਾਇਆ ਹੋਇਆ ਗੀਤ ਹੈ ਬਾਪੂ ਯਾਰ, ਅਤੇ ਆਹ ਗੀਤ ਸੁਣਦੇ ਹਾਂ ਅਤੇ ਫਿਰ ਜੁੜਦੇ ਹਾਂ ਦੁਬਾਰਾ ਪ੍ਰੋਗਰਾਮ ਸਰਬ ਰੇਡੀਓ 'ਚ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਤੇ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਬੜੀ ਸ਼ਾਨਦਾਰ ਇਨਫੋਰਮੇਸ਼ਨ ਲੈ ਕੇ ਆਉਂਦੇ ਆ, ਖਾਸ ਕਰਕੇ ਤੁਹਾਡੇ ਕਰੀਅਰ ਨੂੰ ਲੈ ਕੇ। ਇਨਸਾਨ ਨੂੰ ਹੁੰਦਾ ਵੀ ਯਾਰ ਕਰੀਅਰ ਦੇ ਵਿੱਚ ਕੁਛ ਨਵਾਂ ਸਿੱਖਿਆ ਜਾਵੇ, ਕੁਛ ਇੰਪਰੂਵਮੈਂਟ ਕੀਤੀ ਜਾਵੇ ਜਿਹਦੇ ਕਰਕੇ ਸਾਡੀ ਇਨਕਮ ਵਿੱਚ ਇਜ਼ਾਫਾ ਹੋਵੇ, ਸਾਡੇ ਸਕਿੱਲਸ ਦੇ ਵਿੱਚ ਇਜ਼ਾਫਾ ਹੋਵੇ। ਅਤੇ ਉਹਦੇ ਵਿੱਚ ਇਜ਼ਾਫਾ ਜਦੋਂ ਆਪਾਂ ਕਰਦੇ ਹਾਂ ਸਾਨੂੰ ਸਟੱਡੀ ਕਰਨੀ ਪੈਂਦੀ ਹੈ, ਪਰ ਕਈ ਚੀਜ਼ਾਂ ਦੇ ਵਿੱਚ ਸਾਡੀ ਹੈਲਪ ਕਰਦੀ ਹੈ ਸਾਡੀ ਸਟੱਡੀ ਦੇ ਵਿੱਚ ਗੌਰਮੈਂਟ। ਗੌਰਮੈਂਟ ਗ੍ਰਾਂਟ ਪ੍ਰੋਵਾਈਡ ਕਰਦੀ ਹੈ, ਅਤੇ ਉਹ ਕਿੱਦਾਂ ਵਰਕ ਕਰਦੀ ਹੈ, ਕਿੱਦਾਂ ਕਿਵੇਂ ਹੋ ਸਕਦਾ, ਕਿਵੇਂ ਅਸੀਂ ਸਟੱਡੀ ਕਰ ਸਕਦੇ ਹਾਂ, ਅਤੇ ਉਹਦੇ ਬਾਰੇ ਜਾਣਕਾਰੀ ਦੇਣਗੇ ਸਾਰਾਂਸ਼ ਜੀ। ਪਹਿਲਾਂ ਤਾਂ ਵੈਲਕਮ ਕਰਦੀ ਹੈ ਸਾਰਾਂਸ਼ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਯੂ ਨੋ ਐਂਡ ਦੈਨ ਵੈਲਕਮ ਬੈਕ
0: ਜੀ। ਸਾਰਾਂਸ਼ ਜੀ ਬਹੁਤ ਸ਼ੁਕਰੀਆ, ਅਤੇ ਕੀ ਹਾਲ ਚਾਲ ਹੈ ਸਾਰਾਂਸ਼ ਜੀ?
1: ਵਧੀਆ ਜੀ, ਵਧੀਆ ਜੀ, ਬਸ ਇੱਕ ਮਿੰਟ, ਬੱਚਾ ਲੱਗਦਾ ਬੱਚੇ ਨੂੰ ਇੰਟਰਵਿਊ ਦੇਣਾ ਅੱਜ।
0: ਅੱਛਾ, ਬੱਚਾ ਕਹਤਾ ਵੀ ਅੱਜ ਮੈਨੇ ਇਨਫੋਰਮੇਸ਼ਨ ਦੇਣੀ ਹੈ, ਤੇ ਬਿਲਕੁਲ ਸਾਰਾਂਸ਼ ਜੀ, ਜਿਵੇਂ ਕਿ ਤੁਸੀਂ ਅਕਸਰ ਪਹਿਲਾਂ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ, ਤੇ ਆਪਾਂ ਜ਼ਰੂਰ ਪੁੱਛਣਾ ਚਾਹਾਂਗੇ ਯੂਨੀ ਗਲੋਬਲ ਐਡਵਾਈਜ਼ਰੀ, ਜੇ ਇਨਸਾਨ ਨੇ ਲੈਣਾ ਹੋਵੇ ਗ੍ਰਾਂਟ ਕਿਵੇਂ ਅਵੇਲ ਕੀਤੀ ਜਾ ਸਕਦੀ ਹੈ, ਖਾਸ ਕਰਕੇ ਜਦੋਂ ਆਪਾਂ ਅਸੀਂ PR ਵੀ ਹਾਂ, ਸਿਟੀਜ਼ਨ ਹਾਂ ਇੱਥੇ, ਅਤੇ ਅਸੀਂ ਸੋਚਦੇ ਹਾਂ ਵੀ ਯਾਰ ਕਿਵੇਂ ਚੇਂਜ ਕਰੀਏ, ਕੀ ਸਾਡੀ ਗਵਰਨਮੈਂਟ ਹੈਲਪ ਕਰ ਸਕਦੀ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
1: ਹਾਂਜੀ, ਸੋ ਜੋ ਮੈਂ ਇਨਫੋਰਮੇਸ਼ਨ ਦੇ ਰਹਾ ਹੂੰ ਉਹ ਸਿਰਫ ਨੈਕਸਟ ਵੀਕ ਤੱਕ ਵੈਲਿਡ ਹੈ।
0: ਅੱਛਾ ਜੀ,
1: ਯੇ ਨਹੀਂ ਕਿ ਆਪ ਉਸਕੇ ਬਾਅਦ ਆਏਂਗੇ
0: ਜੀ,
1: ਫਿਰ ਆਪਕੋ ਫੋਨ ਮਤਲਬ ਫਿਰ ਉਸਕੇ ਬਾਅਦ ਵੈਲਿਡ ਨਹੀਂ ਹੈ, ਫਿਰ ਨਈ ਚੀਜ਼ ਹੈ, ਗਵਰਨਮੈਂਟ ਪ੍ਰੋਗਰਾਮ ਚੇਂਜ ਕਰ ਰਹੀ ਹੈ ਆਪਣਾ
0: ਜੀ।
1: ਆਜ ਕੀ ਡੇਟ ਮੇ ਗ੍ਰਾਂਟਸ ਐਗਜ਼ਿਸਟ ਕਰਤੀ ਹੈ ਤੋ ਆਪਕੋ ਮਿਲ ਰਹੀ ਹੈ, ਇੱਕ ਹਫਤੇ ਬਾਅਦ ਆਏਂਗੇ ਤੋ ਮੇਰੇ ਖੁਦ ਕੀ ਦੁਕਾਨ ਤੋ ਹੈ ਨਹੀਂ, ਹਮ ਤੋ ਜ਼ਰੀਆ ਹੈ
0: ਜੀ, ਬਿਲਕੁਲ।
1: ਇੱਕ ਹਫਤੇ ਬਾਅਦ ਪਾਲਿਸੀ ਗਵਰਨਮੈਂਟ ਕੀ ਚੇਂਜ ਹੋ ਰਹੀ, ਗ੍ਰਾਂਟਸ ਬੰਦ, ਲੋਨ ਸਟਾਰਟ, ਗ੍ਰੋਸ ਇਜ਼ ਸੇਮ। ਅਗਰ ਆਜ ਫੈਮਿਲੀ ਆਫ ਫੋਰ ਕੋ, ਫੈਮਿਲੀ ਆਫ ਫੋਰ ਮੇ ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ ਤੋ ਉਨਕੋ 45 ਟੂ ਲਾਈਕ ਸੋਰੀ ਹਸਬੈਂਡ ਵਾਈਫ ਦੋਨੋ ਪੜ੍ਹ ਰਹੇ ਅਗਰ
0: ਜੀ
1: ਤੋ ਉਨਕੋ 80,000 ਕੀ ਫੰਡਿੰਗ ਆਤੀ ਹੈ, 40,000 ਉਸਮੇ ਸੇ ਗ੍ਰਾਂਟ ਹੈ, 40,000 ਆਪਸ਼ਨਲ ਲੋਨ ਹੈ 0% ਪੇ
0: ਜੀ।
1: ਇੱਕ ਹਫਤੇ ਬਾਅਦ ਅਗਰ ਆਏਂਗੇ ਹਮਾਰੇ ਪਾਸ ਫੈਮਿਲੀ ਆਫ ਫੋਰ ਕੋ 80,000 ਕਾ ਲੋਨ ਹੀ ਲੋਨ ਹੈ, ਗ੍ਰਾਂਟ ਹੈ ਹੀ ਨਹੀਂ।
0: 40,000 ਗ੍ਰਾਂਟ ਫਿਰ ਨਹੀਂ ਮਿਲੇਗੀ, ਮਤਲਬ ਉਹ ਫਿਰ ਲੋਨ ਦੇ ਰੂਪ ਦੇ ਵਿੱਚ ਮਿਲੇਗੀ, ਤੇ ਤੁਹਾਨੂੰ ਉਹਦਾ ਇੰਟਰਸਟ ਦੇਣਾ ਪਏਗਾ। ਇੰਟਰਸਟ ਛੱਡੋ, ਤੁਹਾਨੂੰ ਪੈਸੇ ਵੀ ਵਾਪਸ ਕਰਨੇ ਪੈਣਗੇ, ਪਰ ਗ੍ਰਾਂਟ ਦੇ ਵਿੱਚ ਜੋ ਤੁਹਾਨੂੰ ਮਿਲ ਗਿਆ ਉਹ ਤੁਹਾਡਾ ਹੀ ਹੈ।
1: ਬਿਲਕੁਲ ਜੀ, ਬਿਲਕੁਲ, ਇਸ ਲਈ ਹਮ ਇਸ ਲਈ ਅਵੇਅਰਨੈਸ ਕਰ ਰਹੇ ਇਤਨੀ 30,000-100,000 ਕੀ ਫੰਡਿੰਗ ਹਾਸਿਲ ਕਰੇ, ਆਪਣੇ ਖਾਤੇ ਮੇ ਸੀਧਾ ਪੈਸਾ ਗਵਰਨਮੈਂਟ ਡਾਲਤੀ, ਹਮਾਰੇ ਪਾਸ ਨਹੀਂ ਆਤਾ, ਤੋ ਇਹ ਕੁੰਡੀ ਨਹੀਂ ਰੱਖੀ ਹਮਨੇ ਇਸਕੇ ਅੰਦਰ
0: ਜੀ।
1: ਹਮਾਰੀ ਫੀਸ ਕਿਤਨੀ ਹੈ, 199 ਜਾਂ 499, ਕਾਮ ਹੋਣੇ ਕੇ ਬਾਅਦ ਲੇਤੇ ਫੰਡਿੰਗ ਆਪਕੇ ਅਕਾਊਂਟ ਮੇ ਆਤੀ ਹੈ, ਲਾਸਟ ਵੀਕ 29 ਲੋਕੋ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ, ਅਬ ਹਮ ਸੈਟਰਡੇ ਕੋ ਉਨਸੇ ਫੋਨ ਕਰਕੇ ਆਪਣੀ ਫੀਸ, ਛੋਟੀ ਸੀ ਫੀਸ ਮੰਗਤੇ ਹੈ, ਤੋ ਕੋਈ ਕੈਚ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਗ੍ਰੀਡੀਨੈਸ ਨਹੀਂ ਹੈ ਜੀ। 8 ਸਾਲ ਹੋ ਗਏ ਬਹੁਤੋ ਕੋ ਅਸਿਸਟ ਕਰ ਚੁੱਕੇ ਹੈ, ਨੋ ਏਜ ਲਿਮਿਟ, ਆਪ ਚਾਹੇ 75 ਈਅਰਸ ਕੇ ਪੈਨਸ਼ਨ ਪੇ ਹੈ, ਚਾਹੇ ਆਪ ਲਾਈਕ 40 ਈਅਰਸ ਕੇ ਹੈ, ਸੈਲਫ ਇੰਪਲੋਇਡ ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ ਹੈ, ਜਿਨਕੀ ਇਨਕਮ ਨੋਟਿਸ ਆਫ ਅਸੈਸਮੈਂਟ 2024 ਮੇ ਲੈਸ ਦੈਨ $70,000 ਹੈ ਫੈਮਿਲੀ ਕੀ, ਸਿਰਫ ਉਨ੍ਹੀਂ ਕੋ ਫਾਇਦਾ ਹੈ
0: ਜੀ,
1: ਸਿਰਫ ਅਗਰ ਜਿਨਕੀ ਐਨੁਅਲ ਪੇ ਇਨਕਮ ਕਮ ਹੈ, ਉਹ ਕਿਸ ਕੀ ਹੋਤੀ ਹੈ, ਜੋ ਆਪਣੇ ਟੈਕਸਿਸ ਖੁਦ ਕਰਤੇ, ਸੱਚ ਸੈਲਫ ਇੰਪਲੋਇਡ ਬੰਦੇ, ਰਾਈਟ, ਸਮਾਲ ਬਿਜ਼ਨਸ ਓਨਰ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਅੱਛਾ ਬੈਨੀਫਿਟ ਹੈ, ਮਿਸ ਨਾ ਕਰੇ, ਹਮਾਰੀ ਫੀਸ ਕਾ ਕਹੇ ਆਪ ਨਹੀਂ ਦੇਂਗੇ, ਆਪਕਾ ਪੜੋਸੀ ਦੇ ਦੇਗਾ, ਕਿਉਂਕਿ ਆਲਰੇਡੀ ਬਹੁਤ ਲੋਕੀ ਲਾਹਾ ਲੈ ਚੁੱਕੇ ਨੇ, ਤੁਸੀਂ ਪਿੱਛੇ ਨਾ ਰਹੋ, ਤੇ 30 ਤੋਂ ਲੈ ਕੇ $1,00,000 ਦੀ ਫੰਡਿੰਗ ਦਾ ਨੁਕਸਾਨ ਨਾ ਕਰਾਓ।
0: ਬਿਲਕੁਲ, ਤੇ ਨਾਲੇ ਇਹਦੇ ਵਿੱਚ ਇਹ ਨਹੀਂ ਵੀ ਇਕੱਲਾ ਇਨਸਾਨ, ਇਹ ਫੈਮਿਲੀ ਦੀ ਇਨਕਮ ਕਾਊਂਟ ਹੋਏਗੀ, 70,000 ਤੋਂ ਜਿਹਦੀ ਘੱਟ ਹੈ ਉਹਦੇ ਲਈ ਬਹੁਤ ਫਾਇਦਾ ਹੈ। ਤੇ ਤੁਸੀਂ ਜ਼ਰੂਰ ਸਾਰਾਂਸ਼ ਜੀ ਨਾਲ ਗੱਲਬਾਤ ਕਰੋ, ਤੇ ਮੈਂ ਜਦੋਂ ਆਫਿਸ ਵਿਜ਼ਿਟ ਕੀਤਾ ਤੇ ਇਹਦੇ ਵਿੱਚ ਇਹ ਨਹੀਂ ਵੀ ਜੇ ਤੁਹਾਨੂੰ ਗ੍ਰਾਂਟ ਮਿਲ ਰਹੀ ਹੈ ਤੇ ਪਹਿਲਾਂ ਸਾਰਾਂਸ਼ ਦੇ ਅਕਾਊਂਟ ਵਿੱਚ ਜਾਏਗੀ ਫਿਰ ਉਹ ਤੁਹਾਨੂੰ ਟ੍ਰਾਂਸਫਰ ਕਰਨਗੇ, ਨਹੀਂ, ਉਹ ਸਿੱਧੀ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਟ੍ਰਾਂਸਫਰ ਹੋਣੀ ਹੈ। ਜਦੋਂ ਪੈਸੇ ਆ ਗਏ ਤੁਸੀਂ ਬਾਅਦ ਦੇ ਵਿੱਚ ਆਪ ਜਾ ਕੇ ਸਾਰਾਂਸ਼ ਜੀ ਨੂੰ ਥੈਂਕ ਯੂ ਕਰਨਾ ਤੇ ਆਪ ਜਾ ਕੇ ਤੁਸੀਂ ਉਹਨਾਂ ਦੀ ਫੀਸ ਦੇਣੀ ਹੈ। ਤੇ ਇੰਨਾ ਕਲੀਅਰ ਕੱਟ ਇਹ ਫਾਰਮੂਲਾ ਜਾ, ਇਹਦੇ ਵਿੱਚ ਵਾਕਈ ਕੋਈ ਐਵੇਂ ਲੁਕੋ ਨਹੀਂ ਹੈਗਾ ਜਾਂ ਜਿਵੇਂ ਸਾਰਾਂਸ਼ ਕਹਿੰਦੇ ਕੋਈ ਕੁੰਡੀ ਵਾਲਾ ਕੰਮ ਨਹੀਂ। ਕੀ ਸਾਰਾਂਸ਼?
1: ਬਿਲਕੁਲ ਜੀ, ਬਿਲਕੁਲ ਜੀ, ਕੋਈ ਕੈਚ ਹਮਨੇ ਰੱਖਾ ਨਹੀਂ, ਐਂਡ ਟੂ ਐਂਡ ਹਮਾਰੇ ਪੈਸਾ ਜ਼ਰੂਰ ਮਿਲਤੇ ਹੈ। ਕੁਛ ਲੋਕ 29 ਲੋਕ ਦੀ ਫੰਡਿੰਗ ਲਾਸਟ ਵੀਕ ਗਿਰੀ ਹੈ, 25 ਨੇ ਪੈਸੇ ਦੇ ਦਿੱਤੀ, 4 ਫੋਨ ਨਹੀਂ ਉਠਾ ਰਹੇ, ਤੋ ਮਤਲਬ ਹਮਾਰਾ ਨੁਕਸਾਨ ਹੋ ਜਾਤਾ ਹੈ, ਲੇਕਿਨ ਆਪ ਤਾਂ ਨਹੀਂ ਹੋ ਸਕਦਾ ਕਿਉਂਕਿ ਆਪਣੇ ਚਾਬੀ ਆਪ ਕੇ ਦੇ ਰੱਖੀ ਹੈ।
0: ਤੇ ਸਾਰਾਂਸ਼ ਜੀ, ਇਹਦੇ ਵਿੱਚ ਫਿਰ ਕੋਰਸਿਸ ਕਿਹੜੇ ਕਿਹੜੇ ਅਵੇਲੇਬਲ ਹੈ, ਤੇ ਅਸੀਂ ਕਿਵੇਂ ਕਰ ਸਕਦੇ ਹਾਂ, ਸਾਨੂੰ ਕਾਲਜ ਜਾਣਾ ਪਏਗਾ, ਅਸੀਂ ਘਰੋਂ ਕਰ ਸਕਦੇ ਹਾਂ, ਇਹਦੇ ਬਾਰੇ ਵੀ ਜ਼ਰੂਰ ਦੱਸੋ।
1: ਫੁੱਲੀ ਆਨਲਾਈਨ ਕੋਰਸਿਸ ਨੇ
0: ਜੀ,
1: ਆਸਾਨ ਨੇ, ਐਗਜ਼ਾਮੀਨੇਸ਼ਨ ਨਹੀਂ ਹੈਗੀ
0: ਜੀ,
1: ਆਸਾਨ ਸੇ ਲਾਈਕ ਕੋਰਸਿਸ ਹੈ, ਔਰ ਲਾਈਕ 2-3 ਘੰਟੇ ਆਪਨੇ ਲਗਾਨੇ, ਪੂਰਾ ਦਿਨ ਨਹੀਂ ਲਗਾਨਾ, ਫੋਨ ਪੇ ਪੂਰਾ ਦਿਨ ਰੀਲ ਹੀ ਤੋ ਦੇਖਤੇ ਹੈ, ਕਲਾਸਿਸ ਲਗਾਏਂਗੇ, ਫੰਡਿੰਗ ਆਏਗੀ, ਸਕਿੱਲ ਵੀ ਹਾਸਿਲ ਕਰੇਂਗੇ, ਮੈਨੇਜਮੈਂਟ ਅਕਾਊਂਟਿੰਗ ਜੈਸੇ ਆਸਾਨ ਸੇ ਕੋਰਸਿਸ ਕਰੇਂਗੇ, ਐਗਜ਼ਾਮੀਨੇਸ਼ਨ ਨਹੀਂ ਹੈ, ਆਸਾਨ ਸੇ ਅਸਾਈਨਮੈਂਟਸ ਹੈ, ਉਹ ਆਰਾਮ ਸੇ ਹੋ ਜਾਏਗੀ। तो इसमें कुछ कैच नहीं है जी, कोई कुंडी नहीं है इसके अंदर, इतने लोग ऑलरेडी लाह ले चुके ने। ऑफिस साडा प्रॉपर रहेगा 218 एक्सपोर्ट बुलेवर्ड पे। सर भाई इतनी बार आए हुए यहाँ पे लाइव करने हमारे ऑफिस में
0: जी,
1: 1000 स्क्वायर फीट का ऑफिस है, 7 बंदे काम करते हैं, कोई चाबी नहीं है, 8 साल हो गए, बहुतों को असिस्ट कर चुके हैं
0: जी,
1: एंड टू एंड कोई भी इसमें छिपी हुई चीज नहीं है।
0: क्या बात है। सर आज ये मिनिमम ते मैक्सिमम कोर्सेज की है ड्यूरेशन ये दी?
1: 1 ईयर के कोर्सेज में ज्यादा फंडिंग आती है, जैसे अकाउंटिंग हो गया।
0: हाँ जी।
1: और हमारे पास ज्यादा 1 ईयर के कोर्सेज ही है, हम सिर्फ उन्हीं कोर्सेज में डील करते हैं जो आसान है, आसानी से पास हो जाएंगे, चाहे आपको बेसिक इंग्लिश आती है, यू आर गुड टू गो। PR सिटीजन प्रोटेक्टेड पर्सन है, आपका रिफ्यूजी का केस अप्रूव हो गया है, इनकम कम है आपके NOA पे, आप एलिजिबल हैं, पीछे ना रहे। हम जब गैस स्टेशन इतनी भीड़ है आजकल, राइट
0: जी,
1: थोड़ी सी गैस सस्ती होती है, लाइन दूर तक लग जाती है, $10 बचते हैं ना आपके पास, ठीक है। अब 30,000 से $1,00,000 के लिए आपकी गाड़ी नहीं मोड़ सकते, ऑफिस नहीं आ सकते, आप कॉल नहीं घुमा सकते, तो इसमें आपका ही नुकसान है, हमारा क्या जा रहा है, जैसे बोला हमारी चीज तो और लोग दे ही रहे हैं आराम से।
0: बिल्कुल बिल्कुल बिल्कुल सही गल है, तो जरूर तुसी भी इनफॉरमेशन लेनी है, कॉल एक बार जरूर करो। ये तो सारांश ने दस्या भी जेड़ा हसबेंड वाइफ है उन्होंने 40 तक ग्रांट बनता है, जे तुहाड़ी फैमिली दे विच बच्चे है एक या दो फिर ग्रांट उस हिसाब नाल वध भी हो सकती है, तो तुसी किवें एलिजिबल हो सकते हो, की कुछ रिक्वायरमेंट है, की डॉक्यूमेंटेशन चाहिए है उसके लिए, तुसी सरां जी वैसे दस ही दो तुसी लाइट जा भी की कुछ डॉक्यूमेंटेशन चाहिए है।
1: डॉक्यूमेंट इसमें सबसे आसान लगते हैं, सबसे इजी डॉक्यूमेंट्स हैं इस चीज में
0: जी,
1: हम कोई हेरा फेरी वाला काम करते ही नहीं है जिसमें कंफ्यूजन हो, जिसमें रिकॉर्ड छिलते हो। आपका NOA लगता है, जितनी इनकम कम है उतना फायदा, क्योंकि गवर्नमेंट फंडिंग दे रही है, बैंक नहीं दे रहा है यहाँ पे बादल बनाने के लिए, बैंक से फंडिंग थोड़ी दे रहा है आपको
0: जी।
1: तो कागज हिल ही नहीं सकते, गवर्नमेंट के पास आपके कागज पहले से ही है, आपका NOA, बच्चों के बर्थ सर्टिफिकेट, मैरिज सर्टिफिकेट। अगर आप सिंगल है आपको फायदा नहीं है, सिर्फ लोन आता है। अगर आप मैरिड है अच्छा फायदा है, मैरिड विद किड्स है बहुत अच्छा फायदा है, लेकिन कब तक, 1 हफ्ते तक। अगर 1 हफ्ते बाद आप आएंगे तो मैरिड बंदों को फायदा नहीं होगा स्किल डेवलपमेंट करने में, क्योंकि गवर्नमेंट का सारा लोन ही आएगा उनको
0: जी।
1: लेकिन तो अभी फायदा है, आप कॉल करें, आपकी कॉल शायद अभी भी उठा लेंगे, आप हमें कॉल करें, ऑफिस आए 218 एक्सपोर्ट बुलेवर्ड मंडे को, कोई कैच नहीं है, 30 से 100,000 की फंडिंग अपने अकाउंट में हासिल करें। बहुत लोग ऑलरेडी कर चुके हैं जी, कुछ इसमें कैच नहीं, कोई रिकॉर्ड नहीं मिल रहा, आपके सब एथिकल वे में साफ काम सही तरीके से कर रहे हैं। गवर्नमेंट ने 900 मिलियन और यूक्रेन को अनाउंस कर दिया है, जब वहां गवर्नमेंट पैसे देती है, 30 बिलियन दे चुकी है, 900 मिलियन और दे रही है, तब हमें हैरानी नहीं होती, जब गवर्नमेंट आप पे इन्वेस्ट कर रही है तभी लगता है भाई कुछ कैच होगा।
0: बिल्कुल, अपनी कंट्री ते जो बंदा स्किल ते इन्वेस्ट करता है तो कंट्री नू सारे नू फायदा होंदा। ते सरां जी नंबर भी जरूर दसो, कित्थे कॉन्टैक्ट कर सकदे आ जी?
1: नंबर है जी 437-264-31-75, 437-264-31-75, 437-264-3175, ਤੁਸੀਂ ਹੁਣ ਵੀ ਕਾਲ ਤੇ ਟੈਕਸਟ ਤੇ WhatsApp ਕਰ ਸਕਦੇ ਹੋ 437-264-31-75, 437-264-3175। ਨੰਬਰ ਇੱਕ ਹੋਰ ਵਾਰ, ਡਰਾਈਵ ਕਰ ਰਹੇ ਹੋ ਤਾਂ ਆਰਾਮ ਸੇ ਆਪਣੇ ਲਾਈਕ ਸਾਈਡ ਬੈਠਾ ਉਸਕੋ ਬੋਲੇ ਵੋ ਨੋਟ ਕਰ ਲੇ, 437-264-31-75, 437-264 3175।
0: बिल्कुल, ये नंबर जरूर होना चाहिए क्योंकि जे सानू साड़ी गवर्नमेंट हेल्प करती होवे साड़े स्किल इंप्रूवमेंट दे विच ते क्यों नहीं, ते 437-264-31-75 ते तुसी जरूर कॉल करो, नंबर सेव रखो 437-264-3175 यूनी ग्लोबल एडवाइजरी। ते सारांश जी बहुत शुक्रिया सर, थैंक यू कॉल, बहुत धन्यवाद, थैंक यू सो मच। तो प्रोग्राम सरब रेडियो तो चलते हैं आप, एक बड़े शानदार गीत दे वाल मिला, ऑल टाइम फेवरेट बीर सिंह, जो गाने लिखते भी बड़े शानदार ने, गायकी भी बड़ी शानदार है, ऑल टाइम फैन तो आओ, एक बड़ा शानदार गीत है सारे दे लिए, सरबत दे भले की आप गल करते हैं तो गीत दे विच ओही है, तो आओ सुनते हैं भली करे करतार।

0: मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23।
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी बिल्कुल ना भूलिया जे। लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: बिल्कुल जी, ते साडे नाल इक वारी फिर जुड़ चुके ने उमरप्रीत चावला जी। उमरप्रीत जी वेलकम बैक।
4: थैंक यू सो मच सरब जी जी। सो बच्चा दी आपां फाइनेंशियल प्लानिंग दी गल कीती आ, भी किवें तुसीं तीन डिफरेंट प्लान्स दे विच इन्वेस्ट करके आपां बच्चा दे हर फेस नूं फाइनेंशियली सिक्योर कर सकदे आ। सो तुसीं ऑलरेडी बच्चा दी फाइनेंशियल प्लानिंग स्टार्ट कीती हुई है, बट थोनों अगे नहीं पता तुसीं की करना, जरूर तुसीं मेरे नाल गल कर सकदे हो। या आरईएसपी थोड़ी ऑलरेडी हैगी, तुसीं उहदी ग्रोथ नूं कोई डिस्कस करना है, कोई वेल्थ प्लान है उहनूं रिव्यू करवाना है, जरूर तुसीं मेरे नाल कर सकदे हो। नंबर है जी 6474461616। इस तों इलावा थोनों जे लगदा कि कोई ऐसी प्रॉब्लम आ चुकी, कोई ऐसा हेल्थ इशू आ चुका, थोड़े अपने लिए थोड़ी इंश्योरेंस चाहिए है, या तुसीं पेरेंट्स नूं इंश्योर करना, या किसी तरह के कई बार नॉन मेडिकल इशूज होंगे, कोई बैंकरप्सी है, कोई चार्जिज है, तो थोनों लगता भी थोड़ी इंश्योरेंस नहीं मिलनी, जरूर तुसीं मेरे नाल गल कर सकदे हो। या कोई भी थोड़ी एग्जिस्टिंग पॉलिसी है ਤੁਸੀਂ ਉਹਨੂੰ ਰਿਵਿਊ ਕਰਵਾਉਣਾ ਹੈ। ਕਈ ਵਾਰ ਸਾਡੀ ਟਰਮ ਖਤਮ ਹੋਣ ਵਾਲੀ ਹੁੰਦੀ ਆ ਤਾਂ ਰਿਨਿਊਅਲ ਪ੍ਰੀਮੀਅਮ ਬਹੁਤ ਜ਼ਿਆਦਾ ਤੁਹਾਡਾ ਆ ਚੁੱਕਾ, ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਕਈ ਵਾਰ ਇਹ ਹੈ ਵੀ ਸਾਡੀਆਂ ਆਲਰੇਡੀ ਪਾਲਿਸੀਜ਼ ਹੁੰਦੀਆਂ, ਸਾਡੇ ਐਡਵਾਈਜ਼ਰ ਨਾਲ ਸਾਡਾ ਕੰਟੈਕਟ ਨਹੀਂ ਹੈਗਾ, ਤਾਂ ਵੀ ਤੁਸੀਂ ਉਹਨਾਂ ਪਾਲਿਸੀਜ਼ ਨੂੰ ਰਿਵਿਊ ਕਰਵਾਉਣਾ, ਉਹਦੇ 'ਚ ਕੁਛ ਅਪਡੇਟ ਹੋਣਾ ਲੈ, ਕੋਈ ਬੈਂਕਿੰਗ ਇਨਫੋਰਮੇਸ਼ਨ, ਕੋਈ ਬੈਨੀਫਿਸ਼ਰੀ ਦੀ ਇਨਫੋਰਮੇਸ਼ਨ, ਕੋਈ ਤੁਸੀਂ ਘਰ ਦਾ ਐਡਰੈਸ ਅਪਡੇਟ ਕਰਨਾ, ਤਾਂ ਵੀ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616। ਪੇਰੈਂਟਸ ਤੁਹਾਡੇ ਸੁਪਰ ਵੀਜ਼ਾ ਤੇ ਇੱਥੇ ਆ ਰਹੇ ਆ ਜਾਂ ਵਿਜ਼ਟਰ ਵੀਜ਼ੇ ਤੇ ਆ ਰਹੇ ਆ, ਮੇਕ ਸ਼ੋਰ ਵੀ ਉਹਨਾਂ ਦੇ ਆਉਣ ਤੋਂ ਪਹਿਲੇ ਉਹਨਾਂ ਦੀ ਇੰਸ਼ੋਰੈਂਸ ਸਟਾਰਟ ਕਰਵਾਓ। ਈਵਨ ਸੁਪਰ ਵੀਜ਼ਾ 'ਚ ਵੀ ਕਈ ਵਾਰ ਤੁਹਾਨੂੰ ਲੱਗਦਾ ਵੀ ਰੀਵਿਜ਼ਿਟ ਕਰ ਰਹੇ ਆ ਪੇਰੈਂਟਸ, ਸਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਨਹੀਂ, ਲੇਕਿਨ ਜਦੋਂ ਉਹਨਾਂ ਨੇ ਲੈਂਡ ਹੋਣਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ, ਉਹਨਾਂ ਦਾ ਪੂਰਾ ਰਾਈਟ ਹੁੰਦਾ ਕਿ ਉਹ ਚੈੱਕ ਕਰਨ ਪੇਪਰ ਨੂੰ, ਤੇ ਕਈ ਵਾਰ ਮੈਂ ਵੇਖਿਆ ਵੀ ਜੇ ਆਪਣੇ ਕੋਲ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਪੇਪਰ ਨਹੀਂ ਹੁੰਦਾ ਤਾਂ ਉਹ ਚੇਂਜ ਕਰਕੇ ਤੁਹਾਡੇ ਪੇਰੈਂਟਸ ਦੇ ਸੁਪਰ ਵੀਜ਼ੇ ਨੂੰ ਵਿਜ਼ਟਰ ਵੀਜ਼ੇ ਦੇ ਵਿੱਚ ਵੀ ਕਨਵਰਟ ਕਰ ਸਕਦੇ ਹਾਂ। ਸੋ ਜੇ ਪੇਰੈਂਟਸ ਆਲਰੇਡੀ ਇੱਥੇ ਹੈਗੇ, ਉਹਨਾਂ ਦੀ ਇੰਸ਼ੋਰੈਂਸ ਸਾਲ ਦੀ ਖਤਮ ਹੋਣ ਵਾਲੀ ਹੈ, ਮੇਕ ਸ਼ੋਰ ਕਿ ਖਤਮ ਹੋਣ ਤੋਂ ਪਹਿਲੇ ਪਹਿਲੇ ਰੀਨਿਊ ਕਰਵਾ ਲਓ, ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਨਾ ਪਏ, ਜਾਂ ਫਿਰ ਕੋਈ ਵੀ ਤੁਹਾਡੇ ਵਿਜ਼ਟਰ ਵੀਜ਼ੇ ਤੇ ਇੱਥੇ ਆ ਰਹੇ ਆ ਤਾਂ ਵੀ ਉਹਨਾਂ ਨੂੰ ਇੰਸ਼ੋਰ ਕਰਕੇ ਹੀ ਇੱਥੇ ਲੈ ਕੇ ਆਓ, ਕਿਉਂਕਿ ਕੱਲ ਨੂੰ ਜੇ ਕੋਈ ਪ੍ਰੋਬਲਮ ਹੋਗੀ, ਕੋਈ ਹੋਸਪਿਟਲ ਦਾ ਬਿੱਲ ਹੈ, ਜਿਹੜਾ ਵਿਜ਼ਟਰ ਆਇਆ ਉਹਨੇ ਤਾਂ ਦੇਖੋ ਵਾਪਿਸ ਚਲੇ ਜਾਣਾ, ਲੇਕਿਨ ਜਿਹਨਾਂ ਨੇ ਸਪੋਂਸਰ ਕੀਤਾ ਉਹਨਾਂ ਦੇ ਸਿਰ ਤੇ ਬਿੱਲ ਪੈਣਾ, ਉਹਨਾਂ ਦੇ ਕ੍ਰੈਡਿਟ ਤੇ ਚੜ੍ਹਨਾ, ਉਹਨਾਂ ਨੂੰ ਹੀ ਕਲੈਕਸ਼ਨ ਦੀਆਂ ਕਾਲਸ ਆਉਣੀਆਂ। ਸੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਸੁਪਰ ਵੀਜ਼ਾ, ਵਿਜ਼ਟਰ ਜਾਂ ਟਰੈਵਲ ਇੰਸ਼ੋਰੈਂਸ ਦੇ, ਅਫਕੋਰਸ ਸਾਡੇ ਕੋਲ ਸੋਫਟਵੇਅਰ ਹੁੰਦਾ, ਰੇਟ ਤੱਕ ਹੋ ਹੀ ਜਾਣਾ ਕੰਪੈਰੀਜ਼ਨ, ਬਟ ਨਾਲ ਦੀ ਨਾਲ ਮੇਕ ਸ਼ੋਰ ਕਰਿਆ ਕਰੋ ਵੀ ਜੋ ਵੀ ਪੇਰੈਂਟਸ ਦੀ ਹੈਲਥ ਹੈ ਉਹਦੇ ਹਿਸਾਬ ਨਾਲ ਜਿਹੜੀ ਵੀ ਪਾਲਿਸੀ ਬੈਸਟ ਹੈ ਉਹੀ ਤੁਹਾਨੂੰ ਸੁਜੈਸਟ ਕੀਤੀ ਜਾਏਗੀ। ਸੋ ਨੰਬਰ ਹੈ ਜੀ 6474461616, 6474446-1616। ਥੈਂਕ ਯੂ ਸੋ ਮਚ ਸਰਬਜੀਤ ਜੀ।
3: ਬਿਲਕੁਲ ਜੀ, ਬਹੁਤ ਸ਼ੁਕਰੀਆ। 6474446-1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6474461616। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਜੀ।
4: ਥੈਂਕ ਯੂ ਸੋ ਮਚ ਜੀ ਟਾਈਮ ਦੇਣ ਲਈ।
3: ਥੈਂਕ ਯੂ। ਤੇ ਪ੍ਰੋਗਰਾਮ ਸਰਬ ਰੇਡੀਓ।

ਬਿਲਕੁਲ ਜੀ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਅਤੇ ਉਮੀਦ ਹੈ ਹਮੇਸ਼ਾ ਵਾਂਗ ਪ੍ਰੋਗਰਾਮ ਪਸੰਦ ਕੀਤਾ ਹੈ। ਇਹੀ ਸੀ ਵੀ ਵਧੀਆ ਗੀਤ ਸੰਗੀਤ ਸੁਣਾਈਏ ਅੱਜ ਜਿਹਦਾ ਕੁਛ ਮਤਲਬ ਨਿਕਲੇ। ਅਤੇ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਇੱਥੇ ਹੀ ਦੋ ਇਜਾਜ਼ਤ ਅਤੇ ਮਿਲਾਂਗੇ ਆਪਾਂ ਅਗਲੇ ਸ਼ਨੀਵਾਰ। ਤਦ ਤੱਕ ਲਈ ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

Thank you.

Thank you.

हमारे नित्यम आयु। नित्यम आयु कामार।

Shut up, breathe, come.

Surya Sute Me Janma Giniyane Ravajam Bhakti

శస్త్రాణ్యుత్పలాని వహ్ని స్యాచ్చంద్ర శీతలః।

ਸਹਾਰਾ।

Mm-hmm.

ਤੂੰ ਵਾਲਿਆਂ ਨੂੰ ਬਾਬਾ ਬਾਲਕ ਨਾਥ।

ಮಣಿ ಬ

Mamma!

Yeah.

ਦੇਖਣੀ ਤੈਨਾਂ ਅੱਖੀਆਂ ਚ ਰੱਬ ਤੇ ਚਨਾ ਭਰ ਕੇ ਰੋਇਆ ਕਰੇਂਗੀ ਸਾਨੂੰ ਯਾਦ ਕਰਕੇ ਨੀ ਦੱਸੀ ਰੋਇਆ

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
4: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਪਿਆਰ, ਸ਼ੁਭ ਇਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਪੰਜਾਬੀ ਲਹਿਰਾਂ ਦੇ ਸਰੋਤੇ ਚੜ੍ਹਦੀ ਕਲਾ ਵਿੱਚ ਹੋਣਗੇ, ਚਿਹਰਿਆਂ ਉੱਤੇ ਲਾਲੀ ਹੋਏਗੀ, ਬੁੱਲਾਂ 'ਤੇ ਮੁਸਕਰਾਹਟ ਹੋਏਗੀ, ਅੱਖਾਂ ਵਿੱਚ ਇੱਕ ਜਲੌ ਹੋਏਗਾ, ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਔਰ ਇਸ ਜ਼ਿੰਦਗੀ ਜ਼ਿੰਦਾ ਦਿਲੀ ਨੂੰ ਹੋਰ ਜ਼ਿੰਦਾ ਦਿਲੀ ਨਾਲ, ਚੜ੍ਹਦੀ ਕਲਾ ਨਾਲ, ਔਰ ਹਰ ਮੈਦਾਨ ਫਤਿਹ ਕਰਨ ਲਈ ਆਪਾਂ ਸੰਕਲਪ ਕਰਨਾ ਸਾਰਿਆਂ ਨੇ ਰਲ ਮਿਲ ਕੇ, ਕਿਉਂਕਿ ਜ਼ਿੰਦਗੀ ਜਿਹੜੀ ਆ ਇਹ ਜੀਵਨ ਦਾ ਨਾਮ ਆ, ਜ਼ਿੰਦਗੀ ਕਰੋਲਿੰਗ ਜਾਂ ਰੀਂਗਣ ਦਾ ਨਾਮ ਨਹੀਂ ਹੈ। ਔਰ ਇਸ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਆ। ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਨਾ ਜਾਣੇ ਕਿਸ ਘੜੀ ਜ਼ਿੰਦਗੀ ਕੀ ਸ਼ਾਮ ਹੋ ਜਾਏ। ਇਸ ਜ਼ਿੰਦਗੀ ਨੂੰ ਤੁਸੀਂ ਨੇੜਿਓਂ ਹੋ ਕੇ ਵੇਖਣ ਦਾ ਯਤਨ ਕਰੋ, ਤੁਹਾਨੂੰ ਚਾਰੇ ਪਾਸੇ ਕੁਦਰਤ ਦੇ ਨਜ਼ਾਰੇ ਨਜ਼ਰ ਆਉਣਗੇ। ਕਿਤੇ ਧੁੱਪ ਨਜ਼ਰ ਆਏਗੀ, ਕਿਤੇ ਛਾਂ ਨਜ਼ਰ ਆਏਗੀ, ਗਰਮੀ, ਸਰਦੀ, ਹਾੜ੍ਹ, ਸਿਆਲ, ਤੋ ਸੁਬਾ ਸ਼ਾਮ, ਇਹ ਸਭ ਕੁਝ ਚੱਲਦਾ ਰਹਿਣਾ। ਔਰ ਜ਼ਿੰਦਗੀ ਜਿਹੜੀ ਆ ਉਸ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਕੀ ਹਾਲ ਹੈ, ਖੁਸ਼ ਹੋ? 905-673-33-37 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਤੁਸੀਂ ਟੈਲੀਫੋਨ ਕਰੋਗੇ ਨਾ, ਮੇਰਾ ਖੂਨ ਵੱਧ ਜੂਗਾ, ਅਤੇ ਜੇ ਮੈਂ ਤੁਹਾਡੀ ਗੱਲਬਾਤ ਦਾ ਪਿਆਰ ਨਾਲ ਜਵਾਬ ਦਿੱਤਾ ਤਾਂ ਫਿਰ ਤੁਹਾਡੇ ਪੱਲੇ ਦੇ ਵਿੱਚ ਵੀ ਬਹੁਤ ਖੁਸ਼ੀਆਂ ਔਰ ਖੇੜੇ ਔਰ ਜ਼ਿੰਦਗੀ ਜਿਹੜੀ ਆ ਉਹਨੂੰ ਹੋਰ ਚੜ੍ਹਦੀ ਕਲਾ ਨਾਲ ਜਿਉਣ ਦਾ ਇੱਕ ਚਾਅ ਜਿਹਾ ਪੈਦਾ ਹੋਊਗਾ, ਕਿਉਂਕਿ ਇਨਸਾਨ ਨੂੰ ਹੀ ਇੱਕ ਦੂਜੇ ਨਾਲ ਗੱਲ ਕਰਨ ਦੀ ਤੌਫੀਕ ਜਿਹੜੀ ਆ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਨੇ, ਅੱਲਾ ਨੇ, ਭਗਵਾਨ ਨੇ, ਗੋਡ ਨੇ, ਜੇ ਕਿਸੇ ਪ੍ਰਾਣੀ ਨੂੰ ਬੋਲਣ ਦੀ ਸ਼ਕਤੀ ਦਿੱਤੀ ਆ ਤੇ ਇਹ ਸ਼ਕਤੀ ਕੇਵਲ ਇਨਸਾਨ ਕੋਲੇ ਹੀ ਆ। 905-673-33-37 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਪਤਾ ਲੱਗਿਆ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਤੁਹਾਨੂੰ ਕੁਛ ਤੋਹਫ਼ੇ ਦੇਈਏ। ਲਓ ਸਭ ਤੋਂ ਪਹਿਲਾਂ ਤਾਂ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ ਕਾਰਪੈਂਟਰ ਦੀ ਜ਼ਰੂਰਤ ਆ। ਜੇ ਤੁਸੀਂ ਕੈਬਨਟਰੀ ਔਰ ਕਾਰਪੈਂਟਰੀ ਦੇ ਵਿੱਚ ਕੰਮ ਕਰ ਸਕਦੇ ਹੋ, ਤੁਹਾਨੂੰ ਚੰਗੇ ਪੈਸੇ ਮਿਲ ਸਕਦੇ ਆ, ਔਰ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਫਾਰਮਿਕਾ ਦਾ। ਜੈਕ ਜੀ ਨੂੰ ਕਾਲ ਕਰੋ, ਲੋਕੇਸ਼ਨ ਤੁਹਾਡੇ ਕੰਮ ਦੇ ਬਿਲਕੁਲ ਨੇੜੇ ਸਟੀਲ ਤੇ ਟੌਮਕਨ ਤੇ ਆ। ਜੈਗ ਨੂੰ ਕਾਲ ਕਰੋ, ਕਾਰਪੈਂਟਰ ਦੀ ਲੋੜ ਹੈ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ। 416-822-2239 416-822-2239 ਟੈਲੀਫੋਨ ਨੰਬਰ ਹੈ। ਜਾਂ ਫਿਰ ਤੁਸੀਂ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ ਇੱਕ ਰੀਗਨ ਰੋਡ ਉੱਤੇ, ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ, ਰੀਗਨ ਰੋਡ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਜਾਣ ਦੀ ਦੂਰੀ ਉੱਤੇ ਰੋਇਲ ਪਰਫਿਊਮ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋ ਗਈ ਆ। ਬ੍ਰੈਂਡਡ ਪਰਫਿਊਮ ਮਾਰਕੀਟ ਵਿੱਚ $400-500 ਦਾ ਜਿਹੜਾ ਮਿਲ ਰਿਹਾ ਉਹ ਤੁਹਾਨੂੰ ਉਹੀ ਫਰੈਗਰੈਂਸ ਜਿਹੜੀ ਆ ਉਹ $50 ਵਿੱਚ ਮਿਲੂਗੀ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਆਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਤੇ 6 ਤੋਂ 8 ਘੰਟੇ ਪਰਫਿਊਮ, ਯਾਨੀ ਕਿ ਤੁਸੀਂ ਪਰਫਿਊਮ ਲਾ ਲਿਆ ਅੱਜ ਰਾਤ ਨੂੰ ਅਤੇ ਕੱਲ੍ਹ ਸਾਰਾ ਦਿਨ ਵੀ ਉਹ ਪਰਫਿਊਮ ਤੁਹਾਡੀ ਪੂਰੀ ਕਹਿੰਦੇ ਆ ਕਿ ਬਾਡੀ ਦੇ ਵਿੱਚੋਂ ਲਪਟਾ ਮਾਰੂਗਾ। ਔਰ ਇਹਨਾਂ ਕੋਲ ਦੁਬਈ ਦਾ ਇਤਰ ਵੀ ਆਇਆ ਹੋਇਆ, $25 ਤੋਂ ਸ਼ੁਰੂ ਹੁੰਦੇ ਆ। ਔਡਰ ਕਰ ਸਕਦੇ ਹੋ ਔਨਲਾਈਨ www.royalperfumes.co.te ਰੋਇਲ ਪਰਫਿਊਮ www.royalperfume.co.te ਔਰ ਯਾਨੀ ਤੇ ਰੋਇਲ ਪਰਫਿਊਮ ਡੋਟ ਕੋ ਤੇ 437-315-0701 437-315-0701 ਤੇ ਤੁਸੀਂ ਕਾਲ ਕਰ ਸਕਦੇ ਹੋ। 905-673-33-37 ਇੱਕ ਛੋਟਾ ਜਿਹਾ ਸਵਾਲ ਕੀਤਾ ਸੀ ਤੁਹਾਨੂੰ ਕਿ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਫਿਰ ਗੱਲਾਂ ਬਾਤਾਂ ਆਈਸ ਬ੍ਰੇਕਿੰਗ ਕਰਨੀ ਹੁੰਦੀ ਆ,
ਪਹਿਲੀ ਕਾਲ ਜਦੋਂ ਆ ਗਈ ਨਾ ਫਿਰ ਉਸ ਤੋਂ ਬਾਅਦ ਲਾਈਨਾਂ ਲੱਗ ਜਾਣੀਆਂ ਕਾਲਾਂ ਦੀਆਂ ਤੇ ਤੁਸੀਂ ਜਲਦੀ ਕਰੋ ਤੇ ਤੁਸੀਂ ਨੰਬਰ ਲੈਣ ਵਾਲੇ ਬਣੋ, ਫਸਟ ਨੰਬਰ ਵਨ ਬਣੋ ਹਮੇਸ਼ਾ ਜ਼ਿੰਦਗੀ ਚ ਨੰਬਰ ਵਨ, ਔਰ ਇਹ ਗੀਤ ਦੇ ਮਿਊਜ਼ਿਕ ਨੂੰ ਪਹਿਚਾਣੋ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। 905 673 3337।

0: ਪ੍ਰੋਗਰਾਮ ਪੰਜਾਬੀ ਕਲਾ 905-673-3337 ਹਿੰਟ ਦੇ ਦਿੰਦਾ ਤੁਹਾਨੂੰ ਸਰਦੂਲ ਸਿਕੰਦਰ ਜੀ ਦਾ ਗੀਤ ਆ ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਵਿੱਚ ਪਹਿਲੀ ਕਾਲ ਲੈਂਦੇ ਹਾਂ ਜੀ ਵੈਲਕਮ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
0: ਬਿਲਕੁਲ ਬੜੀ ਮਿਹਰਬਾਨੀ ਕੌਣ ਸਾਹਿਬ ਬੋਲਦੇ ਹੋ
1: ਮੈਂ ਰਵਿੰਦਰ ਬੋਲਦਾ ਜੀ ਬਠਿੰਡੇ ਵਾਲਾ
0: ਉਹ ਬਠਿੰਡੇ ਵਾਲਿਓ ਕੀ ਹਾਲ ਚਾਲ ਹੈ ਅੱਜ ਮੈਂ ਪ੍ਰਗਟ ਭਾਗੂ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਬਠਿੰਡਾ ਮੀਂਹ ਨੂੰ ਤਰਸ ਰਿਹਾ ਤੇ ਇਧਰਲੇ ਪਾਸੇ ਮੋਹਾਲੀ ਚ ਤੇ ਚੰਡੀਗੜ੍ਹ ਚ ਪੂਰਾ ਮੀਂਹ ਬਰਸ ਰਿਹਾ ਤੇ ਕੀ ਹਾਲ ਚਾਲ ਹੈ ਬਠਿੰਡੇ ਵਾਲਿਓ ਹੋਰ
1: ਕਿਆ
0: ਬਾਤ ਹੈ ਜਿਉਂਦੇ ਵਸਦੇ ਰਹੋ ਤੇ ਹੋਰ ਸੁਣਾਓ ਪਰਿਵਾਰ ਠੀਕ ਹੈ ਥੈਂਕ ਯੂ ਵੈਰੀ ਮਚ ਸਰਦੂਲ ਸਿਕੰਦਰ ਦਾ ਚਰਖਾ ਗਲੀ ਦੇ ਵਿੱਚ ਡਾਹ ਲਿਆ ਇਹ ਚਰਖਾ ਵੀ ਚਰਖੇ ਨੇ ਵੀ ਕਾਫੀ ਵਿਪਤਾ ਪਾਈ ਹੈ ਮੇਰੇ ਖਿਆਲ ਆ ਤੇ ਹੈਂ ਚਲੋ ਖੈਰ ਥੈਂਕ ਯੂ ਵੈਰੀ ਮਚ ਉਧਰ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਆਪਣੇ ਮਾਸਟਰ ਸਲੀਮ ਨਾਲ ਤੇ ਜਦੋਂ ਉਹਨਾਂ ਨੇ ਕਿਹਾ ਨਾ ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਇਹ 24 ਤਾਰੀਖ ਨੂੰ ਮਾਸਟਰ ਸਲੀਮ ਸਾਡੇ ਸ਼ਹਿਰ ਦੇ ਵਿੱਚ ਪਰਫਾਰਮ ਕਰ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਅਗਲੀ ਕਾਲ ਲੈਂਦੇ ਹਾਂ 7488 ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸੁਣਿਓ
2: ਬਹੁਤ ਵਧੀਆ ਜੀ
0: ਕੀ ਨਾਮ ਹੈ
2: ਤੁਹਾਡੇ ਪ੍ਰੋਗਰਾਮ ਸੁਣ ਰਿਹਾ ਤੇ ਵਧੀਆ ਇੰਜੋਏ ਕਰ ਰਿਹਾ ਭਾਜੀ
0: ਆਪਣਾ ਨਾਮ ਦੱਸੋ
2: ਪਰਮਜੀਤ
0: ਪਰਮਜੀਤ ਸਿੰਘ ਜੀ ਪਰਮਜੀਤ ਕੀ ਹਾਲ ਹੈ ਵੀਰੇ
2: ਬਹੁਤ ਵਧੀਆ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਆ ਤੇ ਇੰਜੋਏ ਕਰ ਰਹੇ ਜੀ
0: ਵੈਰੀ ਗੁੱਡ ਇੰਜੋਏ ਕਰੋ ਤੇ
2: ਸਰਦੂਲ ਸਿਕੰਦਰ ਭਾਜੀ ਦਾ ਗਾਣਾ ਹੈ ਜੀ
0: ਸਰਦੂਲ ਸਿਕੰਦਰ ਭਾਜੀ ਦਾ ਗਾਣਾ ਬਿਲਕੁਲ ਗਾਣਾ ਬਿਲਕੁਲ ਵਧੀਆ ਤੇ 뮤직 ਕਿਹਦਾ ਦਿੱਤਾ ਹੋਇਆ ਪਤਾ ਜੈਦੇਵ ਜੀ ਦੇ ਮਿਊਜ਼ਿਕ ਚ ਉਹਨਾਂ ਨੇ ਗਾਇਆ ਅੱਜ ਕੱਲ ਵੀ ਜੈਦੇਵ ਜੀ ਬੜੇ ਕਹਿੰਦੇ ਹੁੰਦੇ ਆ ਸਰਗਰਮ ਨੇ ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਦਾ ਇੱਕ ਕਾਲ ਹੋਰ ਲੈ ਲਈਏ 1922 ਜੀ ਵੈਲਕਮ
3: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਵੀਰੇ
3: ਆਪਾਂ ਤਾਂ ਫੇਰ ਵੀ ਨੰਬਰ ਲਾ ਗਏ ਵੀਰੇ
0: ਫੇਰ ਕਹਿੰਦੇ ਸੀ ਜੇ ਤਿੰਨਾਂ ਚ ਨਾ ਆਉਂਦੇ ਫਿਰ ਕਹਿੰਦੇ ਨਾ ਤਿੰਨਾਂ ਚ ਨਾ 13 ਚ ਨਾ ਟੋਕਰੀ ਦੇ 20 ਚ ਮਿਹਰਬਾਨੀ ਜਿਉਂਦੇ ਰਹੋ
3: ਦੱਸ ਕੇ ਬਾਈ ਜੀ
0: ਕੀ ਨਾਮ ਕੀ ਹੈ ਤੁਹਾਡਾ ਨਾਮ
3: ਆਪਣਾ ਨਾਮ ਹੈਗਾ ਰਾਜਵਿੰਦਰ ਸਿੰਘ
0: ਪਤਾ ਕੀ ਰਾਜਵਿੰਦਰ ਇਹ ਕੋਈ ਟੈਸਟ ਨਹੀਂ ਹੈ ਇਹ ਤਾਂ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਇੱਕ ਤਰੀਕਾ ਜਿਹਾ ਬਈ ਥੋੜੀ ਜਿਹੀ ਗੱਲਬਾਤ ਹੋ ਜਾਵੇ ਗੱਲ ਸ਼ੁਰੂ ਕਰਨ ਦਾ ਆਈਸ ਬ੍ਰੇਕਿੰਗ ਕਹਿੰਦੇ ਆ ਇਹਨੂੰ ਔਰ ਤੁਸੀਂ ਪੁਰਾਣਾ ਜ਼ਮਾਨਾ ਜਿਹੜਾ ਸੀ ਉਹਦੇ ਚ ਗੱਲ ਸ਼ੁਰੂ ਕਰਨੀ ਵੀ ਔਖੀ ਹੁੰਦੀ ਸੀ ਕਿੰਨਾ ਕਿੰਨਾ ਚਿਰ ਬੰਦਾ ਮਗਰ ਮਗਰ ਤੁਰਿਆ ਫਿਰਦਾ ਸੀ ਲਾਲਾ ਜੀ ਸਿਰਦਾ ਤੇ ਗੱਲ ਕਿਸੇ ਪਾਸੇ ਲੱਗਦੀ ਨੀ ਸੀ ਹਨਾ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਤੇ ਨਾਲ ਦੀ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਹਾਡੇ ਵਾਸਤੇ ਬਹੁਤ ਜਿਵੇਂ ਮੈਂ ਪਹਿਲਾਂ ਦੱਸਿਆ ਐਚ ਕੇ ਮੂਵਰਸ ਵੱਲੋਂ ਸਪੋਂਸਰ ਕੀਤਾ ਜਾਊਗਾ ਐਚ ਕੇ ਮੂਵਰਸ ਉੱਤਰੀ ਅਮਰੀਕਾ ਚ ਕਿਤੇ ਵੀ ਮੂਵ ਹੋਣਾ ਨਾ ਬਿਲਕੁਲ ਸਿਕਿਓਰ ਬਿਲਕੁਲ ਤੁਹਾਡੇ ਕਹਿੰਦੇ ਹੁੰਦੇ ਆ ਕਿ ਫੁੱਲਾਂ ਵਰਗਾ ਸਮਾਨ ਐਨ ਸ਼ੀਸ਼ੇ ਦੇ ਗਲਾਸਾਂ ਵਾਂਗੂ ਸਾਂਭ ਕੇ ਰੱਖਿਆ ਜਾਊਗਾ ਐਚ ਕੇ ਮੂਵਰਸ 416-524-6704 ਟੈਲੀਫੋਨ ਨੰਬਰ ਹੈ 416-524-6704 ਬੜੀ ਜਲਦ ਆਪਾਂ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਆਪਸ ਵਿੱਚ ਕਰਾਂਗੇ ਤੇ ਤੁਸੀਂ ਇਨ ਦਾ ਮੀਨ ਟਾਈਮ ਆਪਣੀ ਹਾਜ਼ਰੀ ਲਗਵਾਉਂਦੇ ਰਹੋ ਤੇ ਆਪਾਂ ਕੁਝ ਕਿਸ ਤਰ੍ਹਾਂ ਦਾ ਮੌਸਮ ਆ ਬਾਹਰ ਜੇ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਉਹ ਵੀ ਸਾਡੇ ਨਾਲ ਸਾਂਝੀ ਕਰੋ ਤੇ ਅਗਰ ਤੁਹਾਨੂੰ ਕੋਈ ਕਾਰ ਵੈਨ ਟਰੱਕ ਚਲਾਉਣ ਵਾਲਾ ਸੱਜਣ ਪੁੱਠ ਸਿੱਧੇ ਆਠੇ ਪਾਉਂਦਾ ਤੁਰਿਆ ਜਾਂਦਾ, ਉਹ ਵੀ ਸਾਡੇ ਨਾਲ ਸਾਂਝਾ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ 905-600-73-33-37 ਤੇ ਹੋਵੇਗੀ। ਆਓ ਜੀ ਪ੍ਰੋਗਰਾਮ ਪੰਜਾਬੀ ਲਹਿਰ। ਸਰਦੂਲ ਸਾਹਿਬ ਲੈ ਫਿਰ ਚੱਕ ਦਿਓ ਫੱਟੇ ਤੇ ਫਿਰ ਮਾਸਟਰ ਸਲੀਮ ਨੇ 24 ਤਾਰੀਖ ਨੂੰ ਜਿਹੜੀਆਂ ਗਰਾਰੀਆਂ ਪੇਸ਼ ਕਰਨੀਆਂ, ਕਿਆ ਬਾਤ ਹੈ, ਮਾਸਟਰ ਸਲੀਮ ਲਾਈਵ ਇਨ ਕੌਂਸਰਟ 24 ਸਪਟੰਬਰ ਨੂੰ ਪੇਸ਼ ਹੋ ਰਿਹਾ।

0: तकरीबन गायब हो गए क्योंकि सारा कुछ मशीनीकरण हो गया और पहला समा सी तुहाडे विचों कुछ सजणा ने उम्मीद है कि गर्मियां दे मौसम दे विच अपने पिंडां च दलान हुंदे सी दलान जानदे हो दलान अपने कमरिया दे मूहरे एक खुला जा अपना कमरा हुंदा सी उहनूं दलान कहिंदे सी और उहदे विच छे छे सत सत अठ अठ दस दस वी पंद्रह पंद्रह कुड़ियां पिंड दीयां इकट्ठियां हो के चरखा डाह के चरखा कतदियां सी पूणियां कतदियां सी ते नाल गीत गाउंदियां हुंदियां सीगियां और सच्ची मुच्ची बहुत सारा हुसन जिहड़ा इक थां ते इकट्ठा होया हुंदा सी। ਤੁਹਾਡੇ ਵਿੱਚੋਂ ਕਿਸੇ ਨੇ ਕਦੇ ਚਰਖਾ ਕੱਤਦੀਆਂ ਕੁੜੀਆਂ ਵੇਖੀਆਂ? ਕਾਫੀ ਕੋਈ ਬਹੁਤ ਪਹਿਲਾਂ ਦੀਆਂ ਗੱਲਾਂ ਨੇ ਇਹ ਉਹਨਾਂ ਸਮਿਆਂ ਨੂੰ ਯਾਦ ਕਰਕੇ ਅਗਰ ਤੁਹਾਡੇ ਕੋਲ ਕੋਈ ਉਸ ਸਮੇਂ ਦੀ ਕੋਈ ਰੇਖਾ ਚਿੱਤਰ ਤੁਸੀਂ ਖਿੱਚ ਸਕਦੇ ਹੋ ਮੇਰੇ ਖਿਆਲ ਹੁਣ ਤਾਂ ਤੁਹਾਨੂੰ ਪਤਾ ਕਿ ਕੱਤੇ ਅੱਕ ਤਾਂ ਇਹ ਮਿਲ ਜਾਂਦਾ ਸਾਰਾ ਕੁਛ ਪਹਿਲੀਆਂ 'ਚ ਹੁੰਦਾ ਸੀ ਚਰਖਾ ਗਲੀ ਦੇ ਵਿੱਚ ਡਾਹ ਕੇ ਅਤੇ ਆਪਣੇ ਮਾਹੀ ਨੂੰ ਯਾਦ ਕੀਤਾ ਜਾਂਦਾ ਸੀ। ਕਈ ਜਿਹੜੀਆਂ ਵਿਆਹੀਆਂ ਹੋਈਆਂ ਲੇਡੀਜ਼ ਸੀਗੀਆਂ ਉਹ ਆਪਣੇ ਪਤੀ ਉਹਨਾਂ ਦੇ ਕਿਤੇ ਲਾਮ 'ਤੇ ਗਏ ਹੋਏ ਫੌਜ 'ਚ ਗਏ ਹੋਏ ਜਾਂ ਕਿਤੇ ਬਾਹਰ ਭਰਤੀ ਹੋਏ ਹੋਏ ਆ ਉੱਥੋਂ ਉਹਨਾਂ ਦੀ ਹੂਕ ਨਿਕਲਦੀ ਹੁੰਦੀ ਸੀ ਸੁਣ ਚਰਖੇ ਦੀ ਮਿੰਨੀ ਮਿੰਨੀ ਘੂਕ ਮਾਹੀਆ ਮੈਨੂੰ ਯਾਦ ਆਉਂਦਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਔਰ ਮਾਸਟਰ ਸਲੀਮ ਨੇ ਗਾਇਆ ਔਰ ਆਉਣ ਵਾਲੇ ਦਿਨਾਂ 'ਚ ਅੱਜ ਪੋਸਟਰ ਰਿਲੀਜ਼ ਹੋ ਰਿਹਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਬਹੁਤ ਵੱਡਾ ਸੀਤਲ ਪਨੇਸਰ ਅਤੇ ਉਹਨਾਂ ਦੀ ਪੂਰੀ ਟੀਮ ਕਰਵਾ ਰਹੀ ਹੈ ਅਤੇ ਸਾਡੇ ਸ਼ਹਿਰ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਸਾਹਿਬ ਆਪਣੇ ਸੁਰਾਂ ਦੀ ਛੈਬਰ ਲਾਉਣ ਵਾਸਤੇ ਆ ਰਹੇ ਨੇ ਅਤੇ ਤੁਸੀਂ ਵੀ ਉਹਦੀ ਤਿਆਰੀ ਖਿੱਚ ਲਓ ਅਤੇ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਏਗਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ 905-673-3337 ਤੁਸੀਂ ਕਿਤੇ ਚਰਖਾ ਕੱਤਦੀਆਂ ਬੀਬੀਆਂ ਦੇਖੀਆਂ ਹੋਣ ਲੇਡੀਜ਼ ਲੜਕੀਆਂ ਤਾਂ ਜਾਂ ਫਿਰ ਤੁਹਾਨੂੰ ਉਸ ਸਮੇਂ ਦੀ ਕੋਈ ਯਾਦ ਤੁਹਾਡੇ ਨਾਲ ਹੋਵੇ ਤਾਂ ਨਹੀਂ ਤਾਂ ਫਿਰ ਮੇਰਾ ਖਿਆਲ ਆ ਕਿ ਕਿਉਂਕਿ ਬਹੁਤ ਸਾਰੇ ਵਿਰਲੇ ਲੋਕ ਹੀ ਹੋਣਗੇ ਜਿਨ੍ਹਾਂ ਨੇ ਚਰਖਾ ਹੁਣ ਤਾਂ ਚਰਖਾ ਮਿਊਜ਼ੀਅਮ ਦੇ ਵਿੱਚ ਰਹਿ ਗਿਆ ਜਾਂ ਜਿਹੜੇ ਉੱਥੇ ਵੱਡੇ ਵੱਡੇ ਆਪਣੇ ਬਣੇ ਹੋਏ ਨੇ ਢਾਬੇ ਉਹਨਾਂ 'ਤੇ ਕਿਤੇ ਨਾ ਕਿਤੇ ਚਰਖਾ ਪਿਆ ਤੁਹਾਨੂੰ ਨਜ਼ਰ ਆ ਜਾਂਦਾ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਤਾਂ ਬਈ ਮੱਲੀ ਟੈਂਟ ਸਰਵਿਸ ਦੀ ਬੱਲੇ ਬੱਲੇ ਹੋਈ ਪਈ ਆ। ਬੀਤੇ ਦਿਨੀ ਮੈਂ ਇੱਕ ਦੋ ਵਿਆਹਾਂ 'ਤੇ ਜਾਗੋ ਵਗੈਰਾ 'ਤੇ ਗਿਆ ਅਤੇ ਉੱਥੇ ਮੱਲੀ ਟੈਂਟ ਹਾਊਸ ਦੇ ਨਾ ਬੋਰਡ ਲੱਗੇ ਦੇਖੇ, ਇੰਨਾ ਖੂਬਸੂਰਤ ਪ੍ਰਬੰਧ ਕੀਤਾ ਉਹਨਾਂ ਨੇ। ਇੱਕ ਦਿਨ ਮੀਂਹ ਪੈ ਰਿਹਾ ਸੀ ਕਿਸੇ 'ਤੇ ਪਰ ਮੱਲੀ ਟੈਂਟ ਨੇ ਵਾਟਰਪਰੂਫ ਉੱਥੇ ਟੈਂਟ ਲਾ ਦਿੱਤੇ ਸੀ। ਬੈਂਕਟ ਕਨਵੈਨਸ਼ਨ ਸੈਂਟਰ ਹੀ ਲੱਗਦਾ ਸੀ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਜੀ। ਸਤਿ ਸ਼੍ਰੀ ਅਕਾਲ
1: ਜੀ ਵੀਰ ਜੀ, ਕੀ ਹਾਲ ਜੇ?
0: ਉਹ ਠੀਕ ਹੈ ਜੀ, ਠੀਕ ਹੈ ਜਨਾਬ, ਤੁਸੀਂ ਸੁਣਾਓ
1: ਵੀਰ ਜੀ। ਮੇਰੀ ਦਾਦੀ ਵੀ ਅੱਲਾ ਜਨਰਲ ਸੀਵ ਕਰੇ ਚਰਖਾ ਕੱਤਿਆ ਸੀ, ਵੇਖਿਆ ਆਪਣੀ ਵਾਲਦਾ ਨੂੰ ਵੀ ਦੇਖਿਆ ਤੇ ਆਪਣੀਆਂ ਭੈਣਾਂ ਨੂੰ ਵੀ।
0: ਕੀ ਬਾਤ ਹੈ! ਕਿਹੜੇ ਸ਼ਹਿਰ, ਕਿਹੜੇ ਪਿੰਡ ਪਾਕਿਸਤਾਨ ਦੇ ਵਿੱਚ? ਮੁਲਤਾਨ ਤੋਂ? ਅੱਛਾ,
1: ਮੁਲਤਾਨ।
0: ਕੀ ਬਾਤ!
1: ਫੈਸਲਾਬਾਦ ਵੀ, ਫੈਸਲਾਬਾਦ ਤੇ ਵੈਸੇ ਵੀ ਮੈਨਚੈਸਟਰ ਆਫ ਟੈਕਸਟਾਈਲ ਕਲਵਾਉਂਦਾ
0: ਕਹਾਉਂਦਾ ਕਹਾਉਂਦਾ ਮੁਲਤਾਨ ਦੀ
1: ਚਰਖਾ ਤੇ।
0: ਜੀ ਜੀ ਜੀ,
1: ਹਾਂਜੀ,
0: ਤੁਸੀਂ ਦੱਸ ਰਹੇ ਸੀ ਕੁਛ ਚਰਖੇ ਬਾਰੇ।
1: ਮੁਲਤਾਨ ਦੀ ਭਾਈਜਾਨ, ਉਹ ਪੂਰੀ ਵਰਲਡ ਵਿੱਚ ਇੱਕ ਤਾਂ ਸਿਟੀ ਆਫ ਮੈਂਗੋ ਬੜਾ ਮਸ਼ਹੂਰ ਹੈ।
0: ਅੱਛਾ,
1: ਤੇ ਦੂਸਰਾ ਮੁਲਤਾਨ ਦਾ ਸੋਨ ਹਲਵਾ ਜਿਹੜਾ ਨਾ, ਇੱਕ ਸਵੀਟ ਹੈ
0: ਉਹ ਵਰਲਡ ਵਾਈਡ ਸੋਨ ਹਲਵਾ
1: ਫੇਮਸ ਹੈ।
0: ਅੱਛਾ, ਸੋਨ ਹਲਵਾ। ਅੱਛਾ, ਮੁਲਤਾਨ, ਮੁਲਤਾਨ ਜਿਹੜਾ ਹੈ ਉੱਥੇ ਕਿਹੜਾ ਅੰਬ ਜ਼ਿਆਦਾ ਹੁੰਦਾ ਹੈ?
1: ਇਹ ਅਨਵਰ ਟੋਰ ਜਿਹੜਾ ਅੰਬਾਂ ਦਾ ਬਾਦਸ਼ਾਹ।
0: ਕੀ ਬਾਤ ਹੈ, ਕੀ ਬਾਤ ਹੈ, ਬਹੁਤ ਕਮਾਲ ਦੀ।
1: ਸ਼ਹਿਰ ਦੇ ਵਿੱਚ ਅਸੀਂ ਤੇ ਉੱਥੇ ਲੱਸੀ ਪਾ ਤੇ ਲੈ ਜਾਣੇ, ਬਰਫ ਤੇ ਕੂਲਰ ਲੈ ਜਾਣੇ ਤੇ ਟੱਪ ਲੈ ਜਾਣਾ ਤੇ ਬਾਗ ਦੇ ਵਿੱਚ ਮੁਕਾਬਲੇ ਨਾਲ ਖਾਂਦੇ ਹੁੰਦੇ ਸਾਂ। ਉਸ ਦੌਰ ਹੀ ਸਸਤਾ ਸੀ, ਯਕੀਨ ਕਰੋ 100 ਰੁਪਏ ਕਿਲੋ।
0: ਨਹੀਂ, ਹੁਣ ਵੀ ਅੰਬ ਬਹੁਤ ਨੇ ਉੱਥੇ ਕਿ ਹੁਣ ਸਾਡੇ ਪਿੰਡਾਂ ਚ ਤਾਂ ਜਿਹੜੇ ਅੰਬਾਂ ਦੇ?
1: ਨਹੀਂ, ਅੰਬ ਉੱਥੇ, ਅੰਬ ਅਜੇ ਉੱਥੇ ਆਉਣਾ ਹੀ ਹੈ।
0: ਅੱਛਾ,
1: ਬੜੇ ਬਾਗ ਨੇ ਉੱਥੇ ਤੇ ਕਦੀ ਆਓ ਨਾ ਮੁਲਤਾਨ ਤੇ ਤੁਹਾਨੂੰ ਦਿਖਾਈਏ ਫਿਰ ਤੇ ਮਜ਼ਾ ਆਵੇ। ਤੇ ਫਿਰ ਉਹ ਗਾਣਾ ਇੱਕ ਜਿਹੜਾ ਅੱਜ ਕੱਲ ਲੇਟੈਸਟ ਆਇਆ, ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ, ਇੱਕ ਤੇਰੀ ਅੱਖ ਕ੍ਰਸ਼ ਨੀ ਕੋਈ ਇਸ ਤਰ੍ਹਾਂ ਦਾ ਹੈਗਾ ਨਾ, ਬੜਾ ਫੇਮਸ ਆ ਉਹ ਵੀ।
0: ਉਹ ਤੇ ਮੈਂ ਲਾ ਰਿਹਾ ਉਹੀ ਲੱਗਿਆ ਹੋਇਆ।
1: ਨੁਸਰਤ ਫਤਿਹ ਅਲੀ ਸਾਹਿਬ ਨੇ ਕਿਹਾ ਸੀ ਸੁਣ ਚਰਖੇ ਦੀ
0: ਮਿੱਠੀ ਮਿੱਠੀ ਘੂ, ਕੀ ਬਾਤ, ਜ਼ਰੂਰ ਸੁਣਾਉਣੇ ਜ਼ਰੂਰ ਸੁਣਾਉਣੇ,
1: ਤੇ ਮਜ਼ਾ ਆ ਗਿਆ ਜੀ। ਤਾਂ
0: ਮੈਂ
1: ਤਾਂ ਮਜ਼ਾ ਆ ਗਿਆ ਤੁਹਾਡਾ।
0: ਮੈਂ ਲਾਹੌਰ
1: ਤਾਂ ਵੀ ਉੱਥੇ ਪਿੰਡਾਂ ਵਿੱਚ,
0: ਮੈਂ ਲਾਹੌਰ ਔਰ ਨਨਕਾਣਾ ਸਾਹਿਬ ਲਾਹੌਰ ਪੰਜਾਬ ਸਾਹਿਬ ਇੱਥੇ ਤਾਂ ਮੈਂ ਗਿਆ, ਪਰ ਮੈਨੂੰ ਇਸਲਾਮਾਬਾਦ ਮੁਲਤਾਨ ਜਾਣ ਦਾ ਮੌਕਾ ਨਹੀਂ ਮਿਲਿਆ। ਔਰ ਮੇਰਾ ਖਿਆਲ ਆ ਕਿ ਨੈਕਸਟ ਜਿਹੜੀ ਮੁਲਤਾਨ ਦੀ ਫੇਰੀ ਹੋਣੀ ਚਾਹੀਦੀ ਆ।
1: ਮੈਨੂੰ ਦੱਸਿਓ ਨਾ, ਫਿਰ ਇਕੱਠੇ ਜਾਵਾਂਗੇ ਦੋਵੇਂ ਵੀਰ।
0: ਠੀਕ ਹੈ ਭਾਈ ਜਾਨ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਭਾਈ ਜਾਨ, ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ।

0: ਪ੍ਰੋਗਰਾਮ ਹੈ ਪੰਜਾਬੀ ਚੈਨਲ 6684 ਜੀ ਵੈਲਕਮ।
1: ਹਾਂਜੀ
0: ਸਤਿ ਸ੍ਰੀ ਅਕਾਲ ਜੀ, ਠੀਕ ਹੋ?
1: ਵਧੀਆ ਵਧੀਆ।
0: ਅੱਛਾ,
1: ਚੰਗਾ ਲੱਗਾ।
0: ਕੌਣ ਬੋਲਦੇ ਹੋ?
1: ਮੈਂ ਇੰਦਰਜੀਤ ਬੋਲਦਾ।
0: ਉਹ ਬੱਲੇ ਇੰਦਰਜੀਤ, ਜਿਉਂਦੇ ਵਸਦੇ ਰਹੋ, ਕੀ ਹਾਲ ਚਾਲ, ਹੋਰ ਸੁਣਾਓ, ਠੀਕ ਹੋ?
1: ਬਹੁਤ ਵਧੀਆ ਬਹੁਤ ਵਧੀਆ। ਹੋਰ ਸੁਣਾਓ, ਤੁਸੀਂ ਸਿਹਤ ਤਾਂ ਠੀਕ ਹੋ?
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ।
1: ਮੈਂ ਤਾਂ ਕਹਿੰਦਾ ਨਾ ਨਵੀਂ ਭਾਈ ਨੂੰ, ਮੈਂ ਕਿਹਾ ਤੁਸੀਂ ਛੁੱਟੀ ਛੱਟੀ ਲੈ ਗਏ, ਮੈਂ ਕਿਹਾ ਅੰਕਲ ਜੀ ਨੂੰ।
0: ਕੋਈ ਨੀ ਕੋਈ ਨੀ ਕੋਈ ਨੀ, ਰਲ ਮਿਲ ਕੇ ਹੀ ਆ ਸਾਰਾ। ਤੁਸੀਂ ਵੀ ਸਾਡੇ ਹੋ, ਨਵੀਂ ਵੀ ਆਪਣਾ ਹੀ ਹੈ, ਤੇ ਬਸ ਜਦੋਂ ਨਵੀਂ ਨੇ ਹੁਕਮ ਕੀਤਾ ਆਪਾਂ ਉਦੋਂ ਹੀ ਹਾਜ਼ਰ ਹੋ ਗਏ।
1: ਨਹੀਂ
0: ਤੁਸੀਂ ਦੱਸੋ, ਮੈਨੂੰ ਨੀ ਪਤਾ ਕਿਹਦਾ ਮੋਤੀ ਗਾਣਾ, ਕਿਹਦਾ?
1: ਕਲੇਰ ਦਾ ਮੋਤੀ।
0: ਹਾਂ
1: ਮੋਤੀ, ਕੰਠ ਕਲੇਰ ਦਾ।
0: ਕੰਠ ਕਲੇਰ ਦਾ ਮੋਤੀ, ਇਹ ਨਵਾਂ ਆਇਆ?
1: ਨਹੀਂ ਨਹੀਂ, ਪੁਰਾਣਾ ਹੀ ਆ।
0: ਅੱਛਾ ਪੁਰਾਣਾ ਹੀ ਆ।
1: ਦੋ ਬੋਲ ਇਹ ਵਾਲੇ ਆ, ਭਾਵੇਂ ਕਹਿ ਦੇ ਅਨਮੋਹ, ਭਾਵੇਂ ਕੋਡੀਆਂ ਚ ਤੋਹ।
0: ਬੱਲੇ ਇੰਦਰਜੀਤ, ਖੁਦ ਗਵਈਆ ਨਿਕਲਿਆ।
1: ਪਾਣੀ ਹੰਝੂ ਬਣ ਵਗੇ ਤੇਰੇ ਇਸ਼ਕ ਕਹਾਣੀ, ਜੇ ਤੂੰ ਸਮਝੇ ਤਾਂ ਮੋਤੀ, ਜੇ ਤਾਂ ਸਮਝੇ ਤਾਂ

0: ਪੰਜਾਬੀ ਲੈਣਾ ਟੀ ਐਸ ਸੀ ਕੰਸਟਰਕਸ਼ਨ, ਇਹ ਟੀ ਐਸ ਸੀ ਵਾਲੇ ਨਾ ਬਹੁਤ ਪਿਆਰ ਨਾਲ, ਅਸੀਂ ਵੀ ਬੜੇ ਇਹਨਾਂ ਕੋਲੋਂ ਡਰਾਈਵੇ ਬਣਵਾਏ ਆ, ਬੈਕ ਜਿਹੜਾ ਯਾਰਡ ਹੈ ਉੱਥੇ ਕੰਸਟਰਕਸ਼ਨ ਖੂਬਸੂਰਤ ਕਰਵਾਈ ਆ ਟੀ ਐਸ ਸੀ ਕੰਸਟਰਕਸ਼ਨ, ਬੜੇ ਬੀਬੇ ਬੰਦੇ ਆ, ਬੜਾ ਸਾਫ਼ ਸੁਥਰਾ ਕੰਮ ਕਰਦੇ ਆ, ਬਹੁਤ ਕਹਿੰਦੇ ਹੁੰਦੇ ਆ ਕਿ ਰੀਝ ਨਾਲ, ਰੀਝਾਂ ਨਾਲ, ਤੋਂ ਬਹੁਤ ਪਿਆਰ ਨਾਲ ਅਤੇ ਬੜੀ ਰੀਜ਼ਨੇਬਲ ਰੇਟ ਨਾਲ ਟੀ ਐਸ ਸੀ ਕੰਸਟਰਕਸ਼ਨ 416-930-4238 ਟੈਲੀਫੋਨ ਨੰਬਰ ਹੈ, 416-930-4238 ਅਤੇ ਇਸ ਵੇਲੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ, ਤੋਂ ਸਾਡੇ ਪ੍ਰਾਊਡ ਸਪੋਂਸਰ ਨੇ ਮਨਜੀਤ, ਵੇਖਦੇ ਹਾਂ ਕਿ ਵੀਕਐਂਡ 'ਤੇ ਕੀ ਕੁਝ ਸਪੈਸ਼ਲ ਲਾਇਆ ਜੀ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬੌਕਸਿੰਗ ਵੀਕ ਇਨ ਜੁਲਾਈ, ਸੋ ਬੌਕਸਿੰਗ ਵੀਕ ਦੀਆਂ ਪ੍ਰਾਈਸ ਸਿਸਟਮ ਜੁਲਾਈ ਮੰਥ 'ਚ ਆਫਰ ਕੀਤੀਆਂ ਜਾ ਰਹੀਆਂ ਜੀ ਅਪਲਾਇੰਸ ਜੰਕਸ਼ਨ ਤੇ, ਜਿੱਥੇ ਕਿ ਸਭ ਤੋਂ ਪਹਿਲੀ ਡੀਲ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਤੇ ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਜੁਲਾਈ ਅਗਸਤ ਸਪਟੰਬਰ ਤੱਕ ਵੀ ਤੁਹਾਡੀ ਡਿਲੀਵਰੀ ਹੈ, ਤੇ ਇਹ ਬੌਕਸਿੰਗ ਵੀਕ ਦੀ ਪ੍ਰਾਈਸਿਸ ਨੂੰ ਲੌਕ ਕਰੋ, ਜਿਹਦੇ ਵਿੱਚ 36 ਇੰਚ ਦਾ ਸੈਮਸੰਗ ਬ੍ਰਾਂਡ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਸੈਮਸੰਗ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਸਪਲਾਈਜ਼ ਕੰਟਰੈਕਟਰ ਵੀਰ ਨੋਟ ਕਰੋ ਕਿ ਕੋਈ ਵੀ ਬਿਲਡਿੰਗ ਸਪਲਾਈਜ਼ ਦਾ ਤੁਸੀਂ ਬੇਸਮੈਂਟ ਬਣਾਉਂਦੇ ਹੋ, ਤੁਸੀਂ ਵੱਡੇ ਘਰ ਬਣਾਉਂਦੇ ਹੋ ਔਰ ਤੁਸੀਂ ਕੋਈ ਰੈਨੋਵੇਸ਼ਨ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਇੱਕ ਸੇਵਾ ਦਾ ਮੌਕਾ ਦਿਓ। ਨੰਬਰ ਹੈ 647-961-0585 6479610585। ਅਨਮੋਲ ਮੋਤੀ ਇੰਦਰਜੀਤ ਬੜਾ ਮਿੱਠਾ ਮਿੱਠਾ ਬੋਲ ਕੇ ਕਹਿ ਕੇ ਗਿਆ ਕਿ ਆਹ ਗਾਣਾ ਸੁਣਾ ਦਿਓ ਅੰਕਲ ਜੀ।

0: ਪੰਜਾਬੀ 4758 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਸਿੱਧਮਾ ਸਾਹਿਬ ਜੀ।
0: ਓ ਸਤਿ ਸ੍ਰੀ ਅਕਾਲ, ਕਾਇਮ ਹੋ
1: ਸਿੱਧਮਾ ਜੀ? ਕਾਇਮ ਹਾਂ। ਮੇਰਾ ਇੱਕ ਗਾਣਾ ਲਾ ਦੂੰਗਾ, ਇੱਕ
0: ਲਾ ਦਾਂਗੇ ਲਾ ਦਾਂਗੇ। ਕਿਹੜਾ ਗਾਣਾ ਸੁਣ?
1: ਬੁਲ ਬੁਲ ਬੁਲ ਬੁਲ ਬੁਲ ਬੁਲ
0: ਬੁਲ ਬੁਲ
1: ਸਤਿੰਦਰ ਸਰਤਾਜ ਦਾ।
0: ਅੱਛਾ, ਬੁਲ ਬੁਲ ਸਤਿੰਦਰ ਸਰਤਾਜ ਦਾ, ਕਿਆ ਬਾਤ ਆ। ਬਹੁਤ ਬਹੁਤ ਪਿਆਰ ਸਤਿਕਾਰ ਜ਼ਰੂਰ ਲਾਵਾਂਗੇ। 2966 ਜੀ ਵੈਲਕਮ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ? ਖੁਸ਼ ਹੋ? ਬੱਲੇ ਬੱਲੇ ਬੱਲੇ ਬੱਲੇ, ਕੌਣ ਬੋਲਦੇ ਹੋ?
2: ਅੰਮ੍ਰਿਤ ਬੋਲਦਾ ਜੀ।
0: ਹਾਂ ਜੀ ਅੰਮ੍ਰਿਤ ਜੀ, ਕੀ ਕਹਿਣਾ ਚਾਹੁੰਦੇ ਹੋ?
2: ਬਸ ਠੀਕ ਹੈ ਜੀ, ਤੇ 401 ਤੇ ਸਲੋ ਡਾਊਨ ਹੋਇਆ ਜੀ ਬਹੁਤ ਜ਼ਿਆਦਾ ਜੀ, ਟਰਨ ਲਾਈਨ ਕ੍ਰੋਸ ਕਰਕੇ।
0: 401 ਈਸਟ ਔਰ ਵੈਸਟ ਬਾਉਂਡ?
2: ਈਸਟ ਬਾਉਂਡ, ਵੈਸਟ ਬਾਉਂਡ, ਸੌਰੀ ਵੈਸਟ ਬਾਉਂਡ।
0: ਵੈਸਟ ਬਾਉਂਡ 401 ਤੇ ਕਿੱਥੇ ਕੁ ਜ਼ਿਆਦਾ ਪ੍ਰੋਬਲਮ ਆ?
2: ਗਲਫ ਲਾਈਨ ਕ੍ਰੋਸ ਕਰਕੇ ਸਲੋ ਹੀ ਹੈ ਜੀ, ਬਸ ਤੁਰ ਪੈਂਦਾ, ਬਹੁਤ ਜ਼ਿਆਦਾ ਸਲੋ ਹੋਇਆ ਪਿਆ।
0: ਲੈਵੀ 401 ਤੇ ਜਾਣ ਵਾਲੇ ਹੋ, ਥੋੜਾ ਜਿਹਾ GPS ਵਗੈਰਾ ਲਾ ਲਓ, ਪਾਸੇ ਆਸੇ ਤੁਹਾਨੂੰ ਪਤਾ ਲੱਗ ਜੂਗਾ ਕਿ ਗੋਲਫ ਲਾਈਨ ਤੋਂ ਅੱਗੇ ਕਾਫੀ ਸਲੋ ਆ ਸਾਡੇ
2: ਹਾਈਵੇ, ਹਾਈਵੇ 6 ਤੱਕ ਸਲੋ ਹੈ ਜੀ, ਲੈਵੀ 6।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਥੈਂਕ ਯੂ। ਪਲੀਜ਼ ਤੁਸੀਂ ਆਪਣਾ ਖਿਆਲ ਰੱਖਿਓ ਤੇ ਡਰਾਈਵ ਵੈਰੀ ਕੇਅਰਫੁਲੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਤੇ ਜਾਂਦੇ ਆ। 4984 ਜੀ ਵੈਲਕਮ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
3: ਹਾਂਜੀ, ਤੁਸੀਂ ਚਰਖੇ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਆਪਣੇ ਤਾਈ ਜੀ ਨੂੰ ਦੇਖਿਆ ਇਹ ਚਰਖਾ ਕੱਤਦਿਆਂ ਨੂੰ।
0: ਅੱਛਾ,
3: ਤਾਈ ਜੀ ਮੇਰੇ ਕਾਫੀ ਵੱਡੀ ਉਮਰ ਦੇ ਨੇ ਤੇ ਉਹ ਪਾਕਿਸਤਾਨ ਤੋਂ ਆਏ ਸੀ ਇੱਧਰ ਉਧਰੋਂ।
0: ਅੱਛਾ,
3: ਤੇ ਹੋਰ ਨੀ ਮੈਂ ਕਿਸੇ ਨੂੰ ਵੇਖਿਆ ਜੀ, ਤੇ ਉਹਨਾਂ ਦੇ ਘਰੇ ਹੁੰਦਾ ਸੀਗਾ ਤੇ ਉਹ ਕੀ ਜਾਂਦੇ ਹੁੰਦੇ ਜਿਹੜੀ ਵੱਟਦੇ ਆ, ਉਹਦਾ ਨਾਮ ਭੁੱਲ ਗਿਆ ਮੈਨੂੰ,
0: ਪੂਣੀ
3: ਵੱਟਦੇ ਹੁੰਦੇ ਸੀ।
0: ਪੂਣੀ ਪੂਣੀ
3: ਪੂਣੀ ਪੂਣੀ, ਹਾਂਜੀ ਹਾਂਜੀ, ਉਹ ਵੱਟਦੇ ਹੁੰਦੇ ਸੀ ਬਹਿ ਕੇ ਉੱਥੇ ਤੇ ਦੁਪਹਿਰੇ, ਤੇ ਨਾਲੇ ਚਰਖੇ ਤੋਂ ਗਾਣਾ ਇੱਕ ਕਮਲੀਰ ਉਹਨਾਂ ਨੇ ਵੀ ਗਾਇਆ, ਚਰਖਾ ਕਰਦੀ ਕੱਟਦੀ ਕੁੜੀਏ ਗਾਇਆ ਨਾ ਕਰਨਾ।
0: ਹਾਏ ਹਾਏ ਹਾਏ, ਕੀ ਗਾਇਆ, ਕੀ ਗਾਇਆ ਯਾਰ, ਕੀ ਗਾਇਆ
3: ਜੀ ਗਾਣਾ, ਬਹੁਤ ਜ਼ਿਆਦਾ ਵਧੀਆ ਗਾਣਾ ਜੀ,
0: ਜ਼ਰੂਰ ਸੁਣਾਉਂਦੇ ਆ ਤੁਹਾਨੂੰ। ਚਰਖਾ ਕੱਟਦੀ ਕੱਟਦੀ ਕੁੜੀਏ ਗਾਇਆ ਨਾ ਕਰ।
3: ਹਾਂਜੀ, ਇਹ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਕਿਉਂ ਮਨਾ ਕੀਤਾ ਉਹਨੂੰ।
0: ਨਹੀਂ, ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ ਚ ਇੱਥੇ 25 ਜੁਲਾਈ ਨੂੰ ਟੀਮ 4 ਐਂਟਰਟੇਨਮੈਂਟ ਵੱਲੋਂ ਆ ਰਹੇ ਤਿੰਨੇ ਭਰਾ।
3: ਹਾਂਜੀ ਹਾਂਜੀ, ਮੈਨੂੰ ਪਤਾ ਜੀ, ਫੁੱਲ ਨੌਲੇਜ ਆ।
0: ਹਾਂ, ਦੇਖਣ ਜਾਣਾ, ਨੌਲੇਜ ਨਹੀਂ ਇਕੱਲੀ ਰੱਖਣੀ, ਟਿਕਟਾਂ ਲੈਣੀਆਂ।
3: ਬਿਲਕੁਲ ਜੀ, ਪਰਿਵਾਰ ਨਾਲ ਜਾਵਾਂਗੇ।
0: ਹਾਂ, ਬਹੁਤ ਇਹਨਾਂ ਦਾ ਸ਼ੋਅ ਦੇਖਣ ਵਾਲਾ ਹੁੰਦਾ ਤੇ ਮਾਰ ਤਿੰਨੇ ਇੱਕ ਤੱਕ ਚੜਦੇ ਆ। ਭਰਾਵਾਂ ਚ ਇਤਫਾਕ ਆ, ਪਿਆਰ ਹੈ, ਤੇ ਕਹਿੰਦੇ ਹੁੰਦੇ ਆ ਬਸ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਸੰਤਾਰ ਆਪਣਾ ਵਾਰਸ ਤੇ ਦੂਜਾ ਕਮਲ ਹੀਰ ਸਟੇਜ ਤੇ ਆਉਂਦੇ ਆ ਤਾਂ ਫਿਰ ਧਮਾਲਾ ਪੈ ਜਾਂਦਾ।
3: ਵਾਰਸ ਭਾਜੀ ਉਹਨਾਂ ਨੇ ਪਹਿਲੇ ਪ੍ਰੋਗਰਾਮਾਂ ਚ ਪ੍ਰੋਗਰਾਮ ਸਾਡਾ ਹੀ ਕੀਤਾ ਸੀਗਾ।
0: ਅੱਛਾ, ਵੈਰੀ ਗੁੱਡ, ਤਾਂ ਫਿਰ ਦੱਸਾਂਗੇ ਉਹਨਾਂ ਨੂੰ, ਉਹਨਾਂ ਨੇ ਆਉਣਾ ਮੇਰੇ ਕੋਲੇ ਥੋੜੇ ਦਿਨਾਂ ਨੂੰ, ਤੇ ਨਾਂ ਦੱਸ ਦਿਓ ਆਪਦਾ, ਤੁਹਾਡਾ ਕਿੱਥੇ ਆ, ਤੁਹਾਡਾ ਕਿੱਥੇ ਕੀਤਾ ਸੀ ਉਹਨੇ ਪ੍ਰੋਗਰਾਮ, ਕਿਹੜਾ ਪਿੰਡ ਹੈ?
3: ਇਹ ਭਾਜੀ ਸਾਡਾ ਸ਼ਹਿਰ ਤੇ ਸਾਡਾ ਹੈਗਾ ਬਟਾਲਾ, ਤੇ ਉਹ ਵਿਆਹ ਗਈ ਸੀ ਮੇਰੀ ਵੀਰ ਜੀ ਦੀ ਬਰਾਤ, ਉੱਥੇ ਆਏ ਸੀਗੇ, ਉਹਨਾਂ ਦੇ ਸਹੁਰਿਆਂ ਦਾ ਪਿੰਡ ਨੀ ਮੈਨੂੰ ਪਤਾ ਕਿਹੜਾ ਸੀ।
0: ਲੈ, ਬਰਾਤ ਗਏ ਹੋ, ਪਿੰਡ ਦਾ ਪਤਾ ਹੀ ਨੀ? ਵਾਹ ਬਾਈ
3: ਵਾਹ। ਨਹੀਂ ਨੀ ਭਾਵੀ, ਉਹਨਾਂ ਦੇ ਪਿੰਡ ਨੀ ਮੈਂ ਕਦੀ ਗਿਆ, ਉੱਧਰ ਬੱਸੀ ਬੁੱਸੀ ਵੱਲ ਸੀ ਭਾਜੀ।
0: ਤੇ ਵਿਆਹ ਕਿੱਥੇ ਹੋਇਆ ਸੀ? ਮੈਨੂੰ ਨਹੀਂ
3: ਨੌਲੇਜ ਹੈਗੀ ਇਸ ਗੱਲ ਦੀ, ਇੰਨਾ ਪਤਾ ਸੀ ਉੱਥੇ।
0: ਹਾਂਜੀ
3: ਹਾਂਜੀ, ਬਾਅਦ ਮੈਂ ਮੂਵੀ ਅਸੀਂ, ਮੈਂ ਉਹਦੇ 3-4 ਸਾਲ ਦਾ ਸੀਗਾ ਤੇ ਗੱਲ ਹੈਗੀ ਆ 94 ਦੀ।
0: ਨਾ, ਇਹਦਾ ਮਤਲਬ ਤੁਹਾਨੂੰ ਤਾਂ ਫਿਰ ਉੱਥੇ ਨਾਲ ਲੈ ਕੇ ਹੀ ਨਹੀਂ ਗਏ ਹੈ?
3: ਨਹੀਂ ਨਹੀਂ ਨਹੀਂ, ਖੜਿਆ ਨੀ, ਅਸੀਂ ਬਾਜੀ ਮੂਵੀ ਵੇਖੀ ਸੀਗੀ।
0: ਉਦੋਂ ਬਾਅਦ ਪਤਾ ਲੱਗਿਆ ਕਦੇ ਕਦੇ ਮੌਕਾ ਮਿਲਿਆ ਤੁਹਾਨੂੰ ਸੁਣਨ ਦਾ, ਵਾਰ ਸੁਣਨ ਨੂੰ?
3: ਮੈਂ ਇਹਨਾਂ ਨੂੰ ਕਾਫੀ ਵਾਰੀ ਮਿਲਿਆ ਉੱਥੇ ਇੰਡੀਆ ਚ।
0: ਅੱਛਾ,
3: ਕਾਫੀ ਵਾਰੀ ਵਿਆਹਾਂ ਤੇ ਹੋਰਾਂ ਦੇ ਵੀ ਬੁਕਿੰਗ ਕੀਤੀ ਸੀਗੀ, ਤੇ ਕਮਲ ਹੀਰ ਹੋਣਾਂ ਨੂੰ ਵੀ ਮਿਲਿਆ, ਸੰਤਾਰ ਨੂੰ, ਸੰਤਾਰ ਭਾਜੀ ਨੂੰ ਮੈਂ ਕਦੀ ਨੀ ਮਿਲਿਆ।
0: ਸੰਤਾਰ ਮਿਲਦੇ ਹੀ ਘੱਟ ਆ, ਸੰਤਾਰ ਕਿਉਂਕਿ ਫਰੰਟ ਪੇਜ ਤੇ ਇਕੱਲੇ ਆਪਣੇ ਦੋਨੋਂ ਹੀ ਆਉਂਦੇ ਆ ਇਹ ਵਾਰਸ, ਤੇ ਉਹ ਥੋੜਾ ਜਿਹਾ ਉਹਨੂੰ ਛੁਪੇ ਰਹਿਣ ਦੀ ਚਾਹ ਰਹਿੰਦੀ ਆ। ਕਲਾਕਾਰ ਬਾਹਲਾ ਵੱਡਾ ਹੋ ਇਹਨਾਂ ਨਾਲੋਂ ਵੀ।
3: ਹਾਂਜੀ, ਇੱਕ ਇੱਕ ਵਾਰੀ ਉੱਥੇ ਲੋਕੋ ਕੇ ਜਗਾਵੇ ਵੇਖਿਆ ਸੀ, ਉੱਥੇ ਮੇਰੇ ਮਾਮਾ ਜੀ ਉਹਦੇ ਗਰੁੱਪ ਦੇ ਹੈਗੇ ਸੀ, ਮਾਝਾ ਗਰੁੱਪ ਦੇ ਪ੍ਰਧਾਨ, ਉੱਥੇ ਕਾਫੀ ਵਾਰੀ ਸੱਦ ਸੀ।
0: ਜਿਉਂਦੇ ਰਹੋ, ਜਿਉਂਦੇ ਰਹੋ। ਪ੍ਰੋਗਰਾਮ ਪੰਜਾਬੀ ਦਾ 905-673-3337। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ, ਸਾਡੇ ਕੋਲ ਨਾ ਬਿਯੋਂਡ ਆਈਵੇਅਰ ਦੇ ਰੋਮੀ ਜੀ ਆਏ ਹੋਏ ਨੇ, ਤੇ ਰੋਮੀ ਸਾਹਿਬ ਨਵੀਂ ਸਿੱਧੂ ਨਾਲ ਇੱਕ ਬੜੀ ਪਿਆਰੀ ਮਿੱਠੀ ਗੱਲਬਾਤ ਕਰ ਰਹੇ ਨੇ।
4: ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈ ਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ, ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ। ਪੰਜਾਂ ਵਿੱਚੋਂ ਪੰਜ ਨੰਬਰ ਜਾਂਦੇ ਆ ਵੀ, ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈ ਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
5: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ। ਸੋ ਅੱਜ ਕੱਲ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ
5: ਜੀ? ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249 frame and progressive digital progressive lenses, Essilor de branded lenses hai gaya, it hit $249 the package hai ga complete,
4: very good.
5: And bachchan waste ajkal blue light glasses eh package assi banaya hai ga specifically for bachchan waste jinna da screen time zyada hai ga, so frame with lenses and blue coating eh $150 ਦਾ ਪੈਕੇਜ ਹੈਗਾ। ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ, ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ।
4: ਵੈਰੀ ਗੁੱਡ, ਕੀ ਬਾਤ ਹੈ, ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਅੱਜ ਕੀ?
5: ਯੈਸ,
4: ਵੈਰੀ ਗੁੱਡ। ਐਂਡ ਦੇ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ, ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ। ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ, ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਮਿਲੀ, ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 905-793-3937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 905-793-3937। ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
5: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
4: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 905-793-3937 ਬਿਯੋਂਡ ਆਈਵੇਅਰ, 905-793-3937। ਰੋਮੀ ਥੈਂਕ ਯੂ।
0: ਥੈਂਕ ਯੂ। ਪ੍ਰੋਗਰਾਮ ਹੈ ਪੰਜਾਬੀ ਲਹਿਰਾ। ਇੱਕ ਤੁਹਾਨੂੰ ਫਾਰਮ ਵਰਕਰ ਅਤੇ ਗ੍ਰੀਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ। ਚੰਗੀ ਤਨਖਾਹ ਦੇਣਗੇ, ਤੁਹਾਨੂੰ ਘਰੋਂ ਚੱਕ ਕੇ ਲੈ ਜਾਣਗੇ, ਘਰੋਂ ਡਰੋਪ ਕਰਨਗੇ, ਬੜਾ ਅੱਛਾ ਐਟਮੋਸਫੀਅਰ ਹੋਊਗਾ ਅਤੇ ਚਾਹ ਪਾਣੀ ਵੀ ਪਿਲਾਉਣਗੇ। ਫਾਰਮ ਵਰਕਰ ਚਾਹੀਦੇ ਆ, ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ। ਜਿਹੜੇ ਲੋਕ ਫਾਰਮਾਂ 'ਚ ਕੰਮ ਕਰਨ ਜਾਣਾ ਚਾਹੁੰਦੇ ਆ ਜਾਂ ਗ੍ਰੀਨ ਹਾਊਸ 'ਚ ਕੰਮ ਕਰਨ ਜਾਣਾ ਚਾਹੁੰਦੇ ਆ, ਤਾਂ ਉਹ ਕਾਲ ਕਰ ਲੈਣ ਅਤੇ ਤੁਹਾਨੂੰ ਪਿੱਕ ਕੀਤਾ ਜਾਵੇਗਾ, ਤੁਹਾਨੂੰ ਡਰੋਪ ਕੀਤਾ ਜਾਵੇਗਾ। ਨੰਬਰ ਹੈ 647-278-5394, 647-278-5394, 647-278-5394 ਟੈਲੀਫੋਨ ਨੰਬਰ ਆ। ਅਤੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਨੰਬਰ ਹੋਰ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਅਜੇ ਤੱਕ ਗਿੱਲ ਫਾਰਮ 'ਤੇ ਨਹੀਂ ਗਏ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਬਿਲਕੁਲ ਪੰਜਾਬ ਵਰਗੀ ਫੀਲਿੰਗ ਲੈਣ ਲਈ ਗਿੱਲਾਂ ਦੇ ਫਾਰਮ 'ਤੇ ਜਾਓ, ਕੈਲਡਨ ਵਿੱਚ ਡਿਕਸੀ ਅਤੇ ਕਿੰਗ ਦੇ ਨੇੜੇ। ਇੰਨਾ ਖੂਬਸੂਰਤ ਤੁਹਾਡਾ, ਮੈਂ ਕਹਿੰਦਾ ਉੱਥੇ ਜਾ ਕੇ ਤੁਹਾਡੀ ਜਿਹੜੀ ਵਿਜ਼ਿਟ ਆ ਨਾ, ਮੈਂ ਕਹਿੰਦਾ ਤੁਸੀਂ ਕਹੋਗੇ ਯਾਰ ਖੁੱਲ੍ਹੀ ਆਕਸੀਜਨ, ਹਰੀਆਂ ਤਾਜ਼ੀਆਂ ਸਬਜ਼ੀਆਂ, ਚੱਕੀ ਦਾ ਆਟਾ ਔਰ ਦੇਸੀ ਜਿਹੜੇ ਆਂਡੇ, ਅਤੇ ਨਾਲ ਤੁਹਾਨੂੰ ਫਾਰਮ ਦਾ ਫਰੈਸ਼ ਦੁੱਧ ਮਿਲੂਗਾ। ਖੋਆ ਮਾਰ ਕੇ ਖਾਓ, ਪਿੰਨੀਆਂ ਬਣਾਓ ਅਤੇ ਗਿੱਲ ਫਾਰਮ 'ਤੇ ਜਾਓ। 905-925-2300 ਫੋਨ ਨੰਬਰ ਹੈ 905-925-2300 ਤੇ ਮਾਸਟਰ ਸਲੀਮ ਨੇ ਇੱਕ ਯਾਰ ਕਮਾਲ ਦੀ ਤੁਹਾਡੇ ਵਾਸਤੇ ਮੈਂ ਉਹਦੀ ਉਹਨਾਂ ਦੀ ਪੇਸ਼ਕਾਰੀ ਪੇਸ਼ ਕਰਨ ਲੱਗਿਆ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਲੇਰ ਮਹਿੰਦੀ ਵੀ ਬੈਠੇ ਆ ਰਿਚਾ ਸ਼ਰਮਾ ਜੀ ਵੀ ਬੈਠੇ ਆ ਤੇ ਮਾਸਟਰ ਸਲੀਮ ਨੇ ਜਿਹੜੀਆਂ ਸੁਰਾਂ ਲਾਈਆਂ ਨਾ ਤੇ 24 ਤਾਰੀਖ ਨੂੰ ਇਹ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿੱਚ ਲੱਗਣੀਆਂ ਤੇ ਜ਼ਰਾ ਕਿ ਇਹਨੂੰ ਆਪਾਂ ਆਨੰਦ ਲੈ ਲਈਏ ਮੈਂ ਵੀ ਇਹਦਾ ਨਜ਼ਾਰਾ ਲੈਣਾ ਚਾਹੁੰਦਾ ਇਸ ਮਾਹੌਲ ਦਾ ਪ੍ਰੋਗਰਾਮ ਪੰਜਾਬੀ ਲੈਣਾ
6: ਦੁੱਖਾਂ ਦੀਆਂ ਪੂਣੀਆਂ

ਸਲੀਮ ਦੇ ਸ਼ੋ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਟੀਮ ਦੇ ਮੈਂਬਰ ਉਡਾਨ ਰੇਡੀਓ ਤੋਂ ਪ੍ਰਭ ਸੰਧੂ ਨੂੰ ਵੀ ਕਾਲ ਕਰ ਸਕਦੇ ਹੋ 437-223-9099 437-223-9099 ਜਾਂ ਫਿਰ ਮਿਸਟਰ ਰੋਹਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮਾਸਟਰ ਸਲੀਮ ਲਾਈਵ ਇਨ ਕੌਨਸਰਟ 24th of July ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਪ੍ਰਭ ਸੰਧੂ ਨੇ ਕਹਿੰਦੇ ਨੇ ਕਿ ਉਹਦੀ ਮਾਸਟਰ ਆਫ ਸੈਰੇਮਨੀ ਕੀਤੀ ਅਤੇ ਬਹਿਜਾ ਬਹਿਜਾ ਕਰਵਾ ਦਿੱਤੀ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ।

ਸੁਰਾਂ ਮਿਸਿਸਾਗਾ ਕਨਵੈਨਸ਼ਨ ਸੈਂਟਰ ਚ ਲੱਗਣਗੀਆਂ ਤੇ ਤੁਸੀਂ ਪ੍ਰਭ ਸੰਧੂ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟਾਂ ਜਿਹੜੀਆਂ ਨੇ ਬੜੀ ਤੇਜ਼ੀ ਨਾਲ ਵਿਕ ਰਹੀਆਂ ਨੇ, ਬਹੁਤ ਹੀ ਖੂਬਸੂਰਤ ਮਾਹੌਲ ਹੋਏਗਾ। ਔਰ ਉਡਾਨ ਰੇਡੀਓ ਤੋਂ ਮਿਸਟਰ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਨਾਲ ਨੰਬਰ ਪ੍ਰਭ ਸੰਧੂ ਦਾ ਚੇਤੇ ਹੀ ਕਰ ਲਈਏ ਯਾਰ, ਕਿੱਦਾਂ ਕੁ ਕੰਮ ਹੈ ਸਤਿੰਦਰਪਾਲ। ਉਡਾਨ ਨੰਬਰ ਸੌਖਾ ਜਿਹਾ ਹੀ ਆ, 437-223-9099, 437-223-9099 'ਤੇ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਪ੍ਰੋਗਰਾਮ ਪੰਜਾਬੀ ਨਾਲ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਤੇ ਕੱਲ੍ਹ ਮੈਨੂੰ ਇੱਕ ਸੱਜਣ ਮਿਲੇ, ਕਹਿੰਦੇ ਜੀ ਤੁਹਾਡੀ ਇੱਕ ਕੈਸਟ ਆਈ ਸੀ, ਸਰਸਾ ਨਦੀ ਕਿਨਾਰਿਓਂ ਦੋ ਜੰਜਾਂ ਚੜ੍ਹੀਆਂ, ਛੋਟੇ ਸਾਹਿਬਜ਼ਾਦਿਆਂ ਦੀ, ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਰਚਨਾ, HMV ਕੰਪਨੀ 'ਚ ਅਸੀਂ ਰਿਕਾਰਡ ਕਰਾਈ ਸੀ। ਅਤੇ ਉਹ ਸੱਜਣ ਕਹਿਣ ਲੱਗੇ ਜੀ ਮੈਨੂੰ ਉਹ ਕੈਸਟ ਚਾਹੀਦੀ ਆ। ਮੈਂ ਕਿਹਾ ਜੀ ਫਿਰ ਉਹ ਤਾਂ ਢਿੱਲੋਂ ਵੀਡੀਓ ਤੋਂ ਮਿਲ ਸਕਦੀ ਹੈ ਤੁਹਾਨੂੰ, ਉਹਨਾਂ ਨੂੰ ਕਾਲ ਕਰੋ ਅਤੇ USB 'ਤੇ ਤੁਹਾਨੂੰ ਪਾ ਦੇਣਗੇ। ਅਤੇ 905-204-1313 ਢਿੱਲੋਂ ਵੀਡੀਓ ਦਾ ਟੈਲੀਫੋਨ ਨੰਬਰ ਹੈ। ਅੱਜ ਦਿਨ ਸ਼ੁੱਕਰਵਾਰ ਆ, ਜੁੰਮਾ। ਪਿਛਲੇ ਦਿਨੀ ਮੈਨੂੰ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਦੇ ਜਾਣ ਦਾ ਮੌਕਾ ਮਿਲਿਆ। ਮੈਂ ਕਹਿੰਦਾ ਐਸਾ ਫਰਨੀਚਰ ਤੁਸੀਂ ਕੇਵਲ ਅਤੇ ਕੇਵਲ ਗ੍ਰੈਂਡ ਹੋਮ ਫਰਨੀਚਰ ਤੋਂ ਹੀ ਲੈ ਸਕਦੇ ਹੋ। ਦੋ ਲੋਕੇਸ਼ਨਸ ਨੇ ਉਹਨਾਂ ਦੀ, 6685 ਟੋਮਕਨ ਰੋਡ ਅਤੇ 294 ਇੱਧਰ ਵਾਕਰ ਰੋਡ ਉੱਤੇ ਆ। ਤੋ ਗ੍ਰੈਂਡ ਹੋਮ ਫਰਨੀਚਰ, 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਨਾਲ ਦੀ ਨਾਲ ਯਾਰ ਘੰਟਾ ਇੱਕ ਬੀਤ ਗਿਆ, ਅਜੇ ਤਾਂ ਗੋੜੇ 'ਚ ਪੂਣੀ ਵੀ ਨਹੀਂ ਕੱਤੀ ਅਤੇ ਟਾਈਮ ਤੱਕ ਇਜ਼ ਰਨਿੰਗ। ਬਾਪੂ ਪਾਰਸ ਨੇ ਬੜਾ ਸੋਹਣਾ ਲਿਖਿਆ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਨੇ HMV ਕੰਪਨੀ 'ਚ ਰਿਕਾਰਡ ਕਰਾਇਆ। ਕਹਿੰਦੇ ਰਫਤਾਰ ਜ਼ਮਾਨੇ ਦੀ, ਇਹ ਸਮੇਂ ਨੂੰ ਨਾ ਆਪਾਂ ਤੇਜ਼ ਨਹੀਂ ਕਰ ਸਕਦੇ, ਇਹਨੂੰ ਹੌਲੀ ਨਹੀਂ ਕਰ ਸਕਦੇ। ਆਪਾਂ ਕਹਿ ਨਹੀਂ ਸਕਦੇ ਸੂਰਜ ਇੰਨੇ ਵਜੇ ਚੜ੍ਹੇ ਅਤੇ ਇੰਨੇ ਵਜੇ ਛਿਪੇ, ਆਪਾਂ ਕਹਿ ਨਹੀਂ ਸਕਦੇ, ਨਾ ਹੀ ਆਪਣੇ ਹੱਥ 'ਚ ਇਹ ਕੁਦਰਤ ਨੇ ਚੀਜ਼ ਦਿੱਤੀ ਨਹੀਂ ਕਿ ਸਮੇਂ ਨੂੰ ਆਪਾਂ ਬੰਨ ਲਾ ਸਕੀਏ, ਸਮੇਂ ਨੂੰ ਆਪਾਂ ਰੋਕ ਸਕੀਏ। ਕਿੰਨੀ ਸੋਹਣੀ ਗੱਲ ਲਿਖੀ, ਕਹਿੰਦੇ ਰਫਤਾਰ ਜ਼ਮਾਨੇ ਦੀ, ਕਰਿਆ ਤੇਜ਼ ਨਾ ਹੋਵੇ ਢਿੱਲੀ,

0: ਕਰਨਗੇ ਕਰ ਧਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਤੋ ਰਫਤਾਰ ਜ਼ਮਾਨੇ ਦੀ ਇਹਨੂੰ ਨਹੀਂ ਰੋਕ ਸਕਦਾ ਕੋਈ ਕੋਈ ਮਹਾਬਲੀ ਕੋਈ ਰਾਜਾ ਕੋਈ ਰੰਕ ਕੋਈ ਪੈਸੇ ਵਾਲਾ ਕੋਈ ਵੱਡੇ ਤੋਂ ਵੱਡਾ ਕਹਿੰਦੇ ਹੁੰਦੇ ਆ ਦੁਨੀਆਂ ਦਾ ਮਾਲਕ ਜਿਹੜਾ ਆਪਦੇ ਆਪ ਨੂੰ ਸਿਕੰਦਰ ਸਮਝਦਾ ਹੋਵੇ ਉਸ ਜ਼ਮਾਨੇ ਦੀ ਰਫਤਾਰ ਨੂੰ ਨਹੀਂ ਰੋਕ ਸਕਦਾ
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ

0: ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 9052041313 9052041313
1: ਕਿਆ ਬਾਤ ਹੈ ਮਾਸਟਰ ਸਲੀਮ ਰੂਹ ਦਾ ਸਫ਼ਰ ਔਰ ਟ੍ਰਿਬਿਊਟ ਨੇ ਪੂਰਨ ਸ਼ਾਹ ਖੋਟੀ ਜੀ ਨੂੰ ਜਨਾਬ ਪੂਰਨ ਸ਼ਾਹ ਖੋਟੀ ਜੀ ਨੂੰ ਬੀਤੇ ਕੱਲ ਜਦੋਂ ਪ੍ਰੈਸ ਕਾਨਫਰੰਸ ਹੋਈ ਤੇ ਮੈਂ ਵੀ ਪੂਰਨ ਸ਼ਾਹ ਖੋਟੀ ਸਾਹਿਬ ਨੂੰ ਸਟੈਂਡਿੰਗ ਓਵੇਸ਼ਨ ਸਾਰੀ ਸਾਡੀ ਟੀਮ ਨੇ ਦਿੱਤਾ ਜਿੰਨੇ ਵੀ ਸਾਡੇ ਮੀਡੀਆ ਪਰਸਨ ਸੀਗੇ ਤੋ ਇਸ ਸ਼ੋਅ ਦੀ ਸਪੋਂਸਰਸ਼ਿਪ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਮਿਸਟਰ ਰੋਹਨ ਨੂੰ ਕਾਲ ਕਰ ਸਕਦੇ ਹੋ 647-7788-93 6 4 7 7 8 3 9 8 7 3 ਪ੍ਰੋਗਰਾਮ ਪੰਜਾਬੀ ਨਾਲ ਇੱਕ ਕਾਲ ਲੈਂਦੇ ਹਾਂ ਫਿਰ ਅੱਗੇ ਵੱਧਦੇ ਹਾਂ ਜੀ ਵੈਲਕਮ ਹੈਲੋ
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰਾ ਜੀ
1: ਬੱਲੇ ਬੱਲੇ ਬੱਲੇ ਭਾਜੀ ਕੀ ਹਾਲ ਆ ਤਕੜੇ ਹੋ
2: ਬਾ ਮੇਰ ਆ ਬਾਬੇ ਜੀ ਤੁਸੀਂ ਸੁਣਾਓ ਕਿਵੇਂ ਆ
1: ਮੈਂ ਕਿਹਾ ਬੱਲੇ ਬੱਲੇ ਆ ਕਾਟੋ ਫੁੱਲਾਂ ਦੇ ਖੇਡਦੀ ਆ
2: ਸਵਾਦ ਆ ਗਿਆ ਨਾ
1: ਸਵਾਦ ਬਿਲਕੁਲ
2: ਫਰਾਈਡੇ ਬਣਾਤਾ ਤੁਸੀਂ
1: ਬਿਲਕੁਲ ਥੈਂਕ ਯੂ ਵੈਰੀ ਮਚ ਤੁਸੀਂ ਵੀ ਕਾਲ ਕਰਕੇ ਫਰਾਈਡੇ ਬਣਾ ਦਿੱਤਾ ਤੇ ਹੋਰ ਸੁਣਾਓ ਕੀ ਹਾਲ ਆ ਬੱਚਿਆਂ ਨੂੰ ਕਿਤੇ ਗੇਮ ਤੇ ਲੈ ਕੇ ਗਏ ਹੋ ਕਿ ਅੱਜ ਛੁੱਟੀ ਆ
2: ਨਹੀਂ ਬੱਚੇ ਗਏ ਹੋ ਲਾਸ ਵੇਗਸ ਟੂਰਨਾਮੈਂਟ ਖੇਲਣ
1: ਅੱਛਾ ਕਿਹੜੀ ਗੇਮ ਖੇਡਦੇ ਆ ਉਹ
2: ਬਾਸਕਟਬਾਲ ਸਮਰ
1: ਅੱਛਾ ਸਮਰ ਲੀਗ ਚੱਲ ਰਹੀ ਅੱਛਾ ਲਾਸ ਵੇਗਸ ਦੇ ਵਿੱਚ ਬਈ ਬੜੀ ਵੱਡੀ ਗੱਲ ਆ ਔਰ ਬਹੁਤ ਇਹ ਇੱਕ ਵੱਡੀ ਪ੍ਰਾਪਤੀ ਆ ਜੇ ਬੱਚੇ ਲਾਸ ਵੇਗਸ ਤੱਕ ਖੇਡਣ ਗਏ ਉਮੀਦ ਹੈ ਕਿ ਕਿਸੇ ਦਿਨ NBA 'ਚ ਵੀ ਖੇਡਣਗੇ ਕਿਆ ਬਾਤ ਆ ਬਹੁਤ ਅੱਛੇ ਤੇ ਅੱਜ ਫਿਰ ਤੁਹਾਨੂੰ ਕੋਈ ਗੀਤ ਸੰਗੀਤ ਸੁਣਾਈਏ ਜਾਂ ਕੋਈ ਹੋਰ ਤੁਹਾਡੀ ਫਰਮਾਇਸ਼ ਪੂਰੀ ਕਰੀਏ
2: ਮੈਂ ਕਿਹਾ ਤੁਹਾਡੀਆਂ ਗੱਲਾਂ ਬਾਤਾਂ ਤਾਂ ਲੱਗਦਾ ਸੀ ਬੰਦਾ ਜੱਗ ਜਿਉਂਦਿਆਂ ਦੇ ਮੇਲੇ ਹੀ ਆ
1: ਹਾਂ ਆ ਸੁਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਤੇ ਅੱਜ ਕੱਲ ਹਰਭਜਨ ਮਾਲ ਯੂਰਪ ਟੂਰ ਕਰ ਰਹੇ ਨੇ ਤੇ ਉੱਥੇ ਜੱਗ ਜਿਉਂਦਿਆਂ ਦੇ ਮੇਲੇ ਬਰਲਿਨ ਦੇ ਵਿੱਚ ਹਰਭਜਨ ਮਾਨ ਪਹੁੰਚੇ ਹੋਏ ਆ ਜ਼ਰੂਰ ਤੁਹਾਨੂੰ ਜੱਗ ਜਿਉਂਦਿਆਂ ਦੇ ਮੇਲੇ ਸੁਣਾਉਣੇ ਆ ਤੇ ਬਹੁਤ ਪਿਆਰੀ ਗੱਲ ਹੈ ਤਾਂ ਮੇਲੇ ਤਾਂ ਜਿਉਂਦਿਆਂ ਦੇ ਹੀ ਆ ਹਨਾ ਦਰਗਾਹੀ ਜਾ ਕੇ ਕਿੱਥੇ ਮੇਲ ਹੁੰਦਾ ਕਿਆ ਬਾਤ ਆ ਥੈਂਕ ਯੂ ਵੈਰੀ ਮਚ ਬੜੀ ਅੱਛੀ ਮੈਸੇਜ ਦਿੱਤਾ ਤੁਸੀਂ ਪ੍ਰੋਗਰਾਮ ਪੰਜਾਬੀ ਦਾ ਨਾ ਜੀ 2 2 9 9 6 ਹਾਂਜੀ ਕਰ ਲੋ ਦੁਬਾਰਾ ਭਾਵੇਂ ਹਾਈਵੇ 6 ਦੇ ਕੋਲੇ ਈਸਟ ਬਾਉਂਡ 401 ਤੇ ਐਕਸੀਡੈਂਟ ਹੋਇਆ ਪਲੀਜ਼ ਤੁਸੀਂ ਆਪਣਾ ਖਿਆਲ ਰੱਖੋ ਤੇ ਕਾਫੀ ਲੰਬਾ ਜਾਮ ਲੱਗਿਆ ਹੋਇਆ ਸਾਡੇ ਭਾਜੀ ਨੇ ਸਾਨੂੰ ਦੱਸਿਆ ਪ੍ਰੋਗਰਾਮ ਪੰਜਾਬੀ ਨਾਲ 905-673-33-37 ਇੱਕ ਵਾਰ ਫਿਰ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਰਾਇਲ ਪਰਫਿਊਮ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਦਿੱਤੀ ਆ 1 ਰੀਗਨ ਰੋਡ ਉੱਤੇ ਯੂਨਿਟ ਨੰਬਰ 9 ਸਿੱਖ ਸੰਗਤ ਗੁਰਦੁਆਰਾ ਸਾਹਿਬ ਤੋਂ 200 ਮੀਟਰ ਦੀ ਦੂਰੀ 'ਤੇ ਆ ਜਿਹੜੇ ਬ੍ਰੈਂਡਡ ਪਰਫਿਊਮ ਤੁਹਾਨੂੰ ਮਾਰਕੀਟ ਵਿੱਚ $400-500 ਦੇ ਮਿਲਦੇ ਆ ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਕੁਆਲਿਟੀ ਤੇ ਕੁਆਂਟਿਟੀ $50 'ਚ ਮਿਲ ਰਹੀ ਆ ਰਾਇਲ ਪਰਫਿਊਮ ਮਸ਼ਹੂਰ ਨੇ ਉਹਨਾਂ ਦੇ ਆਇਲਸ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਅਤੇ ਇਸ ਕਰਕੇ ਪਰਫਿਊਮ 6 to 8 ਘੰਟੇ ਮਿਨੀਮਮ 6 to 8 ਘੰਟੇ ਤੁਹਾਡਾ ਪਰਫਿਊਮ ਲਪਟਾ ਮਾਰਦਾ ਔਰ ਅਗਲੇ ਦਿਨ ਤਾਂ ਵਿੱਕੀ ਵੀ ਤੁਹਾਡੇ ਕਹਿੰਦੇ ਖੁਸ਼ਬੂ ਆਉਂਦੀ ਰਹਿੰਦੀ ਆ ਇਹ ਬਹੁਤ ਜ਼ਰੂਰੀ ਆ ਡਿਓਡਰੈਂਟ ਲਾਉਣਾ ਪਰਫਿਊਮ ਲਾਉਣਾ ਇਹਨਾਂ ਮੁਲਕਾਂ 'ਚ ਜੇ ਤੁਹਾਡੇ ਕੋਲੋਂ ਸੋਹਣੀ ਸਮੈਲ ਆਉਂਦੀ ਆ ਤਾਂ ਲੋਕ ਪਿਆਰ ਕਰਦੇ ਆ ਅਤੇ ਜੇ ਕਿਤੇ ਕਿਸੇ ਕੱਲ ਕਾਰਨ ਤੁਸੀਂ ਨਾ ਲਾਓ ਨਾ ਪਰਫਿਊਮ ਵਗੈਰਾ। ਪੰਜਾਬੀ ਲਹਿਰਾਂ ਦੇ ਲਿਸਨਰਸ ਨੂੰ ਦੋ ਪਰਫਿਊਮ ਖਰੀਦੋ ਇੱਕ ਫ੍ਰੀ ਮਿਲ ਰਹੀ ਆ, ਬਾਏ ਟੂ ਗੈਟ ਵਨ ਫ੍ਰੀ। ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਨਾਮ ਲੈਣ ਤੇ ਦੁਬਈ ਤੋਂ ਇਹਨਾਂ ਕੋਲ ਇਤਰ ਉਪਲਬਧ, ਬੜਾ ਸੋਹਣਾ ਲਿਖਿਆ, ਇਤਰ ਮਿਲਦੇ ਆ, ਇਤਰ ਇਤਰ ਫਲੇਲ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ ਨਾ, ਇਤਰ ਛੋਟੀ ਛੋਟੀ ਸ਼ੀਸ਼ੀਆਂ 'ਚ ਹੁਣ ਵੀ ਕਈ ਥਾਈ ਮਿਲਦਾ ਹੁੰਦਾ। ਅਤੇ ਇਹ ਇਤਰ ਇੱਥੋਂ ਨੂੰ $25 ਤੋਂ ਸ਼ੁਰੂ ਹੁੰਦਾ ਔਰ ਔਨਲਾਈਨ ਵੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ www.royalperfumes.co ਤੇ, royalperfumes.co। ਅਗਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 4373150701 ਤੇ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਲੈਣਾ 905-673-3337। ਇੱਕ ਦੋ ਸੰਦੇਸ਼ ਲੈਂਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਖ਼ਬਰਾਂ ਦਾ ਬੁਲੇਟਿਨ ਜਿਹੜਾ 8:40 'ਤੇ ਹੋਏਗਾ ਅਤੇ ਤੁਹਾਨੂੰ ਨਿਊਜ਼ ਬੁਲੇਟਿਨ ਨਾਲ ਜੋੜਿਆ ਜਾਵੇਗਾ। ਪੰਜਾਬ ਤੋਂ ਸਿੱਧੀਆਂ ਖ਼ਬਰਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੇਸ਼ ਕਰਨਗੇ ਅਤੇ ਸਵੇਰੇ 7:30-8 ਵਾਲੇ ਪ੍ਰੋਗਰਾਮ 'ਚ, ਕੱਲ੍ਹ ਨੂੰ ਤਾਂ 6-8 ਹੋਏਗਾ, ਅਤੇ ਤੁਹਾਨੂੰ ਰਮੇਸ਼ ਹੁਸ਼ਿਆਰਪੁਰੀ ਜੀ ਨਿਊਜ਼ ਬੁਲੇਟਿਨ ਨਾਲ ਜੋੜਨਗੇ। ਔਰ ਇਕੱਲੀ ਇਕੱਲੀ ਖ਼ਬਰ ਜਿਹੜੀ ਹੈ ਨਾ, ਐਨ ਕਰਾਂ ਜਿਹੜੀ ਸਤਲੁਜ ਫਿਲਮ ਦਾ ਔਰ ਬਾਕੀ ਜਿਹੜੀ ਪੰਜਾਬ ਦੀ ਸਰਕਾਰ ਬਾਰੇ, ਅਕਾਲੀ ਦਲ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਜਾਂ ਪੰਜਾਬ ਵਿੱਚ ਮੌਸਮ ਕਿਹੋ ਜਿਹਾ।

Thank you.

Thank you.

ఓం నమో గురు గోరఖనాథాయ ధనలక్ష్మి ఆకర్షణ.

मेरे बागे गुरु पूर्ण का मा।

Deva Chaya Maja Pato Pato Parnau Yamanuja

శస్త్రాణ్యుత్పదాని వహ్ని స్యాచ్చంద్ర శీతల.

Mother, mother, daughter, evil.

I'm not sure.

ਭੁਲੇਖਾ ਮੈਨੂੰ ਅੱਜ ਵੀ ਨਹੀਂ ਭੁੱਲਿਆ, ਪਹਿਲਾਂ ਭੁਲੇਖਾ ਮੈਨੂੰ ਅੱਜ ਵੀ ਨਹੀਂ ਭੁੱਲਿਆ, ਦੂਜੇ ਭੁਲੇ ਕੇ ਦਿਲ ਤੇਰੇ ਉੱਤੇ ਡੁੱਲਿਆ, ਸਾਡੇ ਹੀ ਭੁਲੇਖੇ ਕਾਡੇ ਹੋ, ਸਾਡੇ ਹੀ ਭੁਲੇਖੇ ਕਾਡੇ ਦਿਲਾਂ ਨੂੰ ਮਿਲਾ ਗਏ, ਆੜ ਦੇ ਭੁਲੇਖੇ ਕਿੰਨੇ

Stop playing.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: पंजाबी लहरां
1: प्रोग्राम समर्पित है रंगले पंजाब नूं
0: पंजाबी बोली ते पंजाबी सभ्याचार नूं
1: गुरु साहिबान पीरां फकीरां दी धरती नूं
0: ठंडियां छावां जीआं मावां नूं
1: चौड़ियां छातियां वाले गभरूआं नूं
0: चरखा कतदियां ते पींगां झूटदियां मुटियारां नूं
1: लोक गीतां भंगड़े अते गिद्धियां दीआं छणकारां नूं
0: प्रोग्राम पंजाबी लहरां
1: हफ्ते दे सत्ते दिन प्राइम टाइम ते पंजाबी लहरां पंजाबीयत दी सेवा विच
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
3: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅੱਜ 12 ਜੁਲਾਈ 2026 ਦੇ ਐਤਵਾਰ ਜੀ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਜੀ ਨਿੱਘੀ ਗੁੱਡ ਮਾਰਨਿੰਗ ਆਖਦੀ ਹਾਂ ਸੋ ਆਓ ਜੀ ਐਤਵਾਰ ਦਾ ਇਹ ਦਿਨ ਇਕੱਠਿਆਂ ਸ਼ੁਰੂ ਕਰੀਏ ਅਤੇ ਲਈਏ ਉਸ ਪਰਮਾਤਮਾ ਦਾ ਨਾਂ ਸਭ ਤੋਂ ਪਹਿਲਾਂ ਅਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ
4: ਸਤਾ

نازرین محلہ پہلا

नात स्मरण न आवण जान ठाकुर महदास दास महसो

ਗੁਰਮੁਖ ਭਗਤ ਸਹਿਜ ਘਰ ਪਾਈਆ, ਬਿਨ ਗੁਰ ਭੇਟੇ ਮਰ ਆਈਆ।

हर के लोग अवर नहीं कारा सच

Beautiful one. Mana malam suci.

sou agaprabá, todo salahi, todo venadu jamé comar.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਸਹਿਜ ਮਿਲੈ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾ ਆਵਣ ਜਾਣ। ਠਾਕੁਰ ਮਹਿ ਦਾਸ, ਦਾਸ ਮਹਿ ਸੋਏ, ਜਹ ਦੇਖਾ ਤਹ ਆਵਰ ਨ ਕੋਏ।
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ, ਤੁਹਾਡੇ ਇਸ ਸਫ਼ਰ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਂ ਜੀ। ਐਤਵਾਰ ਦਾ ਦਿਨ ਸ਼ੁਰੂ ਕਰ ਰਹੇ ਹਾਂ, ਜੋ ਵੀਕਐਂਡ ਦਾ ਜੋ ਆਨੰਦ ਹੈ ਇਸ ਨੂੰ ਅੱਜ ਦਾ ਦਿਨ ਬਿਲਕੁਲ ਕੰਟੀਨਿਊ ਰੱਖੇਗਾ। ਅਤੇ ਉਮੀਦ ਕਰਦੇ ਹਾਂ ਜੀ ਪਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਅੱਜ ਦਾ ਦਿਨ ਜੋ ਹੈ ਸਾਰਿਆਂ ਦਾ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ। ਜੋ ਤੁਸੀਂ ਅੱਜ ਸੋਚਿਆ, ਜੋ ਪਲਾਨਸ ਅੱਜ ਬਣਾਏ ਨੇ, ਭਾਵੇਂ ਤੁਸੀਂ ਛੁੱਟੀ 'ਤੇ ਹੋ ਜਾਂ ਫਿਰ ਜੋ ਕੰਮ ਅੱਜ ਵੀ ਹੈ, ਪਰ ਅੱਜ ਦਾ ਦਿਨ ਉਹਨਾਂ ਸਾਰਿਆਂ ਪਲਾਨਸ ਨੂੰ ਪੂਰਾ ਜ਼ਰੂਰ ਕਰੇ ਜੀ। ਅਤੇ ਮੌਸਮ ਖੈਰ ਉਸ ਗੱਲ ਨੂੰ ਜ਼ਰੂਰ ਪੂਰਾ ਕਰ ਰਿਹਾ, ਕਿਉਂਕਿ 17 ਡਿਗਰੀ ਇਸ ਵੇਲੇ ਦਾ ਤਾਪਮਾਨ ਹੈ। ਹਲਕੀ ਫੁਲਕੀ ਠੰਡੀ ਠੰਡੀ ਜੀ ਜੋ ਇਹ ਸਵੇਰ ਹੈ, ਜੋ ਸੈਰ ਲਈ ਜੀ ਪਰਫੈਕਟ ਮੌਸਮ ਹੈ। ਅਤੇ ਦਿਨ ਭਰ ਅੱਜ 28 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਧੁੱਪ ਤਿੱਖੀ ਹੋਣ ਵਾਲੀ ਹੈ, ਸੋ ਜਦੋਂ ਬਾਹਰ ਜਾਣਾ ਫਿਰ ਥੋੜ੍ਹਾ ਆਪਣਾ ਖਿਆਲ ਰੱਖਣਾ ਵੀ ਬਣਦਾ। ਪਰ ਕਹਿ ਸਕਦੇ ਹਾਂ ਕਿ ਓਨੀ ਵੀ ਗਰਮੀ ਨਹੀਂ ਹੋਣੀ। ਜਦੋਂ 30 ਡਿਗਰੀ ਤੋਂ ਉੱਤੇ ਟੈਂਪਰੇਚਰ ਜਾਂਦਾ, ਜਦੋਂ ਲੱਗਦਾ ਕਿ ਹੁਣ ਵਾਕਈ ਬਹੁਤ ਗਰਮੀ ਹੈ, ਪਰ ਚਲੋ ਫਿਰ ਵੀ 27 ਡਿਗਰੀ ਹੋਣਗੇ। ਅਤੇ ਇਹਨਾਂ 27 ਡਿਗਰੀ ਦੇ ਨਾਲ ਤੁਸੀਂ ਜੀ ਅੱਜ ਦਾ ਜੋ ਬਾਹਰ ਦਾ ਆਪਣਾ ਪਲਾਨ ਹੈ ਉਸ ਨੂੰ ਪੂਰਾ ਸਾਕਾਰ ਕਰ ਸਕੋਗੇ, ਕਿਉਂਕਿ ਅੱਜ ਮੀਂਹ ਦੇ ਕੋਈ ਵੀ ਆਸਾਰ ਨਹੀਂ ਜਾਪਦੇ। ਅੱਜ ਦਾ ਦਿਨ ਜੋ ਚੜ੍ਹਿਆ ਹੈ, ਜਿੱਥੇ 5:48 'ਤੇ ਜੋ ਸੂਰਜ ਚੜ੍ਹ ਚੁੱਕਾ ਹੈ, ਹੌਲੀ ਹੌਲੀ ਜੋ ਸੂਰਜ ਦੀਆਂ ਕਿਰਨਾਂ ਨੇ ਉਹ ਸਾਡੇ ਤੱਕ ਪਹੁੰਚ ਰਹੀਆਂ ਨੇ, ਬਹੁਤ ਸਾਰੀ ਪੋਜ਼ਿਟਿਵਿਟੀ ਜੋ ਲੈ ਕੇ ਆ ਰਹੀਆਂ ਨੇ। ਅਤੇ ਜੀ ਦਿਨ ਅੱਜ ਸੰਪੂਰਨ ਹੋਵੇਗਾ ਸ਼ਾਮੀ 9 ਵਜੇ। ਸੋ ਜੋ 9 ਵਜੇ ਦਾ ਸਮਾਂ ਜੋ ਹੈ ਉਹ ਸਨਸੈਟ ਦਾ ਤੈਅ ਹੈ। ਸੋ ਪੂਰਾ ਦਿਨ ਜੀ ਐਤਵਾਰ ਦਾ ਜੋ ਦਿਨ ਜੋ ਆਪਣਿਆਂ ਲਈ ਖਾਸ ਤੌਰ 'ਤੇ ਜੋ ਰੱਖਿਆ ਹੁੰਦਾ ਸੀ, ਅਤੇ ਅੱਜ ਦਾ ਦਿਨ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਰੁਪਿੰਦਰ ਕੌਰ ਦੇ ਨਾਲ ਤੁਸੀਂ ਇਸ ਵੇਲੇ ਜੀ ਬਣੇ ਹੋਏ ਹੋ, ਅਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਜੀ ਆਇਆਂ ਨੂੰ। ਅਤੇ ਸਾਡੇ ਸਟੂਡੀਓ ਦੇ ਨੰਬਰ ਨੇ 905-673-3337, 905-673-3337 ਜੀ ਇਹ ਨੰਬਰ ਨੇ। ਅਤੇ ਨਾਲ ਹੀ ਤੁਸੀਂ ਫੋਨ ਰਾਹੀਂ ਪ੍ਰੋਗਰਾਮ ਜੇਕਰ ਸੁਣਨਾ ਹੈ ਤਾਂ ਮੈਂ ਇਹ ਨੰਬਰ ਵੀ ਜ਼ਰੂਰ ਸਾਂਝੇ ਕਰਾਂ, ਨੰਬਰ 416-477-2040, 416-477-2040 ਨੰਬਰ ਹੈ। US ਦੇ ਵਿੱਚ ਵੀ ਤੁਸੀਂ ਫੋਨ ਰਾਹੀਂ ਸਾਨੂੰ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜੇਕਰ ਰੇਡੀਓ ਦੀ ਆਵਾਜ਼ ਉੱਥੇ ਤੱਕ ਚਲੋ ਨਹੀਂ ਪਹੁੰਚ ਰਹੀ, ਪਰ ਫੋਨ ਰਾਹੀਂ ਅਸੀਂ ਬਿਲਕੁਲ ਪਹੁੰਚਾਂਗੇ। 641-741-0860, 641-741-0860 ਜੀ ਇਹ ਨੰਬਰ US ਦੇ ਲਈ ਨੇ। ਅਤੇ ਨਾਲ ਹੀ ਖਾਸ ਤੌਰ 'ਤੇ ਜੀ ਪੰਜਾਬੀ ਲਹਿਰਾਂ ਰੇਡੀਓ ਦੀ ਐਪ ਜੋ ਹੈ ਇਹ ਵੀ ਤੁਸੀਂ ਬਿਲਕੁਲ ਯਾਦ ਰੱਖਣੀ ਹੈ, ਇਹ ਵੀ ਨੋਟ ਕਰਨੀ, ਤਾਂ ਜੋ ਕਿ ਤੁਸੀਂ ਐਪ ਨੂੰ ਫੋਨ 'ਚ ਪਾ ਕੇ ਤੁਸੀਂ ਪ੍ਰੋਗਰਾਮ ਨੂੰ ਫਿਰ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਜੋ ਹੈ ਉਹ ਲਾਈਵ ਸੁਣ ਸਕਦੇ ਹੋ। ਅਤੇ ਫਿਰ ਕੋਈ ਵੀ ਮੁਸ਼ਕਿਲ ਨਹੀਂ ਹੋਣੀ, ਜੇਕਰ ਇੰਟਰਨੈਟ ਹੈ ਤੁਹਾਡੇ ਫੋਨ ਦੇ ਵਿੱਚ ਤਾਂ ਫਿਰ ਪ੍ਰੋਗਰਾਮ ਨੂੰ ਲਾਈਵ ਜੋ ਹੈ ਬਿਲਕੁਲ ਸੁਣਿਆ ਜਾ ਸਕਦਾ ਜੀ। ਸੋ ਐਤਵਾਰ ਦਾ ਦਿਨ ਖੁਸ਼ੀਆਂ ਦੇ ਨਾਲ ਜੀ ਬਹੁਤ ਸਾਰੇ ਗ੍ਰੈਟੀਟਿਊਡ ਦੇ ਨਾਲ ਸ਼ੁਰੂ ਕਰੀਏ, ਕਿਉਂਕਿ ਮੈਂ ਮੰਨਦੀ ਹਾਂ ਕਿ ਗ੍ਰੈਟੀਟਿਊਡ ਹੀ ਸਭ ਤੋਂ ਬੈਸਟ ਜੋ ਐਟੀਟਿਊਡ ਹੈ। ਜੇਕਰ ਸਵੇਰੇ ਸਵੇਰੇ ਉਸ ਪਰਮਾਤਮਾ ਦਾ ਹਰ ਛੋਟੀ ਮੋਟੀ ਗੱਲ ਲਈ ਸ਼ੁਕਰਾਨਾ ਕਰਦੇ ਰਹੀਏ, ਤਾਂ ਫਿਰ ਜੋ ਫੀਲਿੰਗਸ ਜੋ ਨੇ ਉਹ ਤੁਹਾਡੀਆਂ ਜੋ ਹੁੰਦੀਆਂ ਨੇ ਸਵੇਰੇ ਸਵੇਰੇ ਉਹ ਇੰਨੀ ਪੋਜ਼ਿਟਿਵਿਟੀ ਦੇ ਨਾਲ ਭਰ ਜਾਂਦੀਆਂ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਅਤੇ ਫਿਰ ਇਹ ਜੋ ਖੁਸ਼ੀ ਹੈ ਫਿਰ ਇਹ ਹੋਰ ਖੁਸ਼ੀਆਂ ਨੂੰ ਜ਼ਰੂਰ ਜੀ ਆਪਣੇ ਵੱਲ ਖਿੱਚਦੀ ਹੈ। ਸੋ ਇਹੀ ਜੋ ਕੁਦਰਤ ਦਾ ਜੋ ਨਿਯਮ ਹੈ, ਇਹੀ ਕੁਦਰਤ ਦਾ ਲਾਅ ਹੈ, ਅਤੇ ਵੱਧ ਤੋਂ ਵੱਧ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੀਏ। ਕਿਉਂਕਿ ਕਈ ਵਾਰੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਚਲੋ ਪੜਾਅ ਜੋ ਨੇ ਉਹ ਹਰ ਕਿਸਮ ਦੇ ਚੱਲ ਰਹੇ ਹੁੰਦੇ ਨੇ, ਪਰ ਸਾਨੂੰ ਇਹ ਦੇਖਣਾ ਚਾਹੀਦਾ ਕਿ ਕੋਈ ਤਾਂ ਚੀਜ਼ ਹੈ ਜਿਸ ਨਾਲ ਅਸੀਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ, ਜਿਸ ਵਜ੍ਹਾ ਕਰਕੇ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ। ਅਤੇ ਅਜਿਹੀਆਂ ਛੋਟੀ ਮੋਟੀ ਚੀਜ਼ਾਂ ਜੋ ਨੇ ਉਹ ਅਸੀਂ ਰੋਜ਼ ਕਾਊਂਟ ਵੀ ਨਹੀਂ ਕਰਦੇ, ਰੋਜ਼ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਉਹ ਸ਼ਾਇਦ ਕਿਸੇ ਹੋਰ ਦੀ ਡ੍ਰੀਮ ਹੋ ਸਕਦੀ ਹੈ ਜੋ ਅਸੀਂ ਜੀ ਰਹੇ ਹੁੰਦੇ ਹਾਂ। ਸੋ ਹਰ ਗੱਲ ਦੇ ਵਿੱਚ ਜੋ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਬਿਲਕੁਲ ਬਣਦਾ ਹੈ। ਸੋ ਜੀ, ਸਵੇਰੇ ਸਵੇਰੇ ਜਦੋਂ ਅਸੀਂ ਕਰਦੇ ਹਾਂ ਤਾਂ ਫਿਰ ਜੋ ਅਲੱਗ ਹੀ ਪੋਜ਼ਿਟਿਵਿਟੀ ਜੋ ਮਨ ਦੇ ਵਿੱਚ ਆਉਂਦੀ ਹੈ, ਮੇਰੇ ਖਿਆਲ ਉਸ ਦਾ ਕੋਈ ਜੋ ਹੈ ਜੋ ਕੋਈ ਉਸ ਦੀ ਹੋਰ ਕੋਈ ਇਗਜ਼ਾਮਪਲ ਜੋ ਹੈ ਉਹ ਨਹੀਂ ਹੈ। ਸੋ ਜੀ, ਇਸ ਦੇ ਨਾਲ ਹੀ ਸਵੇਰੇ ਸਵੇਰੇ ਮੈਂ ਤੁਹਾਨੂੰ ਇਹ ਸੰਦੇਸ਼ ਵੀ ਬਿਲਕੁਲ ਦੇ ਦੇਵਾਂ ਕਿ ਮਾਸਟਰ ਸਲੀਮ ਜੋ ਨੇ ਇਹ ਟੋਰੋਂਟੋ ਦੇ ਵਿੱਚ ਆ ਰਹੇ ਨੇ ਜੀ, ਅਤੇ ਇਹਨਾਂ ਦੀ ਜੋ ਪਿਆਰੀ ਆਵਾਜ਼ ਹੈ, ਰੂਹ ਦਾ ਸਫ਼ਰ ਲੈ ਕੇ ਇਹ ਆ ਰਹੇ ਨੇ। ਪੂਰਨ ਸ਼ਾਹ ਕੋਟੀ ਜੀ ਨੂੰ ਇਹਨਾਂ ਨੇ ਇਹ ਟ੍ਰਿਬਿਊਟ ਦਿੱਤੀ ਹੈ, ਅਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਪਤਾ ਤੁਸੀਂ ਨੋਟ ਕਰ ਲਓ, ਅਤੇ 24 ਜੁਲਾਈ ਨੂੰ ਲਾਈਵ ਜਦੋਂ ਮਾਸਟਰ ਸਲੀਮ ਗਾਉਣਗੇ ਅਤੇ ਫਿਰ ਜੋ ਸਮਾਂ ਜੋ ਹੈ ਉਹ ਬੰਨਿਆ ਜਾਵੇਗਾ, ਅਤੇ ਇਸ ਦਾ ਹਿੱਸਾ ਤੁਸੀਂ ਵੀ ਬਣੋ। ਅਤੇ ਟਿਕਟਸ ਜੋ ਨੇ ਇਹ ਅਵੇਲੇਬਲ ਨੇ www.milnatickets.com ਤੇ, ਅਤੇ ਤੁਸੀਂ ਜੋ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਨੰਬਰ ਵੀ ਤੁਹਾਨੂੰ ਨੋਟ ਕਰਵਾ ਦਿੰਦੇ ਹਾਂ, ਨੰਬਰ 6477839873 ਨੰਬਰ ਹੈ ਜੀ, 6447838953 'ਤੇ ਜੀ ਤੁਸੀਂ 9873 ਮਾਫੀ ਚਾਹੁੰਦੀ ਹਾਂ, ਤੁਸੀਂ ਸੰਪਰਕ ਕਰਕੇ ਵੀ ਟਿਕਟਸ ਬਾਰੇ ਜਾਣਕਾਰੀ ਲੈ ਸਕਦੇ ਹੋ। ਹਾਲਾਂਕਿ milnatickets.com 'ਤੇ ਔਨਲਾਈਨ ਟਿਕਟਸ ਜੋ ਨੇ ਇਹ ਲਈਆਂ ਜਾ ਸਕਦੀਆਂ ਨੇ। ਸੋ ਛੁੱਟੀਆਂ ਦਾ, ਬੱਚਿਆਂ ਦਾ ਜੋ ਸਮਾਂ ਹੈ, ਤੁਸੀਂ ਜੋ ਹੈ ਪਰਿਵਾਰ ਦੇ ਨਾਲ ਜੋ ਅੱਛੀ ਗੀਤਕਾਰੀ ਜੋ ਹੈ ਉਹ ਸੁਣਨਾ ਚਾਹੁੰਦੇ ਹੋ, ਅਤੇ ਫਿਰ ਇਹ ਰੂਹ ਦਾ ਸਫ਼ਰ ਮਾਸਟਰ ਸਲੀਮ ਵੱਲੋਂ ਜੀ ਇਹ ਤੁਹਾਡੇ ਲਈ ਹੈ। ਸੋ ਤੁਸੀਂ ਮਿਸੀਸਾਗਾ ਕਨਵੈਨਸ਼ਨ ਸੈਂਟਰ 24 ਜੁਲਾਈ ਦੀ ਤਰੀਕ ਜੋ ਹੈ ਇਹ ਨੋਟ ਬਿਲਕੁਲ ਰੱਖਣੀ ਹੈ ਜੀ। ਸੋ ਇਸ ਦੇ ਨਾਲ ਹੀ ਜੀ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ, ਪ੍ਰੋਗਰਾਮ ਨੂੰ ਅੱਗੇ ਵਧਾਈਏ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਜੀ।

0: अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे जिस दे सचमुची हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
1: JS Home Improved वालों एक वेरी गुड न्यूज, हुण तुसीं उहनां कोलों वेरी वेरी बेस्ट बीम सेंट्रल वैक्यूम सिस्टम भी लै सकदे हो। सेंट्रल वैक्यूम $500 तों शुरू हुंदे ने, गराज डोर ओपनर लिफ्ट मास्टर दे $350 तों, फुल गराज डोर्स $349.99 तों। पिछले 30 सालां तों तुहाडी सेवा विच JS Home Improvement एक्स्ट्रा स्पेशल ऑन बिडे सिस्टम, बेस्ट सर्विस बेस्ट प्राइस 9057890333 1098 रॉबर्टसन एट टोरबन क्रोल बाग प्लाजा 905-799-0333।
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca।
2: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने, सैंडलवुड एंड मैकलॉगलिन 10 लोरमेल गेट, यहाँ पहुँचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी सॉल्ट लस्सी मिठी लस्सी बाय वन गेट वन फ्री, हर रोज फ्रेश साग ते मक्की दी रोटी। टिफिन सर्विस पिकअप अते डिलीवरी दे लई वी अवेलेबल है। दोनों लोकेशंस ते फ्रेश सब्जियां फ्रूट ते ग्रोसरी दे आइटम, ते हुण आलू गोभी मूली ते प्याज आले परौंठे $2.99 दे विच, अमृतसरी कुलचा विद चना $7.99 ते पनीर एंड मिक्स परौंठा $3.99। सब्जी मार्केट ओपन 24/7।
6: ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ feel. Appointment delay, call karo 647-856-2516. Do locations, Mississauga and Brampton de vich available. 647-856-2516.
7: Wow, what a fresh green vegetables and fruits, lower grocery prices and tasty thali. Main kithe dream ta nahi dekh rahe
8: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items lead tandoori grill ajo. Indian Food Land, 1201 Britannia Road West, Mississauga, 45 Dust Drive and 15 Fantaway, Brampton, 905-456-9900.
9: Ajax Crematorium, Brampton Crematorium the management vallo hun East and the South Asian community de vaste Ajax Crematorium diyan services shuru kar ditte gayi han. South Asian bhai char diyan dharmik, samajik, sabhyachar kadra kimta de mutabik antim yatra diyan suvidhaavan Ajax Crematorium, 384 Finlay Avenue, Bailey Avenue de Razdik, 289-372-3300 ya visit karo www.acvc.info. 289-372-3300.
6: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ.
10: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਸਫ਼ਰ ਦੇ ਵਿੱਚ ਜੁੜੇ ਹੋਏ ਹੋ ਤੇ ਜੀ ਖਬਰਾਂ ਦਾ ਇਹ ਜੋ ਪਹਿਲਾ ਭਾਗ ਹੈ ਅਸੀਂ ਸ਼ੁਰੂ ਕਰ ਰਹੇ ਹਾਂ. ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਇਸ ਵੇਲੇ ਜੀ ਲਾਈਨ ਤੇ ਬਣ ਚੁੱਕੇ ਨੇ. ਰਮੇਸ਼ ਜੀ ਸਵਾਗਤ ਜੀ, ਮੈਂ ਤੁਹਾਡਾ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ. ਸਤਿ ਸ਼੍ਰੀ ਅਕਾਲ
11: ਰੁਪਿੰਦਰ ਜੀ. ਸ਼ੁਕਰੀਆ ਮਿਹਰਬਾਨੀ. ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
10: ਜੀ. ਰਮੇਸ਼ ਜੀ, ਤੇ ਜੋ ਜੁਲਾਈ ਦਾ ਮਹੀਨਾ ਸ਼ੁਰੂ ਹੋਇਆ ਤੇ ਮੇਰੇ ਖਿਆਲ ਇਹ ਮਹੀਨਾ ਜੋ ਹੈ ਉਹ ਵਰਖਾ ਦੇ ਨਾਲ ਮੀਂਹ ਦੇ ਨਾਲ ਥੋੜਾ ਰਾਹਤ ਭਰਿਆ ਜੋ ਹੈ ਉਹ ਪਿੱਛੇ ਜ਼ਰੂਰ ਜਾਪਦਾ. ਸੋ ਪਹਿਲਾਂ ਮੌਸਮ ਦੀ ਹੀ ਥੋੜੀ ਗੱਲ ਛੇੜੀਏ. ਸੋ ਮੌਸਮ ਦੇ ਅੱਜ ਕੱਲ ਕਿਹੋ ਜੇ ਜੀ ਮਿਜਾਜ ਨੇ
11: ਰੁਪਿੰਦਰ ਜੀ? ਰਾਹਤ ਵਾਲੀ ਗੱਲ ਇਸ ਤਰ੍ਹਾਂ ਆ, ਮਨੁੱਖੀ ਸੁਭਾਅ ਵੀ ਹੈ ਤੇ ਕੁਛ ਮੁਸ਼ਕਲਾਂ ਵੀ ਪ੍ਰੈਕਟੀਕਲੀ ਆ ਜਾਂਦੀਆਂ ਨੇ
10: ਜੀ.
11: ਜਦੋਂ ਗਰਮੀ ਹੁੰਦੀ ਹੈ ਤੇ ਅਸੀਂ ਕਹਿੰਦੇ ਸਰਦੀ ਚੰਗੀ ਆ
10: ਜੀ ਸਰ,
11: ਜਦੋਂ ਸਰਦੀ ਹੁੰਦੀ ਹੈ ਅਸੀਂ ਕਹਿੰਦੇ ਗਰਮੀ ਚੰਗੀ ਆ
10: ਬਿਲਕੁਲ,
11: ਜਦੋਂ ਅੱਤ ਦੀ ਗਰਮੀ ਪਵੇ ਅਸੀਂ ਅੜੀਕ ਕਰਦੇ ਹਾਂ ਕਿ ਕਿਤੇ ਮੀਂਹ ਆ ਜਾਏ ਤੇ ਚੰਗੀ ਗੱਲ ਹੈ
10: ਜੀ.
11: ਤੇ ਜਦੋਂ ਫਿਰ ਮੀਂਹ ਵਰਨ ਲੱਗਦਾ ਤੇ ਫਿਰ ਲੱਗਦਾ ਕਿ ਨਾ ਭਾਈ ਨਾ ਹੁਣ ਤੇ ਬ੍ਰੇਕ ਲੱਗ ਜੇ ਚੰਗੀ ਗੱਲ ਹੈ, ਬਾਬਾ ਪੈ ਹਟਿਆ. ਅਸਲ ਵਿੱਚ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਗਰਮੀ ਸਰਦੀ ਬਰਸਾਤ ਕੁਦਰਤੀ ਤਾਣੇ ਬਾਣੇ ਦਾ ਹਿੱਸਾ ਆ
10: ਜੀ.
11: ਮਨੁੱਖ ਦੀ ਸਿਹਤ ਲਈ, ਮਨੁੱਖ ਦੀ ਜ਼ਿੰਦਗੀ ਲਈ, ਮਨੁੱਖ ਦੇ ਢਿੱਡ ਭਰਨ ਦੇ ਲਈ, ਸਮੁੱਚੀ ਜਿਹਨੂੰ ਆਪਾਂ ਕਾਇਨਾਤ ਆਖਦੇ ਉਹਦੇ ਵਿੱਚ ਹਰੇਕ ਮੌਸਮ ਦੀ ਮਹੱਤਤਾ ਆ. ਤੇ ਇਸ ਵੇਲੇ ਬਰਸਾਤੀ ਮੌਸਮ ਜਿਹੜਾ ਚੱਲ ਰਿਹਾ ਹੈ, ਹੁਣ ਬਰਸਾਤੀ ਮੌਸਮ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁਸ਼ਕਿਲ ਭਰਪੂਰ ਹੀ ਹੁੰਦਾ ਹੈ
10: ਜੀ.
11: ਮੁਸ਼ਕਿਲ ਭਰਪੂਰ ਇਸ ਕਰਕੇ ਕਿ ਕੁਦਰਤੀ ਤਾਣਾ ਬਾਣਾ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਡੱਗ ਮਗਾ ਚੁੱਕਾ ਆ ਸਮੁੱਚੇ ਸੰਸਾਰ ਦਾ ਹੀ. ਤੁਸੀਂ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੀਆਂ ਖਬਰਾਂ ਬੀਤੇ ਸਮੇਂ ਚ ਸੁਣੀਆਂ ਹੋਣਗੀਆਂ, ਤਾਜ਼ਾ ਤਰੀਨ ਵੀ ਆ ਰਹੀਆਂ ਕਿ ਜਿਹੜੇ ਮੁਲਕਾਂ ਚ ਟਾਵੇਂ ਟਾਵੇਂ ਘਰ ਵਿੱਚ ਪੱਖੇ ਦੀ ਕੁੰਡੀ ਹੁੰਦੀ ਸੀ ਉੱਥੇ ਏਸੀ ਚੱਲਣ ਲੱਗੇ ਆ. ਜਰਮਨ ਵਰਗੇ ਮੁਲਕ ਜਿੰਨੇ ਯੂਰਪ ਦੀਆਂ ਉਹ ਠੰਡੀਆਂ ਕੰਟਰੀਆਂ ਉੱਥੇ ਅੱਤ ਦੀ ਗਰਮੀ ਹੈ. ਔਰ ਡਲਹੌਜੀ ਵਰਗੇ ਸਟੇਸ਼ਨ ਜਿਹੜੇ ਮੈਂ ਭਾਰਤ ਦੀ ਗੱਲ ਕਰਾਂ, ਡਲਹੌਜੀ ਇੱਕ ਐਸਾ ਸ਼ਹਿਰ ਸੀ ਰੁਪਿੰਦਰ ਜੀ ਜਿੱਥੇ ਪੱਖੇ ਦੀ ਕੁੰਡੀ ਨਹੀਂ ਹੁੰਦੀ ਸੀ. ਪਤਾ ਹੀ ਨਹੀਂ ਹੁੰਦਾ ਸੀ ਕਿ ਪੱਖੇ ਦੀ ਕੁੰਡੀ ਵੀ ਜੇ ਛੱਤ ਵੀ ਬਣਾਉਣੀ ਤੇ ਪੱਖੇ ਦੀ ਕੁੰਡੀ ਰੱਖੀ ਨਹੀਂ ਜਾਂਦੀ ਸੀ
10: ਜੀ,
11: ਪੱਖੇ ਦੀ ਲੋੜ ਨਹੀਂ ਪੈਂਦੀ ਸੀ. ਅੱਜ ਉੱਥੇ ਵੀ ਪੱਖੇ ਦੀਆਂ ਕੁੰਡੀਆਂ ਰੱਖਣੀਆਂ ਪੈ ਰਹੀਆਂ. ਸੁੱਖ ਸੰਸਾਰ ਵਿਆਪੀ ਕੁਦਰਤੀ ਤਾਣੇ ਬਾਣੇ ਦੀਆਂ ਤਬਦੀਲੀਆਂ ਨੇ ਏਦਾਂ ਦੇ ਨੁਕਸ ਪਾਏ ਆ ਕਿ ਬਰਸਾਤ ਜੇ ਤੇ ਮੀਂਹ ਆਮ ਦੀ ਤਰ੍ਹਾਂ ਪੈਂਦਾ ਰਹੇ ਤੇ ਕੋਈ ਰੌਲਾ ਨਹੀਂ, ਉਹ ਚੰਗੀ ਗੱਲ ਹੈ. ਜੇ ਅੱਜ ਦੀ ਗੱਲ ਕਰਾਂ ਤੇ ਪੰਜਾਬ ਦੇ ਵੱਡੇ ਹਿੱਸੇ 'ਚ ਅੱਜ ਸਵੇਰ ਤੋਂ ਲੈ ਕੇ ਜਾਂ ਲੰਘੀ ਰਾਤ ਤੋਂ ਲੈ ਕੇ ਵਰਖਾ ਹੋ ਰਹੀ ਹੈ, ਹੱਟ ਹੱਟ ਕੇ ਟਾਵੀ ਟਾਵੀ. ਚੰਗੀ ਚੀਜ਼ ਹੈ, ਵਰਖਾ ਦੀ ਜ਼ਰੂਰਤ ਹੈ, ਵਰਖਾ ਹੋਣੀ ਚਾਹੀਦੀ ਹੈ. ਪਰੰਤੂ ਜਿਵੇਂ ਅਸੀਂ ਪੰਜਾਬ ਤੋਂ ਪਹਾੜਾਂ ਵਾਲੇ ਪਾਸੇ ਨੂੰ ਆਪਣਾ ਚਿਹਰਾ ਘੁਮਾ ਲਈਏ, ਚਾਹੇ ਉਹ ਪਹਿਲਗਾਮ ਹੈ ਜੰਮੂ ਕਸ਼ਮੀਰ ਦਾ, ਚਾਹੇ ਹਿਮਾਚਲ ਹੈ ਜਾਂ ਉੱਤਰਾਖੰਡ ਵਾਲੇ ਪਾਸੇ ਨੂੰ ਮੂੰਹ ਕਰ ਲਈਏ
10: ਜੀ,
11: ਹੁਣ ਜਿਹੜੀਆਂ ਖਬਰਾਂ ਰੁਪਿੰਦਰ ਜੀ ਉਹ ਘਾਤਕ ਹੈ, ਉਹ ਖਤਰਨਾਕ ਹੈ, ਕਿਉਂਕਿ ਬੱਦਲ ਫਟਦੇ ਨੇ, ਜਦੋਂ ਬੱਦਲ ਫਟਦੇ ਫਿਰ ਤਬਾਹੀ ਹੁੰਦੀ ਹੈ। ਬੱਦਲ ਫਟਣ ਤੋਂ ਭਾਵ ਹੈ ਕਿ ਇੱਕਦਮ ਬਹੁਤ ਵੱਡੇ ਪੱਧਰ ਤੇ ਉੱਪਰੋਂ ਮੀਂਹ ਯਾਨੀ ਪਾਣੀ ਹੇਠਾਂ ਡਿੱਗਣਾ, ਤੇ ਜਿੱਥੇ ਉਹ ਪਾਣੀ ਡਿੱਗਦਾ ਫਿਰ ਹੇਠਾਂ ਚਾਹੇ ਪਹਾੜ ਹੈ, ਚਾਹੇ ਨਦੀ ਹੈ, ਚਾਹੇ ਪਿੰਡ ਹੈ, ਚਾਹੇ ਸ਼ਹਿਰ ਹੈ, ਚਾਹੇ ਜੋ ਵੀ ਆ, ਤਬਾਹੀ ਤਬਾਹੀ ਹੈ। ਉਹ ਪਹਿਲਗਾਮ ਦੇ ਨੇੜੇ ਦੀ ਘਟਨਾ, ਉੱਥੇ ਬੱਦਲ ਫਟ ਗਿਆ, ਬੀਤੇ ਦਿਨਾਂ ਚ ਹਿਮਾਚਲ ਚ ਫਟ ਗਏ। ਹੁਣ ਹਿਮਾਚਲ ਦੀਆਂ ਪਰਿਸਥਿਤੀਆਂ ਜਦੋਂ ਪਾਣੀ ਨਾਲ ਵਿਗੜਦੀਆਂ ਨੇ, ਉਹ ਪਾਣੀ ਹੇਠਾਂ ਨੂੰ ਆਉਂਦਾ ਹੈ, ਡੈਮਾਂ ਚ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ। ਘੱਗਰ ਇੱਕ ਬਰਸਾਤੀ ਨਦੀ ਹੈ ਜਿਹੜੀ ਚਾਰ ਸੂਬਿਆਂ ਦੇ ਵਿੱਚ ਉਹਦੀ ਅਸੀਂ ਸਮਝਦੇ ਲੰਘਦੀ ਹੈ, ਹਿਮਾਚਲ ਤੋਂ ਸ਼ੁਰੂ ਹੁੰਦੀ ਹਰਿਆਣਾ ਤੇ ਫਿਰ ਪੰਜਾਬ ਤੇ ਫਿਰ ਰਾਜਸਥਾਨ। ਉਹ ਘੱਗਰ ਨਦੀ ਬਰਸਾਤੀ ਨਦੀ ਹੈ, ਉਹ ਇਸ ਵੇਲੇ ਅਛਾਲ ਖਾ ਰਹੀ ਹੈ, ਉਹਦੇ ਵਿੱਚ ਦੋ ਤਿੰਨ ਲੋਕ ਡੁੱਬਣ ਦੀ ਮੇਰੇ ਕੋਲ ਜਾਣਕਾਰੀ ਹੈ, ਜਿਹਦੇ ਵਿੱਚੋਂ ਇੱਕ ਵਿਅਕਤੀ ਤੇ ਲੱਭ ਲਿਆ ਨੀ, ਭਾਵ ਕਿ ਉਹਦੀ ਬੋਡੀ ਵਿੱਚੋਂ ਲੱਭ ਲਈ ਹੈ, ਇੱਕ ਦੀ ਅਜੇ ਬੋਡੀ ਵੀ ਨੀ ਲੱਭੀ। ਸੋ ਬਰਸਾਤ ਇਸ ਵੇਲੇ ਲੱਗੀ ਹੋਈ ਹੈ
10: ਜੀ।
11: ਬਰਸਾਤ ਦੇ ਨਾਲ ਕੁਦਰਤੀ ਹੈ ਕਿ ਜੇ ਤੇ ਬਰਸਾਤ ਇੱਕ ਹੱਦ ਤੱਕ ਵੱਜਵੇਂ ਰੂਪ ਵਿੱਚ ਚੱਲਦੀ ਹੈ ਫਿਰ ਤੇ ਹੈਗੀ ਲਾਹੇਵੰਦ। ਤੇ ਜਿਵੇਂ ਹਿਮਾਚਲ ਵਿੱਚੋਂ ਖਬਰਾਂ ਆਉਣ ਲੱਗ ਪਈਆਂ, ਉੱਤਰਾਖੰਡ ਦੀ ਬੀਤੀ ਰਾਤ ਦੀ ਖਬਰ ਹੈ ਕਿ ਉੱਥੇ ਬੱਦਲ ਫਟ ਗਿਆ, ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ। ਅੱਜ ਮੈਂ ਪਹਿਲਗਾਮ ਦੀ ਗੱਲ ਕਰਕੇ ਹਟਿਆ। ਸੋ ਜੇ ਏਦਾਂ ਦੀਆਂ ਖਬਰਾਂ ਆਈਆਂ ਤੇ ਫਿਰ ਥੋੜਾ ਜਿਹਾ ਗੱਲ ਜਿਹੜਾ ਚਿੰਤਾ ਵਾਲੀ ਹੈ। ਵੈਸੇ ਮੈਂ ਕਈ ਦਿਨਾਂ ਤੋਂ ਦੱਸ ਰਿਹਾ ਕਿ ਜਿਹੜੇ ਮੌਸਮ ਵਿਗਿਆਨੀ ਕਹਿ ਚੁੱਕੇ ਆ ਕਿ ਉੱਤਰੀ ਭਾਰਤ ਵਿੱਚ ਇਸ ਵਾਰ ਉਹ ਬਰਸਾਤ ਨਹੀਂ ਪੈਣੀ ਜਿਹੜੀ ਆਮ ਤੌਰ ਤੇ ਪੈਂਦੀ, ਭਾਵ ਕਿ ਬਰਸਾਤ ਹਲਕੀ ਰਹੇਗੀ। ਉਹ ਹਲਕੀ ਕਿੰਨੀ ਕੁ ਰਹਿੰਦੀ ਹੈ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਟਾਵਾਂ ਮੀਂਹ ਪੈਂਦਾ ਰਹੇ ਤੇ ਫਸਲਵਾੜੀ ਲਈ ਵੀ ਠੀਕ ਹੈ, ਮਨੁੱਖੀ ਸਿਹਤ ਲਈ ਵੀ ਠੀਕ ਹੈ, ਬਾਕੀ ਤੇ ਰੁਪਿੰਦਰ ਜੀ ਆਉਂਦੇ ਦਿਨਾਂ ਚ ਪਤਾ ਲੱਗੇਗਾ। ਲੰਘੇ 24 ਘੰਟੇ ਤੇ ਆਉਣ ਵਾਲੇ 24 ਘੰਟੇ ਦਾ ਜ਼ਿਕਰ ਕਰਦਾ, ਬਰਸਾਤ ਲੱਗੀ ਹੋਈ ਹੈ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ, ਮੀਂਹ ਪੈ ਰਿਹਾ, ਮੌਸਮ ਸੁਹਾਵਣਾ ਬਣਿਆ ਹੋਇਆ ਕਿਉਂਕਿ ਗਰਮੀ ਅੱਤਦੀ ਹੈ, ਔਰ ਆਉਂਦੇ 24 ਘੰਟੇ ਵੀ ਅਜੇ ਮੀਂਹ ਇਸੇ ਤਰ੍ਹਾਂ ਰੁਕ ਰੁਕ ਕੇ ਪੰਜਾਬ ਚ ਵਾਹਵਾ ਥਾਵਾਂ ਤੇ ਪੈਣ ਦੀ ਜਿਹੜਾ ਮੌਸਮ ਵਿਗਿਆਨੀਆਂ ਨੇ ਜਿਹੜਾ ਦੱਸਿਆ ਹੈਗਾ। ਤੇ ਜੇ ਲਗਭਗ ਇੰਨਾ ਕੁ ਮੀਂਹ ਪੈਂਦਾ ਤੇ ਮੈਂ ਸਮਝਦਾ ਕਿ ਇਹ ਫਸਲਵਾੜੀ ਲਈ ਵੀ, ਮਨੁੱਖੀ ਸਿਹਤ ਲਈ ਵੀ ਵਧੀਆ ਹੈ ਤੇ ਗਰਮੀ ਤੋਂ ਵੀ ਨਿਜਾਤ ਮਿਲਣੀ ਹੈ। ਤੇ ਫਿਰ ਇੱਕ ਵਾਰ ਕਹਿੰਦੇ ਧੁੱਪ ਨੇ ਲਸ਼ਕ ਮਾਰਨੀ, ਭਾਵ ਕਿ ਫਿਰ ਇੱਕ ਵਾਰ ਪਾਰਾ ਉੱਪਰ ਨੂੰ ਜਾਣਾ ਜੋ ਮੌਸਮ ਵਿਗਿਆਨੀ ਦੱਸਦੇ ਹੈ। ਬਾਕੀ ਵੇਖਦੇ ਹਾਂ ਭਾਈ ਕੁਦਰਤ ਕੀ ਆਖਦੀ ਹੈ।
10: ਜੀ ਰਮੇਸ਼ ਜੀ, ਇਹ ਕੁਦਰਤ ਦਾ ਜੋ ਹੇਰ ਫੇਰ ਹੈ ਮੌਸਮ ਦਾ, ਇਹ ਚੱਲਦਾ ਹੀ ਰਹਿਣਾ, ਪਰ ਜੋ ਸੁਹਾਵਣਾ ਮੌਸਮ ਹੈ ਸਾਰਿਆਂ ਨੂੰ ਚੰਗਾ ਲੱਗਦਾ, ਪਰ ਇਹ ਕੁਦਰਤੀ ਕਹਿਰ ਨਾ ਬਣ ਜਾਵੇ, ਬਸ ਪਰਮਾਤਮਾ ਅੱਗੇ ਇਹੀ ਅਰਦਾਸ ਹੈ। ਰਮੇਸ਼ ਜੀ, ਅਗਲੀ ਖਬਰ ਤੋਂ ਪਹਿਲਾਂ ਜੀ ਜ਼ਿਕਰ ਇਹ ਵੀ ਕਰ ਦਈਏ, ਕਿਉਂਕਿ ਗਰਮੀ ਇੱਥੇ ਵੀ ਬਹੁਤ ਜਦੋਂ ਹੋ ਜਾਂਦੀ ਹੈ ਤੇ ਫਿਰ ਜਦੋਂ ਏਸੀ ਆਪਣਾ ਖਰਾਬ ਹੋ ਜਾਏ ਤੇ ਫਿਰ ਨੀਂਦ ਨਹੀਂ ਆਉਂਦੀ, ਤੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਏਸੀ ਫਰਨੈਂਸ ਰਿਪੇਅਰਿੰਗ ਦਾ ਕੰਮ ਕਰਵਾਉਣਾ, ਨਵਾਂ ਏਸੀ ਲਗਵਾਉਣਾ, ਨਵੀਂ ਫਰਨੈਂਸ ਲਗਵਾਉਣੀ ਹੈ, $1800 ਤੱਕ ਰਿਬੇਟ, ਤੇ ਤੇਜਪਾਲ ਜੀ ਨੂੰ ਤੁਸੀਂ ਕਾਲ ਕਰਨੀ ਹੈ। ਨੰਬਰ 905-790-9080, 905-790-9080, 905-790-9080 ਜੀ ਨੰਬਰ ਹੈ ਗਲੋਬਲ ਕੰਫਰਟ ਏਅਰ ਵਾਲਿਆਂ ਦਾ। ਏਸੀ ਨਵਾਂ ਲਗਵਾਉਣਾ ਹੈ, ਫਰਨੈਂਸ ਨਵੀਂ ਲਗਵਾਉਣੀ ਆ, ਫਿਰ ਤੁਸੀਂ ਰਿਪੇਅਰ ਕਰਵਾਉਣੀ ਆ, ਤੇ ਜੀ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਰਮੇਸ਼ ਜੀ, ਗੱਲ ਮੌਸਮ ਦੀ ਕੀਤੀ ਤੇ ਥੋੜ੍ਹੀ ਗੱਲ ਹੁਣ ਅੱਗੇ ਜੀ ਸਿਆਸੀ ਮੌਸਮ ਦੀ ਵੀ ਤੋਰੀਏ, ਤੇ ਗੱਲ ਪਹਿਲੀ ਕਾਕਰੋਚ ਜਨਤਾ ਪਾਰਟੀ ਦੀ ਤੋਰਾਂਗੇ। ਖਬਰ ਹੈ ਅੰਦੋਲਨ 22ਵੇਂ ਦਿਨ ਤੇ ਪਹੁੰਚ ਚੁੱਕਿਆ ਜੀ, ਕੀ ਅੱਜ ਦੀ ਖਾਸ ਰਿਪੋਰਟ ਹੈ?
11: ਰੁਪਿੰਦਰ ਜੀ, ਗੱਲ ਇਸ ਤਰ੍ਹਾਂ ਆ ਕਿ ਜਿਸ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਪਹਿਲਾਂ, ਤੇ ਉਸ ਪਾਰਟੀ ਦਾ ਨਾਂ ਹੀ ਬੜਾ ਕਮਾਲ ਦਾ ਨਾਮ, ਕਾਕਰੋਚ ਜਨਤਾ ਪਾਰਟੀ। ਹਾਲਾਂਕਿ ਇਹ ਪਾਰਟੀ ਭਾਰਤ ਵਿੱਚ ਕਿਤੇ ਰਜਿਸਟਰ ਨਹੀਂ ਹੈ, ਸੋਸ਼ਲ ਮੀਡੀਆ ਤੇ ਬਣੀ ਪਾਰਟੀ ਹੈ, ਸੋਸ਼ਲ ਮੀਡੀਆ ਤੇ ਰਜਿਸਟਰ ਪਾਰਟੀ ਹੈ
10: ਜੀ।
11: ਔਰ ਇਸ ਪਾਰਟੀ ਦੀ ਕੋਈ ਜਿਹਨੂੰ ਆਪਾਂ ਲੀਡਰਸ਼ਿਪ ਆਖਦੇ ਸਾਨੂੰ ਉਹ ਵੀ ਨਹੀਂ ਬਹੁਤੀ ਪਤਾ। ਅਭਿਜੀਤ ਦਿਪਕੇ ਹੈ ਜਿਸਨੇ ਸੋਸ਼ਲ ਮੀਡੀਆ ਤੇ ਪਾਰਟੀ ਦਾ ਗਠਨ ਕੀਤਾ, ਫਿਰ ਦੋ ਤਿੰਨ ਚਿਹਰੇ ਨਾਲ ਜੋੜ ਲਏ ਤੇ ਫਿਰ ਇਹ ਲਗਾਤਾਰ ਅੰਦੋਲਨ ਕਰ ਰਹੇ ਹੈ। ਹੁਣ ਤੱਕ ਦਾ ਜਿਹੜਾ ਅੰਦੋਲਨ ਦਾ ਕੇਂਦਰ ਬਿੰਦੂ ਇਸ ਪਾਰਟੀ ਦਾ ਆ, ਉਹ ਹੈ ਕਿ ਭਾਈ ਜਿਹੜਾ ਪ੍ਰੀਖਿਆਵਾਂ ਹੋਈਆਂ ਜਾਂ ਹੋ ਰਹੀਆਂ ਜਾਂ ਬੀਤੇ ਸਮੇਂ ਚ ਹੋਈਆਂ, ਉਹਦੇ ਵਿੱਚ ਪੇਪਰ ਲੀਕ ਹੁੰਦੇ ਆ, ਧਾਂਦਲੀਆਂ ਹੁੰਦੀਆਂ, ਨੌਜਵਾਨਾਂ ਦਾ ਨੁਕਸਾਨ ਹੁੰਦਾ ਹੈ, ਜਿਹੜੇ ਉਹਦੇ ਲਈ ਜ਼ਿੰਮੇਵਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਕਿ ਭਵਿੱਖ ਵਿੱਚ ਕੋਈ ਉਹ ਗਲਤੀ ਦੁਹਰਾਏ ਨਾ। ਔਰ ਉਸ ਕੇਂਦਰ ਬਿੰਦੂ ਚ ਆਇਆ ਕੇਂਦਰ ਵਾਲੇ ਵਿਦਿਆ ਮੰਤਰੀ ਧਰਮਿੰਦਰ ਪ੍ਰਧਾਨ ਹੋਣੀ
10: ਜੀ।
11: ਇਹ ਪਾਰਟੀ ਮੰਗ ਕਰ ਰਹੀ ਕਿ ਜਿਹੜਾ ਕੇਂਦਰ ਵਾਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹੈ ਉਹਨਾਂ ਦਾ ਅਸਤੀਫਾ ਲਓ, ਉਹਨਾਂ ਨੂੰ ਚਲਦੇ ਕਰੋ, ਕਿਉਂਕਿ ਜਿਹੜਾ ਵੀ ਬੀਤੇ ਦਿਨਾਂ ਚ ਪ੍ਰੀਖਿਆਵਾਂ ਚ ਪੇਪਰ ਲੀਕ ਹੋਏ ਜੋ ਕੁਛ ਵੀ ਹੋਇਆ ਉਹ ਜ਼ਿੰਮੇਵਾਰ ਭਾਈ ਇਹ ਵਿਅਕਤੀ ਹੈ ਕਿਉਂਕਿ ਇਹ ਸਭ ਤੋਂ ਉੱਪਰ ਦੀ ਕੁਰਸੀ ਤੇ ਬੈਠਾ। ਉਵੇਂ ਇੱਕ ਗੱਲ ਰੁਪਿੰਦਰ ਜੀ ਬੜੀ ਠੀਕ ਗੱਲ ਹੈ, ਆਮ ਤੌਰ ਤੇ ਜਿੱਡੀ ਮਰਜ਼ੀ ਘਟਨਾ ਹੋ ਜੇ, ਚਾਹੇ ਰੇਲ ਹਾਦਸਾ ਹੋ ਜੇ, ਚਾਹੇ ਜਹਾਜ਼ ਹਾਦਸਾ ਹੋ ਜੇ, ਚਾਹੇ ਪੇਪਰ ਲੀਕ ਹੋ ਜੇ, ਚਾਹੇ ਕੋਈ ਪੁਲਿਸ ਮੁਕਾਬਲਾ ਵਿੱਚ ਝੂਠਾ ਸੱਚਾ ਜਾਂ ਕੁਛ ਵੀ ਹੋਵੇ, ਉੱਥੇ ਹੇਠਲੇ ਜਿਹੜੇ ਕਰਮਚਾਰੀ ਹੈ ਗਾਜ ਉਹਨਾਂ ਤੇ ਡਿੱਗਦੀ ਹੈ। ਇਹ ਇੱਕ ਪਰੰਪਰਾ ਆ, ਜਦਕਿ ਹੋਣਾ ਇਹ ਚਾਹੀਦਾ ਕਿ ਜਿਹੜਾ ਉਸ ਵਿਭਾਗ ਦਾ ਮੁਖੀ ਹੈ ਉਹ ਵੀ ਨਾਲ ਬੰਨਣਾ ਚਾਹੀਦਾ ਕਿ ਭਾਈ ਤੈਨੂੰ ਪਤਾ ਹੀ ਨੀ ਤੇਰੇ ਵਿਭਾਗ ਚ ਕੀ ਹੋ ਰਿਹਾ, ਤੂੰ ਇਹੋ ਜਿਹੇ ਬੰਦੇ ਕਿਉਂ ਰੱਖੇ, ਤੂੰ ਸਮੇਂ ਸਿਰ ਕਿਉਂ ਨਾ ਐਕਸ਼ਨ ਲਿਆ। ਪਰੰਤੂ ਭਾਰਤ ਵਿੱਚ ਹੇਠਲੇ ਬੰਦਿਆਂ ਤੇ ਕਾਰਵਾਈ ਤੇ ਹੋ ਜਾਂਦੀ ਹੈ, ਜਿਵੇਂ ਜਿਸ ਪ੍ਰੀਖਿਆ ਦੀ ਇਹ ਗੱਲ ਕਰ ਰਹੇ ਨੇ ਕਾਂਗਰਸ ਜਨਤਾ ਪਾਰਟੀ ਵਾਲੇ, ਨੀਟ ਪ੍ਰੀਖਿਆ ਵਾ, ਉਹ ਨੀਟ ਪ੍ਰੀਖਿਆ ਵਿੱਚ ਗ੍ਰਿਫਤਾਰੀਆਂ ਤੇ ਕਈ ਹੋ ਗਈਆਂ, CBI ਨੇ ਕੀਤੀਆਂ। ਹੁਣ ਜਿਹੜਾ ਨੀਟ ਜਿਹੜਾ ਟੈਟ ਜਿਹੜੀ ਟੈਸਟਿੰਗ ਏਜੰਸੀ ਹੈ, ਉਹ ਜਿਹੜੀ ਟੈਸਟਿੰਗ ਏਜੰਸੀ ਉਹ ਅੱਜ ਤੱਕ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡਾ ਪੇਪਰ ਲੀਕ ਹੋਇਆ, ਗ੍ਰਿਫਤਾਰੀਆਂ CBI ਨੇ ਕਈ ਕਰ ਲਈਆਂ, ਉਹ ਸਾਰਾ ਕੁਛ ਚਲੀ ਜਾਂਦਾ। ਸੋ ਇਸ ਕਰਕੇ ਗੱਲ ਤੇ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਜਨਤਾ ਪਾਰਟੀ ਨੇ ਕੀਤੀ ਹੈ ਇਹ ਵਾਕਿਆ ਹੀ ਸਮੇਂ ਦੀ ਮੰਗ ਤੇ ਹੋਣੀ ਚਾਹੀਦੀ ਹੈ। ਹੁਣ ਜਿਹੜਾ ਤੁਸੀਂ 22ਵੇਂ ਦਿਨ ਦਾ ਜ਼ਿਕਰ ਕੀਤਾ ਅੰਦੋਲਨ ਦਾ, ਉਹ ਮਸਲਾ ਇਹ ਆ ਕਿ ਜਿੱਥੇ ਇਹਨਾਂ ਨੇ ਵੱਖ ਵੱਖ ਪ੍ਰਦਰਸ਼ਨ ਕੀਤੇ, ਪੰਜਾਬ ਵਿੱਚ ਵੀ ਆਏ, ਅਭਿਜੀਤ ਦਿਪਕੇ ਗੋਲਡਨ ਟੈਂਪਲ ਗਏ, ਉਹ ਤੋਂ ਬਾਅਦ ਗੋਲਡਨ ਗੇਟ ਜਿਹੜਾ ਅੰਮ੍ਰਿਤਸਰ ਦਾ ਉੱਥੇ ਆ ਕੇ ਪ੍ਰਦਰਸ਼ਨ ਕੀਤਾ, ਹੋਰ ਵੀ ਭਾਰਤ ਦੀਆਂ ਕਈ ਨੁਕਰਾਂ ਚ ਜਾ ਕੇ ਆਏ ਅਭਿਜੀਤ ਦਿਪਕੇ। ਪਿਛਲੇ 22 ਦਿਨ ਤੋਂ ਜੰਤਰ ਮੰਤਰ ਵਿਖੇ ਇਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ, ਪਿਛਲੇ 22 ਦਿਨ ਤੋਂ
10: ਜੀ,
11: ਸ਼ਾਇਦ 23 ਦਿਨ ਤੋਂ ਚੱਲ ਰਿਹਾ, ਔਰ 22 ਦਿਨ ਤੋਂ ਭੁੱਖ ਹੜਤਾਲ ਚੱਲ ਰਹੀ ਹੈ। ਜਿਹੜੀ ਭੁੱਖ ਹੜਤਾਲ ਤੇ ਬੈਠੇ ਨੇ ਸੋਨਮ ਬਾਂਗਚੁੱਕ, ਸੋਨਮ ਬਾਂਗਚੁੱਕ ਲੇਹ ਲਦਾਖ ਦਾ ਇੱਕ ਕਾਰਕੁਨ ਹੈ ਜਿਹੜਾ ਸਮਾਜ ਦੇ ਵੱਖ ਵੱਖ ਖੇਤਰਾਂ ਚ, ਖਾਸ ਕਰਕੇ ਇਹਨੂੰ ਵਾਤਾਵਰਨ ਪ੍ਰੇਮੀ ਆਖਿਆ ਜਾਂਦਾ ਹੈ, ਸੋਨਮ ਬਾਂਗਚੁੱਕ ਨੂੰ। ਇਹ ਉਹੀ ਸੋਨਮ ਬਾਂਗਚੁੱਕ ਹੈ ਜਿਹੜਾ ਇਸ ਵੇਲੇ ਭੁੱਖ ਹੜਤਾਲ ਤੇ ਬੈਠਾ, ਜਿਹਨੂੰ ਕੇਂਦਰ ਦੀ ਸਰਕਾਰ ਨੇ NSA ਲਾ ਕੇ ਜੇਲ੍ਹ ਚ ਡੱਕਿਆ ਸੀ, ਇਹਨੂੰ ਜੈਪੁਰ ਦੀ ਜੇਲ੍ਹ ਚ ਬੰਦ ਰੱਖਿਆ, ਬਾਅਦ ਵਿੱਚ NSA ਹਟਾ ਦਿੱਤੀ, ਫਿਰ ਜਾ ਕੇ ਇਹਦੀ ਰਿਹਾਈ ਹੋਈ। ਇਹ ਸੋਨਮ ਬਾਂਗਚੁੱਕ ਇਸ ਪਾਰਟੀ ਨਾਲ ਜੁੜ ਚੁੱਕਾ ਜਿਹੜਾ ਨਾਮ ਕਾਂਗਰਸ ਜਨਤਾ ਪਾਰਟੀ ਹੈ। ਉਸ ਪਾਰਟੀ ਦੇ ਵਿੱਚ ਜੰਤਰ ਮੰਤਰ ਜਿੱਥੇ ਪ੍ਰਦਰਸ਼ਨ ਦਾ ਹਿੱਸੇਦਾਰ ਬਣਿਆ, ਇਹ ਪਿਛਲੇ 22 ਦਿਨ ਤੋਂ ਭੁੱਖ ਹੜਤਾਲ ਤੇ ਬੈਠਾ ਆ। ਮੰਗ ਉਹੀ ਹੈ ਜਿਹੜੀ ਮੈਂ ਦੱਸੀ, ਜਿਹੜਾ ਕੇਂਦਰੀ ਵਿੱਦਿਆ ਮੰਤਰੀ ਉਹਦੇ ਅਸਤੀਫੇ ਦੀ। ਹੁਣ ਮੰਗ ਅਜੇ ਤੱਕ ਤੇ ਮੰਨ ਨਹੀਂ ਹੋਈ, ਮੰਗ ਅਜੇ ਤੱਕ ਉੱਥੇ ਦੀ ਉੱਥੇ ਖੜੀ ਹੈ। ਦੂਜੇ ਪਾਸੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮ ਹੈ, ਉੱਥੇ ਸੋਨਮ ਬਾਂਗਚੁੱਕ ਨੂੰ ਕੋਈ 21ਵੀਂ ਸਦੀ ਦਾ ਗਾਂਧੀ ਆਖ ਰਿਹਾ, ਕੋਈ ਮਾਡਰਨ ਗਾਂਧੀ ਆਖ ਰਿਹਾ। ਕਿਉਂਕਿ ਬੇਸਿਕਲੀ ਸੋਨਮ ਬਾਂਗਚੁੱਕ ਠੀਕ ਹੈ, ਸਰਕਾਰਾਂ ਦੇ ਹੱਕ ਜਾਂ ਵਿਰੋਧ ਵਿੱਚ ਕੀ ਹੈ ਇੱਕ ਵੱਖਰਾ ਮੁੱਦਾ, ਪਰੰਤੂ ਜਿਹਨੂੰ ਆਪਾਂ ਆਖਦੇ ਕਿ ਸ਼ਾਂਤੀ ਦਾ ਪ੍ਰੇਮੀ ਆ, ਉਹ ਅੰਦੋਲਨ ਵਿੱਚ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਸ਼ਾਂਤੀ ਦੇ ਨਾਲ ਅੰਦੋਲਨ ਲੜੇ ਜਾਣੇ ਚਾਹੀਦੇ ਤੇ ਸ਼ਾਂਤੀ ਦੇ ਨਾਲ ਹੀ ਅੰਦੋਲਨ ਜਿੱਤੇ ਜਾ ਸਕਦੇ ਹੈ। ਇਹ ਸੋਨਮ ਬਾਂਗਚੁੱਕ ਜਦੋਂ ਰੌਲੇ ਰੱਪੇ ਲੇਹ ਲਦਾਖ ਵਿੱਚ ਪਏ, ਜਦੋਂ ਇੱਥੇ NSA ਲੱਗਿਆ, ਉਦੋਂ ਵੀ ਲੋਕ ਕਹਿੰਦੇ ਸੀ ਕਿ ਭਾਈ ਸੋਨਮ ਬਾਂਗਚੁੱਕ ਦਾ ਕਸੂਰ ਹੀ ਕੋਈ ਨਹੀਂ ਹੈਗਾ, ਉਹ ਤੇ ਸ਼ਾਂਤੀ ਪ੍ਰੇਮੀ ਆ
10: ਜੀ।
11: ਹੁਣ ਸੋਨਮ ਬਾਂਗਚੁੱਕ ਦੇ ਨਾਲ ਲੋਕ ਗਾਂਧੀ ਸ਼ਬਦ ਜੋੜਨ ਲੱਗ ਪਏ, ਮਹਾਤਮਾ ਗਾਂਧੀ ਤੋਂ ਲੈ ਕੇ, ਤੇ ਅੱਜ ਸੋਨਮ ਬਾਂਗਚੁੱਕ ਕਹਿੰਦਾ ਕਿ ਭਾਈ ਮੈਨੂੰ ਗਾਂਧੀ ਨਾਲ ਨਾ ਜੋੜੋ, ਨਾ ਮੈਂ ਗਾਂਧੀ ਹੈ, ਨਾ ਮੈਂ ਗਾਂਧੀ ਅੱਜ ਦਾ, ਨਾ ਮੈਂ ਗਾਂਧੀ ਕੱਲ ਦਾ, ਅੰਦੋਲਨ ਜਿਹੜਾ ਲੜ ਰਿਹਾ ਮੈਂ ਆਪਣੀ ਜ਼ਿੰਮੇਵਾਰੀ ਲਈ ਲੜ ਰਿਹਾ, ਆਪਣਾ ਫਰਜ਼ ਨਿਭਾ ਰਿਹਾ, ਤੇ ਸਾਨੂੰ ਸਾਰਿਆਂ ਨੂੰ ਅੰਦੋਲਨ ਲੜਨਾ ਚਾਹੀਦਾ। ਸੋ ਕਾਂਗਰਸ ਜਨਤਾ ਪਾਰਟੀ ਨੂੰ ਲੈ ਕੇ ਭਾਰਤ ਦੇ ਵਿੱਚ ਦੋ ਧਾਰਨਾਵਾਂ ਇਸ ਵੇਲੇ ਚੱਲ ਰਹੀਆਂ। ਇੱਕ ਧਾਰਨਾ ਕਿ ਇਹ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੀ ਬਣੀ ਹੋਈ ਆਪ ਮੁਹਾਰੇ ਪਾਰਟੀ ਹੈ, ਤੇ ਦੂਜੀ ਧਾਰਨਾ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਢੰਗ ਜਿਹੇ ਦੇ ਨਾਲ ਆਪਣੀ ਟੀਮ ਖੜੀ ਕੀਤੀ ਹੈ। ਇਹ ਦੋ ਤਰ੍ਹਾਂ ਦੀਆਂ ਧਾਰਨਾਵਾਂ ਚੱਲਦੀਆਂ, ਉਹਦੇ ਤਹਿਤ 20-22 ਦਿਨ ਤੋਂ ਜੰਤਰ ਮੰਤਰ ਚ ਪ੍ਰਦਰਸ਼ਨ ਹੈ। ਸੋ ਵੇਖਦੇ ਭਾਈ ਪ੍ਰਦਰਸ਼ਨ ਕਦੋਂ ਤੇ ਕਿਵੇਂ ਮੁੱਕਦਾ ਹੈ। ਫਿਲਹਾਲ ਤੇ ਉੱਥੇ ਜਿਹੜਾ ਭੁੱਖ ਹੜਤਾਲ ਜਿਹੜੀ ਸੋਨਮ ਬਾਂਗਚੁੱਕ ਦੀ ਨਿਰੰਤਰ ਜਾਰੀ ਹੈ
10: ਜੀ ਰਮੇਸ਼ ਜੀ। ਤੇ ਜੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਰਮੇਸ਼ ਜੀ। ਇਸ ਦੇ ਨਾਲ ਹੀ ਜੀ ਮੈਂ ਜ਼ਿਕਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਵੀ ਕਰ ਦੇਵਾਂ, ਜਿੱਥੇ ਜੀ ਇਹ ਇੱਕੋ ਇੱਕ ਸਟੋਪ ਕੰਟਰੈਕਟਰਸ ਦੇ ਲਈ, ਰੈਨੋਵੇਟਰਸ ਦੇ ਲਈ, ਬਿਲਡਰਸ ਅਤੇ ਹੋਮ ਓਨਰਸ ਦੇ ਲਈ ਹੈ, ਕਿਉਂਕਿ ਰੈਨੋਵੇਸ਼ਨ ਦਾ ਕੰਮ ਤੁਸੀਂ ਕਰਵਾਉਣਾ, ਤੁਸੀਂ ਬਿਲਡਿੰਗ ਸਪਲਾਈਜ਼ ਲੈ ਕੇ ਆਉਣੀ ਆ, ਪਲੰਬਿੰਗ ਦੀਆਂ ਸਪਲਾਈਜ਼, ਜੋ ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਈਲ ਦੇ ਪ੍ਰੋਡਕਟਸ, ਡੋਰਸ, ਟ੍ਰਿਮ ਤੇ ਮੋਲਡਿੰਗਸ, ਡਰਾਈਵਾਲ, ਇਨਸੂਲੇਸ਼ਨ, ਟੂਲਸ ਤੇ ਹਾਰਡਵੇਅਰ ਜੀ ਸਭ ਇਹਨਾਂ ਕੋਲ ਹੈ ਤੇ ਸਾਰਾ ਕੰਸਟਰਕਸ਼ਨ ਤੇ ਰੈਨੋਵੇਸ਼ਨ ਦਾ ਸਮਾਨ ਤੇ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਤਿਆਰ ਕੀਤਾ ਜੀ ਸਟੀਲਸ ਤੇ ਡਿਕਸੀ ਦੇ ਕਾਰਨਰ ਤੇ। ਸੋ 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਤੁਸੀਂ ਨੋਟ ਰੱਖੋ ਜੀ ਪਤਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਨਵਾਂ ਓਪਨ ਹੋਇਆ ਤੇ ਜੀ ਹਰ ਪ੍ਰਾਈਜ਼ ਨੂੰ ਬੀਟ ਕਰਨ ਦਾ ਇਹਨਾਂ ਦਾ ਵਾਅਦਾ ਹੈ। ਸੋ ਡਿਕਸੀ ਤੇ ਸਟੀਲ ਦੇ ਕਾਰਨਰ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਨੋਟ ਰੱਖਣਾ ਤੇ ਮੈਂ ਨਾਲ ਨੋਟ ਇਹ ਵੀ ਜ਼ਰੂਰ ਤੁਹਾਨੂੰ ਕਰਵਾ ਦੇਵਾਂ ਜੀ। ਅੱਜ ਐਤਵਾਰ ਦਾ ਦਿਨ ਹੈ ਤੇ ਸ਼ੋਪਿੰਗ ਜਦੋਂ ਘਰ ਲਈ ਕਰਨੀ ਹੋਵੇ, ਜਦੋਂ ਚਾਹੁੰਦੇ ਤੁਸੀਂ ਹੋ ਕਿ ਕਿਚਨ ਤੁਹਾਡੀ ਨਵੀਂ ਨਕੋਰ ਲੱਗੇ, ਨਵੇਂ ਅਪਲਾਈਂਸਿਸ ਦੇ ਨਾਲ ਅੱਛਾ ਵਾਸ਼ਰ ਡਰਾਇਰ ਦਾ ਸੈੱਟ ਹੋਵੇ ਤੇ ਜੀ ਅਪਲਾਈਂਸ ਜੰਕਸ਼ਨ ਤੁਸੀਂ ਹੋ ਕੇ ਆਉਣਾ ਤਾਂ ਜੋ ਕਿ ਤੁਹਾਨੂੰ ਅੱਛੇ ਪ੍ਰੋਡਕਟਸ, ਅੱਛੇ ਅਪਲਾਈਂਸਿਸ ਅੱਛੀਆਂ ਕੀਮਤਾਂ 'ਤੇ ਮਿਲਣ, ਅੱਛੀਆਂ ਡੀਲਸ ਦੇ ਨਾਲ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਦੇਣਾ ਹੈ, ਮਿਸੀਸਾਗਾ ਅਤੇ ਸਟੀਲਸ ਜੀ ਪਹਿਲੀ ਲੋਕੇਸ਼ਨ ਅਤੇ ਏਅਰਪੋਰਟ ਅਤੇ ਕਲਾਰਕ 'ਤੇ ਵੀ ਇਹਨਾਂ ਦੀ ਨਵੀਂ ਲੋਕੇਸ਼ਨ ਹੈ, ਅਪਲਾਈਂਸ ਜੰਕਸ਼ਨ ਜੀ ਨੋਟ ਕਰਨਾ, ਇਹ ਜੰਕਸ਼ਨ ਜੀ ਅਪਲਾਈਂਸਿਸ ਦੇ ਲਈ। ਰਮੇਸ਼ ਜੀ ਗੱਲ ਅਗਲੀ ਤੋਰਾਂਗੇ ਅਤੇ ਸਤਲੁਜ ਮੂਵੀ ਦੀ ਗੱਲ ਕਰੀਏ ਅਤੇ ਰਵਨੀਤ ਬਿੱਟੂ ਨੇ ਖਬਰ ਹੈ ਨਿਰਦੇਸ਼ਕ ਨੂੰ ਕੋਈ ਚੁਣੌਤੀ ਦੇ ਦਿੱਤੀ ਹੈ। ਸੋ ਕਾਫੀ ਹੈਰਾਨੀ ਵਾਲੀ ਗੱਲ ਇਹ, ਚਲੋ ਬਣਦੀ ਹੈ, ਗੱਲ ਮੂਵੀ ਦੀ ਹੋ ਰਹੀ ਹੈ ਪਰ ਇਸ ਦੇ ਨਿਰਦੇਸ਼ਕ ਨੂੰ ਹੀ ਚੁਣੌਤੀ ਜੋ ਹੈ ਉਹ ਮਿਲ ਗਈ ਹੈ ਰਵਨੀਤ ਬਿੱਟੂ ਵੱਲੋਂ। ਸੋ ਇਹ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ?
11: ਰੁਪਿੰਦਰ ਜੀ, ਜਿਸ ਸਤਲੁਜ ਫਿਲਮ ਦਾ ਜ਼ਿਕਰ ਕੀਤਾ
10: ਜੀ,
11: ਮੈਂ ਕਈ ਦਿਨਾਂ ਤੋਂ ਆਖ ਰਿਹਾ ਕਿ ਉਹ ਇੱਕ ਫਿਲਮ ਹੈ ਜਿਸ ਫਿਲਮ ਦੇ ਵਿੱਚ ਪੰਜਾਬ ਦੇ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜੇ ਦੇ ਜੀਵਨ ਦਾ ਬਿਰਤਾਂਤ ਹੈ ਕਿ ਉਸਨੇ ਕਿਵੇਂ ਜੀਵਨ ਤੇ ਉਸਦਾ ਮੌਤ, ਉਸਦਾ ਅੰਤ ਕਿਵੇਂ ਹੋਇਆ, ਕਿਵੇਂ ਉਸਨੂੰ ਮਾਰਿਆ ਗਿਆ
10: ਜੀ।
11: ਪਰੰਤੂ ਅਸਲ ਵਿੱਚ ਇਹ ਫਿਲਮ ਤੇ ਉਸ ਫਿਲਮ ਵਿਚਲੇ ਕੁਛ ਦ੍ਰਿਸ਼ ਤੇ ਇੱਕ ਪੰਜਾਬ ਦਾ ਉਹ ਸਮਾਂ, ਭਾਵੇਂ ਅਸੀਂ ਗੱਲ ਜਸਵੰਤ ਸਿੰਘ ਖਾਲੜਾ ਦੀ ਕਰੀਏ, ਉਹ ਉਸ ਵੇਲੇ ਦੀ ਖਾਲਿਸਤਾਨੀ ਮੂਵਮੈਂਟ ਨਾਲ ਜਾ ਕੇ ਜੁੜਦਾ ਹੈ, ਖਾਲਿਸਤਾਨੀ ਲਹਿਰ ਦੇ ਨਾਲ ਜਾ ਕੇ ਜੁੜਦਾ ਹੈ ਤੇ ਖਾਲਿਸਤਾਨੀ ਲਹਿਰ ਨੂੰ ਲੈ ਕੇ ਪੰਜਾਬ ਸ਼ੁਰੂ ਤੋਂ ਦੋ ਹਿੱਸਿਆਂ ਚ ਵੰਡਿਆ। ਸਾਰਾ ਹਿੱਸਾ ਖਾਲਿਸਤਾਨ ਦੇ ਨਾਲ ਸਹਿਮਤ ਨਹੀਂ ਸੀ, ਇੱਕ ਹਿੱਸਾ ਵਿਰੋਧ ਸੀ, ਇੱਕ ਹਿੱਸਾ ਹੱਕ ਵਿੱਚ ਸੀ। ਹੁਣ ਜਿਹੜੇ ਵਿਅਕਤੀ ਦਾ ਤੁਸੀਂ ਜ਼ਿਕਰ ਕੀਤਾ ਰਵਨੀਤ ਸਿੰਘ ਬਿੱਟੂ, ਜੇ ਤੇ ਰਵਨੀਤ ਸਿੰਘ ਬਿੱਟੂ ਹੁੰਦਾ ਅੱਜ ਕਾਂਗਰਸੀ ਲੀਡਰ ਤੇ ਉਹਦੀ ਸ਼ਬਦ ਹੋਰ ਹੋਣੇ ਸੀ। ਹੁਣ ਰਵਨੀਤ ਸਿੰਘ ਬਿੱਟੂ ਭਾਈ ਇਸ ਵੇਲੇ ਭਾਜਪਾ ਦਾ ਲੀਡਰ ਹੈ, ਜਿਹੜਾ ਤੁਸੀਂ ਕਿਹਾ ਕਿ ਕਿਵੇਂ ਵੇਖਦੇ ਹੋ ਰਵਨੀਤ ਸਿੰਘ ਬਿੱਟੂ ਜੋ ਇਸ ਵੇਲੇ ਕਰ ਰਿਹਾ ਹੈ, ਅਸਲ ਵਿੱਚ ਉਹ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰ ਰਿਹਾ। ਇੱਕ ਤੇ ਉਹ ਆਪਣੀ ਪਾਰਟੀ ਦੇ ਪ੍ਰਤੀ ਵਫਾਦਾਰੀ ਨਿਭਾ ਰਿਹਾ ਹੈ ਭਾਜਪਾ ਦੇ ਪ੍ਰਤੀ, ਕਿਉਂਕਿ ਮੈਂ ਹੁਣੇ ਗੱਲ ਕਹਿ ਕੇ ਹਟਿਆ ਕਿ ਪੰਜਾਬ ਦੀ ਉਸ ਲਹਿਰ ਦੇ ਵਿੱਚ ਪੰਜਾਬ ਦੋ ਹਿੱਸਿਆਂ ਚ ਵੰਡਿਆ ਹੋਇਆ ਸੀ, ਇੱਕ ਹਿੱਸਾ ਖਾਲਿਸਤਾਨੀ ਲਹਿਰ ਦੇ ਨਾਲ ਜੁੜਿਆ ਸੀ, ਇੱਕ ਵਿਰੋਧ ਵਾਲਾ ਸੀ
10: ਜੀ।
11: ਹੁਣ ਵਿਰੋਧ ਵਾਲੇ ਦੇ ਵਿੱਚ, ਮਾਫ ਕਰਨਾ, ਇਹ ਸੱਚ ਹੈ ਕਿ ਹਿੰਦੂ ਭਾਈਚਾਰਾ ਜਿਹਨੂੰ ਆਪਾਂ ਸ਼ਹਿਰੀ ਤਬਕਾ ਆਖਦੇ ਹਾਂ ਉਹ ਵਿਰੋਧ ਵਾਲੇ ਹਿੱਸੇ ਸੀਗਾ ਇੱਕ ਵੱਡਾ ਹਿੱਸਾ। ਹੁਣ ਭਾਰਤੀ ਜਨਤਾ ਪਾਰਟੀ ਉਸ ਵਰਗ ਦੀ ਅਗਵਾਈ ਕਰਨ ਦਾ ਦਾਅਵਾ ਕਰਦੀ ਹੈ, ਇੱਕ ਤੇ ਰਵਨੀਤ ਬਿੱਟੂ ਉਹ ਤੀਰ ਨਿਸ਼ਾਨੇ ਤੇ ਮਾਰਨ ਦਾ ਯਤਨ ਕਰ ਰਿਹਾ, ਆਪਣੇ ਭਾਈਚਾਰੇ ਨੂੰ ਆਪਣੇ ਨਾਲ ਜੋੜ ਰਿਹਾ, ਜਿਹੜੀ ਗੱਲ ਵਾਰ ਵਾਰ ਕਹਿੰਦਾ ਨਾ ਕਿ ਜੀ ਇਕੱਲਾ ਇੱਥੇ ਖਾਲਿਸਤਾਨੀਆਂ ਦੀ ਗੱਲ ਹੋ ਰਹੀ ਹੈ, ਹਿੰਦੂਆਂ ਨਾਲ ਵੀ ਵਧੀਕੀ ਹੋਈ, ਹਿੰਦੂਆਂ ਨਾਲ ਉਹ ਜਿਹੜਾ ਹਿੰਦੂਆਂ ਦਾ ਦਰਦ ਰਵਨੀਤ ਸਿੰਘ ਬਿੱਟੂ ਨੂੰ ਆ ਰਿਹਾ ਉਹ ਇਹਦੇ ਵਿੱਚੋਂ ਇੱਕ ਸਿਆਸੀ ਲਾਹੇ ਚੋਂ ਹੈਗਾ। ਦੂਜਾ ਜਿਹੜਾ ਉਹ ਇਸ ਵੇਲੇ ਰੌਲਾ ਪਾ ਰਹੇ ਹੈ ਕਿ ਮੈਂ ਨਿਰਦੇਸ਼ਕ ਨੂੰ ਚੈਲੰਜ ਕਰਦਾ ਆ ਕਿ ਉਹ ਜਿਹੜਾ 25,000 ਲਾਪਤਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਗੈਰ ਕਾਨੂੰਨੀ ਢੰਗ ਦੇ ਨਾਲ ਸੰਸਕਾਰਾਂ ਦਾ ਜ਼ਿਕਰ ਕੀਤਾ ਜਾ ਰਿਹਾ, ਉਹਦੇ ਅੰਕੜੇ ਪੇਸ਼ ਕਰੇ ਜਿਹੜਾ ਨਿਰਦੇਸ਼ਕ ਹੈ ਜਾਂ ਜਿਹੜਾ ਨਿਰਮਾਤਾ ਆ ਜਿਹੜਾ ਚੈਲੰਜ ਦਿੱਤਾ ਹੈ ਰਵਨੀਤ ਬਿੱਟੂ ਨੇ, ਅਸਲ ਵਿੱਚ ਉਹ ਕਿਤੇ ਨਾ ਕਿਤੇ ਉਸ ਵੇਲੇ ਦੀ ਪੋਲੀਟੀਕਲ ਧਿਰ, ਕਿਉਂਕਿ ਰਾਜ ਕਰਨ ਵਾਲੀਆਂ ਦੋ ਧਿਰਾਂ ਸੀ ਪੰਜਾਬ 'ਚ ਉਸ ਵੇਲੇ, ਇੱਕ ਕਾਂਗਰਸ ਤੇ ਇੱਕ ਅਕਾਲੀ। ਜੋ ਕੁਛ ਪੰਜਾਬ 'ਚ ਚੰਗਾ ਹੋਇਆ ਮਾੜਾ ਹੋਇਆ ਇਹ ਗੱਲ ਬੜੀ ਸਾਫ਼ ਹੈ ਕਿ ਦੋਵੇਂ ਧਿਰਾਂ ਜ਼ਿੰਮੇਵਾਰ ਹੈ, ਕੋਈ ਭੋਰਾ ਘੱਟ ਹੋਵੇ ਕੋਈ ਕੋਈ ਭੋਰਾ ਵੱਧ ਹੋਵੇਗੀ। ਹੁਣ ਰਵਨੀਤ ਬਿੱਟੂ ਇਹਨਾਂ ਪਾਰਟੀਆਂ ਦੇ ਵਿਰੋਧੀ ਹੈ ਕਿਉਂਕਿ ਉਹ ਭਾਜਪਾ ਦਾ ਲੀਡਰ ਹੈ, ਭਾਜਪਾ ਨੇ ਭਾਈ ਉਹਨੂੰ ਬੈਠੇ ਨੂੰ ਕੇਂਦਰੀ ਮੰਤਰੀ ਬਣਾਇਆ ਹੋਇਆ, ਤੇ ਕਿਤੇ ਨਾ ਕਿਤੇ ਉਹ ਵੀ ਇੱਕ ਕਹਿ ਸਕਦੇ ਕਿ ਇਸ ਭੱਖੇ ਹੋਏ ਮਸਲੇ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਇਹ ਜੋ ਪੰਜਾਬ 'ਚ ਹੋਇਆ ਭਾਈ ਇਹ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਕਰਾਇਆ, ਜ਼ਿੰਮੇਵਾਰ ਹੈਗੇ। ਅਸਲ ਵਿੱਚ ਉਹ ਫਿਲਮ ਫਿਲਮ ਰਹੀ ਨਹੀਂ ਹੈਗੀ। ਫਿਲਮ ਤੇ ਫਿਲਮ ਹੁੰਦੀ, ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਫਿਲਮ ਵਿੱਚ ਤੇ ਜਿਹੜੇ ਨਿਰਮਾਤਾ, ਨਿਰਦੇਸ਼ਕ ਜਾਂ ਹੋਰ ਸਾਰਾ ਕੁਛ ਹੁੰਦਾ, ਸਟੋਰੀ ਕੋਈ ਵੀ ਹੋਵੇ, ਬੜਾ ਕੁਛ ਨਾਲ ਜੋੜਿਆ ਜਾਂਦਾ। ਬੜੇ ਏਦਾਂ ਦੇ ਦ੍ਰਿਸ਼ ਹੁੰਦੇ ਆ ਜਿਹੜੇ ਉਸ ਵਿਅਕਤੀ ਦੇ ਨਿੱਜੀ ਜੀਵਨ ਦੇ ਨਾਲ ਬਹੁਤੀ ਵਾਰੀ ਸਿੱਧਾ ਸੰਬੰਧ ਵੀ ਨਹੀਂ ਰੱਖਦੇ, ਉਹ ਵੀ ਫਿਲਮ ਵਿੱਚ ਪਾਏ ਹੁੰਦੇ ਆ। ਬੜਾ ਕੁਛ ਏਦਾਂ ਦੇ ਡਾਇਲੋਗ ਤਿਆਰ ਕੀਤੇ ਜਾਂਦੇ ਆ ਜਿਸ ਢੰਗ ਦੀ ਫਿਲਮ ਤਿਆਰ ਕਰਨੀ ਹੋਵੇ, ਭਾਵੇਂ ਹਕੀਕਤ ਕੁਛ ਹੋਰ ਹੋਵੇ, ਫਿਲਮ ਤੇ ਫਿਲਮ ਹੈ। ਜਦਕਿ ਹੁਣ ਇਹ ਜਿਹੜੀ ਸਤਲੁਜਾ ਫਿਲਮ ਨਹੀਂ ਰਹੀ, ਇਹਨੂੰ ਪੰਜਾਬ ਦੀ ਇੱਕ ਉਸ ਵੇਲੇ ਦੀ ਗਾਥਾ ਦੇ ਤੌਰ ਤੇ ਇੱਕ ਹਿੱਸਾ ਪੇਸ਼ ਕਰ ਰਿਹਾ ਤੇ ਦੂਜਾ ਹਿੱਸਾ ਵਿਰੋਧ ਵਿੱਚ ਹੈ, ਜਿਹੜਾ ਰਵਨੀਤ ਬਿੱਟੂ ਵਰਗੇ ਹੈ। ਹੋਰ ਵੀ ਏਦਾਂ ਦੇ ਹੈਗੇ ਜਿਹੜੇ ਵਿਰੋਧ ਵਿੱਚ ਹੈ। ਹਾਲਾਂਕਿ ਰੁਪਿੰਦਰ ਜੀ ਮੈਂ ਸੱਚ ਦੱਸਦਾ, ਪੰਜਾਬ ਦਾ, ਪੰਜਾਬ ਦੇ ਵਿੱਚ ਵਿਰੋਧ ਅੰਸ਼ਕ ਹੈ ਇਸ ਫਿਲਮ ਦਾ, ਅੰਸ਼ਕ ਵੀ ਜ਼ਰੂਰ ਹੈ, ਇੱਕ ਹਿੱਸੇ ਦੀ ਚੁੱਪੀ ਜ਼ਰੂਰ ਹੈ। ਉਹ ਚੁੱਪੀ ਵੀ ਇਸ ਕਰਕੇ ਆ ਕਿਉਂਕਿ ਇਹਨੂੰ ਫਿਲਮ ਨੂੰ ਦੋ ਹਿੱਸਿਆਂ 'ਚ ਹਿੰਦੂ ਵਰਸਸ ਜਿਹੜਾ ਸਿੱਖ ਕੁਛ ਲੋਕਾਂ ਨੇ ਪੇਸ਼ ਕਰਨ ਦਾ ਯਤਨ ਕੀਤਾ, ਨਹੀਂ ਤਾਂ ਚੁੱਪੀ ਦਾ ਸਵਾਲ ਹੀ ਨਹੀਂ ਹੈ। ਗੱਲ ਤੇ ਬੜੀ ਸਿੱਧੀ ਪੱਧਰੀ ਹੈ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਫਿਲਮ ਹੈ, ਜਸਵੰਤ ਸਿੰਘ ਖਾਲੜਾ ਦੇ ਜੀਵਨ ਦਾ ਵਰਤਾਂਤ ਹੈ। ਇਹਦੇ ਵਿੱਚ ਖਾਲਿਸਤਾਨੀ ਜਾਂ ਸਿੱਖ ਜਾਂ ਹਿੰਦੂਆਂ ਦਾ ਤੇ ਰੌਲਾ ਹੀ ਨਹੀਂ ਸੀਗਾ ਕਿਤੇ। ਉਹ ਹੁਣ ਨੁਕਤੇ ਕੱਢੇ ਜਾ ਰਹੇ ਆ, ਲੱਭ ਲੱਭ ਕੇ ਲਿਆਂਦੇ ਜਾ ਰਹੇ ਹੈ, ਕਿਉਂਕਿ ਇਹ 'ਚ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਸਿਆਸੀ ਪਾਰਟੀਆਂ ਵੱਲੋਂ। ਅਸਲ ਕਹਾਣੀ ਉਹ ਤੁਹਾਨੂੰ ਚੱਲ ਗਈ ਹੈ, ਕੋਈ ਆਮ ਅਕਾਲੀ ਦਲ ਨੇ ਪੈਂਦੇ ਸੱਟੇ ਜਦੋਂ ਇਹ ਫਿਲਮ ਰਿਲੀਜ਼ ਹੋਈ ਤੇ ਇੱਕਦਮ ਰੋਕ ਲੱਗ ਗਈ, ਪੈਂਦੇ ਸੱਟੇ ਅਕਾਲੀ ਦਲ ਨੇ ਨਾ ਖੱਬੇ ਵੇਖਿਆ ਨਾ ਸੱਜੇ ਵੇਖਿਆ, ਆਮ ਆਦਮੀ ਪਾਰਟੀ ਤੇ ਦੋਸ਼ ਲਾ ਦਿੱਤਾ ਜੀ ਇਹਨਾਂ ਨੇ ਦਿੱਲੀ ਨੂੰ ਚਿੱਠੀ ਲਿਖੀ ਕਿ ਫਿਲਮ ਤੇ ਰੋਕ ਲਾਓ। ਦੂਜੇ ਪਾਸੇ ਭਾਜਪਾ ਵਾਲੇ ਕਹੀ ਜਾਂਦੇ ਜਿਹੜੇ ਲੀਡਰ ਪੰਜਾਬ ਦੇ, ਜੇ ਅਸੀਂ ਕੇਂਦਰ ਨੂੰ ਕਿਹਾ ਕਿ ਇੱਥੇ ਕਮੇਟੀ ਬਣਾਓ, ਇੱਥੇ ਸਮੀਖਿਆ ਕਰੋ, ਉਹ ਕੱਢ ਲਓ ਸਮੀਖਿਆ ਚੋਂ ਕੀ ਕੱਢਣਾ, ਹੋ ਗਈ ਸਮੀਖਿਆ, ਉਹ ਕਹਿੰਦੇ ਜੀ ਨਹੀਂ, ਇੱਥੇ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਇਸ ਫਿਲਮ ਦੇ ਵਿੱਚੋਂ। ਉਹ ਅਗਲਿਆਂ ਨੇ ਨਹੀਂ ਇਹ ਬਹਾਲ ਕੀਤੀ, ਰਵਨੀਤ ਬਿੱਟੂ ਨੂੰ ਹੋਰ ਹੀ ਕੰਮ ਤੇ ਛੱਡਿਆ। ਉਹ ਰੋਜ਼ ਹੀ ਨਵਾਂ ਸ਼ੋਸ਼ਾ, ਉਹ ਹੁਣ 25,000 ਮੌਤਾਂ ਨੂੰ ਚੈਲੰਜ ਕਰ ਦਿੱਤਾ ਕਿ ਕਿਹੜੀਆਂ 25,000 ਮੌਤਾਂ, ਕਹਿੰਦੇ ਇਹਦਾ ਅੰਕੜਾ ਪੇਸ਼ ਕਰੋ। ਹੁਣ ਗੱਲ ਇਹ ਕਿ ਜੇ ਅੰਕੜੇ ਹੁੰਦੇ ਤੇ ਫਿਰ ਇੱਥੇ ਨੌਬਤੀ ਨਹੀਂ ਆਉਣੀ ਸੀ, ਫਿਰ ਤੇ ਜਸਵੰਤ ਸਿੰਘ ਖਾਲੜਾ ਬਣਨ ਦੀ ਲੋੜ ਹੀ ਨਹੀਂ ਸੀ ਕਿਸੇ ਨੂੰ। ਅੰਕੜਿਆਂ ਦਾ ਤਾਂ ਰੌਲਾ ਆ, ਅੰਕੜੇ ਤੇ ਅਜੇ ਪਤਾ ਹੀ ਨਹੀਂ ਕਿੰਨੇ, ਉਹ ਤੇ 25,000 ਜਸਵੰਤ ਸਿੰਘ ਦੱਸ ਕੇ ਗਿਆ, ਹੋ ਸਕਦਾ 24,000 ਵੀ ਹੋਣ ਤੇ ਹੋ ਸਕਦਾ 38,000 ਵੀ ਹੋਣ, ਅੰਕੜਿਆਂ ਦਾ ਤਾਂ ਰੌਲਾ ਆ। ਮੈਂ ਕਿੰਨੀ ਵਾਰ ਜ਼ਿਕਰ ਕੀਤਾ ਕਿ ਉਹ ਸਮਾਂ ਇੱਦਾਂ ਦਾ ਸੀ, ਪੰਜਾਬ ਦੇ ਪਿੰਡਾਂ ਦੀਆਂ ਮਾਵਾਂ ਤੋਂ ਜਾ ਕੇ ਅੰਕੜੇ ਇਕੱਠੇ ਕਰੋ, ਜਿਹਨਾਂ ਮਾਵਾਂ ਦੇ ਜਾਂ ਜਿਹਨਾਂ ਸੁਹਾਗਣਾਂ ਦੇ ਸੁਹਾਗ ਉਨੀ ਦੇਰੀ ਕਰੋਂਗੇ ਤੇ ਅੱਜ ਤੱਕ ਵਾਪਸ ਨਹੀਂ ਪਰਤੇ, ਉਹਨੂੰ ਕਿਹੜੇ ਖੂਹ ਖਾਤੇ ਪਾਈਏ ਨਾ।

0: ਅਯੋਧਿਆ ਮੰਦਰ ਦਾ ਮੁੱਦਾ ਜੋ ਹੈ, ਇਹ ਪੰਜਾਬ ਦੇ ਵਿੱਚ ਚੜਾਵੇ ਦਾ ਮੁੱਦਾ ਕਾਫੀ ਗੂੰਜ ਰਿਹਾ ਜੀ, ਇਹ ਕੀ ਮਾਜਰਾ?
1: ਮੈਂ ਹੁਣੇ ਕਹਿ ਕੇ ਹਟਿਆ ਕਿ ਅਸਲ ਵਿੱਚ ਸਤਲੁਜ ਨੇ ਪੰਜਾਬ ਦਾ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤੀ ਪੋਲੀਟੀਕਲ ਪਾਰਟੀਆਂ
0: ਜੀ।
1: ਅਕਾਲੀ ਕਹਿੰਦੇ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ, ਆਮ ਆਦਮੀ ਪਾਰਟੀ ਕਹਿੰਦੇ ਅਕਾਲੀ ਜ਼ਿੰਮੇਵਾਰ ਹੈ, ਭਾਜਪਾ ਕਹਿੰਦੀ ਇਹ ਦੋਵੇਂ ਜ਼ਿੰਮੇਵਾਰ ਹੈ। ਸੋ ਕਹਿਣ ਤੋਂ ਭਾਵ ਹੈ ਕਿ ਆ ਜਿਹੜਾ ਤੁਸੀਂ ਹੁਣ ਜ਼ਿਕਰ ਕੀਤਾ ਨਾ ਅਯੁੱਧਿਆ ਮੰਦਿਰ ਦੇ ਚੜਾਵੇ ਦਾ, ਦੇਖੋ ਬੜੀ ਮਾੜੀ ਗੱਲ ਹੈ, ਬਹੁਤ ਮਾੜੀ ਗੱਲ, ਅੱਤ ਦੀ ਨਿੰਦਣਯੋਗ। ਕਿਸੇ ਧਾਰਮਿਕ ਸਥਾਨ ਦੇ ਉੱਪਰੋਂ ਕਰੋੜਾਂ ਚ, ਕਰੋੜਾਂ ਵੀ ਕੀ ਪਤਾ ਨੀ, ਅਰਬਾਂ ਚ ਹੀ ਹੈ ਚੜਾਵਾ, ਚੋਰੀ ਹੋ ਜਾਣਾ ਕੋਈ ਨਿੱਕੀ ਗੱਲ ਨਹੀਂ, ਔਰ ਚੋਰੀ ਵੀ ਕਿਹਨਾਂ ਨੇ ਕੀਤੀ ਜਿਹਨਾਂ ਨੂੰ ਰਾਖੀ ਬਿਠਾਇਆ ਸੀ। ਹੁਣ ਬਹੁਤ ਮਾੜੀ ਗੱਲ ਹੈ, ਔਰ ਕੱਲੀ ਗੱਲ ਕਿਸੇ ਮੰਦਿਰ ਇੱਕ ਦੀ ਨੀ, ਮੈਂ ਅਯੁੱਧਿਆ ਦੀ ਗੱਲ ਕਰਾਂ, ਕੱਲੀ ਅਯੁੱਧਿਆ ਦੀ ਨੀ
0: ਜੀ,
1: ਬੜੇ ਮੰਦਿਰਾਂ ਦਾ ਰੌਲਾ ਹੈ, ਬੜੇ ਮਸਜਿਦਾਂ ਦਾ ਰੌਲਾ ਹੈ, ਬੜੇ ਗੁਰਦੁਆਰਿਆਂ ਦਾ ਰੌਲਾ ਹੈ, ਬੜੇ ਹੋਰ ਵੀ ਥਾਵਾਂ ਦਾ ਰੌਲਾ ਹੈ। ਇੱਥੇ ਵੀ ਜਿਹੜੀ ਸਿਆਸਤ ਹੈ, ਹੁਣ ਪੰਜਾਬ ਦੇ ਵਿੱਚ ਜਿਹੜਾ ਰੌਲਾ, ਪੰਜਾਬ ਚ ਰੌਲਾ ਦਰਦ ਇਸ ਗੱਲ ਦਾ ਨੀ ਹੈ ਪੋਲੀਟੀਕਲ ਪਾਰਟੀਆਂ, ਅੱਜ ਕਾਂਗਰਸ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦਾ ਕੌਮੀ ਇੱਕ ਆਗੂ ਆਇਆ ਜਿਹੜਾ ਸਾਬਕਾ ਪ੍ਰਧਾਨ ਹੈ ਹਿਮਾਚਲ ਦਾ, ਮੇਰੇ ਦਿਮਾਗ ਵਿੱਚ ਨਾਮ ਨਹੀਂ ਆ ਰਿਹਾ, ਕਾਂਗਰਸ ਪਾਰਟੀ ਦੇ ਕਈ ਆਗੂ ਦਿੱਲੀ ਵਿੱਚ ਬੈਠੇ ਬਿਆਨ ਦੇ ਰਹੇ ਹੈ, ਪੰਜਾਬ ਵਿੱਚ ਵੀ ਇਸ ਵੇਲੇ ਉਹ ਲੀਡਰ ਪਹੁੰਚਣੇ ਸ਼ੁਰੂ ਹੋ ਗਏ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਜੀ, ਅਯੁੱਧਿਆ ਰਾਮ ਮੰਦਿਰ ਦਾ ਚੜਾਵਾ ਚੋਰੀ ਹੋ ਗਿਆ, ਉਹਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ, ਉਹਨਾਂ ਦੇ ਮਗਰ ਕਿਹੜੇ ਲੋਕ ਬੈਠੇ, ਜਾਂਚ ਹੋਣੀ ਚਾਹੀਦੀ, ਵੱਡੇ ਪੱਧਰ ਤੇ ਹੋਣੀ ਚਾਹੀਦੀ। ਅਸਲ ਵਿੱਚ ਰੌਲਾ ਕਿਸੇ ਨੂੰ ਮੰਦਿਰ ਦੇ ਚੜਾਵੇ ਦਾ ਦਰਦ ਨਹੀਂ ਹੈ, ਕਿਸੇ ਨੂੰ ਇਸ ਗੱਲ ਦਾ ਦਰਦ ਨਹੀਂ ਕਿ ਚੜਾਵਾ ਕਿਉਂ ਚੋਰੀ ਹੋਇਆ, ਕੌਣ ਕਰ ਗਿਆ, ਇਹਨੂੰ ਰੋਕ ਕਿਵੇਂ ਲੱਗਣੀ ਚਾਹੀਦੀ
0: ਜੀ।
1: ਹੁਣ ਇੱਕ ਪਾਸੇ ਭਾਜਪਾ ਜਿਹੜੇ ਪੰਜਾਬ ਦੇ ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਲਗਾਤਾਰ ਕਿਸੇ ਵੀ ਢੰਗ ਦੇ ਨਾਲ, ਚਾਹੇ ਉਹ ਜਾਇਜ਼ ਹੈ ਚਾਹੇ ਨਜਾਇਜ਼, ਉਹ ਭਾਜਪਾ ਦੀ ਤਾਕਤ ਹੈ। ਦੂਜੇ ਪਾਸੇ ਹੁਣ ਕਾਂਗਰਸ ਦੇ ਕਿ ਨਾ ਜੀ ਆ ਵੇਖੋ ਇੱਥੇ ਭਾਜਪਾ ਆ, ਜਿਹੜੀ ਭਾਜਪਾ ਦੀ ਅਗਵਾਈ ਚ ਸਿਆਸੀ ਲੀਡਰਾਂ ਦੀ ਅਗਵਾਈ ਵਿੱਚ ਚੜਾਵਾ ਚੋਰੀ ਹੋਇਆ ਤੇ ਪਾਰਟੀ ਮਾੜੀ ਹੈ ਤੇ ਬੇਈਮਾਨ ਹੈ। ਅੱਜ ਤੱਕ ਉਹ ਭਾਜਪਾ ਵਾਲੇ ਕਹਿੰਦੇ ਰਹੇ ਕਿ ਭਾਈ ਇਹਨਾਂ ਨੇ ਤੋਪਾਂ ਚਲਾਈਆਂ ਅਕਾਲ ਤਖ਼ਤ ਤੇ, ਉਹਨਾਂ ਦੇ ਕੋਲ ਹੁਣ ਮੁੱਦਾ ਆ ਗਿਆ ਜੀ ਦੇਖੋ ਜੀ ਇਹਨਾਂ ਨੇ ਰਾਮ ਮੰਦਿਰ ਦਾ ਚੜਾਵਾ ਖਾ ਲਿਆ, ਆਹ ਕੁਛ ਹੈ ਅਸਲ ਵਿੱਚ। ਹੋਰ ਐ ਨੀ ਹੈ ਕਿ ਉਵੇਂ ਅਰਵਿੰਦ ਕੇਜਰੀਵਾਲ ਨੂੰ ਬੜਾ ਦਰਦ ਆ ਗਿਆ ਜਿੱਦਣ ਚੜਾਵੇ ਦੀ ਗੱਲ ਆਈ, ਜਿੱਦਣ ਉੱਥੇ CBI ਨੇ ਜਾਂਚ ਸ਼ੁਰੂ, ਜਿਹੜੀ ਉੱਥੋਂ ਦੀ ਜਾਂਚ ਟੀਮ ਨੀ ਮਾਫ਼ ਕਰਨਾ, ਉਹ ਜਾਂਚ ਟੀਮ ਨੇ ਜਾਂਚ ਸ਼ੁਰੂ ਕੀਤੀ ਤੇ ਕੇਜਰੀਵਾਲ ਮੱਥਾ ਟੇਕਣ ਚਲਾ ਗਿਆ। ਸਮਾਜਵਾਦੀ ਪਾਰਟੀ ਵਾਲਿਆਂ ਨੂੰ ਯਾਦ ਆ ਕਿ ਉਹ ਵੀ ਉੱਥੇ ਆ ਗਏ, ਕਾਂਗਰਸੀ ਲੀਡਰ ਚਲ ਗਏ ਅਯੁੱਧਿਆ ਦੇ ਵਿੱਚ ਦਰਸ਼ਨਾਂ ਨੂੰ, ਇਹ ਦਰਸ਼ਨਾਂ ਨੂੰ ਨਹੀਂ ਜਾ ਰਹੇ, ਉੱਥੇ ਸਿਆਸੀ ਪ੍ਰੈਸ ਕਾਨਫਰੰਸਾਂ ਕਰਨ ਜਾ ਰਹੇ ਹੈ
0: ਜੀ।
1: ਸਿਆਸੀ ਪ੍ਰੈਸ ਕਾਨਫਰੰਸਾਂ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਹ ਸਾਰੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇੱਕ ਸੱਚ ਬੜਾ ਸਾਫ਼ ਹੈ ਕਿ ਜਿਹੜਾ ਅਯੁੱਧਿਆ ਰਾਮ ਮੰਦਿਰ ਹੈ, ਉਹਦੀ ਬਣਾਈ ਗਈ ਉਹ ਕਮੇਟੀ ਜਿਹਨੂੰ ਆਪਾਂ ਰਾਮ ਤੀਰਥ ਸਥਾਨ ਕਮੇਟੀ ਆਖਦੇ ਹਾਂ, ਉਸ ਵਿੱਚ RSS ਤੇ ਭਾਜਪਾ ਦਾ 100% ਪ੍ਰਭਾਵ ਹੈ, ਉਹਨਾਂ ਦੇ ਚਹੇਤੇ ਉਹਨਾਂ ਦੇ ਨੇੜਲੇ ਲੋਕ ਹੀ ਉਸ ਕਮੇਟੀ ਦੇ ਆਗੂ ਸਨ, ਇੱਕ ਦੋ ਕੱਢ ਦਿੱਤੇ ਬਾਕੀ ਹੈਗੇ ਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਉੱਥੇ ਤੂਤੀ ਬੋਲਦੀ ਹੈ, ਹੁਣ ਜਦੋਂ ਉੱਥੇ ਗੜਬੜੀ ਹੋਈ ਹੈ ਤੇ ਫਿਰ ਭਾਜਪਾ ਤੋਂ ਕਿਤੇ ਨਾ ਕਿਤੇ ਕਟਹਿਰੇ 'ਚ ਖੜਾ ਹੋਣਾ ਸੁਭਾਵਿਕ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਗੜਬੜੀਆਂ ਹੋਈਆਂ ਨੇ, ਕਰੋੜਾਂ ਦੀ ਗੜਬੜੀ। ਔਰ ਤੁਸੀਂ ਦੇਖੋ ਰੁਪਿੰਦਰ ਜੀ, ਗੜਬੜੀ ਦਾ ਵੀ ਹਾਲਾਤ ਵੇਖੋ ਕਿ ਕਿੱਥੋਂ ਕਿੱਥੋਂ ਗੋਲਕਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਇੱਕ ਵਿਸ਼ੇਸ਼ ਨਿਗਰਾਨੀ ਚ ਇੱਕ ਵਿਸ਼ੇਸ਼ ਸਥਾਨ ਤੇ ਲਿਆਂਦੀਆਂ ਜਾਂਦੀਆਂ, ਉੱਥੇ ਕੈਮਰੇ ਲੱਗੇ ਆ, ਉੱਥੇ ਮਸ਼ੀਨਾਂ ਲੱਗੀਆਂ ਨੋਟ ਗਿਣਨ ਵਾਲੀਆਂ, ਬੈਂਕ ਦਾ ਸਟਾਫ ਵੱਖਰਾ ਲੱਗਿਆ, ਨਿਗਰਾਨੀ ਵਾਲਾ ਸਟਾਫ ਵੱਖਰਾ ਲੱਗਿਆ, ਲਗਾਤਾਰ ਉੱਥੇ ਲਾਈਵ ਸਿੱਧੇ ਕੈਮਰੇ ਜੁੜੇ ਆ, ਉਹ ਸਾਰੇ ਚ ਗੜਬੜੀ ਹੋ ਜਾਣੀ
0: ਜੀ,
1: ਬਹੁਤ ਵੱਡੇ ਪੱਧਰ ਤੇ ਉਹ ਗੜਬੜੀ ਹੈ, ਮਿਲੀ ਭੁਗਤ ਹੈਗੀ ਹੈ। ਹੁਣ ਮਿਲੀ ਭੁਗਤ ਵਿੱਚ ਇੱਕ ਦੋ ਤੇ ਚਲੋ ਛੱਡ ਗਏ ਤੇ ਕਿਸੇ ਨੇ ਕੱਢ ਦਿੱਤੇ, ਪਰੰਤੂ ਜਿੱਥੇ ਤੱਕ ਜਾਂਚ ਜਾਣੀ ਚਾਹੀਦੀ, ਜਿਵੇਂ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਬਹੁਤੀਆਂ ਜਾਂਚ ਟੀਮਾਂ ਲੋਕਾਂ ਦੇ ਅੱਖਾਂ ਚ ਘਾਟਾ ਪਾਉਣ ਨੂੰ ਹੁੰਦੀਆਂ, ਲੋਕਾਂ ਦਾ ਜਿਹੜਾ ਤਾਜ਼ਾ ਗੁੱਸਾ ਹੁੰਦਾ ਉਹਨੂੰ ਸ਼ਾਂਤ ਕਰਨੀ ਹੁੰਦੀ ਹੈ, ਉਹ ਇੱਥੇ ਵੀ ਕਿਤੇ ਨਾ ਕਿਤੇ ਲੱਗਦਾ ਹੈ
0: ਜੀ।
1: ਕਿਉਂਕਿ ਜੇ ਅਸੀਂ ਕਹੀਏ ਕਿ ਏਡੇ ਵੱਡੇ ਪੱਧਰ ਤੇ ਕਿੰਨੇ ਮਹੀਨਿਆਂ ਤੋਂ ਮੰਦਿਰ ਵਿੱਚ ਸੋਨਾ ਆਇਆ ਉਹ ਚੋਰੀ, ਮੰਦਿਰ ਚ ਚਾਂਦੀ ਆਈ ਉਹ ਵੀ ਚੋਰੀ, ਪੈਸੇ ਚੋਰੀ, ਔਰ ਮੇਰੇ ਕੋਲ ਆ ਦੋ ਦਿਨ ਦੀਆਂ ਰਿਪੋਰਟਾਂ ਨੇ ਕਿ ਅਯੁੱਧਿਆ ਰਾਮ ਮੰਦਿਰ ਦੇ ਆਲੇ ਦੁਆਲੇ ਜਿਹੜੀ ਹੋਟਲ ਇੰਡਸਟਰੀ ਹੈ, ਉਹ ਹੋਟਲ ਇੰਡਸਟਰੀ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਵੱਡੇ ਪੱਧਰ ਤੇ ਜਿਹੜੇ ਲੋਕ ਆਉਂਦੇ ਅਕਸਰ ਦਰਸ਼ਨਾਂ ਨੂੰ, ਪਿਛਲੇ 10-15 ਦਿਨਾਂ ਚ ਆਮਦ ਘਟੀ ਹੈ। ਹੁਣ ਲੋਕਾਂ ਦੀ ਆਮਦ ਤੇ ਘਟਣੀ ਹੈ, ਲੋਕ ਵਿਚਾਰੇ ਜਾਂਦੇ ਸ਼ਰਧਾ ਦੇ ਨਾਲ, ਕੋਈ ਸੋਨਾ ਚਾੜੀ ਜਾਂਦਾ ਹੈ, ਕੋਈ ਚਾਂਦੀ ਚਾੜੀ ਜਾਂਦਾ ਹੈ, ਕੋਈ ਕੁਛ ਦੇਈ ਜਾਂਦਾ ਹੈ ਤੇ ਉੱਥੇ ਇੱਥੇ ਆਪਣੇ ਘਰ ਭਰੀ ਜਾਂਦੇ ਹੈ। ਸੋ ਇਸ ਕਰਕੇ ਜਿਹੜੀ ਤੇ ਗੱਲ ਮੰਦਿਰ ਵਾਲੇ ਚੜਾ

0: ਅਵੇ ਦੀ ਚੋਰੀ ਦੀ ਬੜੀ ਮਾੜੀ ਗੱਲ ਹੈ,
1: ਜੀ
0: ਜਾਂਚ ਹੋਣੀ ਚਾਹੀਦੀ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਜਿਹੜਾ ਤੁਸੀਂ ਕੀਤਾ ਪੰਜਾਬ ਦੀ ਗੱਲ ਕਿ ਭਾਈ ਪੰਜਾਬ 'ਚ ਰੌਲਾ ਰੱਪਾ, ਉਹ ਇੱਕ ਸਿਆਸੀ ਰੌਲਾ ਰੱਪਾ ਚੋਣਾਂ ਦੇ ਸੰਦਰਭ ਵਿੱਚ ਖੜਾ ਕੀਤਾ ਜਾ ਰਿਹਾ ਦੂਸਰੀ ਪਾਰਟੀ ਵੱਲੋਂ, ਜਿਵੇਂ ਜਿੱਥੇ ਭਾਜਪਾ ਦਾ ਦਾਅ ਲੱਗਦਾ ਉਹ ਲਾਈ ਜਾਂਦੇ ਹੈ, ਹੁਣ ਇਸ ਮੁੱਦੇ ਤੇ ਕਾਂਗਰਸ ਦਾ ਦਾਅ ਲੱਗਾ ਤੇ ਉਹ ਲਾਈ ਜਾਂਦੇ ਹੈ। ਇਹ ਸਿਆਸੀ ਦਾਅ ਹੈਗੇ ਆ, ਤੇ ਸਿਆਸੀ ਦਾਵਾਂ ਦਾ ਅੰਤ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਵੋਟਾਂ ਤੋਂ ਬਾਅਦ ਹੀ ਹੋਣਾ, ਨਹੀਂ ਤੇ ਹੋਰ ਕਿਤੇ ਵੋਟਾਂ ਆ ਜਾਣੀਆਂ। ਸੋ ਇਹ ਸਿਆਸੀ ਦਾਅ ਦੀ ਕਹਾਣੀ ਹੈ, ਕੋਈ ਕਿਸੇ ਨੂੰ ਮੰਦਰਾਂ ਦਾ ਜਾਂ ਚੜਾਵੇ ਦਾ ਬਹੁਤਾ ਫਿਕਰ ਮੈਨੂੰ ਤਾਂ ਨਹੀਂ ਜਾਪਦਾ
1: ਜੀ। ਰਮੇਸ਼ ਜੀ, ਤੇ ਜੀ ਮੈਂ ਇਸ ਦੇ ਨਾਲ ਹੀ ਇਹ ਜ਼ਿਕਰ ਵੀ ਕਰ ਦੇਵਾਂ ਜੀ, ਤੁਸੀਂ ਨੋਟ ਕਰਨਾ ਹੈ ਪਤਾ ਅਤੇ ਨੰਬਰ ਜੀ, ਜਿੱਥੇ ਲਿਵਾਨਾ ਵੈਲਨੈਸ ਸਪਾ ਬਰੈਂਪਟਨ ਦਾ ਜ਼ਿਕਰ ਕਰ ਦਈਏ, ਰਿਲੈਕਸਿੰਗ ਮਸਾਜ ਥੈਰੇਪੀ ਜਾਂ ਬਿਊਟੀ ਸਰਵਿਸਿਸ ਤੁਸੀਂ ਲੱਭ ਰਹੇ ਹੋ ਅਤੇ ਇਹ ਬਰੈਂਪਟਨ ਦੇ ਵਿੱਚ ਓਪਨ ਹੋਏ ਨੇ ਲਿਵਾਨਾ ਵੈਲਨੈਸ ਸਪਾ, ਪ੍ਰੋਫੈਸ਼ਨਲ ਥੈਰੇਪਿਸਟ ਨੇ ਅਤੇ ਜੀ ਹਾਈਜੀਨ ਦਾ ਇਨਵਾਇਰਮੈਂਟ ਪੂਰਾ ਹੈ, ਐਡਵਾਂਸ ਇਕਵਿਪਮੈਂਟਸ ਨੇ ਅਤੇ ਇੰਸ਼ੋਰੈਂਸ ਬੈਨੀਫਿਟਸ ਵਾਲੇ ਜੋ ਕਸਟਮਰਸ ਨੇ ਸਿੱਧਾ ਬਿਲਿੰਗ ਜੋ ਹੈ ਇੰਸ਼ੋਰੈਂਸ ਦੇ ਨਾਲ ਜੋ ਹੈ ਕਰਵਾ ਸਕਦੇ ਨੇ। ਸੋ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ ਅਤੇ ਜੀ ਤੁਸੀਂ ਪਤਾ ਨੋਟ ਕਰੋ, 5341 ਪਾਰਕਸ ਸਕੁਐਰ ਬਰੈਂਪਟਨ ਦੇ ਵਿੱਚ ਇਹ ਨੇ। ਵਧੇਰੇ ਜਾਣਕਾਰੀ ਜਾਂ ਅਪੁਆਇੰਟਮੈਂਟ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਤਜਰਬੇਕਾਰ ਥੈਰੇਪਿਸਟ ਅਤੇ ਪ੍ਰੋਫੈਸ਼ਨਲ ਸਰਵਿਸ ਨਾਲ ਤੁਹਾਡੀ ਸਿਹਤ ਅਤੇ ਸੁੰਦਰਤਾ ਦੀ ਸੰਭਾਲ ਕੀਤੀ ਜਾਂਦੀ ਹੈ। 416-881-5385 416-881-5385 ਜੀ ਨੰਬਰ ਹੈ, ਨੋਟ ਰੱਖਣਾ ਜੀ, ਲੈਵਨਾ ਵੈਲਨੈਸ ਸਪਾ ਅਤੇ ਪਤਾ ਹੈ ਪਾਰਕਸ ਸਕੁਐਰ 'ਤੇ, ਬਰੈਂਪਟਨ 'ਤੇ, ਇਹ ਬਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ ਜੀ। ਰਮੇਸ਼ ਜੀ ਬ੍ਰੇਕ ਦਾ ਜੀ ਸਮਾਂ ਹੋ ਚੱਲਾ, ਸੋ ਨਿੱਕਾ ਜਿਹਾ ਬ੍ਰੇਕ ਲਵਾਂਗੇ ਅਤੇ ਜੀ ਜਾਰੀ ਰੱਖਾਂਗੇ ਖਬਰਾਂ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਜੀ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ।
4: This is AM 530 CHLO AM, serving Brampton, Mississauga, Toronto, the GTA, and the world at am530.ca.
3: Aran, thoda apna vakil, vakil Brij Mohan. Contact us at brijmohan.com.
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 298 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ। ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਦਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
4: Wow, what a fresh green vegetables and fruits, lower grocery prices and tasty thali. Main kithe dream ta nahi dekh rahe
5: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items li tandoori grill aajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
6: Ajax Crematorium, Brampton Crematorium di management valo hun East and the South Asian community de vaste Ajax Crematorium di services shuru kar ditte gayi han. South Asian bhai char di dharmik, samajik, sabhyachar kadra kimta de mutabik antim yatra di suvidhaavan Ajax Crematorium ਕ੍ਰੈਮਟੋਰੀਅਮ 384 ਫਿਨਲੇ ਐਵਨਿਊ ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300
7: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਦਾ ਦੂਸਰਾ ਘੰਟਾ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਕਰਦੀ ਹਾਂ। ਸਮਾਂ 7:11 ਦਾ ਹੋ ਚੱਲਾ ਅਤੇ ਹੌਲੀ ਹੌਲੀ ਜੋ ਇਹ ਪਿਆਰੀ ਸੋਹਣੀ ਮਿੱਠੀ ਸਵੇਰ ਜੋ ਹੈ ਸਾਨੂੰ ਜੋ ਪਰਮਾਤਮਾ ਨੇ ਬਖਸ਼ੀ ਹੈ ਜੀ ਇਸ ਦਾ ਆਗਾਜ਼ ਅਸੀਂ ਕਰ ਰਹੇ ਹਾਂ ਅਤੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਹੁਣ ਇਸ ਭਾਗ ਦੇ ਵਿੱਚ ਬਿਲਕੁਲ ਜੁੜ ਸਕਦੇ ਹੋ। ਨੰਬਰ 905-673-3373 ਜੀ ਤੁਸੀਂ ਬਿਲਕੁਲ ਨੋਟ ਰੱਖੋ ਜੀ ਅਤੇ ਤੁਸੀਂ ਇਹ ਨੰਬਰ ਜੋ ਹੈ ਹੁਣੇ ਡਾਇਲ ਕਰਕੇ ਸਾਡੇ ਨਾਲ ਬਿਲਕੁਲ ਜੁੜ ਸਕਦੇ ਹੋ। ਥੋੜ੍ਹੀ ਚਿਰ ਦੇ ਵਿੱਚ ਰਮੇਸ਼ ਜੀ ਸਾਡੇ ਨਾਲ ਫਿਰ ਤੋਂ ਹੋਣਗੇ ਤਾਂ ਜੋ ਕਿ ਜੋ ਵਿਚਾਰ ਜੋ ਨੇ ਉਹ ਸਿੱਧੇ ਜੋ ਨੇ ਉਹ ਸਾਂਝੇ ਹੋ ਸਕਣ। ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਯਾਦ ਮੈਂ ਇਹ ਵੀ ਬਿਲਕੁਲ ਕਰਵਾ ਦੇਵਾਂ ਕਿ ਫਾਰਮ 'ਤੇ ਗ੍ਰੀਨ ਹਾਊਸ 'ਤੇ ਕੰਮ ਕਰਨ ਲਈ ਜੀ ਵਰਕਰਸ ਦੀ ਭਾਲ ਹੈ ਗੁਰਜੋਤ ਜੀ ਨੂੰ ਜੀ ਤੁਸੀਂ ਇਹਨਾਂ ਨੂੰ ਸੰਪਰਕ ਕਰਨਾ ਹੈ ਨੰਬਰ 647-258-5394 'ਤੇ 647-278-5394 ਇਹ ਨੰਬਰ ਹੈ। ਗੁਰਜੋਤ ਜੀ ਨੂੰ ਸੰਪਰਕ ਹੋ ਸਕਦੇ ਨੇ। ਪਿਕਅਪ ਡਰੋਪ ਆਫ ਜੀ ਇਹ ਆਪ ਕਰਨਗੇ। ਪੇਮੈਂਟ ਸਮੇਂ ਸਿਰ ਹੀ ਹੋਵੇਗੀ ਅਤੇ ਜੀ ਤੁਸੀਂ ਕਾਲ ਕਰੋ ਜੀ ਜੇਕਰ ਤੁਸੀਂ ਇਸ ਜੋਬ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤੁਸੀਂ ਇੰਟਰਸਟ ਰੱਖਦੇ ਹੋ 647-278-5394 ਜੀ ਇਹ ਨੰਬਰ ਨੋਟ ਕਰਨਾ। ਅਤੇ ਨਾਲ ਹੀ ਜੀ ਜੋਬ ਓਪਰਚੁਨਿਟੀ ਇੱਕ ਹੋਰ ਹੈ ਇਸ ਬਾਰੇ ਵੀ ਬਿਲਕੁਲ ਦੱਸ ਦਈਏ। ਫਿਨਿਕਸ ਮਿਲਵਰਕ ਵਾਲਿਆਂ ਨੂੰ ਐਕਸਪੀਰੀਅੰਸਡ ਕਾਰਪੈਂਟਰ ਦਾ ਜੋ ਕੰਮ ਕਰਨ ਵਾਲਿਆਂ ਦੀ ਲੋੜ ਹੈ ਸੋ ਕੈਬਨੇਟਰੀ ਦਾ ਕਾਰਪੈਂਟਰੀ ਦਾ ਤਜਰਬਾ ਤੁਹਾਨੂੰ ਹੈ ਅਤੇ ਫਿਨਿਕਸ ਮਿਲਵਰਕ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਜੀ ਟੇਬਲ ਸੋ ਜਾਂ ਫਿਰ ਹੋਰ ਟੂਲਸ ਦੇ ਨਾਲ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ। ਅਤੇ ਜੀ ਤੁਸੀਂ ਜੱਗ ਜੀ ਨੂੰ ਕਾਲ ਕਰਨੀ ਹੈ। ਜੱਗ ਜੀ ਦਾ ਨੰਬਰ ਜੋ ਹੈ ਇਹ 416-822-2239 ਹੈ 416-822-2239 416-822-2239 ਅਤੇ ਲੋਕੇਸ਼ਨ ਜੋ ਹੈ ਇਹ ਕੰਮ ਦੀ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਹੋਵੇਗੀ ਬਰੈਂਪਟਨ ਦੇ ਵਿੱਚ। ਅਤੇ ਤੁਸੀਂ ਜੀ 416-822-2239 'ਤੇ ਜੱਗ ਜੀ ਨੂੰ ਇਸ ਬਾਰੇ ਸੰਪਰਕ ਕਰ ਸਕਦੇ ਹੋ ਜੀ ਫਿਨਿਕਸ ਮਿਲਵਰਕ ਤੋਂ। ਸੋ ਕਾਰਪੈਂਟਰੀ ਦਾ ਜੇਕਰ ਤਜਰਬਾ ਹੈ ਤਾਂ ਸੰਪਰਕ ਜ਼ਰੂਰ ਕੀਤੇ ਜਾ ਸਕਦੇ ਨੇ। ਅਤੇ ਇਸ ਦੇ ਨਾਲ ਹੀ ਥੋੜ੍ਹੀਆਂ ਜੀਆਂ ਜੀ ਲੋਕਲ ਖਬਰਾਂ 'ਤੇ ਵੀ ਜਾਣਕਾਰੀ ਤੁਹਾਨੂੰ ਬਿਲਕੁਲ ਦੇ ਦਈਏ। ਅਤੇ ਪਹਿਲਾਂ ਤਾਂ ਜੀ ਗੋ ਸਟੇਸ਼ਨ ਜੇਕਰ ਤੁਸੀਂ ਅੱਜ ਜਾਣਾ ਹੈ ਗੋ ਟ੍ਰੇਨ ਲੈ ਕੇ ਕਿਤੇ ਜਾਣਾ ਪਰਿਵਾਰ ਦੇ ਨਾਲ ਤਾਂ ਫਿਰ ਥੋੜ੍ਹਾ ਸਕੈਜੂਲ ਜ਼ਰੂਰ ਚੈੱਕ ਜ਼ਰੂਰ ਕਰਨਾ ਬਣਦਾ ਕਿਉਂਕਿ ਕੱਲ੍ਹ ਦੇ ਦਿਨ ਮੈਟਰੋ ਲਿੰਕਸ ਦੀਆਂ ਕਈ ਟ੍ਰੇਨਸ ਜੋ ਨੇ ਉਹ ਕਰਿਊ ਮੈਂਬਰਸ ਪੂਰੇ ਨਾ ਹੋਣ ਕਰਕੇ ਜੀ ਇਹਨਾਂ ਨੂੰ ਕੈਂਸਲ ਕਰਨੀਆਂ ਪਈਆਂ। ਦਰਜਨਾਂ ਦੇ ਕਰੀਬ ਟ੍ਰੇਨਸ ਜੋ ਨੇ ਉਹ ਕੁਝ ਯੂਨੀਅਨ ਸਟੇਸ਼ਨ ਤੋਂ ਸਨ ਕੁਝ ਹੋਰ ਸਟੇਸ਼ਨਸ ਤੋਂ ਸਨ ਇਹ ਕੈਂਸਲ ਹੋਈਆਂ ਸੀ। ਹਾਲਾਂਕਿ ਆਲਟਰਨੇਟ ਇਹਨਾਂ ਨੇ ਬੱਸ ਦੇ TTC ਦੇ ਰੂਟ ਜੋ ਨੇ ਇਹ ਤਾਂ ਦਿੱਤੇ ਪਰ ਜੇਕਰ ਅੱਜ ਵੀ ਅਜਿਹਾ ਕੁਝ ਹੋਇਆ ਤਾਂ ਫਿਰ ਇਸ ਬਾਰੇ ਜੇ ਪਹਿਲਾਂ ਹੀ ਥੋੜ੍ਹਾ ਜਿਹਾ ਤੁਸੀਂ ਅਲਰਟ ਹੋ ਕੇ ਹੀ ਚੱਲੋ ਜੇਕਰ ਪਲੈਨਿੰਗ ਜੋ ਹੈ ਉਹ ਗੋ ਟ੍ਰੇਨ ਵਰਤਣ ਦੀ ਹੈ ਜੀ। ਅਤੇ ਜੀ ਅਗਲੀ ਜੋ ਇੱਕ ਘਟਨਾ ਬਹੁਤ ਹੀ ਦੁਖਦਾਈ ਅਫਸੋਸ ਵਾਲੀ ਘਟਨਾ ਜਦੋਂ ਇਹ ਲੈਟਿਨ ਸਟਰੀਟ ਫੈਸਟੀਵਲ ਟੋਰੋਂਟੋ ਦੇ ਵਿੱਚ ਜੋ ਕੱਲ੍ਹ ਸ਼ੁਰੂ ਹੋਇਆ ਸੀ ਸ਼ਨੀਵਾਰ ਦੇ ਦਿਨ ਅਤੇ ਬੇਗੁਨਾਹ ਲੋਕਾਂ ਦਾ ਜੋ ਮੇਲੇ 'ਚ ਆਨੰਦ ਲੈਣ ਆਏ ਸੀ ਗੋਲੀਆਂ ਦਾ ਇਹਨਾਂ ਨੂੰ ਨਿਸ਼ਾਨਾ ਬਣਨਾ ਪਿਆ। 8 ਵਜੇ ਤੋਂ ਬਾਅਦ ਇਸ ਮੇਲੇ ਦੇ ਵਿੱਚ ਸੇਂਟ ਕਲੇਅਰ ਸਟਰੀਟ 'ਤੇ ਗਨ ਸ਼ੋਟਸ ਦੀਆਂ ਆਵਾਜ਼ਾਂ ਨਾਲ ਜੋ ਮਾਹੌਲ ਜੋ ਹੈ ਉਹ ਬਿਲਕੁਲ ਬਦਲ ਗਿਆ ਅਤੇ ਦੋ ਸ਼ੂਟਰ ਜੋ ਨੇ ਹਾਲਾਂਕਿ ਇੱਕ ਦੂਜੇ ਨੂੰ ਹੀ ਟਾਰਗੇਟ ਕਰ ਰਹੇ ਸੀ ਪਰ ਇਹਨਾਂ ਗੋਲੀਆਂ ਦੀ ਲਪੇਟ ਦੇ ਵਿੱਚ ਲੋਕਾਂ ਦਾ ਇਕੱਠ ਜੋ ਹੈ ਉਹ ਆ ਗਿਆ। ਦੋ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਅਤੇ ਘੱਟੋ ਘੱਟ 4 ਜਣੇ ਜੋ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ। ਸੋ ਕਾਫੀ ਨਿੰਦਣ ਵਾਲੀ ਇਹ ਘਟਨਾ ਜਿੱਥੇ ਮੇਲੇ ਦੇ ਵਿੱਚ ਜੋ ਖੁਸ਼ੀਆਂ ਮਨਾਉਣ ਪਹੁੰਚੇ ਲੋਕ ਸੀ ਪਰ ਜੋ ਹੋਇਆ ਜੋ ਉਸ ਦੇ ਬਿਲਕੁਲ ਉਲਟ ਅਤੇ ਜਿੱਥੇ ਜੀ ਉਹਨਾਂ ਪਰਿਵਾਰਾਂ ਨੂੰ ਪਰਮਾਤਮਾ ਇਸ ਦੇ ਵਿੱਚ ਹਿੰਮਤ ਜ਼ਰੂਰ ਬਖਸ਼ੇ ਜਿਨ੍ਹਾਂ ਨਾਲ ਇਹ ਜੋ ਲੋਕ ਨੇ ਇਹ ਤਾਲੁਕ ਰੱਖਦੇ ਸਨ ਅਤੇ ਇਸ ਮੇਲੇ ਦੇ ਵਿੱਚ ਹੁਣ ਇਹ ਜੋ ਘਟਨਾ ਵਾਪਰੀ ਹੈ ਇਸ ਦੀ ਹਾਲਾਂਕਿ ਬਹੁਤ ਹੀ ਵੱਡੀ ਇਨਵੈਸਟੀਗੇਸ਼ਨ ਜੋ ਹੈ ਉਹ ਚੱਲ ਰਹੀ ਹੈ ਅਤੇ ਆਖਿਰਕਾਰ ਸ਼ੂਟਰ ਜੋ ਨੇ ਉਹ ਕੌਣ ਸਨ, ਕੀ ਕਾਰਨ ਰਹੇ ਅਤੇ ਫਿਰ ਜੋ ਅੰਜਾਮ ਹੋਇਆ ਅਤੇ ਅੰਜਾਮ ਕਿੰਨਾ ਬੁਰਾ ਹੋਇਆ। ਅਤੇ ਜੀ ਮੈਂ ਨੋਟ ਖੈਰ ਤੁਹਾਨੂੰ ਕਰਵਾ ਦੇਵਾਂ ਕਿ ਤੁਸੀਂ ਨੰਬਰ ਇਹ ਵੀ ਨੋਟ ਬਿਲਕੁਲ ਰੱਖੋ ਜੀ, ਕਿਉਂਕਿ ਏਸੀ ਇਸ ਮੌਸਮ ਦੇ ਵਿੱਚ ਖਰਾਬ ਹੁੰਦਾ ਅਤੇ ਫਿਰ ਦਿਨ ਅਤੇ ਰਾਤ ਫਿਰ ਪਰਿਵਾਰ ਨੂੰ ਕੱਟਣੇ ਜਦੋਂ ਔਖੇ ਹੋ ਜਾਂਦੇ ਨੇ। ਅਸੀਂ ਗਲੋਬਲ ਕੰਫਰਟ ਏਅਰ ਏਸੀ ਫਰਨੈਂਸ ਰਿਪੇਅਰਿੰਗ ਵਾਲਿਆਂ ਦਾ ਨੰਬਰ ਨੋਟ ਕਰ ਲਓ ਜੀ, ਗਲੋਬਲ ਕੰਫਰਟ ਵਾਲੇ ਜਿੱਥੇ ਨਵਾਂ ਏਸੀ ਨਵਾਂ ਫਰਨੈਂਸ ਤੁਸੀਂ ਲਗਵਾਉਣਾ ਤਾਂ ਵੀ ਤੁਹਾਡੀ ਮਦਦ ਕਰਨਗੇ, ਪੂਰਾ ਇੰਸਟਾਲ ਕਰਕੇ ਜਾਣਗੇ। ਰਿਪੇਅਰਿੰਗ ਦਾ ਕੰਮ ਹੈ ਤਾਂ ਵੀ ਇਹਨਾਂ ਨੂੰ ਤੁਸੀਂ ਸੱਦੋ, $1800 ਤੱਕ ਰਿਬੇਟ ਹੈ। ਤੇਜਪਾਲ ਜੀ ਨੂੰ ਸੰਪਰਕ ਹੋ ਸਕਦੇ ਨੇ ਨੰਬਰ 905-790-9080 'ਤੇ, 905-790-9080 ਜੀ ਨੰਬਰ ਹੈ। ਤੇਜਪਾਲ ਜੀ ਨੂੰ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ, ਗਲੋਬਲ ਕੰਫਰਟ ਏਅਰ ਵਾਲਿਆਂ ਵੱਲੋਂ। ਸੋ ਇਸ ਦੇ ਨਾਲ ਜੀ ਤੁਹਾਡੀਆਂ ਕਾਲਜ਼ ਅਸੀਂ ਬਿਲਕੁਲ ਸ਼ੁਰੂ ਕਰਾਂਗੇ ਜੋ ਆ ਰਹੀਆਂ ਨੇ। ਅਤੇ ਇੱਕ ਵਾਰੀ ਨੰਬਰ ਮੈਂ ਫਿਰ ਤੋਂ ਦੱਸ ਦੇਵਾਂ, ਨੰਬਰ 905-673-3337, 905-673-3337 ਜੀ ਤੁਸੀਂ ਨੋਟ ਰੱਖੋ। ਰਮੇਸ਼ ਜੀ ਸਾਡੇ ਨਾਲ ਬਿਲਕੁਲ ਬਣ ਚੁੱਕੇ ਨੇ ਦੁਬਾਰਾ, ਰਮੇਸ਼ ਜੀ ਮੁੜ ਸਵਾਗਤ ਹੈ ਜੀ।
8: ਜੀ ਸ਼ੁਕਰੀਆ ਜੀ।
7: ਅਤੇ ਰਮੇਸ਼ ਜੀ ਅੱਜ ਦਾ ਜੋ ਇਹ ਕਾਲਾਂ ਦਾ ਸਫ਼ਰ ਹੈ ਇਹ ਵੀ ਅਸੀਂ ਸ਼ੁਰੂ ਕਰੀਏ, ਅਤੇ ਸਾਡੇ ਨਾਲ ਜੋ ਪਹਿਲੀ ਕਾਲ ਜੁੜੀ ਹੈ ਜੀ 8900 ਜੀ, ਸਵਾਗਤ ਹੈ ਜੀ।
8: ਜੋ ਕੁਛ ਚੱਲ ਰਿਹਾ ਪਰ ਮਿਸ ਤਾਂ ਕਰਦੇ ਹਾਂ ਅਸੀਂ ਪੁਰਾਣੇ ਫਾਰਮੈਟ ਨੂੰ, ਜੋ ਪੁਰਾਣਾ ਫਾਰਮੈਟ ਵਧੀਆ ਸੀ। ਰਮੇਸ਼ ਜੀ ਮੈਂ ਗੱਲ ਕਰਾਂਗਾ, ਤੁਸੀਂ 1.5 ਸਾਲ ਤੋਂ ਤੁਸੀਂ ਅਬਜ਼ਰਵ ਤੁਸੀਂ ਵੀ ਕੀਤਾ ਹੋਣਾ, ਇੰਡੀਆ ਬੜਾ ਐਗਰੈਸਿਵ ਹੋ ਕੇ ਚੱਲ ਰਿਹਾ ਹੈ, ਜਿਹੜੇ ਟ੍ਰੇਡ ਐਗਰੀਮੈਂਟ ਕਰ ਰਿਹਾ ਜਾਂ ਡਿਫੈਂਸ ਡੀਲਸ ਕਰ ਰਿਹਾ। ਤੁਸੀਂ ਦੇਖਿਆ ਹੋਣਾ ਇਹ ਉਹਨੇ ਯੂਕੇ ਨਾਲ ਵੀ ਕਰ ਲਿਆ, ਨਿਊਜ਼ੀਲੈਂਡ ਨਾਲ ਵੀ ਕਰ ਲਿਆ, ਆਸਟ੍ਰੇਲੀਆ ਨਾਲ ਵੀ ਕਰ ਲਿਆ, ਹੋਰ ਵੀ ਜਿਹੜੇ ਛੋਟੇ ਮੋਟੇ ਕੰਟਰੀ ਆ ਉਹਨਾਂ ਨਾਲ ਟ੍ਰੇਡ ਐਗਰੀਮੈਂਟ ਕੀਤਾ, ਤੇ ਜਿਹੜਾ ਡਿਫੈਂਸ ਦਾ ਕੀਤਾ ਉਹਨੇ ਅਮੈਰੀਕਾ ਨਾਲ ਵੀ ਕੀਤਾ, ਬੇਸ਼ਕ ਟੈਰਿਫ ਵਾਸਤੇ ਮਾਮਲਾ ਅੜ ਰਿਹਾ ਸੀ ਪਰ ਡਿਫੈਂਸ ਤੇ ਕਰ ਲਿਆ, ਇਜ਼ਰਾਈਲ ਨਾਲ ਕਰ ਲਿਆ, ਰਸ਼ੀਆ ਨਾਲ ਕਰ ਲਿਆ। ਤੇ ਤੁਸੀਂ ਇਹ ਦੇਖ ਰਹੇ ਬਹੁਤ ਜ਼ਿਆਦਾ ਐਗਰੈਸਿਵ ਹੋ ਕੇ ਚੱਲ ਰਿਹਾ ਹੈ। ਕੀ ਲੱਗਦਾ ਤੁਹਾਨੂੰ ਜੇਕਰ ਅਸੀਂ ਕੰਪੈਰਿਜ਼ ਕਰਦੇ ਇੰਡੀਆ ਦੇ ਕੰਪੇਅਰ ਜਿਹੜੇ ਕੰਟਰੀ ਜਿਹੜੇ ਨੇਬਰਿੰਗ ਕੰਟਰੀ ਆ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਸ਼੍ਰੀਲੰਕਾ ਹੈ, ਤੇ ਇਹਨਾਂ ਦੀ ਅਫਗਾਨਿਸਤਾਨ, ਸਭ ਦੀ ਹਾਲਤ ਇਕਾਨਮੀ ਤੌਰ ਤੇ ਖਸਤਾ ਹਾਲਤ ਹੈ। ਔਰ ਜਦੋਂ ਅਸੀਂ ਮਿਡਲ ਈਸਟ ਦੀ ਗੱਲ ਕਰਦੇ ਹਾਂ ਉੱਥੇ ਦੇਖੋ ਜੰਗ ਦਾ ਮਾਹੌਲ ਪੂਰਾ ਪਿਆ ਪਿਆ, ਜਿਹਦੇ ਚ ਇਰਾਨ ਉਲਝਿਆ ਪਿਆ ਇਜ਼ਰਾਈਲ ਦੇ ਨਾਲ, ਫਿਰ ਜਿਹੜੇ ਬਾਕੀ ਜਿਹੜੇ ਮਿਡਲ ਈਸਟ ਕੰਟਰੀ ਗਲਫ ਦੇ ਕੰਟਰੀ ਸਾਰੇ ਉਲਝੇ ਨੇ। ਪਰ ਉਹ ਦੇਖੋ ਇਹਦੇ ਬਾਵਜੂਦ ਵੀ ਜਿਹੜਾ ਉੱਥੇ ਦਾ ਯੂਨਾਈਟਡ ਅਰਬ ਅਮੀਰਾਤ ਹੈ ਉਹਨੇ ਭਾਰਤ ਨਾਲ ਐਗਰੀਮੈਂਟ ਕਰ ਲਿਆ, ਠੀਕ ਹੈ ਜੀ, ਟ੍ਰੇਡ ਐਗਰੀਮੈਂਟ ਹੋ ਰਹੇ। ਹੁਣ ਜਿਹੜੀ ਲੇਟੈਸਟ ਇਨਵੈਸਟਮੈਂਟ ਹੋਈ, ਜਿਹੜੀ ਹੁਣ ਦਾ ਵਿਜ਼ਿਟ ਦੀ ਮੈਂ ਗੱਲ ਕਰਾਂਗਾ, ਆਸਟ੍ਰੇਲੀਆ ਚ 500 ਉੱਥੇ ਦਾ ਕੈਨੇਡਾ ਸੋਰੀ ਜਿਹੜਾ ਆਸਟ੍ਰੇਲੀਆ ਦਾ ਪੈਨਸ਼ਨ ਫੰਡ ਹੈ ਉਹਨੇ 500 million ਇੰਡੀਆ ਦੇ ਵਿੱਚ ਇਨਵੈਸਟ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਆ, ਉਹ ਕਰਨ ਜਾ ਰਿਹਾ। ਇਸ ਤੋਂ ਪਹਿਲਾਂ ਕੈਨੇਡਾ ਪੈਨਸ਼ਨ ਫੰਡ ਬਹੁਤ ਪੈਸਾ ਲਗਾ ਰਿਹਾ, ਜੇ ਇਹ ਕੰਟਰੀ ਭਾਰਤ ਦੀ ਇਕਾਨਮੀ ਚ ਪੈਸਾ ਲਗਾ ਰਹੇ ਨੇ, ਕੈਨੇਡਾ ਦੀ ਗੱਲ ਕਰ ਲਓ ਆਸਟ੍ਰੇਲੀਆ ਦੀ ਕਰ ਲਓ, ਤੇ ਮਤਲਬ ਭਾਰਤ ਦੀ ਇਕਾਨਮੀ ਠੀਕ ਚੱਲ ਰਹੀ ਆ, ਇਹ ਸਾਨੂੰ ਮੰਨਣਾ ਚਾਹੀਦਾ। ਅਸੀਂ ਜੇ ਹਰ ਵੇਲੇ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕਰੀਏ ਕਾਰਪੋਰੇਟ ਕਾਰਪੋਰੇਟ, ਉਹ ਠੀਕ ਹੈ, ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਵੀ ਕਾਰਪੋਰੇਟ ਨੂੰ ਫਾਇਦਾ ਹੁੰਦਾ ਪਰ ਇਨਡਾਇਰੈਕਟ ਰੂਪ ਚ ਲੋਕਾਂ ਨੂੰ ਵੀ ਫਾਇਦਾ ਹੁੰਦਾ। ਅੱਜ ਜਿਹੜਾ ਕੈਨੇਡਾ ਪੈਨਸ਼ਨ ਫੰਡ ਨੇ ਇੰਡੀਆ 'ਚ ਪੈਸਾ ਲਾਇਆ, ਉਹ ਦੇਖੋ ਭਾਰਤ 'ਚ ਕਿੰਨਾ ਮੈਟਰੋ ਦਾ ਨੈਟਵਰਕ ਵੱਧ ਗਿਆ, ਕਿੰਨਾ ਇਨਫਰਾਸਟ੍ਰਕਚਰ ਵੱਧ ਗਿਆ। ਅੱਜ ਹੁਣ ਆਸਟ੍ਰੇਲੀਆ $500 million ਲਾਉਣ ਜਾ ਰਿਹਾ ਭਾਰਤ 'ਤੇ, ਫਰਕ ਤਾਂ ਪਏਗਾ ਹੀ ਪਏਗਾ ਉਸ ਇਨਫਰਾਸਟ੍ਰਕਚਰ 'ਤੇ। ਇਨਡਾਇਰੈਕਟ ਲੋਕਾਂ ਦਾ ਫਾਇਦਾ ਹੁੰਦਾ, ਡਾਇਰੈਕਟ ਵੀ ਤਾਂ ਹੁੰਦਾ ਨਹੀਂ। ਹੁਣ ਕੋਈ ਕਿਸੇ ਦੇ ਹੱਥ ਦੇ ਉੱਪਰ ਪੈਸਾ ਰੱਖਣ ਦਾ ਰਿਹਾ, ਕੋਈ ਬਾਹਰਲਾ ਕੰਟਰੀ ਉਹ ਦੇਗਾ ਤਾਂ ਉਸ ਕੰਟਰੀ ਨੂੰ ਦੇਗਾ, ਕੰਟਰੀ ਅੱਗੋਂ ਇਨਵੈਸਟਮੈਂਟ ਕਰੇਗਾ ਪ੍ਰੋਪਰ ਢੰਗ ਨਾਲ, ਜੇ ਉਹ ਪ੍ਰੋਪਰ ਕੰਟਰੀ ਉਹ ਲਗਾਉਂਦਾ ਹੈ ਠੀਕ ਹੈ, ਬਾਕੀ ਠੀਕ ਆ ਕਾਰਪੋਰੇਟ ਨੂੰ ਬੈਨੀਫਿਟ ਹੁੰਦਾ। ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਨਹੀਂ ਕੱਟਾਂਗਾ, ਥੈਂਕ ਯੂ ਸੋ ਮਚ
7: ਜੀ, ਸ਼ੁਕਰੀਆ ਜੀ ਰਮੇਸ਼ ਜੀ।
9: ਸਰੋਤਿਓ ਗੱਲ ਇਹ ਹੈ ਕਿ ਵੈਸੇ ਤੇ ਵਿਸ਼ਾ ਮੈਨੂੰ ਲੱਗਦਾ ਕਿ ਮੇਰੇ ਪੱਧਰ ਤਾਂ ਨਹੀਂ ਹੈ, ਕਿਉਂਕਿ ਇਹ ਇੱਕ ਰਿਪੋਰਟਿੰਗ ਨਹੀਂ ਹੈ, ਇੱਕ ਬੜਾ ਟੈਕਨੀਕਲ ਭਾਰਤੀ ਇਕਾਨਮੀ ਆਰਥਿਕ ਢਾਂਚੇ ਨਾਲ ਜੁੜਿਆ ਮੁੱਦਾ ਆ, ਉੱਥੇ ਟਿੱਪਣੀ ਕਰਨੀ ਬੜੀ ਕਠਿਨ ਹੁੰਦੀ ਹੈ। ਜਿੰਨੀ ਕੁ ਮੇਰੀ ਬੁੱਧੀ ਵਿਵੇਕ ਹੈ ਮੈਂ ਹਮੇਸ਼ਾ ਹੀ ਉਹ ਗੱਲ ਕਹਿੰਦਾ, ਅੱਜ ਵੀ ਉਹੀ ਗੱਲ ਕਹਿਣੀ ਹੈ, ਭਾਰਤ ਦੇ ਵਿੱਚ ਜਿਹੜੀ ਇਨਵੈਸਟਮੈਂਟ ਕੋਈ ਦੁਨੀਆ ਦਾ ਮੁਲਕ ਕਰਦਾ ਉਹਦੇ ਕਾਰਨ ਹੈ ਕੁਛ। ਉਹਦਾ ਕਾਰਨ ਇਹ ਨਹੀਂ ਕਿ ਭਾਰਤ ਦੀ ਸਰਕਾਰ 'ਚ ਬਹੁਤ ਵੱਡੀ ਖੂਬੀ ਹੈ ਜਾਂ ਕਿਸੇ ਪੱਤਰਕਾਰ 'ਚ ਬਹੁਤ ਵੱਡੀ ਖੂਬੀ ਹੈ ਜਾਂ ਭਾਰਤ ਵਿੱਚ ਪਤਾ ਨਹੀਂ ਕੀ ਹੈ। ਇੱਥੇ ਬੇਸਿਕਲੀ ਭਾਰਤ ਇੱਕ ਵੱਡੀ ਮੰਡੀ ਹੈ, ਆਬਾਦੀ ਬਹੁਤ ਹੈ, ਪ੍ਰੋਡਕਟ ਧੜਾਧੜ ਵਿਕਦਾ, ਜੋ ਮਰਜ਼ੀ ਲਾਂਚ ਕਰ ਦਿਓ, ਚਾਹੇ ਚੀਨ ਚੋਂ ਪ੍ਰੋਡਕਟ ਲੈ ਆਓ, ਚਾਹੇ ਕਿਤੇ ਹੋਰ ਲੈ ਆਓ, ਪ੍ਰੋਡਕਟ ਦੀ ਮਹੱਤਤਾ ਇਸ ਕਰਕੇ ਆ ਕਿਉਂਕਿ ਉਹਦੇ ਜਿਹੜੇ ਯੂਜ਼ਰ ਬਹੁਤ ਹੈਗੇ ਆ। ਇੰਟਰਨੈਟ ਦੀ ਗੱਲ ਕਰੀਏ ਮੈਂ, ਉਹਨੂੰ ਵੀ ਪ੍ਰੋਡਕਟ ਹੀ ਮੰਨਦਾ, ਉਹਦੇ ਯੂਜ਼ਰ ਬਹੁਤ ਹੈ ਭਾਰਤ ਵਿੱਚ
7: ਜੀ।
9: ਇੱਕ ਕਾਰਨ ਤੇ ਇਹ ਹੈ ਕਿ ਭਾਰਤ ਦੇ ਵਿੱਚ ਤਾਂ ਵਿਦੇਸ਼ੀ ਮੁਲਕ ਤੇ ਵਿਦੇਸ਼ੀ ਕੰਪਨੀਆਂ ਇੰਟਰਸਟ ਲੈ ਰਹੀਆਂ, ਪੈਸਾ ਲਾ ਰਹੀਆਂ, ਉਹ ਕਿਸੇ ਸਰਕਾਰ ਨਹੀਂ, ਇਹ ਕੁਦਰਤੀ ਪ੍ਰਸਥਿਤੀਆਂ ਨੇ, ਕੁਛ ਮੁਲਕਾਂ ਚ ਹੁੰਦੀਆਂ ਨੇ। ਭਾਰਤ ਇੱਕ ਗੱਲ ਮੰਡੀ ਬਣ ਗਿਆ, ਉਹ ਭਵਾ ਕੇ ਪ੍ਰਧਾਨ ਮੰਤਰੀ ਲੋਕਲ ਫੋਰ ਵੋਕਲ ਕਹਿੰਦੇ ਆ ਨਾ ਕਿ ਅਸੀਂ ਆਪਣਾ ਪ੍ਰੋਡਕਟ ਪੈਦਾ ਕਰੀਏ, ਉਹ ਡਰਾਮੇਬਾਜ਼ੀ ਹੈ, ਜਦਕਿ ਇਨਵੈਸਟਮੈਂਟ ਵਿਦੇਸ਼ਾਂ ਦੀ ਕਰਾਈ ਜਾ ਰਹੀ ਹੈ, ਭਾਸ਼ਣ ਹੋਰ ਕੀਤੇ ਜਾ ਰਹੇ ਹੈ। ਦੂਜੀ ਗੱਲ ਜਿਹੜੀ ਅਗਲੀ ਗੱਲ ਕਿ ਇਹਦੀ ਜਿਹੜਾ ਦੇਖੋ ਪੈਸਾ ਜਦੋਂ ਇਨਵੈਸਟ ਹੁੰਦਾ ਹੈ ਲੋਕਾਂ ਨੂੰ ਲਾਭ ਤਾਂ ਮਿਲਦਾ ਹੈ। ਜਦੋਂ ਅਸੀਂ ਉਸ ਮੁੱਦੇ ਤੇ ਚਰਚਾ ਕਰਨੀ ਕਿ ਹੇਠਲੇ ਤਬਕੇ ਨੂੰ ਕੀ ਫਾਇਦਾ, ਉਹ ਇੱਕ ਵੱਖਰਾ ਮੁੱਦਾ ਹੈ ਕਿ ਕਾਰਪੋਰੇਟ ਕਿੰਨਾ ਕੁ ਠੱਗਦਾ ਆ, ਪੋਲੀਟੀਕਲ ਢਾਂਚਾ ਕਿੰਨਾ ਕੁ ਠੱਗਦਾ ਤੇ ਹੇਠਲੇ ਲੋਕਾਂ ਤੇ ਕੀ ਵਾਪਰਦਾ, ਉਹ ਇੱਕ ਵੱਖਰਾ ਮੁੱਦਾ, ਉਹ ਤੇ ਨਹੀਂ ਗੱਲ ਕਰਨੀ, ਤੁਹਾਡੇ ਸਵਾਲ ਤੇ ਕੇਂਦਰਿਤ ਰਹਿਣਾ। ਸਵਾਲ ਤੇ ਕੇਂਦਰਿਤ ਬੜੀ ਇਹ ਸਿੱਧੀ ਗੱਲ ਹੈ ਕਿ ਜਦੋਂ ਭਾਰਤ ਵਿੱਚ ਜਾਂ ਕਿਤੇ ਵੀ ਦੁਨੀਆਂ 'ਚ ਕੋਈ ਫੈਕਟਰੀ ਲੱਗੇ, ਉਹਦਾ ਫਾਇਦਾ ਲੋਕਲ ਖੇਤਰ ਨੂੰ ਹੁੰਦਾ। ਮੈਂ ਇੱਕ ਨਵੀਂ ਚੀਜ਼ ਜੋੜਦਾ ਸਰੋਤਿਓ, ਤੁਸੀਂ ਸੁਣੀ ਵੀ ਹੋਏਗੀ, ਸੰਗੂਰ ਸਾਰਿਆਂ ਨੂੰ ਪਤਾ, ਸੰਗੂਰ ਪੱਛਮੀ ਬੰਗਾਲ
7: ਜੀ।
9: 20 ਸਾਲ ਪਹਿਲਾਂ ਉੱਥੇ ਜੇ ਯਾਦ ਹੋਵੇ ਤੇ ਇੱਕ ਬਹੁਤ ਵੱਡੀ ਉੱਥੇ ਸਿਆਸੀ ਰੱਦੋ ਬਦਲ ਹੋਈ, ਜਦੋਂ ਖੱਬੇ ਪੱਖੀ ਗਏ, ਮਮਤਾ ਬੈਨਰਜੀ ਆਈ ਸੀ, ਹੁਣ ਤੇ ਉਹ ਵੀ ਚਲੇ ਗਈ। ਉਸ ਵੇਲੇ ਟਾਟਾ ਸਮੂਹ ਨੇ ਇੱਕ ਉੱਥੇ ਫੈਕਟਰੀ ਲਾਉਣੀ ਸੀ, ਲਾਈ, ਅੱਧ ਅਧੂਰੀ ਚੱਲ ਗਈ, ਕੁਛ ਕੰਮ ਵਿੱਚ ਹੀ ਰਹਿ ਗਿਆ, ਉਹ ਜਿਹੜੀ ਟਾਟਾ ਦੀ ਨੈਨੋ ਯੋਜਨਾ ਸੀਗੀ। ਹੁਣ ਉਹ ਸੰਗੂਰ ਦੇ ਵਿੱਚ ਉਦੋਂ ਤੋਂ ਦੋ ਹਿੱਸਿਆਂ ਚ ਲੋਕ ਵੰਡਿਆ, ਇੱਕ ਕਹਿੰਦੇ ਜੀ ਇੱਥੇ ਦੇ ਅਸੀਂ ਨਹੀਂ ਲੱਗਣ ਦੇਣੀ, ਨਿੱਜੀ ਕੰਪਨੀਆਂ ਆ ਰਹੀਆਂ ਸਾਡੀ ਪ੍ਰੋਪਰਟੀ ਤੇ, ਸਾਡੇ ਸੋਰਸਿਸ ਤੇ ਕਬਜ਼ਾ ਕੀਤਾ ਜਾ ਰਿਹਾ। ਇੱਕ ਹਿੱਸਾ ਅੱਜ ਵੀ ਕਹਿੰਦਾ ਕਿ ਉੱਥੇ ਜੇ ਲੱਗੀ ਹੁੰਦੀ ਤੇ ਲੋਕਾਂ ਦੇ ਹਾਲਾਤ ਹੋਰ ਹੋਣੇ ਸੀ, ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ, ਆਰਥਿਕ ਤੌਰ ਤੇ ਉੱਥੇ ਵਿਕਸਿਤ ਹੋ ਜਾਣਾ ਸੀ। ਉਹ ਸੰਗੂਰ ਹੁਣ ਮੁੜ ਚਰਚਾ ਚ ਹੈ, ਉਹ ਸੰਗੂਰ ਚ ਪਤਾ ਲੱਗਿਆ ਕਿ ਉੱਥੇ ਦੀ ਜਿਹੜੀ ਮੌਕੇ ਦੀ ਹੁਣ ਪੱਛਮੀ ਬੰਗਾਲ ਦੀ ਭਾਜਪਾ ਸਰਕਾਰ ਹੈ, ਉਹ ਟਾਟਾ ਕੰਪਨੀ ਨੂੰ ਸੱਦਾ ਦੇਣ ਜਾ ਰਹੀ ਕਿ ਭਾਈ ਆਹ ਪਹਿਲ ਤੇਰੀ ਹੈ, ਲਾਭ ਇੱਥੇ ਕਾਰੋਬਾਰ। ਸੋ ਏਦਾਂ ਦਾ ਬਹੁਤ ਕੁਛ ਹੈ। ਇਹ ਇਹ ਇੱਕ ਸਵਾਲ ਬੜਾ ਟੈਕਨੀਕਲ ਸਵਾਲ ਹੁੰਦਾ ਸਰੋਤਿਓ ਕਿ ਇੱਥੇ ਅਸੀਂ ਠਾਹ ਚਾਰੇ ਨਾ ਤੇ ਕਾਰਪੋਰੇਟ ਤੇ ਨੁਕਸ ਕੱਢ ਸਕਦੇ ਹਾਂ, ਨਾ ਇਹਨੂੰ ਪੂਰਾ ਲਾਭ ਵਿੱਚ ਰੱਖ ਸਕਦੇ। ਇੱਕ ਸੰਸਾਰ ਵਿਆਪੀ ਘਟਨਾਕ੍ਰਮ ਹੈ, ਜੇ ਭਾਰਤ ਵਿੱਚ ਕੋਈ ਇਨਵੈਸਟਮੈਂਟ ਹੋ ਰਹੀ ਹੈ, ਅਸੀਂ ਉਹਦਾ ਕਹੀਏ ਕਿ ਭਾਰਤੀ ਲੋਕਾਂ ਨੂੰ ਨਿਰਾ ਨੁਕਸਾਨ, ਨਾ ਇਹ ਕਿਹਾ ਜਾ ਸਕਦਾ। ਅੱਜ ਦੇ ਸਮੇਂ ਕਹੀਏ ਕਿ ਲੋਕਾਂ ਨੂੰ ਕੋਈ ਬਹੁਤ ਵੱਡਾ ਲਾਭ, ਨਾ ਇਹ ਕਿਹਾ ਜਾ ਸਕਦਾ, ਕਿਉਂਕਿ ਲੋਕਾਂ ਦੀ ਤੇ ਲੋਟੀ ਹੋਣੀ ਹੈ ਦੋਨੇ ਢੰਗ ਦੇ ਨਾਲ, ਚਾਹੇ ਉਹ ਇਨਵੈਸਟਮੈਂਟ ਹੋਵੇ ਜਾਂ ਨਾ ਹੋਵੇ। ਜੇ ਭਾਰਤ ਵਿੱਚ ਉਜਰਤ ਦੀ ਲੁੱਟ ਤੁਹਾਡੇ ਮੁਲਕਾਂ ਦੀ ਤਰ੍ਹਾਂ ਕੰਟਰੋਲ ਵਿੱਚ ਆ ਜਾਏ, ਬੈਸਟ ਮੁਲਕਾਂ ਦੀ ਤਰ੍ਹਾਂ ਭਾਰਤ ਵਿੱਚ ਉਜਰਤ ਦੀ ਲੁੱਟ ਕੰਟਰੋਲ ਚ ਆ ਜਾਏ, ਨਾ ਹੋਵੇ ਤੇ ਫਿਰ ਫੈਕਟਰੀ ਲੱਗਣ ਚ ਵੀ ਕੋਈ ਇਤਰਾਜ਼ ਨਹੀਂ, ਫਿਰ ਫੈਕਟਰੀ ਵੀ ਲੱਗ ਜਾਏ। ਭਾਰਤ ਵਿੱਚ ਨੁਕਸ ਇਹ ਆ ਕਿ ਇੱਥੇ ਮਿਹਨਤ ਦੀ ਲੁੱਟ ਹੈ, ਨਗੂਣੀਆਂ ਤਨਖਾਹਾਂ ਦੇ ਕੇ ਕਾਰਪੋਰੇਟ ਆਪਣੇ ਢਿੱਡ ਵੱਡੇ ਕਰ ਰਿਹਾ।
7: ਜੀ ਬਿਲਕੁਲ ਜੀ, ਤੇ ਇਸ ਦੇ ਨਾਲ ਹੀ ਸਾਡੇ ਅਗਲੇ ਕਾਲਰ ਨੇ ਰਮੇਸ਼ ਜੀ, ਅਮਰਜੀਤ ਜੀ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸਰ
10: ਜੀ, ਰੁਪਿੰਦਰ ਜੀ ਬੜਾ
7: ਜੀ
10: ਥੋੜਾ ਸਮਾਂ ਹੋ ਗਿਆ, ਆਵਾਜ਼ ਸੁਣੀ ਨਹੀਂ, ਆ ਜਾ ਕੇ ਹਰ ਵੀਕਐਂਡ।
7: ਹਾਂ ਜੀ ਸਰ, ਥੈਂਕ ਯੂ ਜੀ ਜੀ ਜੀ
10: ਸਰ ਜੀ, ਇੱਕ ਬੜਾ ਚਰਚਾ ਚ ਕੇਸ ਹੋਇਆ ਸੀ, ਢੱਡ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਭਤੀਜਾ ਸੀ ਜਾਂ ਭਣੇਵਾ, ਏਦਾਂ ਨਹੀਂ ਪਤਾ, ਪਰ ਬੜਾ ਅਖਬਾਰਾਂ ਚ ਆਉਂਦਾ ਸੀ, ਢੱਡ ਕਰਕੇ ਉਹਨੂੰ ਕਹਿੰਦੇ ਸੀਗੇ। ਤੇ ਦਸੂਹੇ ਐਸ ਐਸ ਡੀ ਐਸ ਪੀ ਹੁੰਦਾ ਸੀ ਇਹੋ ਜੀਤ ਸਿੰਘ ਸੰਧੂ, ਇਹਨੇ ਉਹਨੂੰ ਮਾਰਿਆ ਸੀਗਾ, ਉਹ ਖਾਟ ਖੂਦ ਹੈ ਨੀ ਸੀਗਾ, ਇਹਨੇ ਉਹਨੂੰ ਮਾਰਿਆ ਸੀਗਾ, ਉਹ ਗੱਲ ਕਲੀਅਰ ਕਰਿਓ। ਇੱਕ ਵਾਰੀ ਪੇਪਰ ਚ ਮੈਂ ਆਈ ਸੀ ਨਿਊਜ਼, ਜਿਹੜਾ ਢੱਡ ਸੀਗਾ ਉਹ ਕਿਸੇ ਸਮੇਂ ਦਾ ਰਜੀਤ ਸਿੰਘ ਸੰਧੂ ਦਾ ਦੋਸਤ ਹੁੰਦਾ ਸੀਗਾ, ਬੈਸਟ ਫਰੈਂਡ, ਤੇ ਢੱਡ ਦਾ ਕੋਈ ਗਾਂਹ ਜਾਣਕਾਰ ਬੰਦਾ ਸੀ, ਉਹ ਕਦੇ ਖਾਟ ਖੂਦ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗਾ ਨਾ, ਤੇ ਢੱਡ ਨੇ ਉਹਦੀ ਸਿਫਾਰਿਸ਼ ਕੀਤੀ ਕਿ ਉਹਨੂੰ ਤੂੰ ਮਾਰਨਾ ਨੀ ਹੈਗਾ ਨਾ, ਤੇ ਇਹਨੇ ਫਿਰ ਵੀ ਉਹਨੂੰ ਮਾਰਤਾ ਸੀ। ਤੇ ਜਦੋਂ ਢੱਡ ਉਹਦੇ ਕੋਲ ਦੁਬਾਰਾ ਉਹਨੂੰ ਕਹਿਣ ਗਿਆ ਤੈਨੂੰ ਮੈਂ ਕਿਹਾ ਸੀ ਮਾਰਨਾ ਨੀ, ਤੂੰ ਉਹਨੂੰ ਮਾਰਤਾ, ਉੱਥੇ ਇਹਨਾਂ ਦੇ ਹੋਈ ਆਰਗੂਮੈਂਟ ਬੜੀ ਜਵਾਬ, ਇਹਨੇ ਚੱਕ ਕੇ ਉਹਨੂੰ ਵੀ ਮਾਰਤਾ। ਹੁਣ ਮੈਨੂੰ ਕਲੀਅਰ ਨੀ ਹੈਗਾ, ਤੁਹਾਡੇ ਕੋਲ ਜੇ ਕਿਸੇ ਸਰੋਤੇ ਵੀਰ ਕੋ ਉਹਦੀ ਕੋਈ ਜਾਣਕਾਰੀ ਹੋਵੇ ਕਲੀਅਰ ਕਰਿਓ ਪਲੀਜ਼
7: ਜੀ। ਰਮੇਸ਼,
9: ਜਿਸ ਸ਼ਖਸੀਅਤ ਜਾਂ ਜਿਸ ਵਿਅਕਤੀ ਦਾ ਜ਼ਿਕਰ ਕੀਤਾ ਮਿਸਟਰ ਢੱਟ ਦਾ, ਅੰਬਾਲਾ ਜੱਟਾਂ ਪਿੰਡ ਦਾ ਉਹ ਵਿਅਕਤੀ ਸੀ, ਅੰਬਾਲਾ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ। ਸਰੋਤਿਓ, ਮੈਨੂੰ ਨਾ ਬਿਲਕੁਲ ਵੀ ਉਹ ਦ੍ਰਿਸ਼ ਇਸ ਵੇਲੇ ਉਸ ਰੂਪ ਜਿਵੇਂ ਤੁਸੀਂ ਸਵਾਲ ਦੇ ਰੂਪ ਚ ਮੈਂ ਜਾਣਕਾਰੀ ਦੇਣ ਤੋਂ ਅਸਮਰਥ ਹੈ, ਉਹ ਘਟਨਾ ਮੇਰੇ ਦਿਮਾਗ ਚੋਂ ਸਲਿਪ ਕਰ ਚੁੱਕੀ ਹੈ। ਉਵੇਂ ਮੈਨੂੰ ਉਹਦੇ ਪਿੰਡ ਦਾ ਪਤਾ, ਮੈਨੂੰ ਉਹਦੇ ਪਰਿਵਾਰ ਦੀ ਇੱਕ ਦੋ ਜੀ ਜਿਹੜੇ ਹੈਗੇ ਆ, ਮਿਸਟਰ ਢੱਟ ਦੇ ਪਰਿਵਾਰ ਦੇ ਇੱਕ ਦੋ ਜੀ ਮੇਰੇ ਬਹੁਤ ਚੰਗੀ ਤਰ੍ਹਾਂ ਨੋਨ ਹੈ, ਸੋ ਇਹ ਸਵਾਲ ਨੂੰ ਪੈਂਡਿੰਗ ਰੱਖ ਲਓ, ਜੇ ਕਿਸੇ ਸਰੋਤੇ ਤੋਂ ਹੋਊਗਾ ਜ਼ਰੂਰ ਤੁਹਾਨੂੰ ਦੱਸਣਗੇ, ਨਹੀਂ ਤਾਂ ਮੈਂ ਇੱਕ ਦੋ ਦਿਨ ਤੱਕ ਸਾਂਝਾ ਕਰਾਂਗਾ। ਮੈਂ ਸਹੀ ਰੂਪ ਚ ਦੱਸਣ ਵਿੱਚ ਤਾਂ ਇਸ ਵੇਲੇ ਅਸਮਰਥ ਹਾਂ।
7: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ ਜੀ ਹਰਵਿੰਦਰ ਜੀ। ਜੀ ਸਵਾਗਤ ਹੈ ਜੀ।
11: ਸਤਿ ਸ਼੍ਰੀ ਅਕਾਲ ਰੁਪਿੰਦਰ ਜੀ।
7: ਸਤਿ ਸ਼੍ਰੀ ਅਕਾਲ ਜੀ। ਜੀ ਸਰ,
11: ਰਮੇਸ਼ ਜੀ ਨੂੰ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਪਹਿਲਾਂ ਦੇਖੋ ਤੁਸੀਂ ਇੱਕ ਜੱਜ ਸਾਹਿਬ ਦੇ ਘਰੋਂ ਕਿੰਨਾ ਨੋਟ ਨਿਕਲਿਆ ਹੈ ਨਾ ਜੀ, ਕਿੰਨੇ ਪੈਸੇ ਨਿਕਲੇ, ਕੋਈ ਬਿਆਨ ਨਹੀਂ। ਹੁਣ ਇਹਨਾਂ ਦੇ ਦੇਖੋ ਕਿੰਨੇ ਪੈਸੇ ਲੁੱਟੇ ਗਏ ਮੰਦਰ ਤੋਂ, ਕੋਈ ਬਿਆਨ ਨਹੀਂ। ਤੁਸੀਂ ਮੈਨੂੰ ਦੱਸਿਓ ਵੀ ਇਹਦੇ ਵਿੱਚ ਕਾਂਗਰਸ ਜੋ ਕਹਿੰਦੀ ਆ, ਚਲੋ ਉਹ ਤਾਂ ਹੁਣ ਉਹਨੇ ਕਹਿਣਾ ਹੀ ਕਹਿਣਾ, ਪਰ ਤੁਸੀਂ ਮੈਨੂੰ ਦੱਸੋ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਕੀ ਬਿਆਨ ਆ ਦੋਵਾਂ ਚੀਜ਼ਾਂ ਤੇ। ਉਹਦੇ ਪਿੱਛੇ ਤਾਂ ਜੱਜ ਨੂੰ ਫੜ ਲੈਣਗੇ ਜੀ, ਆਹ ਕਰ ਲਾਂਗੇ, ਉਹਦੇ ਕੁਛ ਨੀ, ਤੇ ਹੁਣ ਇਹਦੇ ਤੇ ਕੁਛ ਨੀ। ਪਲੀਜ਼ ਦੱਸੋਗੇ ਤੁਹਾਡੇ ਕੀ ਵਿਚਾਰ ਆ। ਥੈਂਕ ਯੂ ਸਰ, ਮੈਂ ਆਪਦੀ ਹੋਰ ਸੁਣੂੰਗੀ।
7: ਜੀ ਰਮੇਸ਼,
9: ਦੇਖੋ ਮੇਰਾ ਵਿਚਾਰ ਬੜਾ ਸਿੱਧਾ, ਜਿਹੜਾ ਤੇ ਜੱਜ ਵਾਲਾ ਮਸਲਾ ਹੈ ਉਹਨੂੰ ਅਲੱਗ ਰੱਖੀਏ। ਜੱਜ ਵਾਲੇ ਮਸਲੇ ਤੇ ਸਰਕਾਰ ਨੂੰ ਉਸ ਵੇਲੇ ਸਖ਼ਤ ਐਕਸ਼ਨ ਤੁਰੰਤ ਲੈਣਾ ਚਾਹੀਦਾ ਸੀ। ਸਰਕਾਰ ਨੇ ਆਪਣੀ ਬੇਰੁੜੀ ਮਿੱਟੀ ਪਟਾਈ ਹੈ, ਭਾਵਾਂ ਕਿ ਉਹ ਜੱਜ ਨੌਕਰੀ ਛੱਡ ਗਿਆ ਹੁਣ, ਪਰੰਤੂ ਇੱਕ ਸਾਲ ਉਹ ਜੱਜ ਜੱਜ ਹੀ ਰਿਹਾ। ਇਹਨਾਂ ਦੀਆਂ ਕਮੇਟੀਆਂ ਤੇ ਕਮੇਟੀਆਂ ਬਣਦੀਆਂ ਰਹੀਆਂ। ਮੈਂ ਇਹ ਮਹਿਸੂਸ ਕਰਦਾ ਕਿ ਸਰਕਾਰ ਨੇ ਉਸ ਮਸਲੇ 'ਚ ਆਪਣੀ ਮਿੱਟੀ ਪਟਾਈ ਆ। ਉਹ ਫੈਸਲਾ ਤੁਰੰਤ ਹੋਣਾ ਚਾਹੀਦਾ ਸੀ, ਦਿਨਾਂ ਹਫ਼ਤਿਆਂ 'ਚ ਹੋਣਾ ਚਾਹੀਦਾ ਸੀ। ਉੱਥੇ ਪ੍ਰਧਾਨ ਮੰਤਰੀ ਬੋਲਦਾ, ਉਹਦਾ ਕੋਈ ਮੰਤਰੀ ਬੋਲਦਾ, ਸਾਨੂੰ ਇੰਨਾ ਕੋਈ ਲੈਣਾ ਦੇਣਾ ਨਹੀਂ, ਪਰੰਤੂ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ। ਬੋਲਣ ਦੀ ਜ਼ਰੂਰਤ ਨਹੀਂ ਸੀ, ਉੱਥੇ ਐਕਸ਼ਨ ਦੀ ਜ਼ਰੂਰਤ ਸੀ। ਸਰਕਾਰ ਨੇ ਐਕਸ਼ਨ ਢੁਕਵਾਂ ਸਮੇਂ ਸਿਰ ਨਹੀਂ ਲਿਆ, ਇਹਦੇ ਮਤਲਬ ਇਹਦਾ ਅਰਥ ਹੈ ਕਿ ਦਾਲ 'ਚ ਕੁਛ ਕਾਲਾ ਹੈ। ਦੂਜਾ ਹੁਣ ਮੰਦਰ ਵਾਲੇ ਪਾਸੇ ਆ ਜਾਂਦੇ। ਦੇਖੋ ਉੱਥੇ ਮੈਨੂੰ ਲੱਗਦਾ ਕਿ ਸਰਕਾਰ ਦਾ ਬੋਲਣਾ ਹੀ ਨਹੀਂ ਬਣਦਾ। ਮੈਨੂੰ ਮੇਰੀ ਨਿਸ਼ਚੈ ਹੈ ਕਿ ਉੱਥੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਬਣਦਾ ਹੀ ਨਹੀਂ। ਇੱਕ ਮੰਦਰ ਹੈ, ਇੱਕ ਧਰਮ ਦਾ ਮੰਦਰ ਹੈ, ਤੇ ਉਹ ਧਰਮ ਵਾਲੇ ਸੰਸਥਾ ਜਾਂ ਜਿਸ ਨੇ ਉਹਨੂੰ ਪ੍ਰਵਾਨਗੀਆਂ ਦਿੱਤੀਆਂ ਹੁੰਦੀਆਂ ਨੇ, ਜਿਹੜਾ ਉਹ ਸੂਬਾ ਆ ਜਿਹਦੇ ਅਧੀਨ ਉਹ ਢਾਂਚਾ ਸਾਰਾ ਹੁੰਦਾ, ਉਹ ਬਿਆਨ ਦੇਵੇ। ਸੋ ਇਸ ਮੈਨੂੰ ਨਹੀਂ ਲੱਗਦਾ ਕਿ ਇੱਥੇ ਮੇਰੀ ਨਿੱਜੀ ਇੱਛਾ ਹੈ ਕਿ ਮੇਰੀ ਤਾਂ ਨਿੱਜੀ ਤੌਰ ਤੇ ਰਾਏ ਇਹੀ ਹੈ ਕਿ ਇੱਥੇ ਕਿਸੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਨਾ ਕੋਈ ਟਿੱਪਣੀ ਚਾਹੀਦੀ ਤੇ ਨਾ ਕੋਈ ਦਖਲ ਅੰਦਾਜ਼ੀ ਚਾਹੀਦੀ।
7: ਜੀ ਰਮੇਸ਼ ਤੇ ਜੀ, ਨਾਲ ਹੀ ਐਚ ਕੇ ਮੂਵਰਸ ਦਾ ਸੰਦੇਸ਼ ਅਸੀਂ ਜ਼ਰੂਰ ਦੇ ਦਈਏ ਜੀ, ਤੁਸੀਂ ਨੰਬਰ ਨੋਟ ਕਰ ਲਓ, ਮੂਵਿੰਗ ਦਾ ਕੰਮ ਕਰਵਾਉਣਾ ਤੇ ਜੀ ਇਹਨਾਂ ਨੂੰ ਜ਼ਿੰਮੇਵਾਰੀ ਦਿਓ ਤੇ ਤੁਸੀਂ ਨਿਰਾਸ਼ ਨਹੀਂ ਹੋਵੋਗੇ, ਕਿਉਂਕਿ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਉਣਗੇ। ਸਾਂਭ ਸੰਭਾਲ ਦੇ ਨਾਲ ਤੁਹਾਡਾ ਸਮਾਨ ਜੋ ਹੈ ਮੂਵ ਹੋਣਾ। 416-524-6704 416-524-6704 ਐਚ ਕੇ ਮੂਵਰਸ ਦੇ ਲਈ ਨੋਟ ਕਰ ਲਓ ਜੀ, ਹਰਮਿੰਦਰ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। 516-524-6704 ਜੀ ਨੰਬਰ ਹੈ। ਤੇ ਜੀ ਇਸ ਦੇ ਨਾਲ ਹੀ ਮੋਰਗੇਜ ਦਾ ਜੋ ਕੰਮ ਹੈ ਤੇ ਹਰਮਨ ਬੱਤਾ ਜੀ ਨੂੰ ਸੰਪਰਕ ਕਰੋ, ਅੱਛੇ ਬੈਸਟ ਮੋਰਗੇਜ ਆਪਸ਼ਨਸ ਇਹਨਾਂ ਦੇ ਕੋਲ ਨੇ। ਏ ਬੀ ਮਲਟੀਪਲ ਲੈਂਡਰਸ ਦੇ ਨਾਲ ਸੰਪਰਕ ਹੈ, ਨੰਬਰ 647-685-9000 647-685-9000 ਜੀ ਨੰਬਰ ਹੈ ਹਰਮਨ ਬੱਤਾ ਜੀ ਦੇ ਲਈ, ਇਹ ਨੰਬਰ ਨੋਟ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਸਾਡੀ ਜੋ ਅਗਲੀ ਕਾਲ ਹੈ ਜੀ 4146 ਜੀ, ਵੈਲਕਮ ਜੀ।
12: ਗੁਲਾਬ ਦਾ ਫੁੱਲ ਹੈਗਾ ਜੀ।
7: ਹਾਂ ਜੀ ਸਰ, ਸ਼ੁਕਰੀਆ ਜੀ।
12: ਹਾਂਜੀ ਹੁਸ਼ਿਆਰਪੁਰ ਜੀ, ਤੁਸੀਂ ਇਹ ਨੀ ਦੱਸਿਆ ਕਿ ਉਹ ਮੰਦਿਰ ਮੈਂ ਇਨਕੁਆਇਰੀ ਕਿਵੇਂ ਚੱਲ ਰਹੀ ਹੈਗੀ, ਕਿ ਉਹਦੇ ਮੰਦਿਰ ਮੈਂ ਕੋਈ ਛੁਪਾਇਆ ਜਾ ਰਿਹਾ ਹੈਗਾ, ਕਿੰਨੀ ਤੇਜ਼ੀ ਸੇ ਇਨਕੁਆਇਰੀ ਚੱਲ ਰਹੀ ਹੈ ਜੀ, ਇਹ ਵੀ ਦੱਸ ਦੇਣਾ ਸੀਗਾ। ਦੂਸਰਾ ਇਹ ਹੈ ਕਿ ਇੱਕ ਦੋ ਬੰਦੇ ਇੱਥੇ ਬੋਲਦੇ ਮੋਦੀ ਦੀ ਪਾਲਿਸੀ, ਫੋਰਨ ਪਾਲਿਸੀ ਬਿਲਕੁਲ ਖਰਾਬ ਹੈਗੀ, ਉਹਨਾਂ ਨੂੰ ਥੋੜੀ ਜੀ ਬੁੱਧੀ ਸੇ ਸਮਝ ਲੈਣਾ ਚਾਹੀਦਾ। ਜਿਵੇਂ ਇਹ ਡੀਲ ਬਣ ਰਹੀ ਹੈ, ਸਾਰਾ ਜੋ ਦੁਨੀਆਂ ਕੇ ਜਿਹੜੇ ਸਟ੍ਰੈਟੇਜਿਕ ਪੋਲੀਟੀਕਲ ਸਟ੍ਰੈਟੇਜਿਸਟ ਵਾਲੇ ਬੰਦੇ ਹੈਗੇ, ਉਹ ਕਹਿ ਰਹੇ ਅਬ ਉਹ ਸਾਰਾ ਜੋ ਸੈਂਟਰ ਹੈ, ਸਾਰਾ ਕੇਂਦਰ ਇੰਡੋ ਪੈਸਿਫਿਕ ਮੇ ਹੋਣਾ, ਉਧਰ ਜਿੱਥੇ ਚਾਈਨਾ ਇੰਡੀਆ ਹੈ। ਅਬ ਮੋਦੀ ਗਿਆ ਉਧਰ ਫਿਲੀਪੀਨਸ, ਇੰਡੋਨੇਸ਼ੀਆ, ਸਾਰਾ ਉਧਰ ਬ੍ਰਹਮੋਸ ਬ੍ਰਹਮੋਸ ਦੇ ਰਹਾ, ਉਹ ਚਾਈਨਾ ਕੋ ਟੈਕਲ ਕਰਨੇ ਕੇ ਲਿਏ ਕਰ ਰਿਹਾ ਹੈਗਾ। ਦੂਜਾ ਇਹ ਹੈਗਾ ਕਿ ਜਿਵੇਂ ਅਭੀ ਉਹ ਜੋ ਪਾਣੀ ਰੋਕੋ ਕੀਆ ਥਾ ਨਾ, ਉਹ ਪਾਕਿਸਤਾਨ ਮੇ ਉਸਨੇ ਕਹਾ, ਉਸਨੇ ਚਾਈਨਾ ਨੇ ਬੋਲਾ ਅਸੀਂ ਬ੍ਰਹਮਪੁੱਤਰ ਕੋ ਕਰ ਦੇਂਗੇ ਪਾਣੀ ਬੰਦ, ਰਾਈਟ। ਤੋ ਇਸਨੇ ਬੋਲਾ, ਜੈਸ਼ੰਕਰ ਨੇ ਵਹੀ ਸੇ ਧਮਕਾ ਦਿਆ ਵਿਦੇਸ਼ ਸੇ ਕਿ ਬਈ ਤੁਸੀਂ ਇਧਰ ਪਾਣੀ ਰੋਕੋਗੇ, ਅਸੀਂ ਉਹ ਸਾਰਾ ਜਿਹੜਾ ਤੁਹਾਡਾ ਨਾ ਉਹ 80% ਟ੍ਰੇਡ ਹੋਤਾ ਸਮੁੰਦਰ ਮੇ, ਅੰਡਮਾਨ ਨਿਕੋਬਾਰ, ਫਿਲੀਪੀਨਸ, ਇੰਡੋਨੇਸ਼ੀਆ, ਵਹਾਂ ਪੇ ਤੁਹਾਰਾ ਧੰਦਾ ਬੰਦ ਕਰ ਦੇਂਗੇ, ਉਹ ਸਾਰਾ ਡੀਲ ਬਣ ਰਹੀ ਹੈ। ਔਰ ਰਾਹੁਲ ਗਾਂਧੀ ਜੀ ਤੋਂ 20-25 ਦਿਨ ਸੇ ਪਤਾ ਹੀ ਨਹੀਂ ਕਿੱਥੇ ਹੈ, ਸਾਰੀ ਕਾਂਗਰਸ ਪਾਰਟੀ ਟੁੱਟ ਰਹੀ ਹੈ, ਚੰਨੀ ਬੀਜੇਪੀ ਮੇਂ ਆਨੇ ਕੋ ਸਹੀ ਆ ਰਹੇ, ਉਹ ਤਾਂ ਬਹਾਨਾ ਢੂੰਡ ਰਿਹਾ ਹੈਗਾ। ਬੀਜੇਪੀ ਕੋ ਚਾਹੀਏ, ਜੱਟ ਸਿੱਖ ਦਲਿਤ ਸਿੱਖ ਸਾਰੇ ਬੰਦੇ ਚਾਹੀਦੇ, ਇਹਦੇ ਬਾਰੇ ਦੱਸੋ। ਉਧਰ ਕਾਂਗਰਸ ਪੰਜਾਬ ਮੇ, ਕਰਨਾਟਕ ਮੇ, ਬਿਹਾਰ ਮੇ, ਹਰਿਆਣਾ ਮੇ, ਗੋਆ ਮੇ, ਕਹਾਂ ਕਹਾਂ ਨਹੀਂ ਟੂਟ ਰਹੀ ਹੈ। ਜਦ ਤੁਹਾਡਾ ਲੀਡਰ ਹੀ ਇਵੇਂ ਦਾ ਹੋਗਾ ਤਾਂ ਇਹਦਾ ਹੀ ਹੋਗਾ ਜੀ। ਧੰਨਵਾਦ ਜੀ
7: ਜੀ ਰਮੇਸ਼ ਜੀ।
9: ਦੇਖੋ ਸਰੋਤਿਓ, ਇੰਨੀਆਂ ਸਿਫਤਾਂ ਮੇਰੇ ਤੋਂ ਤਾਂ ਨਹੀਂ ਹੋਣੀਆਂ ਭਾਜਪਾ ਦੀਆਂ, ਤੁਸੀਂ ਕੀਤੀਆਂ ਉਹ ਸਾਰੀਆਂ ਬਾਕੀ ਸਰੋਤਿਆਂ ਦੇ ਕੰਨਾਂ ਚ ਚਲ ਗਈਆਂ। ਵਿਦੇਸ਼ ਪਾਲਿਸੀ ਕਿੰਨੀ ਕੁ ਵਧੀਆ ਹੈ, ਪ੍ਰਧਾਨ ਮੰਤਰੀ ਜਾਂ ਭਾਰਤ ਦੀ ਮੌਕੇ ਦੀ ਸਰਕਾਰ ਚੀਨ ਦੇ ਅੱਗੇ ਕਿੰਨੀਆਂ ਕਬੜਕਾਂ ਮਾਰਦੀ ਹੈ ਜਾਂ ਮਾਰ ਸਕਦੀ ਹੈ, ਕੱਲ ਕੋਈ ਲੁਕੀ ਛਿਪੀ ਨਹੀਂ, ਇਹ ਤੇ ਆਪਾਂ ਨਾ ਹੀ ਦੁਹਰਾਈਏ, ਚੰਗੀ ਗੱਲ ਹੈ। ਹਾਂ, ਮੰਦਿਰ ਦੇ ਚੜਾਵੇ ਦੀ ਗੱਲ ਜ਼ਰੂਰ ਕਰ ਲੈਂਦੇ ਹਾਂ। ਦੇਖੋ ਰੌਲਾ ਮੈਂ ਫਿਰ ਕਹਿਦਾ ਕਿ ਭਾਰਤ ਦਾ ਕੋਈ ਪਹਿਲਾ ਮੰਦਿਰ ਨਹੀਂ ਜਿੱਥੇ ਚੜਾਵੇ ਦੀ ਗੜਬੜੀ ਹੋਈ ਹੋਵੇ। ਭਾਰਤ ਵਿੱਚ ਕਿਸੇ ਕੋਈ ਪਹਿਲਾ ਧਾਰਮਿਕ ਸਥਾਨ ਨਹੀਂ ਜਿੱਥੇ ਚੜਾਵੇ ਦੀ ਗੜਬੜੀ ਨਾ ਹੋਈ ਹੋਵੇ। ਹਰੇਕ ਥਾਂ ਤੇ ਆਹ ਕੁਛ ਹੀ ਹੁੰਦਾ। ਜਦੋਂ ਅਸੀਂ ਬਾਣੀ ਭ੍ਰਿਸ਼ਟਾਚਾਰੀ ਗਏ ਤੇ ਮੇਰੇ ਮੂਹਰੇ ਮੰਦਿਰ ਹੋਵੇ, ਚਾਹੇ ਗੁਰਦੁਆਰਾ ਹੋਵੇ ਤੇ ਚਾਹੇ ਮੇਰਾ ਦਫ਼ਤਰ ਹੋਵੇ ਤੇ ਚਾਹੇ ਕੋਈ ਹੋਰ, ਜਦੋਂ ਅਸੀਂ ਭ੍ਰਿਸ਼ਟ ਹੈ ਤੇ ਫਿਰ ਇੱਥੋਂ ਦਾ ਤੰਤਰ, ਇੱਥੋਂ ਦਾ ਸਿਸਟਮ ਭ੍ਰਿਸ਼ਟ ਹੋ ਗਿਆ, ਉਹਦੇ ਅੱਗੇ ਮੰਦਿਰ ਆ ਗਿਆ ਉਹਨੂੰ ਚਰੂੰਡ ਲੈਣਾ, ਉਹਦੇ ਅੱਗੇ ਗੁਰਦੁਆਰਾ ਆ ਗਿਆ ਉਹਨੂੰ ਚਰੂੰਡ ਲੈਣਾ, ਉਹਦੇ ਅੱਗੇ ਜੋ ਆ ਗਿਆ ਉਹ ਚਰੂੰਡ ਰਿਹਾ। ਇਸ ਕਰਕੇ ਮਸਲਾ ਬੜਾ ਗੰਭੀਰ ਆ। ਹੁਣ ਜਿਹੜਾ ਤੁਸੀਂ ਕਿਹਾ ਕਿ ਅਸੀਂ ਕਹੀਏ ਕਿ ਇੱਥੇ ਜਾਂਚ ਟੀਮ ਬਹੁਤ ਤੇਜ਼ ਚੱਲ ਰਹੀ ਹੈ, ਮਾਫ ਕਰਨਾ, ਸੱਚ ਉਲਟ ਹੈ, ਜਾਂਚ ਟੀਮ ਤੇਜ਼ ਨਹੀਂ ਚੱਲ ਰਹੀ। 7 ਜੂਨ ਨੂੰ ਇਹ ਮਸਲਾ ਸ਼ੁਰੂ ਹੋਇਆ ਸੀ, 7 ਜੂਨ, ਅੱਜ ਤੁਸੀਂ ਜੁਲਾਈ ਦੀ ਤਰੀਕ ਦੇਖ ਸਕਦੇ ਹੋ, ਕਿੰਨੀ, 1 ਮਹੀਨੇ ਤੋਂ ਵੱਧ ਹੋ ਗਿਆ। ਮੈਨੂੰ ਦੱਸੋ ਕੀ ਇਹ ਚ ਕੱਢਣਾ, ਕਿਹੜੀ ਜਾਂਚ, ਕਿਹੜੇ ਟੋਏ ਪੁੱਟਣੇ ਆ ਜੇਸੀਬੀ ਮਸ਼ੀਨਾਂ ਦੇ ਨਾਲ ਕਿ 250 ਫੁੱਟ ਹੇਠਾਂ ਜਾ ਕੇ ਪਤਾ ਲੱਗਣਾ ਜੀ, ਜੇ ਹੋਰ 150 ਫੁੱਟ ਹੇਠਾਂ ਪੁੱਟਣੀ ਪੈਣਾ। ਸਵਾਲ ਹੀ ਕਰਨੇ ਆ ਬੰਦਿਆਂ ਨੂੰ, ਚਾਹੇ 3 ਦਿਨਾਂ ਚ ਕਰ ਲਓ। ਇਹਨਾਂ ਤੋਂ ਕਿਹੜਾ ਸਿਰਫ ਢਾਂਚਾ ਨਹੀਂ ਹੈਗਾ ਕਿ ਕਹੀਏ ਜੀ ਬੰਦੇ ਨੀ ਸਵਾਲ ਕਰਨ ਨੂੰ, ਇਹੀ ਪੁੱਛਣਾ ਕਿ ਭਾਈ ਤੂੰ ਕੀ ਕਰਦਾ ਸੀ, ਆਹ ਕੀ ਹੋਇਆ, ਸੀਸੀਟੀਵੀ ਕੈਮਰੇ ਹੈ। ਜਾਂਚ ਤੇ 5-7 ਦਿਨਾਂ ਦੇ ਵਿੱਚ 100% ਹੋ ਸਕਦੀ ਸੀ, ਨਹੀਂ ਕੀਤੀ, ਲਟਕਾਈ ਗਈ ਹੈ, ਸਿੱਧਾ ਅਰਥ ਹੈ। ਸੋ ਇਸ ਕਰਕੇ ਜਾਂਚ ਜੂੰਚ ਵਾਲੀ ਤੇਜ਼ੀ ਵਾਲੀ ਭਾਈ ਕੋਈ ਗੱਲ ਨਹੀਂ ਹੈ। ਗੱਲ ਬੜੀ ਸਿੱਧੀ ਹੈ ਕਿ ਉੱਥੇ ਲੱਖਾਂ ਕਰੋੜਾਂ ਦਾ ਘਪਲਾ ਹੋਇਆ, ਘਪਲੇ ਦੀਆਂ ਤੰਦਾਂ ਤਾਰਾਂ ਉੱਪਰ ਤੱਕ ਸਿਰੇ ਤੱਕ ਜੁੜੀਆਂ ਜਾਪਦੀਆਂ, ਕੁਝ ਦੇ ਉੱਪਰ ਗਾਜ ਡਿੱਗ ਗਈ ਹੈ ਤੇ ਬਾਕੀ ਮੈਨੂੰ ਲੱਗਦਾ ਸਾਰੀ ਢੱਕੀ ਲਪੇਟੀ ਜਾਣੀ ਹੈ।
7: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਤੁਸੀਂ ਜੋ ਆਪਣੀਆਂ ਗੱਡੀਆਂ ਕਾਰਾਂ ਲਈ ਇੰਸ਼ੋਰੈਂਸ ਦੀ ਭਾਲ ਕਰ ਰਹੇ ਹੋ ਤੇ ਮੈਂਡੀ ਗਿੱਲ ਜੀ ਦਾ ਨੰਬਰ ਤੁਹਾਨੂੰ ਨੋਟ ਬਿਲਕੁਲ ਕਰਵਾਉਣਾ, ਏਬਲ ਇੰਸ਼ੋਰੈਂਸ ਤੋਂ, ਜਿੱਥੇ ਟਰੱਕ, ਕਾਰ, ਹੋਮ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇਹ ਜੀ ਆਪਣੀਆਂ ਸਰਵਿਸਿਜ਼ ਪ੍ਰਦਾਨ ਕਰਦੇ ਨੇ, ਦਿੰਦੇ ਨੇ। ਅਤੇ ਓਨਰ ਓਪਰੇਟਰਸ, ਫਲੀਟ ਓਨਰਸ ਦੇ ਲਈ ਤਾਂ ਇਹਨਾਂ ਕੋਲ ਅੱਛੇ ਸਪੈਸ਼ਲ ਪ੍ਰੋਗਰਾਮਸ ਨੇ। ਸੋ ਤੁਸੀਂ ਜੀ ਜ਼ਰੂਰ ਸੰਪਰਕ ਕਰੋ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ। ਨੰਬਰ ਹੈ 6479299509, 6479299509, 6479299509 ਨੰਬਰ ਹੈ ਜੀ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦੇ ਲਈ। ਤੇ ਸਾਡੇ ਨਾਲ ਅਗਲੀ ਕਾਲ ਹੈ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ ਜੀ। ਜੀ ਸਤਿ ਸ੍ਰੀ ਅਕਾਲ ਜੀ। ਜੀ ਅੰਕਲ ਜੀ, ਸਤਿ ਸ੍ਰੀ ਅਕਾਲ ਜੀ।
13: ਕਿਸੇ ਵੀ ਸਟੇਟ ਦੇ ਵਿਚ ਜਿਹੜੇ ਦੋ ਵਰਗ ਨੇ, ਇੱਕ ਤੇ ਮੁਲਾਜ਼ਮ, ਇੱਕ ਕਿਸਾਨ, ਜੇ ਇਹ ਸਰਕਾਰਾਂ ਦੇ ਖਿਲਾਫ਼ ਹੋ ਜਾਣ ਜਾਂ ਸਰਕਾਰਾਂ ਇਹਨਾਂ ਨੂੰ ਆਪਣਾ ਵੈਰੀ ਬਣਾ ਲੈਣ ਤੇ ਫਿਰ ਸਰਕਾਰ ਦਾ ਅਗਲੀ ਦਫ਼ਾ ਪਤਨ ਜ਼ਰੂਰ ਹੁੰਦਾ। ਹੁਣ ਤੁਸੀਂ ਦੇਖੋ ਇਹਨਾਂ ਨੇ, ਆਮ ਆਦਮੀ ਪਾਰਟੀ ਨੇ ਆਪਣੇ ਪਿਛਲੇ ਸਮੇਂ ਦੇ ਵਿੱਚ 4-5 ਸਾਲਾਂ ਦੇ ਵਿੱਚ ਬਹੁਤ ਜ਼ੁਲਮ ਕੀਤੇ ਨੇ, ਬਹੁਤ ਜਾਤੀਆਂ ਕੀਤੀਆਂ ਨੇ, ਮੁਲਾਜ਼ਮਾਂ ਤੇ ਵੀ ਤੇ ਕਿਸਾਨਾਂ ਤੇ ਵੀ। ਜੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਰੁਖ ਕਰ ਦਿੰਦੇ, ਹਰਿਆਣਾ ਦੀ ਸਰਕਾਰ ਉਹਨਾਂ ਨੂੰ ਸੰਭੂ ਤੋਂ ਤੇ ਖਨੌਰੀ ਤੋਂ ਅੱਗੇ ਨੀ ਵਧਣ ਦਿੰਦੀ, ਤੇ ਜੇ ਚੰਡੀਗੜ੍ਹ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ, ਸਰਕਾਰ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨੇ, ਤੇ ਸਰਕਾਰ ਨੂੰ ਟੀਅਰ ਗੈਸ, ਲਾਠੀ ਚਾਰਜ, ਪਾਣੀ ਦੀਆਂ ਪਛਾੜਾਂ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ। ਤੇ ਇਸੇ ਤਰ੍ਹਾਂ ਜੇ ਮੁਲਾਜ਼ਮ ਜਿਹੜੇ ਨੇ ਉਹਨਾਂ ਦਾ ਮਹਿੰਗਾਈ ਜਿਹੜਾ ਅਨਾਊਂਸ ਹੈ ਉਹ ਕਿੰਨੇ ਚਿਰ ਤੋਂ ਪੈਂਦੇ ਗਏ, ਉਹਨਾਂ ਨੂੰ ਦੇ ਨਹੀਂ ਰਹੀ, ਤੇ ਹੁਣ ਹਾਈਕੋਰਟ ਹੀ ਹੋ ਗਏ ਨੇ, ਤੇ ਹਾਈਕੋਰਟ ਤੋਂ ਵੀ ਸਰਕਾਰ ਦੀ ਹਾਰ ਹੋਈ ਤੇ ਉਹਨਾਂ ਦੀ ਜਿੱਤ ਹੋਈ ਹੈ, ਫਿਰ ਵੀ ਨੀ ਹਟੇ, ਫਿਰ ਵੀ ਉਹਨਾਂ ਦੇ ਖਿਲਾਫ਼ ਡਬਲ ਬੈਂਚ ਤੇ ਇਹਨਾਂ ਪਟੀਸ਼ਨ ਕਰ ਦਿੱਤੀ, ਤੇ ਉੱਥੋਂ ਵੀ ਹਾਰ ਹੋ ਗਈ, ਤੇ ਫਿਰ ਵੀ ਉਹਨਾਂ ਨੂੰ ਤੰਗ ਕਰੀ ਜਾ ਰਹੇ ਨੇ। ਇੰਨੀ ਜ਼ਿਆਦਾ ਦੁਰਨ ਜਾਤੀ ਕਿਉਂ ਕਰ ਰਹੇ ਨੇ, ਚੱਲਦੇ ਆਪੋਜੀਸ਼ਨ ਸਨ ਤੇ ਉਦੋਂ ਕਹਿੰਦੇ ਹੁੰਦੇ ਸਨ ਕਿ ਕਾਂਗਰਸ ਤੇ ਅਕਾਲੀ ਪਾਰਟੀ ਨੇ ਜ਼ੁਲਮ ਕਰਦੀ, ਜੇ ਸਾਡੀ ਸਰਕਾਰ ਆਈ ਤੇ ਕਿਸੇ ਨੂੰ ਅੰਦੋਲਨ ਕਰਨ ਦੀ ਜ਼ਰੂਰਤ ਨੀ ਪਵੇਗੀ, ਤੇ ਹੁਣ ਕੀ ਕਰਨ ਲੈ ਰਹੇ ਇਹਦੇ ਬਾਰੇ ਦੱਸੋ, ਤੇ ਕੀ ਮਹਿੰਗਾਈ ਹੈ ਜਿਹੜੀਆਂ ਕਿਸ਼ਤਾਂ ਨੇ ਇਹ ਮੁਲਾਜ਼ਮ ਦੇ ਰਹੇ ਨੇ ਜਾਂ ਨਹੀਂ ਦੇ ਰਹੇ?
7: ਜੀ ਰਮੇਸ਼ ਜੀ,
9: ਮੈਨੂੰ ਇਹ ਲੱਗਦਾ ਹੈ ਕਿ ਸਰੋਤੇ ਗੱਲ ਠੀਕ ਹੈ, ਇਹ ਮੈਂ ਵੀ ਇਸ ਧਾਰਨਾ ਦੇ ਨਾਲ ਸਹਿਮਤ ਹੈ ਕਿ ਇੱਕ ਧਾਰਨਾ ਹੁੰਦੀ ਸੀ ਕਿ ਮੁਲਾਜ਼ਮ ਸਰਕਾਰਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹੈ, ਕਿਸਾਨ ਉਸ ਢਾਂਚੇ ਦਾ ਅੰਗ ਹੈ ਔਰ ਇਹ ਸਰਕਾਰ ਦੇ ਜਿੱਤਣ ਹਾਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ। ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇਸ ਗੱਲ ਦੀ ਸਮਝ ਆ ਗਈ ਜਾਂ ਉਹਨਾਂ ਨੇ ਇੱਕ ਨਵੀਂ ਵਿਉਂਤਬੰਦੀ ਕਰ ਲਈ ਕਿ ਮੁਲਾਜ਼ਮਾਂ ਦੀ ਗਿਣਤੀ ਘੱਟ ਗਈ ਆ। ਮੁਲਾਜ਼ਮ ਤੇ ਇੱਕ ਦੂਜਾ ਵਰਗ, ਕਿਉਂਕਿ ਮੁਲਾਜ਼ਮ ਉਹ ਤਨਖਾਹ ਲੈਂਦੇ ਆ ਜੋ ਇੱਕ ਢਾਂਚੇ ਨੇ ਵਿਗਿਆਨਿਕ ਢੰਗ ਦੇ ਨਾਲ ਸਹੀ ਇਮਾਨਦਾਰੀ ਦੇ ਨਜ਼ਰੀਏ ਨਾਲ ਡਿਜ਼ਾਇਨ ਕੀਤੀ, ਜਿਹਨੂੰ ਆਪਾਂ ਸਰਕਾਰੀ ਮੁਲਾਜ਼ਮ ਕਹਿੰਦੇ। ਮੈਂ ਨਹੀਂ ਕਹਿੰਦਾ ਵੱਧ ਲੈਂਦੇ ਜਾਂ ਘੱਟ ਲੈਂਦੇ, ਜੋ ਵਿਗਿਆਨਿਕ ਤੌਰ ਤੇ ਚਾਹੀਦੀ ਹੈ ਬਿਲਕੁਲ ਟੈਕਨੀਕਲ ਢੰਗ ਦੇ ਨਾਲ ਉਹ ਮੁਲਾਜ਼ਮਾਂ ਦੀ ਸੈਲਰੀ ਫਿਕਸ ਕੀਤੀ ਜਾਂਦੀ ਹੈ ਤੇ ਕੀਤੀ ਗਈ। ਹੁਣ ਉਹ ਸੈਲਰੀ ਸੱਚਮੁੱਚ ਚੰਗੀ ਹੈ, ਇੰਨੀ ਕਹਿ ਕਿ ਵਿਅਕਤੀ ਆਪਣੀ ਅਣਖ ਦੀ ਰੋਟੀ ਖਾ ਸਕਦਾ ਹੈ। ਦੂਜਾ ਢਾਂਚਾ ਜਿਹੜਾ ਅੱਜ ਬੇਰੋਜ਼ਗਾਰ ਹੈ, ਉਹਨਾਂ ਦੀ ਨਿੱਜੀਕਰਨ ਨੇ ਲੁੱਟ ਕੀਤੀ, ਉਹਨਾਂ ਨੂੰ ਨਗੂਣੀਆਂ ਤਨਖਾਹਾਂ ਮਿਲਦੀਆਂ, ਉਹ ਦੋ ਹਿੱਸਿਆਂ ਚ ਵੰਡੇ ਗਏ। ਉਹਨਾਂ ਨੂੰ ਇਹ ਲੱਗਦਾ ਯਾਰ ਇਹਨਾਂ ਦੀਆਂ ਇੰਨੀਆਂ ਤਨਖਾਹਾਂ, ਜਦਕਿ ਉਹਨਾਂ ਦੀਆਂ ਜ਼ਿਆਦਾ ਨਹੀਂ ਹੈ। ਸੱਚਾਈ ਇਹ ਹੈ ਕਿ ਜਿਹੜੇ ਕਹਿ ਰਹੇ ਉਹਨਾਂ ਦੀਆਂ ਘੱਟ ਹੈ, ਉਹਨਾਂ ਦੀ ਲੁੱਟ ਹੋ ਰਹੀ ਹੈ, ਉਹ ਆਪਣੀ ਲੁੱਟ ਖਿਲਾਫ ਤੇ ਲੜ ਨਹੀਂ ਪਾ ਰਹੇ, ਜਾਂ ਕਹੀਏ ਕਿ ਉਹਨਾਂ ਦੀ ਲੁੱਟ ਰੁਕ ਨਹੀਂ ਰਹੀ। ਉਹ ਕਹਿੰਦੇ ਕਿ ਭਾਈ ਇਹਨਾਂ ਦੀਆਂ ਵੱਧ ਹੈ, ਸਰਕਾਰ ਉਸ ਗੱਲ ਦਾ ਫਾਇਦਾ ਲੈ ਰਹੀ ਹੈ। ਮੁਲਾਜ਼ਮਾਂ ਦੇ ਨਾਲ ਹੁਣ ਲੋਕ ਨਹੀਂ ਰਹੇ, ਇੱਕ ਵੱਡਾ ਕਾਰਨ ਇਹ, ਹੋਰ ਵੀ ਕਾਰਨ ਹੈ, ਇੱਕ ਕਾਰਨ ਇਹ ਵੀ ਹੈ। ਦੂਜੀ ਗੱਲ ਹੈ, ਸਰਕਾਰਾਂ ਨੇ ਮੁਲਾਜ਼ਮਾਂ ਨੂੰ ਬਾਈਪਾਸ ਕਰਕੇ ਨਵੇਂ ਢੰਗ ਡਿਜ਼ਾਇਨ ਕਰ ਲਏ, ਜਿਹਦੇ ਵਿੱਚੋਂ ਮਾਮਾ ਧੀਆਂ ਯੋਜਨਾ, ਜਿਹਦੇ ਵਿੱਚੋਂ ਮੇਰੀ ਰਸੋਈ ਯੋਜਨਾ, ਅਜੋ 1000 ਰੁਪਏ ਚੋਂ ਹੋਰ ਹੈ, ਉਹ ਸਰਕਾਰਾਂ ਨੇ ਢੰਗ ਤਿਆਰ ਕਰਕੇ ਕਰ ਲਏ ਆ। ਇਸ ਕਰਕੇ ਬਾਈਪਾਸ ਹੋ ਗਏ ਵਿੱਚੇ ਕਿਸਾਨ ਤੇ ਵਿੱਚੇ ਮੁਲਾਜ਼ਮ। ਇਸ ਕਰਕੇ ਮੈਨੂੰ ਲੱਗਦਾ ਉਹ ਸਰਕਾਰਾਂ ਦਾ ਪੈਂਤੜਾ ਕਾਫੀ ਉਹਨਾਂ ਦੇ ਸਹਾਈ ਪੋਲੀਟੀਕਲ ਪਾਰਟੀਆਂ ਨੂੰ ਫਿੱਟ ਬਹਿ ਰਿਹਾ। ਬਾਕੀ ਰਹੀ ਮਹਿੰਗਾਈ ਭੱਤੇ ਦੀ ਕਿਸ਼ਤੀ ਗੱਲ, ਸਰੋਤੇ ਡਬਲ ਬੈਂਚ ਵਾਲੇ ਕੇਸ ਦਾ ਅਜੇ ਨਿਬੇੜਾ ਨਹੀਂ ਹੋਇਆ, ਭਾਰਤੀ ਸਮੇਂ ਦੇ ਸੋਮਵਾਰ ਜਾਨੀ ਕੱਲ ਉਹਦੀ ਸੁਣਵਾਈ ਹੈ ਮੁੜ ਤੋਂ ਹਾਈ ਕੋਰਟ ਵਿੱਚ, ਕੱਲ ਪਤਾ ਲੱਗੇਗਾ ਕਿ ਹਾਈ ਕੋਰਟ ਕੀ ਫੈਸਲਾ ਦਿੰਦਾ ਹੈ।
7: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ ਜੀ, 3430 ਜੀ ਨੰਬਰ ਹੈ ਜੀ, ਸਵਾਗਤ ਹੈ ਜੀ।
14: ਸ਼ਰਾਬੀ ਤੇ ਮੋਦੀ ਕੋਲ ਜਹਾਜ਼ ਦੀ ਚਾਬੀ, ਬਹੁਤ ਤੰਗ ਕਰ ਰਹੇ ਆ ਜੀ। ਤੇ ਦੂਜਾ ਜੀ ਇੱਕ ਕਾਂਗਰਸੀਆਂ ਦੀ ਗੱਲ ਕਰਨੀ ਆ, ਦੱਸਿਓ ਜਿੱਦਾਂ ਗਰਮੀਆਂ ਚ ਪਿੰਡਾਂ ਚ ਨਾ ਪੀਰਾਂ ਦੇ ਮੇਲੇ ਚੱਲਦੇ ਹੁੰਦੇ, ਇਹਨਾਂ ਦੇ ਮੇਲੇ ਮੂਲੇ ਚੱਲ ਰਹੇ ਆ ਜੀ, ਕਦੀ ਕਿਤੇ ਇਕੱਠ ਕਰ ਲੈਂਦੇ, ਕਦੀ ਕਿਤੇ ਇਕੱਠ ਕੇ, ਕੱਢਣ ਪਾਉਣ ਨੂੰ ਕੋਈ ਨਿਕਲ ਨੀ ਰਿਹਾ ਵਿੱਚੋਂ ਜੀ। ਇੰਨੀ ਗੱਲ ਜ਼ਰੂਰ ਆ ਜੀ, ਇੱਕ ਇਹ ਕਹਿਣਾ ਹਟ ਗਿਆ ਮੇਰੀ ਰਾਹੁਲ ਗਾਂਧੀ ਨਾਲ ਸਿੱਧੀ ਗੱਲਬਾਤ ਆ ਜੀ, ਰਾਹੁਲ ਗਾਂਧੀ ਨਾਲ ਇਹ ਵੀ ਹੁਣ ਸਾਨੂੰ ਨੀ ਮਿਲਿਆ, ਦੱਸਿਓ ਜ਼ਰੂਰ ਜੀ। ਥੈਂਕ ਯੂ, ਬਹੁਤ ਵਧੀਆ ਸੁਣਦੇ
7: ਜੀ ਰਮੇਸ਼ ਜੀ।
9: ਸਾਰਾ ਕੁਛ ਹੀ ਕਹਿਤਾ ਜੀ, ਮੇਰੇ ਤੇ ਬੱਚਿਆ ਕੁਛ ਨੀ, ਮੇਲਿਆਂ ਦੀ ਯਾਦ ਕਰਾ ਦਿੱਤੀ ਹੈ। ਬਾਕੀ ਜਿਹੜਾ ਨਾ ਹੁੰਦੀ ਹਾੜ ਦਾ ਮਹੀਨਾ ਤੇ ਇਹਦੇ ਅੱਗੇ ਪਿੱਛੇ ਥੋੜਾ ਜਿਹਾ, ਇਹ ਬਾਕੀ ਇੱਕ ਬੜਾ ਹੀ ਨਾ ਪੰਜਾਬ ਦੇ ਵਿੱਚ, ਰੁਪਿੰਦਰ ਜੀ ਮੈਂ ਜੇ ਸਹੀ ਸ਼ਬਦ ਵਰਤਣਾ ਹੋਵੇ ਭੇਡ ਚਾਲ
7: ਜੀ,
9: ਇੱਕ ਨਾ ਜਿਹੜੀਆਂ ਥਾਵਾਂ ਮਾੜੀਆਂ ਮੋਟੀਆਂ ਹੁੰਦੀਆਂ ਸੀ, ਬਹੁਤਾ ਕੋਈ ਉਹਨਾਂ ਥਾਵਾਂ ਦਾ ਨਾ ਵਜੂਦ ਸੀਗਾ, ਨਾ ਉਹ ਥਾਵਾਂ ਦਾ ਕਿਸੇ ਨੂੰ ਕੋਈ ਇਤਿਹਾਸ ਪਤਾ, ਐਵੇਂ ਮੜੀਆਂ ਜਿਹਨਾਂ ਨੂੰ ਆਖ ਦਿੰਦੇ ਆ, ਉਹ ਅੱਜ ਕੱਲ ਬੜੀਆਂ ਪੀਰਾਂ ਦੀਆਂ ਥਾਵਾਂ ਬੜੀਆਂ ਹੈ, ਕਿਤੇ ਝੋਟੇ ਸ਼ਾਹ, ਕਿਤੇ ਬੜੇ ਵਿੰਗੇ ਟੇਡੇ ਜੇ ਨਾ, ਕਿਤੇ ਹੋਰ ਏਦਾਂ ਦੇ, ਝੋਟੇ ਸ਼ਾਹ ਹੋ ਗਿਆ, ਫਲਾਨਾ ਏਦਾਂ ਦੇ, ਉਹ ਜਗ੍ਹਾ ਬਣਾ ਕੇ ਨਾ ਉੱਥੇ ਬੈਠੇ ਜਿਹੜੇ ਆ ਉਹ ਸੂਟੇ ਲਾਈ ਜਾਂਦੇ ਆ ਤੇ ਉੱਥੇ ਬੈਠੇ ਆ ਬਾਬੇ ਬਣ ਕੇ, ਤੇ ਉੱਥੇ ਮੇਲੇ ਹੁੰਦੇ ਰਿਹਾ ਮਹੀਨਿਆਂ। ਇਹ ਬੜੀ ਪੰਜਾਬ ਦੀ ਇੱਕ ਭੈੜੀ ਪਰੰਪਰਾ ਅਸੀਂ ਪੰਜਾਬੀਆਂ ਨੇ ਜਿਹੜੇ ਉਹ ਵੀ ਉਹ ਪੰਜਾਬ ਸ਼ਮਾਫ ਕਰਨਾ, ਇੱਕ ਹੋਰ ਜੋੜਦਾ, ਇਕੱਲੇ ਪੰਜਾਬੀ ਨੀ ਸਾਡੇ NRI ਭਰਾਵਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ। ਉੱਥੇ ਕਲਾਕਾਰ ਸੱਦੇ ਜਾਂਦੇ ਆ, ਕਲਾਕਾਰ ਪੈਸੇ ਲੈਂਦੇ ਆ, ਹੁਣ ਪੈਸੇ ਤੇ ਉਹ ਬਾਬੇ ਨੇ ਕੋਲੋਂ ਦੇਣੇ ਨੀ, ਉਹ ਫਿਰ NRI ਭਰਾਵਾਂ ਦੀਆਂ ਫੋਟੋ ਲਾਈਆਂ ਜਾਂਦੀਆਂ ਪੋਸਟਰਾਂ ਦੇ ਵਿੱਚ, ਇਹ ਪੈਸੇ ਭੇਜਦੇ ਇੱਥੋਂ। ਉੱਥੇ ਕੋਈ ਜਿਹੜੇ ਪਿੰਡ ਦੇ ਚਾਰ ਖੇਤਰ ਦੇ ਅਮੀਰ ਲੋਕ ਹੁੰਦੇ ਆ ਉਹਨਾਂ ਦੀ ਫੋਟੋ ਲਾਈ ਜਾਂਦੀ ਹੈ, ਉਸ ਮੇਲੇ ਚ ਮੁੱਖ ਮਹਿਮਾਨ ਬਣਾ ਕੇ ਸੱਦੇ ਜਾਂਦੇ ਆ। ਇਹ ਇੱਕ ਗਲਤ ਪਰੰਪਰਾ ਅਸੀਂ ਚਾਵਾਂ ਚਾਵਾਂ ਚ ਖੁਸ਼ੀ ਖੁਸ਼ੀ ਚ ਰੌਣਕ ਮੇਲੇ ਚ ਅਸੀਂ ਪੰਜਾਬ ਦੇ ਵਿੱਚ ਇੱਕ ਗਲਤ ਗਲਤ ਜਿਹੜੀ ਧਾਰਨਾ ਅਸੀਂ ਬਣਾ ਲਈ। ਮੇਲੇ ਤੇ ਲੱਗਣੇ ਚਾਹੀਦੇ ਸੀ ਛਿੰਝਾਂ ਖੇਡਾਂ ਦੇ, ਮੇਲੇ ਤੇ ਲੱਗਣੇ ਚਾਹੀਦੇ ਸੀ ਕਬੱਡੀ ਦੇ, ਮੇਲੇ ਤੇ ਖਿਡਾਰੀਆਂ ਦੇ ਲੱਗਣੇ ਚਾਹੀਦੇ ਸੀ, ਮੇਲੇ ਤੇ ਹੋਰ ਲੱਗਣੇ ਚਾਹੀਦੇ। ਇੱਥੇ ਅਸੀਂ ਮੇਲੇ ਕਿਹੜੇ ਲਾ ਲਏ, ਉਹ ਪੀਰਾਂ ਦੀ ਜਗ੍ਹਾ ਤੇ ਕਲਾਕਾਰ ਗਾਉਣ ਆਉਂਦੇ ਆ, ਗੀਤ ਸਾਰੇ 440 ਆ, ਚੁੱਕ ਦੋ ਵਾਲੇ, ਤੇ ਅਸੀਂ ਉੱਥੇ ਭੰਗੜਾ ਪਾਈ ਜਾਂਦੇ ਹਾਂ। ਇਹ ਜਿਹੜੀ ਸਰੋਤੇ ਯਾਦ ਕਰਾ ਗਿਆ, ਇਹ ਬੜੀ ਪੰਜਾਬ ਦੇ ਵਿੱਚ ਇੱਕ ਭੇਡ ਚਾਲ ਚੱਲੀ ਹੈ, ਬਹੁਤ ਵੱਡੇ ਪੱਧਰ ਤੇ ਇਹ ਜਿਹੜੀ ਇੱਕ ਚੀਜ਼ ਨਵੀਂ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਵੱਡੇ ਪੱਧਰ ਤੇ ਵੱਧ ਖੁੱਲ ਗਈ ਹੈ
7: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਮੈਂ ਨੋਟ ਜੀ ਤੁਹਾਨੂੰ ਜ਼ਰੂਰ ਕਰ ਦੇਵਾਂ ਜੀ, ਤੁਸੀਂ ਇਹ ਨੰਬਰ ਨੋਟ ਕਰਨਾ ਹੈ ਗਲੋਬਲ ਕੰਫਰਟ ਏਅਰ ਏਸੀ ਫਰਨੈਂਸ ਰਿਪੇਅਰਿੰਗ ਵਾਲਿਆਂ ਦਾ, ਨਵਾਂ ਲਗਵਾਉਣਾ ਜਾਂ ਫਿਰ ਰਿਪੇਅਰ ਕਰਵਾਉਣਾ ਆਪਣਾ ਏਸੀ ਜਾਂ ਫਰਨੈਂਸ, ਅਤੇ ਅੱਜ ਇਹਨਾਂ ਨੂੰ ਸੰਪਰਕ ਕਰੋ। ਤੇਜਪਾਲ ਜੀ ਨੂੰ ਫੋਨ ਤੁਸੀਂ ਕਰਨਾ ਨੰਬਰ 905-790-9080 'ਤੇ, 9057909080 ਨੰਬਰ ਹੈ, $1800 ਦੀ ਰਿਬੇਟ ਹੈ ਜੀ, ਅਤੇ ਸੰਪਰਕ ਤੁਸੀਂ ਕਰ ਸਕਦੇ ਹੋ। ਅਤੇ ਨਾਲ ਹੀ ਲਿਵਾਨਾ ਵੈਲਨੈਸ ਸਪਾ ਦਾ ਜ਼ਿਕਰ ਕਰਦੀ ਹੈ ਜੀ, ਬਰੈਂਪਟਨ ਦੇ ਵਿੱਚ ਇਹ ਓਪਨ ਹੋਏ ਨੇ, ਅਤੇ ਰਿਲੈਕਸਿੰਗ ਮਸਾਜ ਥੈਰੇਪੀ ਅਤੇ ਬਿਊਟੀ ਸਰਵਿਸਿਜ਼ ਇਹਨਾਂ ਦੇ ਕੋਲ ਨੇ। ਇੰਸ਼ੋਰੈਂਸ ਬੈਨੀਫਿਟਸ ਵਾਲੇ ਕਸਟਮਰਸ ਜੋ ਨੇ ਆਪਣੀ ਇੰਸ਼ੋਰੈਂਸ ਨੂੰ ਜ਼ਰੂਰ ਵਰਤ ਸਕਦੇ ਹੋ ਜੀ। ਰਿਲੈਕਸਿੰਗ ਮਸਾਜ ਦੇ ਵਿੱਚ ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਫੇਸ਼ੀਅਲਸ, ਲੇਜ਼ਰ ਹੇਅਰ ਰਿਮੂਵਲ ਦੀ ਗੱਲ ਕਰੀਏ, ਸੋ ਸਾਰੀਆਂ ਹੀ ਸੇਵਾਵਾਂ ਇਹਨਾਂ ਦੇ ਕੋਲ ਨੇ। 5341 ਪਾਰਕਰ ਸਕੁਆਇਰ ਬਰੈਂਪਟਨ ਦੇ ਵਿੱਚ ਇਹ ਨੇ, ਅਤੇ ਤੁਸੀਂ ਅਪੁਆਇੰਟਮੈਂਟ ਲਈ ਜਾਂ ਫਿਰ ਕੋਈ ਡੀਲਸ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ, ਨੰਬਰ 416-881-5385 ਨੰਬਰ ਨੋਟ ਕਰ ਲਓ, 416-881-5385, 416-881-5385 ਜੀ ਇਹ ਨੰਬਰ ਹੈ। ਅਤੇ ਇਸ ਦੇ ਨਾਲ ਹੀ ਨੋਟ ਅਸੀਂ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦਈਏ ਜੀ, ਜਿੱਥੇ ਪਹਿਲੀ ਜੋ ਲੋੜ ਜੋ ਹੈ, ਇਹ ਪਹਿਲੀ ਪ੍ਰਾਇਰਿਟੀ ਜੋ ਹੈ ਆਪਣੀ ਅਤੇ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ, ਜੋ ਪੀਸ ਆਫ ਮਾਈਂਡ ਦੇ ਲਈ ਜੀ, ਅੱਜ ਦੀ ਡੇਟ ਦੇ ਵਿੱਚ ਇੰਸ਼ੋਰੈਂਸ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਸੋ ਹਰਪ੍ਰੀਤ ਸੈਣੀ ਜੀ ਦਾ ਨੰਬਰ ਟੋਪ ਚੋਇਸ ਇੰਸ਼ੋਰੈਂਸ ਤੋਂ ਨੋਟ ਕਰ ਲਓ ਜੀ, 416-817-6500, 416-817-6500, 416-817-6500। ਜਦੋਂ ਆਪਣੇ ਜੀ ਇੱਥੇ ਆਉਂਦੇ ਨੇ, ਜੋ ਇੰਡੀਆ ਤੋਂ ਆਉਂਦੇ ਨੇ, ਪਾਕਿਸਤਾਨ ਤੋਂ ਆਉਂਦੇ ਨੇ, ਜਾਂ ਫਿਰ ਤੁਸੀਂ ਆਪਣੇ ਰਿਲੇਟਿਵਸ ਨੂੰ ਵਿਸਟਰ ਵੀਜ਼ਾ 'ਤੇ ਮੰਗਵਾਇਆ ਬੁਲਾਇਆ ਹੈ, ਅਤੇ ਸੁਪਰ ਵੀਜ਼ਾ ਇੰਸ਼ੋਰੈਂਸ, ਵਿਸਟਰ ਵੀਜ਼ਾ ਇੰਸ਼ੋਰੈਂਸ ਜੋ ਪਹਿਲੀ ਲੋੜ ਜੋ ਹੈ ਹੋਣੀ ਚਾਹੀਦੀ ਹੈ। ਸੋ ਇਸ ਦੇ ਨਾਲ ਨਾਲ ਤੁਸੀਂ ਆਪ ਕਿਤੇ ਘੁੰਮ ਕੇ ਆਉਣਾ ਹੈ, ਅਤੇ ਟਰੈਵਲ ਇੰਸ਼ੋਰੈਂਸ ਦੇ ਨਾਲ ਲਾਈਫ, ਡਿਸੇਬਿਲਿਟੀ ਅਤੇ ਕ੍ਰਿਟੀਕਲ ਇੰਸ਼ੋਰੈਂਸ ਦੀ ਗੱਲ ਕਰੀਏ, ਅਤੇ ਅੱਛੇ ਪਲਾਨਸ, ਅੱਛੀਆਂ ਪੋਲਿਸੀਜ਼ ਜੀ ਇਹਨਾਂ ਦੇ ਕੋਲ ਨੇ, ਅਤੇ ਨਾਲ ਹੀ ਇਨਵੈਸਟਮੈਂਟ ਪਲੈਨਿੰਗ ਤੁਸੀਂ ਆਪਣੇ ਲਈ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਸੰਪਰਕ ਕਰਨਾ ਹਰਪ੍ਰੀਤ ਸੈਣੀ ਜੀ ਨੂੰ, ਨੰਬਰ 416-817-6500, 416-817-6500 ਜੀ ਨੰਬਰ ਹੈ। ਅਤੇ ਜੀ ਇਸ ਦੇ ਨਾਲ ਹੀ ਅਸੀਂ ਰਮੇਸ਼ ਜੀ ਆਪਣੀ ਅਗਲੀ ਕਾਲ ਵੱਲ ਵਧਾਂਗੇ। ਸਾਡੇ ਨਾਲ ਹੋਲਡ 'ਤੇ ਨੇ ਜੀ ਸਤਨਾਮ ਜੀ, ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
15: ਹਾਂਜੀ ਰਮੇਸ਼ ਜੀ, ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ। ਸਰ
15: ਮਾਈ ਜੀ, ਰੁਪਿੰਦਰ ਜਦੋਂ ਆਉਂਦੇ ਨੀ ਫਿਰ ਅਸੀਂ ਮੇਲੇ ਵੇਖਣ ਲੈ ਜਾਈਏ, ਤੇ ਹੋਰ ਕੀ ਕਰੀਏ ਜੀ, ਟਾਈਮ ਤਾਂ ਪੂਰਾ ਕਰਨਾ ਹੀ ਹੈ
7: ਜੀ। ਜੀ ਜੀ ਸਰ,
15: ਸਮਾਂ ਦੇਣ ਦਾ ਧੰਨਵਾਦ ਜੀ।
7: ਜੀ ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਸੀਂ ਯਾਦ ਕੀਤਾ। ਰਮੇਸ਼ ਜੀ ਅਗਲੀ ਕਾਲ ਵੱਲ ਚੱਲਾਂਗੇ ਜੀ, ਬਲਜਿੰਦਰ ਜੀ ਸਾਡੇ ਨਾਲ ਨੇ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
16: ਹੈਲੋ, ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ, ਜੀ ਸਰ ਤੁਸੀਂ ਔਨ ਏਅਰ ਹੋ।
16: ਵੈਲਕਮ ਬੈਕ ਰਵਿੰਦਰ ਜੀ, ਬਹੁਤ ਤੁਹਾਨੂੰ ਅਸੀਂ ਯਾਦ ਕਰਦੇ ਸੀ, ਬਹੁਤ ਬਹੁਤ ਥੋੜਾ ਧੰਨਵਾਦ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
7: ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ।
16: ਅੱਛਾ ਹਰਪ੍ਰੀਤ ਸਾਹਿਬ, ਮੇਰਾ ਇੱਕ ਸਵਾਲ ਹੋਰ ਹੈ, ਤੁਹਾਨੂੰ ਕਿਤੇ ਨਾ ਬੜਾ ਕੁਐਸਚਨ ਆਉਂਦਾ ਔਰ ਵੀ ਸਾਡਾ ਡੀਏ ਨਹੀਂ ਲੱਗਿਆ, ਤੇ ਉਹਨਾਂ ਬਾਰੇ ਦੱਸੋ ਵੀ ਉਹ ਮਤਲਬ ਹੁਣ ਕਿੰਨੇ ਕੁ ਡੀਏ ਲਵਾਉਣੇ ਜੀ, ਮਤਲਬ ਇੱਥੇ ਵੀ ਲੱਗੀ ਜਾਂਦੇ ਉਹਨਾਂ ਦੇ, ਇੱਥੇ ਵੀ ਲੱਗੀ ਜਾਂਦੇ, ਤੇ ਉਹ ਮਾੜਾ ਮੋਟਾ ਸਬਰ ਸੰਤੋਸ਼ ਵੀ ਚਾਹੀਦਾ ਜੀ, ਬਹੁਤ ਕੁਛ ਮਿਲਦਾ।
7: ਜੀ ਸ਼ੁਕਰੀਆ ਜੀ, ਗੁਜ਼ਾਰਿਸ਼ ਮੈਂ ਕਰਾਂਗੀ ਕਿ ਅਸੀਂ ਚਲੋ ਕਮੈਂਟ ਨਾ ਕਰੀਏ, ਤੁਸੀਂ ਜਨਰਲ ਕੁਐਸਚਨ ਪੁੱਛ ਲਓ, ਮੇਰੇ ਖਿਆਲ ਇਹ ਜ਼ਿਆਦਾ ਬਿਹਤਰ ਹੋਵੇਗਾ ਜੀ। ਰਮੇਸ਼ ਜੀ
9: ਦੇਖੋ, ਗੱਲ ਇਹ ਹੈ ਕਿ ਜਿਹੜਾ ਡੀਏ ਇਹ ਤਨਖਾਹ ਦਾ ਹੀ ਪਾਰਟ ਹੁੰਦਾ, ਪੈਨਸ਼ਨ ਦਾ ਪਾਰਟ ਹੀ ਹੁੰਦਾ। ਕਿਸੇ ਵੀ ਮੁਲਾਜ਼ਮ ਨੂੰ ਜਦੋਂ ਤਨਖਾਹ ਨਿਰਧਾਰਤ ਕੀਤੀ ਜਾਂਦੀ, ਮੰਨ ਲਓ ਤੁਸੀਂ ਟਰੱਕ ਡਰਾਈਵਰ ਹੋ, ਮੰਨ ਲਓ ਤੁਸੀਂ ਟੈਕਸੀ ਚਾਲਕ ਹੋ, ਮੰਨ ਲਓ ਤੁਸੀਂ ਕਿਸੇ ਫੈਕਟਰੀ 'ਚ ਲੱਗੇ ਹੋ, ਮੰਨ ਲਓ ਤੁਸੀਂ ਕਲਰਕ ਹੋ, ਉਹ ਤਨਖਾਹ ਸਦਾ ਇੱਕ ਨਹੀਂ ਰਹਿੰਦੀ, ਉਹਦਾ ਐਨੂਅਲ ਇਜਾਫਾ ਹੁੰਦਾ, ਉਹ ਇਜਾਫੇ ਦੇ ਫਾਰਮੂਲੇ ਹੁੰਦੇ ਆ। ਉਹ ਵੱਖਰੀ ਗੱਲ ਹੈ ਕਿ ਤੁਸੀਂ ਪ੍ਰਾਈਵੇਟ ਸੈਕਟਰ 'ਚ ਸਾਹ ਬਹੁਤੇ ਲਏ ਆ, ਸਾਨੂੰ ਲੱਗਦਾ ਕਿ ਉਹਨਾਂ ਦਾ ਰਹਿਮੋ ਕਰਮ ਸਾਡਾ ਇਜਾਫਾ ਆ, ਪਰੰਤੂ ਜਿਹਨੂੰ ਅਸੀਂ ਸਰਕਾਰ ਕਹਿੰਦੇ, ਜਿਹਨੂੰ ਆਪਾਂ ਦੇਸ਼ ਕਹਿੰਦੇ ਹਾਂ, ਲੋਕਤੰਤਰੀ, ਉਹਦੇ ਵਿੱਚ ਨਿਯਮ ਹੁੰਦੇ ਆ ਕਿ ਤੁਸੀਂ ਮੁਲਾਜ਼ਮ ਹੋ, ਚਾਹੇ ਡਰਾਈਵਰ ਹੋ, ਚਾਹੇ ਪੀਅਨ ਹੋ, ਚਾਹੇ ਕਲਰਕ ਹੋ, ਚਾਹੇ ਪ੍ਰਿੰਸੀਪਲ ਹੋ, ਚਾਹੇ ਮਾਸਟਰ ਹੋ, ਚਾਹੇ ਭੈਣ ਜੀ ਹੋ, ਉਹਦੇ ਫਾਰਮੂਲੇ ਹੁੰਦੇ ਨੇ ਕਿ ਤਨਖਾਹ ਮਹਿੰਗਾਈ ਦੇ ਅਕੋਰਡਿੰਗ ਵਧਣੀ ਹੈ। ਡੀਏ ਕੋਈ ਰਹਿਮੋ ਕਰਮ ਨਹੀਂ ਹੈ, ਉਹ ਇੱਕ ਮਹਿੰਗਾਈ ਦਾ ਪਾਰਟ ਹੈ, ਬਕਾਇਦਾ ਨਿਯਮਾਂ ਦੇ ਤਹਿਤ ਤੈਅ ਹੋ ਕੇ ਲੱਗਦਾ। ਮੈਨੂੰ ਲੱਗਦਾ ਕਿ ਜਿਹਨਾਂ ਲੋਕਾਂ ਨੇ ਇੱਕ ਜ਼ਿੰਦਗੀ ਦਾ ਗੋਲਡਨ ਪੀਰੀਅਡ ਕਿਸੇ ਵਿਭਾਗ ਨੂੰ ਦਿੱਤਾ ਹੁੰਦਾ, ਤੇ ਬੁਢਾਪੇ ਦੇ ਵਿੱਚ ਉਹ ਸਰਕਾਰ ਦਾ ਫਰਜ਼ ਬਣਦਾ। ਮੈਂ ਨਹੀਂ ਕਹਿੰਦਾ ਭਗਵੰਤ ਮਾਨ ਨੂੰ ਸੁਣ ਲਓ ਮੋਦੀ ਨੂੰ, ਉਹ ਕਹਿੰਦੇ ਆ ਨਾ ਕਿ ਅਸੀਂ ਸਤਿਕਾਰ ਕਰਦੇ ਹਾਂ ਅਸੀਂ ਰਾਖੀ ਕਰਨੀ ਹੈ, ਪਰੰਤੂ ਉਹ ਸਤਿਕਾਰ ਜਿਹੜਾ 1,000 ਰੁਪਏ ਵਾਲਾ ਕਰਦੇ ਆ, ਜਿਹੜਾ ਕਿਸੇ ਨੂੰ ਭੀਖ ਮੰਗਣ ਮਨਾਉਣ ਵਾਲਾ, ਕਿਸੇ ਨੂੰ ਬਿੱਲ ਮਾਫੀ, ਕਿਸੇ ਨੂੰ ਸਰੋਂ ਦੇ ਤੇਲ ਦੀ ਬੋਤਲ ਜਾਂ ਇੱਕ, ਤੇ ਇੱਥੇ ਹੈਗਾ ਇੱਕ ਬਿਲਕੁਲ ਅਣਖ ਵਾਲਾ ਸਤਿਕਾਰ, ਤੁਹਾਡੀ ਰਾਈਟ ਪੈਨਸ਼ਨ। ਤੇ ਮੈਂ ਤੇ ਨਿੱਜੀ ਤੌਰ ਤੇ ਹੱਕ ਚ ਕਿ ਭਾਈ ਮੁਲਾਜ਼ਮ ਦਾ ਇਹੀ ਰਾਈਟ ਆ ਤੇ ਇਹੀ ਹੋਣਾ ਚਾਹੀਦਾ।
7: ਜੀ ਜੀ ਸ਼ੁਕਰੀਆ ਜੀ। ਤੇ ਜੀ ਅਗਲੀ ਕਾਲ ਸਾਡੇ ਨਾਲ ਹੈ 2989 ਜੀ, ਸਵਾਗਤ ਹੈ ਜੀ ਕਾਲਰ 2989, ਤੁਸੀਂ ਆਉਂਦੇ ਹੋ ਜੀ। ਮੇਰੇ ਖਿਆਲ ਜੀ ਆਵਾਜ਼ ਜਾਂ ਤਾਂ ਸਾਡੀ ਤੁਹਾਡੇ ਤੱਕ ਨਹੀਂ ਪਹੁੰਚ ਰਹੀ, ਜਾਂ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰੋ 2989, ਦੁਬਾਰਾ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਅਤੇ ਨੋਟ ਜੀ ਇਹ ਵੀ ਬਿਲਕੁਲ ਕਰਵਾ ਦਈਏ, ਯਾਦ ਮੈਂ ਕਰਵਾ ਦੇਵਾਂ ਜੀ, ਮਾਸਟਰ ਸਲੀਮ ਜੋ ਮਹਿਫਿਲ ਲਾਉਣਗੇ ਰੂਹ ਦਾ ਸਫ਼ਰ ਜੀ 24 ਜੁਲਾਈ ਨੂੰ, ਨੋਟ ਕਰ ਲਓ ਜੀ, ਮਿਸੀ ਸਾਗਾ ਕਨਵੈਨਸ਼ਨ ਸੈਂਟਰ ਤੁਸੀਂ ਪਹੁੰਚਣਾ ਹੈ ਪਰਿਵਾਰ ਦੇ ਨਾਲ, ਅਤੇ ਟਿਕਟਸ ਅਵੇਲੇਬਲ ਨੇ milnatickets.com 'ਤੇ। ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਟਿਕਟਸ ਬਾਰੇ ਜਾਣਕਾਰੀ ਲਓ, ਟਿਕਟਸ ਆਪਣੀਆਂ ਬੁੱਕ ਕਰਵਾ ਲਓ, ਅਤੇ ਨਹੀਂ ਜੇਕਰ ਜਾਣਕਾਰੀ ਹੋਰ ਮਿਲ ਰਹੀ ਹੈ ਇੱਥੋਂ, ਤਾਂ ਨੰਬਰ 647387898 ਨੰਬਰ ਵੀ ਹੈ, ਇਸ 'ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। 6477839873 'ਤੇ ਸੰਪਰਕ ਵੀ ਹੋ ਸਕਦੇ ਨੇ। ਸੋ ਲਾਈਵ ਟੋਰੋਂਟੋ ਦੇ ਵਿੱਚ ਮਾਸਟਰ ਸਲੀਮ ਹੋਣਗੇ ਜੁਲਾਈ ਦੇ ਮਹੀਨੇ ਦੇ ਵਿੱਚ, 24 ਜੁਲਾਈ ਜੀ, ਮਿਸੀ ਸਾਗਾ ਕਨਵੈਨਸ਼ਨ ਸੈਂਟਰ ਜੀ, ਨੋਟ ਬਿਲਕੁਲ ਰੱਖਣਾ। ਰਮੇਸ਼ ਜੀ ਅਗਲੀ ਖਬਰ ਵੱਲ ਅਸੀਂ ਹੁਣ ਚੱਲੀਏ, ਅਤੇ ਗਵਾਂਢੀ ਮੁਲਕ ਨੇਪਾਲ ਦਾ ਜ਼ਿਕਰ ਕਰਨਾ ਬਣਦਾ, ਅਤੇ ਖਬਰ ਚਲੋ ਚੰਗੀ ਨਹੀਂ ਉੱਥੋਂ ਆ ਰਹੀ, ਕਿਉਂਕਿ ਹਾਲਾਤ ਜੋ ਨੇ ਉਹ ਖਬਰ ਹੈ ਫਿਰ ਤੋਂ ਵਿਗੜ ਚੁੱਕੇ ਨੇ। ਰਮੇਸ਼ ਜੀ ਕੀ ਤਾਜ਼ਾ ਰਿਪੋਰਟ ਹੈ?
9: ਰੁਪਿੰਦਰ ਜੀ, ਕੱਲੀ ਗੱਲ ਨੇਪਾਲ ਦੀ ਨਹੀਂ
7: ਜੀ,
9: ਬਹੁਤ ਸਾਰੇ ਭਾਰਤ ਦੇ ਨੇੜੇ ਦੇ ਮੁਲਕ ਹੈ, ਜੇ ਪਾਕਿਸਤਾਨ ਦੀ ਇੱਧਰ ਗੱਲ ਕਰੀਏ, ਇੱਧਰ ਸ਼੍ਰੀਲੰਕਾ ਦੀ ਗੱਲ ਕਰੀਏ, ਇੱਧਰ ਪੱਛਮੀ ਬੰਗਾਲ ਦੀ ਗੱਲ ਕਰੀਏ, ਤੇ ਹਾਲਾਤ ਉੱਥੇ ਵੀ ਕੋਈ ਚੰਗੇ ਨਹੀਂ ਹੈ
7: ਜੀ।
9: ਨੇਪਾਲ ਬਿਲਕੁਲ ਨਾਲ ਲੱਗਦਾ ਮੁਲਕ ਹੈ, ਜਿੱਥੋਂ ਖਬਰ ਹੁਣ ਤਾਜ਼ਾ ਤਰੀਨ ਇਹ ਆ ਰਹੀ ਹੈ ਕਿ ਉੱਥੇ ਮੁੜ ਤੋਂ ਜੈਨ ਜੀ ਅੰਦੋਲਨ ਪੱਕ ਚੁੱਕਾ ਆ। ਇਹ ਉਹੀ ਅੰਦੋਲਨ ਆ ਜਿਹੜਾ ਕੁਝ ਮਹੀਨੇ ਪਹਿਲਾਂ ਖੂਬ ਚਰਚਾ ਚ ਆਇਆ, ਉੱਥੋਂ ਦੇ ਨੌਜਵਾਨ ਵਰਗ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ, ਤੇ ਪ੍ਰਦਰਸ਼ਨ ਦੇ ਵਿੱਚ ਜਿਹੜੀ ਕੇਪੀ ਸ਼ਰਮਾ ਦੀ ਸਰਕਾਰ ਸੀ, ਕੇਪੀ ਓਲੀ ਸ਼ਰਮਾ ਦੀ, ਉਹਦੇ ਖਿਲਾਫ਼ ਪ੍ਰਦਰਸ਼ਨ ਕੀਤਾ ਤੇ ਉਹਨੂੰ ਅਸਤੀਫਾ ਦੇਣਾ ਪੈ ਗਿਆ। ਤੇ ਉਸ ਵੇਲੇ ਫਿਰ ਨਵੀਂ ਸਰਕਾਰ ਹੋਂਦ ਵਿੱਚ ਆਉਂਦੀ ਹੈ, ਜਿਹਦੀ ਅਗਵਾਈ ਜਿਹੜੀ ਆ ਬਲੇਨ ਸ਼ਾਹ ਕਰ ਰਹੇ ਹੈ ਹੁਣ ਵੀ ਤਾਜ਼ਾ ਤਰੀ। ਹੁਣ ਉਸ ਅੰਦੋਲਨ ਦਾ ਟਾਰਗੇਟ ਕੀ ਸੀਗਾ? ਜਿਹੜਾ ਨੇਪਾਲ ਦਾ ਜਨਜੀ ਅੰਦੋਲਨ ਹੈ
7: ਜੀ,
9: ਬੇਰੋਜ਼ਗਾਰੀ ਦੇ ਖਿਲਾਫ਼ ਸੀ, ਭ੍ਰਿਸ਼ਟਾਚਾਰ ਦੇ ਖਿਲਾਫ਼ ਸੀ, ਮਹਿੰਗਾਈ ਦੇ ਖਿਲਾਫ਼ ਸੀ। ਪਹਿਲੀ ਸਰਕਾਰ ਸਿੱਟ ਦਿੱਤੀ, ਨਵੀਂ ਸਰਕਾਰ ਲੈ ਆਂਦੀ, ਹਾਲਾਤ ਉੱਥੇ ਹੁਣ ਵੀ ਇਹੀ ਹੈ। ਅੱਜ ਵੀ ਬੇਰੋਜ਼ਗਾਰੀ ਹੈ, ਅੱਜ ਵੀ ਭ੍ਰਿਸ਼ਟਾਚਾਰ ਹੈ, ਅੱਜ ਵੀ ਮਹਿੰਗਾਈ ਵੱਧ ਰਹੀ ਹੈ। ਹੁਣ ਮੁੜ ਤੋਂ ਜੈਨ ਜੀ, ਉਹੀ ਲੋਕ, ਉਹੀ ਨੌਜਵਾਨ ਇੱਕ ਵਾਰ ਫਿਰ ਸੜਕਾਂ ਤੇ ਆ ਗਏ ਹੈ। ਅੱਜ ਤੀਸਰਾ ਦਿਨ ਹੈ, ਇਹਨਾਂ ਤਿੰਨਾਂ ਦਿਨਾਂ ਚ ਤਿੰਨ ਨੌਜਵਾਨ ਆਤਮਦਾਹ ਕਰ ਚੁੱਕੇ ਹੈ ਵਿਰੋਧ ਪ੍ਰਦਰਸ਼ਨ ਦੇ ਵਿੱਚ, ਤਿੰਨ ਮੌਤਾਂ ਹੋ ਚੁੱਕੀਆਂ, ਅੰਦੋਲਨ ਹਰ ਘੰਟੇ ਵੱਧ ਰਿਹਾ। ਸਥਿਤੀ ਕੀ ਬਣਦੀ ਹੈ ਇੱਕ ਦੋ ਦਿਨਾਂ ਚ ਮੈਨੂੰ ਨਹੀਂ ਪਤਾ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਉੱਥੋਂ ਦਾ ਨੌਜਵਾਨ ਤਬਕਾ ਸੜਕਾਂ ਤੇ ਹੈ, ਆਪਣੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਿਹਾ
7: ਜੀ।
9: ਹੁਣ ਇਹੀ ਪ੍ਰਦਰਸ਼ਨ ਜਦੋਂ ਪਹਿਲਾਂ ਹੋਇਆ ਸੀ, ਜਦੋਂ ਕੇਪੀ ਓਲਾ ਸ਼ਰਮਾ ਦੀ ਸਰਕਾਰ ਡਿੱਗੀ ਸੀ ਜਾਂ ਸੁੱਟ ਦਿੱਤੀ ਗਈ, ਮੈਂ ਉਦੋਂ ਵੀ ਟਿੱਪਣੀ ਕਰਦਾ, ਹਮੇਸ਼ਾ ਕੁਛ ਟਿੱਪਣੀਆਂ ਕਰਦਾ ਹੈ, ਸਰੋਤਿਆਂ ਦੇ ਕੰਨਾਂ ਚੋਂ ਵਾਰ ਵਾਰ ਪੈਂਦੀਆਂ ਹੈ। ਦੇਖੋ, ਵਿਅਕਤੀ ਬਦਲਣ ਦੇ ਨਾਲ ਕਦੇ ਨਾ ਤੇ ਮਹਿੰਗਾਈ ਕੰਟਰੋਲ ਹੋਣੀ ਹੈ, ਨਾ ਭ੍ਰਿਸ਼ਟਾਚਾਰ ਮੁਕਤ ਹੋਣਾ ਕਿਸੇ ਨੇ। ਮੈਂ ਬਹੁਤ ਸਾਰੀਆਂ ਉਦਾਹਰਨਾਂ ਭਾਰਤ ਦੀਆਂ ਦੇ ਸਕਦਾ, ਪੰਜਾਬ ਦੀਆਂ ਦੇ ਸਕਦਾ, ਕਿ ਵਿਅਕਤੀ ਕਦੇ ਬਦਲ ਨਹੀਂ ਹੁੰਦਾ। ਅਸੀਂ ਕਹੀਏ ਜੀ ਏ ਪਾਰਟੀ ਦੀ ਥਾਂ ਤੇ ਬੀ ਪਾਰਟੀ ਨੂੰ ਲੈ ਆਓ ਤੇ ਪਤਾ ਨੀ ਕਿੰਨਾ ਕੁ ਸਵਰਗ ਬਣ ਜਾਣਾ ਨੇਪਾਲ ਨੇ ਜਾਂ ਪੰਜਾਬ ਨੇ, ਕਦੇ ਵੀ ਨਹੀਂ ਹੋ ਸਕਦਾ। ਜਿੰਨਾ ਚਿਰ ਜਿਸ ਧਿਰ ਨੂੰ ਅਸੀਂ ਲਿਆਉਂਦੇ ਹਾਂ, ਜਿਸ ਧਿਰ ਨੂੰ ਅਸੀਂ ਲਿਆਉਣਾ ਚਾਹੁੰਦੇ, ਉਸ ਧਿਰ ਦੇ ਕੋਲ ਇੱਕ ਬਹੁਤ ਮਜ਼ਬੂਤ, ਇੱਕ ਆਈਡੀਓਲੋਜੀ ਤੇ ਇੱਕ ਉਹ ਮੈਪ ਨਹੀਂ ਹੈਗਾ, ਇੱਕ ਉਹ ਹਰਾਰਕੀ ਨਹੀਂ ਹੈਗੀ, ਜਿਸ ਹਰਾਰਕੀ ਨੇ ਉਸ ਦੇਸ਼ ਦੇ ਲੋਕਾਂ ਨੂੰ ਉਸ ਦਲਦਲ ਚੋਂ ਕੱਢਣਾ ਹੈ। ਉਹਨਾਂ ਚਿਰ ਕਿਸੇ ਦੇਸ਼ ਦਾ, ਕਿਸੇ ਸਮਾਜ ਦਾ ਭਲਾ ਨਹੀਂ ਹੋਣਾ। ਅੱਜ ਨੇਪਾਲ ਵੀ ਉਹੀ ਸਥਿਤੀਆਂ ਚ ਹੈ, ਨੇਪਾਲ ਦੀਆਂ ਸਥਿਤੀਆਂ ਕੇਪੀ ਓਲੀ ਲਈ ਬਦਲ ਦਿੱਤਾ, ਹੁਣ ਮੰਨ ਲਓ ਬਲੇਨ ਸ਼ਾਹ ਦੀ ਸਰਕਾਰ ਵੀ ਡਿੱਗ ਜਾਂਦੀ ਹੈ, ਇੱਕ ਤੀਸਰਾ ਵਿਅਕਤੀ ਲੈ ਆਵਾਂਗੇ। ਹੁਣ ਤੀਸਰਾ ਵਿਅਕਤੀ ਦੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਕਿ ਉਹ ਆਉਂਦਾ ਹੀ ਬੇਰੋਜ਼ਗਾਰੀ ਖਤਮ ਕਰ ਦੇਗਾ, ਭ੍ਰਿਸ਼ਟਾਚਾਰ ਖਤਮ ਕਰ ਦੇਗਾ, ਮਹਿੰਗਾਈ ਤੇ ਕੰਟਰੋਲ ਕਰ ਲਏਗਾ? ਕਿਉਂਕਿ ਅੱਜ ਕੱਲ ਤੇ ਬਹੁਤ ਕੁਛ ਰੁਪਿੰਦਰ ਜੀ ਸੰਸਾਰ ਵਿਆਪੀ ਹੋ ਗਿਆ। ਤਾਜ਼ਾ ਤਰੀਨ ਅਸੀਂ ਨਾਰਾਜ਼ਗੀਆਂ ਪੰਜਾਬ ਦੀਆਂ ਭਾਰਤੀ ਲੋਕਾਂ ਦੀਆਂ ਸਾਂਝੀਆਂ ਕੀਤੀਆਂ ਇਸ ਪਲੇਟਫਾਰਮ ਤੇ ਵਧੀਆ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਹੁਣ ਉੱਥੇ ਭਾਰਤ ਕੀ ਕਰੇ ਜਦੋਂ ਪਿੱਛੋਂ ਹੀ ਕੱਚਾ ਤੇਲ ਮਹਿੰਗਾ ਹੋ ਗਿਆ ਤੇ ਭਾਰਤ ਦੀ ਬੇਵਸੀ ਹੈ, ਮਹਿੰਗਾਈ ਵਧਣੀ ਵਧਣੀ ਹੈ। ਜਦੋਂ ਤੇਲ ਮਹਿੰਗਾ ਹੋ ਗਿਆ ਬਾਕੀ ਚੀਜ਼ਾਂ ਵੀ ਉੱਪਰ ਨੂੰ ਜਾਣੀਆਂ। ਠੀਕ ਹੈ ਮੈਂ ਸਰਕਾਰ ਨੂੰ ਕਲੀਨ ਚਿੱਟ ਨਹੀਂ ਦਿੰਦਾ, ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਮੈਨੇਜ ਕਰੇ, ਪਰੰਤੂ ਬਹੁਤ ਸਾਰੀਆਂ ਚੀਜ਼ਾਂ ਸੰਸਾਰ ਵਿਆਪੀ ਘਟਨਾਕ੍ਰਮ ਦਾ ਹਿੱਸਾ ਵੀ ਹੈ। ਮੈਂ ਹੁਣੇ ਪੱਛਮੀ ਬੰਗਾਲ ਦਾ ਜ਼ਿਕਰ ਕਰਕੇ ਹਟਿਆ ਕਿ ਉੱਥੇ ਵੀ ਹਾਲਾਤ ਕੋਈ ਬਹੁਤ ਅੱਛੇ ਨਹੀਂ ਹੈ, ਭਾਵਾਂ ਕਿ ਨਵੀਆਂ ਸਰਕਾਰਾਂ ਬਣ ਗਈਆਂ ਟੱਠਣ ਤੋਂ ਬਾਅਦ। ਹੁਣ ਸ਼ੇਖ ਹਸੀਨਾ ਭਾਰਤ ਵਿੱਚ ਹੈ। ਸ਼ੇਖ ਹਸੀਨਾ ਦਾ ਇੱਕ ਅੱਧੇ ਦਿਨ ਪਹਿਲਾਂ ਬਿਆਨ ਆ ਗਿਆ ਕਿ ਮੈਂ ਤੇ ਦੋ ਤਿੰਨ ਮਹੀਨਿਆਂ ਚ ਤਿਆਰੀ ਕਰ ਰਹੀ ਹਾਂ ਪੱਛਮੀ ਬੰਗਾਲ ਚ ਜਾ ਕੇ ਉੱਥੇ ਅਦਾਲਤ ਵਿੱਚ ਸਰੈਂਡਰ ਕਰਨਾ, ਤੇ ਉੱਥੋਂ ਦੀ ਅਦਾਲਤਾਂ ਨੇ ਉਹਨੂੰ ਮੌਤ ਦੀ ਸਜ਼ਾ ਐਲਾਨ ਕੀਤੀ ਹੋਈ ਹੈ। ਸੋ ਬਹੁਤ ਕੁਛ ਹੈ। ਜੇ ਅਸੀਂ ਇੱਧਰ ਚਲੇ ਜਾਈਏ ਜਿਹਨੂੰ ਆਪਾਂ ਮਿਡਲ ਈਸਟ ਆਖ ਤੇ ਇਰਾਨ, ਆ ਪਿਛਲੇ 24 ਘੰਟਿਆਂ ਚ ਮੈਨੂੰ ਲੱਗਦਾ

0: ਕਰ ਸੀ, ਵੱਖ ਵੱਖ ਭਾਸ਼ਾਵਾਂ ਦੇ ਵਿੱਚ ਗੱਲ ਕਰ ਲੈਂਦੇ ਸੀ ਔਰ ਉਹ ਉਸ ਸਮੁੱਚੇ ਅੰਦੋਲਨ ਦੇ ਵਿੱਚ ਪ੍ਰਮੁੱਖ ਆਗੂਆਂ ਦੇ ਵਿੱਚ ਜਿਹੜੇ ਬਲਬੀਰ ਸਿੰਘ ਰਾਜੇਵਾਲ ਰਹੇ। ਬਲਬੀਰ ਸਿੰਘ ਰਾਜੇਵਾਲ ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਕਿ ਮੋਟਰਸਾਈਕਲ ਰੈਲੀ, ਹਾਲਾਂਕਿ ਬੜਾ ਹੈਰਾਨੀਜਨਕ ਹੈ, ਚਲੋ ਟਰੈਕਟਰ ਰੈਲੀ ਫਿਰ ਸਮਝ ਆਉਂਦੀ ਹੈ ਕਿ ਕਿਸਾਨਾਂ ਦੇ ਖੇਤਾਂ ਦਾ ਰਾਜਾ ਹੈ ਟਰੈਕਟਰ ਰੈਲੀ, ਰੈਲੀਆਂ ਉਵੇਂ ਵੀ ਸਮਝ ਆਉਂਦੀ ਹੈ, ਪਰੰਤੂ ਮੋਟਰਸਾਈਕਲ ਰੈਲੀ ਕਿਸਾਨ ਕਰਨੇ ਕੱਲ ਥੋੜੀ ਜਿਹੀ ਅਜੀਬ ਗਰੀਬ ਅਜੀਬੋ ਗਰੀਬ ਲੱਗ ਰਹੀ ਹੈ, ਪਤਾ ਨਹੀਂ ਕਿੱਧਰ ਨੂੰ ਕਿਸਾਨ ਤੁਰ ਪਏ ਹੈ। ਹੁਣ ਬਲਬੀਰ ਸਿੰਘ ਰਾਜੇਵਾਲ ਉਸ ਵੇਲੇ ਸਾਰਿਆਂ ਦਾ ਆਗੂ ਸੀ, ਬਲਬੀਰ ਸਿੰਘ ਰਾਜੇਵਾਲ ਨੂੰ ਲੋਕ ਸਿਆਣਾ ਕਹਿੰਦੇ ਸੀ, ਹਾਲਾਂਕਿ ਉਸ ਵੇਲੇ ਸਿਆਣਪ ਉਹ ਪਤਾ ਨਹੀਂ ਕਿੱਧਰ ਚਲੇ ਗਏ ਜਦੋਂ ਚੋਣਾਂ ਲੜੀਆਂ, ਫਿਰ ਚੋਣਾਂ ਹਾਰ ਗਏ, ਹੁਣ ਮੁੜ ਤੋਂ ਕਿਸਾਨ ਆਗੂ ਹੈ। ਹੁਣ ਉਹ ਕਿਸਾਨ ਆਗੂ ਜਿਹਨਾਂ ਦੀ ਬਤੌਰ ਸਿਆਣਪ ਆਸ ਅਸੀਂ ਇਹ ਕਰਦੇ ਹਾਂ ਕਿ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਅੱਗੇ ਨੂੰ ਤੁਰਨ, ਤੇ ਇੱਥੇ ਇਕੱਲੇ ਇਕੱਲੇ ਜਾ ਕੇ ਰੈਲੀਆਂ ਕਰਨ ਜਾ ਰਹੇ ਹੈ। ਆ ਦੋ ਤਿੰਨ ਦਿਨ ਪਹਿਲਾਂ ਜੋਗਿੰਦਰ ਸਿੰਘ ਅਗਰਾਹਾਂ ਹੁਣੀ ਰੈਲੀ ਕਰਕੇ ਆਏ ਹੈ, ਉਹ ਹੋਰ ਜਿਹੜੇ ਬੜੇ ਹੈ ਜਿਹੜੇ ਕਿਸਾਨ ਮੋਰਚੇ ਵਾਲੇ ਉਹ ਪਹਿਲਾਂ ਹੀ ਵੱਖਰੇ ਆ, ਜਗਜੀਤ ਸਿੰਘ ਡੱਲੇਵਾਲ ਹੁਣੀ ਪਹਿਲਾਂ ਹੀ ਵੱਖਰੇ ਹੈ, ਤੇ ਬਲਬੀਰ ਸਿੰਘ ਰਾਜੇਵਾਲ ਨੇ ਕੱਲ 13 ਜੁਲਾਈ ਨੂੰ ਐਲਾਨ ਕੀਤਾ ਕਿ ਅਸੀਂ ਮੋਹਾਲੀ ਤੋਂ ਸ਼ੁਰੂ ਕਰਨੀ ਹੈ ਤੇ ਚੰਡੀਗੜ੍ਹ ਚ ਜਾਣਾ, ਅਸੀਂ ਮੋਟਰਸਾਈਕਲਾਂ ਤੇ ਕਾਰਾਂ ਦੇ ਉੱਪਰ ਰੈਲੀ ਕਰਨੀ ਹੈ। ਸੋ ਇਹ ਬੜੇ ਅਜੀਬੋ ਗਰੀਬ ਜਿਹੀਆਂ ਗੱਲਾਂ ਹੈ ਕਿ ਕਿੱਧਰ ਨੂੰ ਕਿਸਾਨ ਤੁਰ ਪਏ ਹੈ। ਹੁਣ ਕੱਲ ਵੇਖਦੇ ਹਾਂ ਭਾਈ ਕਿੰਨੇ ਕੁ ਮੋਟਰਸਾਈਕਲ ਹੁੰਦੇ ਹੈ ਤੇ ਕਿੱਡੀ ਕੁ ਵੱਡੀ ਰੈਲੀ ਹੁੰਦੀ ਹੈ ਤੇ ਕਿਸਾਨ ਆਗੂ ਕਿਹੜੀਆਂ ਕਿਹੜੀਆਂ ਮੰਗਾਂ ਕਰਦੇ ਨੇ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਸੋ ਇਸ ਦੇ ਨਾਲ ਹੀ ਮੈਂ ਤੁਹਾਡਾ ਅੱਜ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਸਮਾਂ ਸਾਨੂੰ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ, ਮਿਹਰਬਾਨੀ ਜੀ।
1: ਤੇ ਜੀ ਜਾਣ ਦਾ ਸਮਾਂ ਇਸ ਦੇ ਨਾਲ ਹੋ ਚੱਲਾ ਹੈ ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਨੋਟ ਜ਼ਰੂਰ ਕਰਵਾ ਦੇਵਾਂ ਜੀ, ਅਪਲਾਈਂਸ ਜੰਕਸ਼ਨ ਤੁਸੀਂ ਹੋ ਕੇ ਜ਼ਰੂਰ ਆਉਣਾ, ਮੇਜਰ ਹੋਮ ਅਪਲਾਈਂਸਿਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਤੇ ਹੋਰ ਵੀ ਬਹੁਤ ਕੁਛ ਇਲੈਕਟ੍ਰੀਕਲ ਅਪਲਾਈਂਸਿਸ, ਤੇ ਉਹ ਵੀ ਉਹਨਾਂ ਦੀਆਂ ਵੀ ਪ੍ਰਾਈਜ਼ ਤੁਹਾਨੂੰ ਡੀਲਸ ਦੇ ਨਾਲ ਚੰਗੀਆਂ ਹੀ ਮਿਲਣੀਆਂ ਨੇ ਅਪਲਾਈਂਸ ਜੰਕਸ਼ਨ ਪਾਸੋਂ। ਸੋ ਮਿਸੀਸਾਗਾ ਸਟੀਲਸ ਤੇ ਰਿਵਰਮੌਂਟ ਪਲਾਜ਼ਾ ਦੇ ਵਿੱਚ ਇਹਨਾਂ ਦੀ ਜੀ ਪਹਿਲੀ ਲੋਕੇਸ਼ਨ ਹੈ ਤੇ ਦੂਸਰੀ ਨਵੀਂ ਲੋਕੇਸ਼ਨ ਏਅਰਪੋਰਟ ਤੇ ਕਲਾਰਕ ਤੇ ਵੀ ਓਪਨ ਹੋਈ ਹੈ। ਸੋ ਬ੍ਰੈਂਪਟਨ ਦੇ ਦੋਵੇਂ ਕੋਨਿਆਂ ਦੇ ਵਿੱਚ ਅਪਲਾਈਂਸ ਜੰਕਸ਼ਨ ਨੇ ਇੱਕੋ ਇੱਕ ਸਟਾਪ ਹੈ ਜੀ ਅਪਲਾਈਂਸਿਸ ਦਾ, ਤੁਸੀਂ ਯਾਦ ਨੋਟ ਬਿਲਕੁਲ ਰੱਖਣਾ ਹੈ। ਤੇ ਇਸ ਦੇ ਨਾਲ ਹੀ ਤੁਹਾਨੂੰ ਨੋਟ ਇਹ ਵੀ ਕਰਵਾ ਦੇਵਾਂ, ਮੂਵਿੰਗ ਦਾ ਕੰਮ ਜੇਕਰ ਤੁਸੀਂ ਕਰਵਾਉਣਾ ਤੇ ਐਚ ਕੇ ਮੂਵਰਸ ਦਾ ਨੰਬਰ ਪੱਕਾ ਹੀ ਨੋਟ ਕਰ ਲਓ, ਨੰਬਰ 416-524-6604 ਹੈ, 416-524-6704 ਨੰਬਰ ਹੈ। ਹਰਮਿੰਦਰ ਜੀ ਨੂੰ ਸੰਪਰਕ ਕਰਕੇ ਤੁਸੀਂ ਜੀ ਆਪਣਾ ਜੋ ਮੂਵਿੰਗ ਦਾ ਕੰਮ ਹੈ ਪ੍ਰੋਫੈਸ਼ਨਲੀ ਐਚ ਕੇ ਮੂਵਰਸ ਪਾਸੋਂ ਕਰਵਾਓ। ਸੋ ਜਾਣ ਦਾ ਸਮਾਂ ਹੋ ਚੱਲਾ ਹੈ ਜੀ, ਤੁਹਾਨੂੰ ਐਤਵਾਰ ਦੇ ਦਿਨ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ਸ, ਮੁਬਾਰਕਾਂ, ਤੁਹਾਡਾ ਦਿਨ ਅੱਜ ਦਾ ਸਫਲ ਹੋਵੇ, ਸੋਹਣਾ ਮੌਸਮ ਹੈ ਤੇ ਇਸ ਨੂੰ ਆਪਣਿਆਂ ਦੇ ਨਾਲ ਰੱਜ ਕੇ ਮਾਣੋ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ, ਪੰਜਾਬੀ ਲਹਿਰਾਂ ਪ੍ਰੋਗਰਾਮ ਜੀ ਹਫ਼ਤੇ ਦੇ 7 ਦਿਨ ਤੁਹਾਡੇ ਨਾਲ, ਤੇ ਜੀ ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: ਹੁਰਫਤ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਜੀ ਦੋਸਤੋ, ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰ ਰਿਹਾ। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ। ਅੱਜ ਜੁਲਾਈ ਮਹੀਨੇ ਦੀ 12 ਤਾਰੀਖ ਹੋ ਗਈ ਹੈ ਤੇ ਸਾਡਾ ਤੁਹਾਡਾ ਸਾਥ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ ਤੇ 1 ਤੋਂ 2 ਵਜੇ ਨਜ਼ਰੀਆਂ ਨੂੰ ਓਪੀਨੀਅਨ ਦੇ ਨਾਲ ਤੁਸੀਂ ਜੁੜਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਵੱਖਰੇ ਵੱਖਰੇ ਸਪੌਂਸਰਸ ਦੇ ਮੈਸੇਜਸ, ਗੀਤ ਸੰਗੀਤ ਦੇ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ, ਨਾਲ ਕੁਝ ਇੰਟਰਸਟਿੰਗ ਅਪਡੇਟਸ ਹੋਣਗੇ ਅੱਜ ਦੇ ਨਾਲ ਅੱਜ ਦੇ ਦਿਨ ਦੇ ਵਿੱਚ, ਜਿੱਥੇ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਕਬੱਡੀ ਦੇ ਨਾਲ ਸੰਬੰਧਿਤ ਵੀ ਅੱਜ ਟੂਰਨਾਮੈਂਟ ਹੋ ਰਹੇ ਨੇ ਸੀ ਏ ਸੈਂਟਰ ਦੇ ਵਿੱਚ, ਉਹਦੇ ਬਾਰੇ 'ਚ ਵੀ ਜਾਣਕਾਰੀ ਦੇਵਾਂਗੇ। ਨਾਲ ਬੀਤੇ ਕੱਲ੍ਹ ਦੇ ਜਿਹੜੇ ਮੈਚਿਸ ਹੋਏ ਨੇ ਫੀਫਾ ਵਰਲਡ ਕੱਪ ਦੇ, ਉਹਨਾਂ ਦੇ ਬਾਰੇ 'ਚ ਬੜੀ ਐਕਸਾਈਟਮੈਂਟ ਬਣੀ ਹੋਈ ਹੈ ਅਤੇ ਨਾਲ ਜਿਹੜੇ ਅਗਲੇ ਮੈਚਿਸ ਹੋਣਗੇ ਉਹਨਾਂ ਬਾਰੇ ਵੀ ਗੱਲਬਾਤ ਕਰਨੀ ਹੈ। ਸੋ ਇਸ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਤੁਹਾਨੂੰ ਜੋੜੀ ਰੱਖਣਾ ਅਸੀਂ। ਔਰ ਜਿੱਥੇ ਯਾਦ ਦਵਾ ਦਿੰਦੇ ਕਿ ਜੀ ਮੀਡੀਆ ਗਰੁੱਪ ਵੱਲੋਂ ਵੀਕਡੇਜ਼ ਦੇ ਵਿੱਚ ਵੀ ਇੱਕ ਡਿਫਰੈਂਟ ਚੈਨਲ ਦੇ ਉੱਪਰ ਪ੍ਰੋਗਰਾਮ ਪੇਸ਼ ਕੀਤਾ ਜਾਂਦਾ, ਜਿਹੜਾ ਕਿ 3 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟੂ ਫਰਾਈਡੇ ਅਸੀਂ ਇੱਕ ਵੱਖਰੇ ਚੈਨਲ 'ਤੇ ਹੁੰਦੇ ਹਾਂ ਅਤੇ ਵੀਕਐਂਡ 5:30 ਦੇ ਉੱਪਰ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਹਰ ਐਤਵਾਰ ਨੂੰ। ਸੋ ਜੀ ਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਪਲੇਟਫਾਰਮਸ ਨੂੰ ਤੁਸੀਂ ਜ਼ਰੂਰ ਫੋਲੋ ਕਰੋ, ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕੀਤਾ ਜਾ ਸਕਦਾ, ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਵੀ ਜ਼ਰੂਰ ਫੋਲੋ ਕਰੋ, ਜਿਨ੍ਹਾਂ ਦੇ ਵਿੱਚ ਜੀ ਮੀਡੀਆ ਗਰੁੱਪ ਜਾਂ ਹਰਜਿੰਦਰ ਗਿੱਲ ਸ਼ੋ ਸਰਚ ਕਰਕੇ ਸਾਡੇ ਵੱਖਰੇ ਵੱਖਰੇ ਪਲੇਟਫਾਰਮਸ ਨੂੰ ਲੱਭਿਆ ਜਾ ਸਕਦਾ। ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋ .com ਇਹ ਸਾਡੀਆਂ ਵੈਬਸਾਈਟਸ ਵੀ ਵਿਜ਼ਿਟ ਜ਼ਰੂਰ ਕਰਨ ਲਈ ਅਸੀਂ ਇਨਕਰੇਜ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਸਾਡੇ ਜਿਹੜੇ ਵੱਖਰੇ ਵੱਖਰੇ ਸਪੌਂਸਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਮੈਸੇਜਸ ਤੁਹਾਡੇ ਤੱਕ ਪਹੁੰਚਦੇ ਕਰਾਂਗੇ। ਨਾਲ ਹੀ ਮੇਰੇ ਨਾਲ ਅੱਜ ਸਹਿਜ ਸਿੰਘ ਗਿੱਲ, ਅਰਮਾਨ ਸਿੰਘ ਗਿੱਲ ਅਤੇ ਇਸ਼ਾਨ ਸਿੰਘ ਗਿੱਲ, ਉਹ ਵੀ ਕੁਛ ਮਿੰਟ ਲਈ ਜੁੜਨਗੇ। ਅਸੀਂ ਉਹਨਾਂ ਦੇ ਕੋਲੋਂ ਫੀਫਾ ਵਰਲਡ ਕੱਪ ਨਾਲ ਸੰਬੰਧਿਤ ਬੀਤੇ ਕੱਲ੍ਹ ਦੇ ਮੈਚਿਸ ਬਾਰੇ ਜਾਂ ਅਗਲੇ ਮੈਚਿਸ ਬਾਰੇ ਕੁਛ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਨੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਣਾ ਅਤੇ ਨਾਲ ਹੀ ਦੱਸ ਦਿੰਦੇ ਦੋਸਤੋ, ਸਾਡੇ ਨਾਲ ਤੁਸੀਂ ਰੀਅਲ ਸਟੇਟ ਸੰਬੰਧਿਤ ਵੀ ਅਗਰ ਕੋਈ ਗੱਲਬਾਤ ਕਰਨਾ ਚਾਹੁੰਦੇ ਹੋਵੋ ਤਾਂ ਰੀਮੈਕਸ ਕੋਡ ਦੀ ਟੀਮ ਤੋਂ, ਟੀਮ ਹਰਜਿੰਦਰ ਗਿੱਲ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 6476862 6474268-62 ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਕੋਈ ਘਰ ਖਰੀਦਣਾ ਹੈ, ਵੇਚਣਾ ਹੈ, ਕੋਈ ਪ੍ਰੋਪਰਟੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਜਾਂ ਕੋਈ ਪ੍ਰੋਪਰਟੀ ਆਪਣੀ ਤੁਸੀਂ ਲੀਜ਼ 'ਤੇ ਦੇਣੀ ਹੈ, ਕੋਈ ਬਿਜ਼ਨਸ ਬਾਏ ਕਰਨਾ ਜਾਂ ਬਿਜ਼ਨਸ ਲੀਜ਼ 'ਤੇ ਚਾਹੀਦਾ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਈ ਲੈਂਡ ਹੈ ਜਿਹੜੀ ਤੁਸੀਂ ਸੋਚਦੇ ਹੋ ਕਿ ਉਹਨੂੰ ਡਿਵੈਲਪ ਕੀਤਾ ਜਾ ਸਕਦਾ ਜਾਂ ਉਹਦੀ ਜ਼ੋਨਿੰਗ ਚੇਂਜ ਕੀਤੀ ਜਾ ਸਕਦੀ ਹੈ, ਤਾਂ ਸਾਡੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰੋ। ਅਗਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਲੈਂਡ ਦਾ ਪਾਰਸਲ ਹੈ ਜੋ ਆਲਰੇਡੀ ਡਿਵੈਲਪ ਕਰਨ ਦੇ ਲਈ ਰੈਡੀ ਹੈ ਅਤੇ ਉਹਨੂੰ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਹੋ ਵੱਖਰੇ ਵੱਖਰੇ ਆਪਸ਼ਨ ਦੇ ਲਈ, ਤਾਂ ਵੀ ਸਾਨੂੰ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਜੀ ਟੀ ਏ ਜਾਂ ਜੀ ਟੀ ਦੇ ਆਸ ਪਾਸ ਕਿਤੇ ਵੀ ਕੋਈ ਟਰੱਕ ਯਾਰਡ, ਕੋਈ ਇਸ ਤਰ੍ਹਾਂ ਦੀ ਲੈਂਡ ਜਿੱਥੇ ਕੋਈ ਪਲਾਜ਼ਾ ਬਣ ਸਕਦਾ, ਕੋਈ ਹੋਟਲ ਮੋਟਲ ਵਗੈਰਾ ਬਣ ਸਕਦਾ, ਤਾਂ ਸਾਨੂੰ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ। ਅਤੇ ਨਾਲ ਹੀ ਅਗਰ ਕੋਈ ਇਸ ਤਰ੍ਹਾਂ ਦਾ ਲੈਂਡ ਦਾ ਪਾਰਸਲ ਜਿੱਥੇ ਕਸਟਮੇਡ ਘਰ ਬਣਾਇਆ ਜਾ ਸਕੇ, ਤਾਂ ਵੀ ਸਾਡੇ ਨਾਲ ਸੰਪਰਕ ਕਰ ਲਿਓ। ਸਾਡੇ ਕੋਲ ਕੁਝ ਕਲਾਇੰਟਸ ਨੇ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ, ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਜੀ ਟੀ ਏ ਦੇ ਵਿੱਚ, ਬ੍ਰੈਂਪਟਨ, ਮਿਸੀਸਾਗਾ ਜਾਂ ਕੈਲਟਨ ਦੇ ਏਰੀਆ 'ਚ ਅਗਰ ਕੋਈ ਇਸ ਤਰ੍ਹਾਂ ਦਾ ਲੋਟ ਜਿੱਥੇ ਕਸਟਮੇਡ ਘਰ ਬਣ ਸਕੇ ਉਹਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਕੋਈ ਰਨ ਡਾਊਨ ਪ੍ਰੋਪਰਟੀ ਹੈ ਤੁਹਾਡੇ ਕੋਲ, ਪੁਰਾਣਾ ਘਰ ਜਿਹੜਾ ਕਿ ਲਿਵੇਬਲ ਕੰਡੀਸ਼ਨ 'ਚ ਨਹੀਂ ਹੈ, ਤੁਸੀਂ ਉਹਨੂੰ ਰਿਪੇਅਰ ਨਹੀਂ ਕਰਵਾਉਣਾ ਚਾਹੁੰਦੇ ਜਾਂ ਸਪੈਂਡ ਨਹੀਂ ਕਰਨਾ ਚਾਹੁੰਦੇ, ਤਾਂ ਐਜ਼ ਇਟ ਇਜ਼ ਹੀ ਉਹਨੂੰ ਵੇਚਣਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ

0: ਤੁਹਾਨੂੰ ਕੋਈ ਮਦਦ ਚਾਹੀਦੀ ਹੈ ਕਿ ਉਹਨੂੰ ਰੈਨੋਵੇਟ ਕਰਨਾ ਜਾਂ ਉਹਨੂੰ ਰੀਮਾਡਲ ਕਰਨਾ ਤਾਂ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ ਹੁੰਦੇ ਹਾਂ। ਸੋ 6446042 6447 4000 68 62 ਟੀਮ ਹਰਜਿੰਦਰ ਗਿੱਲ।
1: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ, ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
2: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ। ਹਰਜਿੰਦਰ ਗਿੱਲ ਤੇ ਛੱਡ ਦਵੋ, ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ 6474006862 ਔਰ ਵਿਜ਼ਿਟ teamharjindergill.com helping you to fulfill your real estate plans.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: ਸਤਿ ਸ਼੍ਰੀ ਅਕਾਲ ਸਾਨੂੰ, ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਹੀ ਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮੋਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਔਰ ਇਸ ਕਮਲਹੀ ਤੇ ਸੰਤਾਰ ਨੂੰ ਲਾਈਵ ਇਨ ਕਾਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆਓ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਔਰ ਇਸ ਕਮਲਹੀ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ। ਟਿਕਟ ਲੈਣੇ ਟਿਕਟ ਮਾਸਟਰ ਡੋਟ ਸੀ ਤੇ ਅਸੀਂ ਸਾਰੇ ਜਾਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਾਣੇ ਮਨਮੋਹਨ ਔਰ ਇਸ ਕਮਲਹੀ ਤੇ ਸੰਤਾਰ ਨੂੰ ਲਾਈਵ ਇਨ ਕਾਨਸਰਟ ਦੇਖੋਗੇ।

ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 6 4 0 0 68 62 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 6 4 0 0 68 62।

ਜੁੜੇ ਹੋਏ ਜੀ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਆਪਟੀਕਲ ਵਨ ਦੇ ਵੱਲੋਂ ਸਹਿਯੋਗ ਮਿਲ ਰਿਹਾ 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲ ਕੀਤੀ ਜਾ ਸਕਦੀ ਹੈ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਤੋਂ ਮਨਜੀਤ ਗੇਲ। ਸਾਡੇ ਕੋਲ ਇੱਕ 1 ਬੈਡਰੂਮ ਦੀ ਲੀਗਲ ਬੇਸਮੈਂਟ ਜੀ ਓਨਟਾਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਨੇੜੇ ਹੈ, ਲੀਗਲ ਬੇਸਮੈਂਟ ਹੈ। ਅਗਰ 1 ਅਗਸਤ ਤੋਂ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਤਾਂ 416-669-1379 'ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ 550 ਸਕੁਏਅਰ ਫੀਟ ਦੀ ਆਫਿਸ ਸਪੇਸ ਸੈਕਿੰਡ ਫਲੋਰ 'ਤੇ ਹੈ, 10 ਮਿੰਟ ਡਰਾਈਵ ਦੇ ਉੱਪਰ ਹੈ, ਬਿਲਕੁਲ ਡੈਰੀ ਰੋਡ ਐਂਡ ਡਿਊ ਰੋਡ ਦਾ ਏਰੀਆ ਬਣਦਾ ਜੀ। ਅਗਰ ਉਸਨੂੰ ਵੀ ਤੁਸੀਂ ਐਨੀ ਟਾਈਮ ਇਸਨੂੰ ਰੈਂਟ 'ਤੇ ਲੈ ਸਕਦੇ ਹੋ, ਆਪਣਾ ਕੋਈ ਵੀ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਤਾਂ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये है राजधानी, राजधानी, राजधानी।
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca. Team 4 Entertainment पेश कर देंगे पंजाबी विरसा 2026। टोरंटो शो सैटरडे 25 जुलाई नो। थिएटर एट ग्रेट कैनेडियन टोरंटो। मनमोहन वारिस, कमल हीर अते संतार। Tickets are available at ticketmaster.ca. For details, contact Team 4 Entertainment 647-400-6862 416-303-4444. ये तो सी एस शो नो मिस करना चाहोगे?
2: जी दोस्तों, आज नैशनल कबड्डी एसोसिएशन ऑफ ओंटेरियो वालों CAA सेंटर दियां ग्राउंड्स, जो कि बाहर कबड्डी दियां ग्राउंड्स ने, उत्थे आज कबड्डी मैच भी चल रहा है। सो मेपल लीफ कबड्डी क्लब वालों आज 11 बजे मैच शुरू हो गया सी, ते शाम तक मैच चलने हैं। सो उदे लई भी तुसीं जरूर समा कढ के पहुंच सकदे हो CAA सेंटर दियां खुल्लियां ग्राउंड्स दे विच। कोई होर इनफॉर्मेशन चाहीदी होई तां तुसीं गुरप्रीत बराड़ दे नाल 647-995-1313 या दे मुंडी होना कॉल की जा सकती है 416-710-7000 ते सत्ता चाल हो रही 647-985-6066। इन्हां नंबर उपर कॉल भी कर सकते हो। वैसे तुसीं CAA सेंटर दे ग्राउंड से चल जाओ ते नैशनल कबड्डी एसोसिएशन ऑफ ओंटेरियो वालों अज दा जिहड़ा ये मैच है ते उहदे विच मेपल लीफ कबड्डी क्लब अज दे होस्ट ने, उन्हां वालों अपना टूरनामेंट जिहड़ा करवाया जा रहा है। नाल ही दस दिने कि फीफा कप दे बारे च जिथे असीं गल कर रहे सी, ता वर्ल्ड कप दी एक्साइटमेंट इस वेले पूरे पीक ते पहुंची हुई है। ते कल दे दो मैच जिहड़े होए सी उन्होंने काफी एक्साइटमेंट बनाई हुई सी, नाल जिथे सॉकर दे मैचेस ते नाल ही एक होर कल दी खेडा नाल संबंधित एक्साइटमेंट सी, वह भी थोड़े नाल सांझी करनी। पर उस तो पहला मेरे नाल इस वेले सहज सिंह गिल, अरमान सिंह गिल ते ईशान सिंह गिल तीनों मेरे नाल ने। असीं इन्हां दे कोलों कुछ कल दे मैचेस बारे ते या नाल हुण जिहड़े 14 तरीक नूं अगले मैच होणे आ उन्हां बारे भी कुछ गलबात सुणांगे। ते नाल ही याद दवांदे आ कि 25 जुलाई नूं ब्रैम्पटन दे विच GTA दे विच जां आले दुआले जिथे किते भी तुसीं वसदे हो तुहानूं असीं सद्दा दिंदे आ रहे हां काफी दिनां तों, पंजाबी विरसा 2026 दा। मनमोहन वारिस, कमल हीर संगतार उन्होंने साढ़े शहर दे विच होना है ते पंजाबी विरसा शो हर एक साल छड़ के, सो एवरी अदर ईयर, सो हर दूजे साल पंजाबी विरसा शो होंदा। कैनेडा दा टूर इस बार दा 2026 दा लैके हाजिर हो रहे हैं सी। सो ओंटेरियो दे लई 3 शोज होने हैं जिन्हां दे विच विंडजर दे विच 19 तरीक नूं शो हो रहा है, 25 तरीक नूं आपां इत्थे टोरंटो दे विच शोरूम आणांगे ते 26 नूं ओटावा दे विच। सो साढ़े किसी भी शोज बारे कोई जानकारी चाहिए है तो सानूं कॉल की जा सकती है, टीम 4 एंटरटेनमेंट दे साढ़े वक्रे वक्रे सोशल मीडिया हैंडल्स तो भी वेरवे लै सकते हो। तो 25 तरीक वाले शो के बारे में दोबारा रिमाइंडर दे देवां कि तुसीं ticketmaster.ca ते जाके टिकट्स बुक कर सकते हो। जे अजे तक टिकट्स बुक नहीं कीतियां, जिन्होंने टिकट्स बुक कर लिया उन्हां दा धन्नवाद करदे हां ते रिक्वेस्ट करांगे कि उस दिन 7 बजे डोरस ओपन हो जाणी है ते 8:30-8 बजे दे करीब आपां सारयां ने तुहाडे साथ दे नाल इस शो नूं शुरू करना। सो ऑन टाइम जरूर पहुंचा जावे, ये भी साडी बेनती हुंदी है। सो 25 जुलाई दिन शनिवार नूं आपां सारे जणे इकट्ठे होवांगे ते थिएटर एट ग्रेट कैनेडियन टोरंटो विखे, जिथे मनमोहन वारिस, कमल हीर ते संगतार उन्हां ने परफॉर्म करना है। ticketmaster.ca ਦੇ ਉੱਪਰ ਟਿਕਟਸ ਅਵੇਲੇਬਲ ਨੇ ਤੇ ਜਾਂ ਗਰੁੱਪ ਦੇ ਵਿੱਚ ਅਗਰ 10 ਜਾਂ 10 ਤੋਂ ਵੱਧ ਟਿਕਟਾਂ ਚਾਹੀਦੀਆਂ ਤਾਂ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਲਿਓ, ਅਸੀਂ ਤੁਹਾਨੂੰ ਹੈਲਪ ਕਰ ਦਿਆਂਗੇ। ਉਹਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਡਿਸਕਾਊਂਟ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮਿਲ ਜਾਵੇ ਤੇ ਜਾਂ ਤੁਸੀਂ ਕੋਈ ਸਪੋਂਸਰਸ਼ਿਪ ਦੇ ਬਾਰੇ 'ਚ ਜਾਣਨਾ ਚਾਹੁੰਦੇ ਹੋ, ਸਪੋਂਸਰ ਬਣਨਾ ਹੈ ਉਹਦੇ ਵਿੱਚ ਸਾਡੇ ਕੋਲ ਫਲੋਰ ਦੇ ਉੱਪਰ VVIP ਜਾਂ VIP ਸੈਕਸ਼ਨ ਦੇ ਵਿੱਚ ਵੀ ਤੁਹਾਡੇ ਲਈ ਕੁਛ ਟਿਕਟਸ ਰਿਜ਼ਰਵ ਕੀਤੀਆਂ ਹੁੰਦੀਆਂ। ਸੋ ਉਹਦੇ ਵਿੱਚੋਂ ਅਸੀਂ ਤੁਹਾਨੂੰ ਟਿਕਟਸ ਲੈ ਕੇ ਤੁਹਾਡੇ ਲਈ ਸਪੋਂਸਰਸ਼ਿਪ ਦੇ ਜਿਹੜੇ ਵੱਖਰੇ ਵੱਖਰੇ ਪੈਕੇਜਸ ਨੇ ਉਹ ਵੀ ਖੁਸ਼ੀ ਮਹਿਸੂਸ ਕਰਾਂਗੇ ਤੇ ਤੁਸੀਂ ਆਪਣੇ ਵੱਖਰੇ ਵੱਖਰੇ ਸਪੋਂਸਰਸ਼ਿਪ ਪੈਕੇਜਸ ਦੇ ਨਾਲ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ ਲਈ ਆਪਣੀਆਂ ਜਿਹੜੀਆਂ ਸਲਾਈਡਸ ਨੇ ਜਾਂ ਤੁਹਾਡੇ ਬਿਜ਼ਨਸ ਕਾਰਡਸ ਨੇ ਜਾਂ ਜੋ ਵੀ ਤੁਸੀਂ ਸਲਾਈਡ ਦੇ ਉੱਪਰ ਚਲਾਉਣਾ ਚਾਹੁੰਦੇ ਹੋ ਉਸ ਦਿਨ ਡਿਸਪਲੇ ਹੋ ਰਹੇ ਹੋਣਗੇ। ਸੋ ਇਹ ਵੀ ਇੱਕ ਪ੍ਰਾਊਡ ਮੂਮੈਂਟ ਹੋ ਸਕਦਾ ਹੈ। ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਸਪੋਂਸਰਸ਼ਿਪ ਲਈ ਜਾਂ ਗਰੁੱਪ ਟਿਕਟਸ ਦੇ ਲਈ ਤੇ ਜਾਂ ticketmaster.ca। ਕਾਲ ਕਰਨ ਲਈ ਨੰਬਰ ਨੋਟ ਕਰ ਲਓ 647-400-4000 6862 647-400-6862 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਤੇ ਆ ਜਾਓ ਹੁਣ ਆਪਾਂ ਫੀਫਾ ਵਰਲਡ ਕੱਪ ਦੇ ਬੀਤੇ ਕੱਲ ਦੇ ਦੋ ਮੈਚਸ ਜਿਹੜੇ 11 ਜੁਲਾਈ ਨੂੰ ਕਾਫੀ ਐਕਸਾਈਟਿੰਗ ਰਹੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਸੋ ਮੇਰੇ ਨਾਲ ਇਸ ਵੇਲੇ ਸਹਿਜ ਰਮਾਨ ਤੇ ਇਸ਼ਾਨ ਹਾਜ਼ਰ ਨੇ, ਸੋ ਕਾਫੀ ਕਲੋਜ਼ਲੀ ਫੋਲੋ ਕਰ ਰਹੇ ਨੇ ਤੇ ਕਾਫੀ ਇੰਟਰਸਟਿੰਗ ਫੈਕਟਸ ਆਪਣੇ ਸਾਂਝੇ ਕਰਨੇ ਚਾਹੁੰਗੇ ਆਈ ਹੋਪ। ਸੋ ਸਹਿਜ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ।
3: ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਰਮਾਨ ਤੁਹਾਨੂੰ ਵੀ ਜੀ ਨੂੰ ਦੱਸੋ ਕੀ ਖਾਸ ਐਕਸਾਈਟਮੈਂਟ ਰਹੀ, ਕਿੱਦਾਂ ਦੇ ਰਹੇ, ਤੁਹਾਡੀ ਕਿਹੜੀ ਫੇਵਰੇਟ ਟੀਮ ਸੀ, ਉਹ ਜਿੱਤੀ ਜਾਂ ਹਾਰੀ ਜਾਂ ਕਿੱਦਾਂ, ਕੀ ਕਹੋਗੇ ਕੱਲ ਦੇ ਮੈਚਸ ਬਾਰੇ?
4: ਕੱਲ ਦੇ ਮੈਚ ਸੀਗੇ ਨੋਰਵੇ ਵਰਸਿਸ ਇੰਗਲੈਂਡ। ਉਹ ਵਾਲੀ ਮੈਚ ਵਧੀਆ ਸੀਗਾ, ਨੋਰਵੇ ਫਰਸਟ, ਨੋਰਵੇ ਨੇ ਗੋਲ ਕਰ ਲਿਆ ਸੀਗਾ, ਬਟ ਦੈਨ ਇੰਗਲੈਂਡ ਨੇ ਕਹਿੰਦੇ ਸੀਗੇ ਲਾਈਕ ਦਿਸ ਇਜ਼ ਲਾਈਕ ਹਾਊ ਕੈਨ ਵੀ ਲੂਜ਼ ਟੂ ਦਿਸ ਟੀਮ, ਓਨਲੀ ਵਨ ਪਰਸਨ ਇਜ਼ ਗੁੱਡ ਬਟ ਫਾਈਵ ਪੀਪਲ ਇਜ਼ ਗੁੱਡ ਇਨ ਆਰ ਟੀਮ, ਸੋ ਦੇ ਸਟਾਰਟਡ ਟੂ ਲਾਈਕ ਪਲੇ ਗੁੱਡ, ਸਕੋਰ ਟੂ ਗੋਲਸ ਐਂਡ ਵਨ।
2: ਜਿਹੜਾ ਹਾਲੈਂਡ ਸੀਗਾ ਤਾਂ ਉਹਨਾਂ ਦਾ ਵੀ ਸਲਾ ਸਿਰਫ ਉਹੀ ਇੱਕੋ ਹੀ ਟੀਮ ਚ ਨਾਰਵੇ ਦਾ ਵਧੀਆ ਪਲੇਅਰ ਸੀਗਾ,
4: ਉਹੀ ਆ ਵਧੀਆ, ਤੇ ਮੈਨੂੰ ਲੱਗਦਾ ਗੋਲੀ ਵੀ ਵਧੀਆ ਸੇਵ ਕਰਦਾ ਆ, ਬਟ ਮੈਨੂੰ ਲੱਗਦਾ ਅਰਲਿੰਗ ਹਾਲੈਂਡ ਕਰਦਾ ਆ ਵਧੀਆ।
2: ਸੋ ਜਸਟ ਅਰਲਿੰਗ ਹਾਲੈਂਡ ਨੇ ਕਾਫੀ ਐਕਸਾਈਟਮੈਂਟ ਬਣਾ ਕੇ ਰੱਖੀ ਨਾ ਇਸ ਫੀਫਾ ਕੱਪ ਚ। ਰਮਾਨ ਤੁਸੀਂ ਕੀ ਸੋਚਦੇ ਆ ਅਰਲਿੰਗ ਹਾਲੈਂਡ ਦੀ ਜਿਹੜੀ ਇੱਕ ਡਿਫਰੈਂਟ ਜੀ ਲੁੱਕ ਸੀਗੀ, ਡਿਫਰੈਂਟ ਜੀ ਉਹਦੀ ਵਾਕ ਹੈ, ਡਿਫਰੈਂਟ ਤਰ੍ਹਾਂ ਦੇ ਜੈਸਚਰ ਸੀ ਉਹਦੇ, ਸੋ ਉਹ ਕਾਫੀ ਲੋਕਾਂ ਨੂੰ ਅਟਰੈਕਟ ਕੀਤਾ ਉਹਦੀ ਇਹ ਸਾਰੀ ਜਿਹੜੀ ਇਸ ਵਾਰ ਪ੍ਰੈਜੈਂਸ ਸੀਗੀ ਵਰਲਡ ਕੱਪ ਦੇ ਵਿੱਚ।
4: ਹਾਂਜੀ, ਹੋ ਅਰਲਿੰਗ ਹਾਲੈਂਡ ਨੋਰਵੇ ਲਈ ਬਹੁਤ ਵਧੀਆ ਖੇਡਦਾ ਸੀਗਾ, ਹੀ ਸਕੋਰਡ 7 ਗੋਲਸ, ਉਹ ਹੀ ਰੈਂਕ 3rd ਫੋਰ ਗੋਲਡਨ ਬੂਟ, ਉਹਨੇ ਸਾਰੇ ਗੋਲਸ ਨੋਰਵੇ ਲਈ ਸਕੋਰ ਕੀਤੇ ਸੀਗੇ, ਬਟ ਦੈਨ ਫੋਰ ਇੰਗਲੈਂਡ ਵਰਸਿਸ ਨੋਰਵੇ ਹੀ ਡਿਡਨਟ ਹੈਵ ਦ ਚਾਂਸ ਟੂ ਸਕੋਰ, ਉਸ ਕਰਕੇ ਉਹ ਹਾਰ ਗਏ ਸੀਗੇ, ਬਟ ਈਵਨ ਦੋ ਨੋਰਵੇ ਦੀ ਟੀਮ ਵਧੀਆ ਸੀਗੀ, ਦੇ ਪਲੇਡ ਵੈਰੀ ਗੁੱਡ, ਬਟ ਇੰਗਲੈਂਡ ਦੀ ਵੀ ਲਾਈਕ ਫੋਰ ਮੀ ਉਹ ਬੈਟਰ ਸੀਗੀ, ਸੋ ਉਹ ਹਾਰ ਉਹ ਜਿੱਤ ਗਏ ਸੀਗੇ, ਬਟ ਆਈ ਵਾਸ ਸਪੋਰਟਿੰਗ ਫਾਰ ਨੋਰਵੇ।
2: ਅੱਛਾ, ਤੁਸੀਂ ਨੋਰਵੇ ਨੂੰ ਸਪੋਰਟ ਕਰਦੇ ਸੀ, ਤੇ ਇਸ਼ਾਨ ਤੁਸੀਂ ਕਿਹਨੂੰ ਸਪੋਰਟ ਕਰਦੇ ਸੀ ਕੱਲ?
4: I was supporting for England, but the people kehnde sige like if Norway jit gaye sige World Cup, they can't blame each other because inne badhiya khelde, so I was like maybe two, both of them.
2: Okay, sahi toda Norway te England de match te ki comment hai?
3: Jeda match sige ਬਹੁਤ ਵਧੀਆ ਸੀਗਾ, ਇਹਦੇ ਵਿੱਚ ਮੈਂ ਨੋਰਵੇ ਨੂੰ ਸਪੋਰਟ ਕਰ ਰਿਹਾ ਸੀਗਾ ਪੂਰਾ, ਬਿਕੋਜ਼ ਆਫ ਅਰਲਿੰਗ ਹਾਲੈਂਡ, ਬਹੁਤ ਵਧੀਆ ਪਲੇਅਰ ਆ, ਹੁਣ ਵੀ ਜਿੱਦਾਂ ਖੇਡਦੇ ਆ, ਜਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਕੈਰੀ ਕੀਤਾ ਫੋਰਵਰਡ, ਅਤੇ ਪੂਰੀ ਟੀਮ ਨੂੰ ਐਕਸਾਈਟਮੈਂਟ ਕ੍ਰੀਏਟ ਕੀਤਾ ਆ, ਬਹੁਤ ਵਧੀਆ ਖੇਡਿਆ ਉਹਨਾਂ ਨੇ, ਬਟ ਆਫਕੋਰਸ ਇੰਗਲੈਂਡ ਦੀ ਬਹੁਤ ਵੱਡੀ ਅਤੇ ਬਹੁਤ ਸਟਰੋਂਗ ਟੀਮ ਆ, ਐਂਡ ਸਪੋਰਟ ਵਾਈਜ਼ ਵੀ ਬਹੁਤ ਵੱਡੀ ਆ, ਅਤੇ ਕੱਲ੍ਹ ਦੇ ਮੈਚ ਦੇ ਵਿੱਚ ਜੂਡ ਬੈਲਿੰਗਹਮ, ਵਨ ਆਫ ਦ ਸਟਾਰ ਪਲੇਅਰ ਇੰਗਲੈਂਡ ਲਈ, ਉਹਨਾਂ ਨੇ ਜਿਹਦੇ ਦੋਨੇ ਗੋਲ ਸੀਗੇ ਉਹਨਾਂ ਨੇ ਸਕੋਰ ਕੀਤਾ ਸੀਗਾ, ਪਹਿਲਾਂ ਉਹਨਾਂ ਨੇ ਜਿਹੜਾ ਸਕੋਰ ਕੀਤਾ ਸੀਗਾ ਉਹ 45 ਮਿੰਟ ਦਾ ਜਿਹਦਾ ਟਾਈਮ ਸੀਗਾ, ਹਾਫ ਟਾਈਮ ਹੋਣ ਤੋਂ ਪਹਿਲਾਂ ਉਹਨਾਂ ਦੇ ਜਿੱਦਾਂ ਉਦੋਂ ਵੀ ਐਕਸਟਰਾ ਟਾਈਮ ਚੱਲਦਾ ਸੀਗਾ, ਅਤੇ ਐਕਸਟਰਾ 2 ਮਿੰਟ ਦੇ ਵਿੱਚ ਜੂਡ ਬੈਲਿੰਗਹਮ ਨੇ ਉਦੋਂ ਸਕੋਰ ਕੀਤਾ ਸੀਗਾ, ਅਤੇ ਉਹ ਤੋਂ ਪਹਿਲਾਂ 36 ਮਿੰਟ ਤੇ ਉਹਨਾਂ ਨੇ ਨੋਰਵੇ ਦੇ ਪਲੇਅਰ ਨੇ ਆਂਡਰੇਅਸ ਨੇ ਸਕੋਰ ਕੀਤਾ ਸੀਗਾ, ਸੋ ਅਰਲਿੰਗ ਹਾਲੈਂਡ ਨੇ ਚਲੋ ਨਹੀਂ ਸਕੋਰ ਕੀਤਾ ਸੀਗਾ, ਪੂਰੀ ਉਹਨਾਂ ਨੇ ਡਿਫੈਂਸਿਵ ਵਾਈਜ਼ ਡਿਫੈਂਡਿੰਗ ਕਰਨ ਨੂੰ ਬਹੁਤ ਸਟਰੋਂਗ ਰਹੇ ਸੀਗੇ, ਬਟ ਆਂਡਰੇਅਸ ਨੇ ਨੋਰਵੇ ਵੱਲੋਂ ਸਕੋਰ ਕੀਤਾ ਸੀਗਾ 36 ਮਿੰਟ ਤੱਕ, ਅਤੇ ਫਿਰ 1-1 ਕਰਕੇ ਉਹਨਾਂ ਦਾ ਮੈਚ ਓਵਰ ਟਾਈਮ ਚੱਲ ਗਿਆ ਸੀਗਾ, ਸੋ ਜਿੱਦਾਂ ਐਕਸਟਰਾ ਟਾਈਮ ਹੁੰਦਾ ਆ, ਅਤੇ ਇਹਦੇ ਵਿੱਚ ਐਕਸਟਰਾ ਟਾਈਮ ਦੇ ਵਿੱਚ ਉਹਨਾਂ ਦਾ 93 ਮਿੰਟ 'ਤੇ ਜਾ ਕੇ ਜੂਡ ਬੈਲਿੰਗਹਮ ਨੇ ਫੇਸ ਸਕੋਰ ਕਰਤਾ ਸੀਗਾ, ਅਤੇ ਉਹਦੇ ਨਾਲ ਉਹ ਐਡਵਾਂਸ ਕਰ ਗਏ ਸੀਗੇ।
2: ਸੋ ਦੈਟਸ ਵੈਰੀ ਇੰਟਰਸਟਿੰਗ। ਸੋ ਮੈਂ ਇੱਕ ਚੀਜ਼ ਹੋਰ ਨੋਟਿਸ ਕਰ ਰਿਹਾ ਸੀਗਾ ਕਿ ਜਦੋਂ ਜਿਹੜੇ ਸਟਾਰ ਪਲੇਅਰਸ ਦੀ ਗੱਲ ਕਰਾਂ, ਨੋਰਵੇ ਦੇ ਅਰਲਿੰਗ ਹਾਲੈਂਡ ਦੀ ਗੱਲ ਕਰਾਂ, ਜਾਂ ਐਟ ਦ ਸੇਮ ਟਾਈਮ ਪੁਰਤਗਾਲ ਦੇ ਕ੍ਰਿਸਟੀਨੋ ਰੋਨਾਲਡੋ ਦੀ ਗੱਲ ਕਰਾਂ, ਤਾਂ ਮੈਨੂੰ ਵੀ ਇਉਂ ਲੱਗੀ ਜਾਂਦਾ ਸੀ ਜਿਵੇਂ ਜਿਹੜੀ ਵੀ ਟੀਮ ਦੇ ਵਿੱਚ ਕਈ ਵਾਰੀ ਨਾ ਇਸ ਤਰ੍ਹਾਂ ਸਟਾਰ ਪਲੇਅਰਸ ਹੁੰਦੇ ਆ, ਤਾਂ ਸੈਂਟੀਮੈਂਟਸ ਲੋਕਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਪਲੇਅਰਸ ਦੇ ਆਲੇ ਦੁਆਲੇ ਘੁੰਮ ਰਹੇ ਹੁੰਦੇ ਨੇ। ਸੋ ਮੈਂ ਆਪਣੀ ਪਰਸਨਲ ਜੇ ਮੈਂ ਫੀਲਿੰਗ ਦੱਸਾਂ ਤਾਂ ਮੈਨੂੰ ਰੋਨਾਲਡੋ ਦੇ ਲਈ ਬੜਾ ਫੀਲ ਹੋ ਰਿਹਾ ਸੀ, ਮੈਂ ਕਿਹਾ ਯਾਰ ਵੀ ਉਹਨੂੰ ਅਜੇ ਹੋਰ ਨੈਕਸਟ ਰਾਊਂਡ 'ਚ ਜਾਣਾ ਚਾਹੀਦਾ ਸੀਗਾ, ਥੋੜ੍ਹੀ ਫਾਈਟ ਹੋਰ ਸਟਰੋਂਗ ਦਿਖਾਉਣੀ ਚਾਹੀਦੀ ਸੀ, ਜਾਂ ਈਵਨ ਫਾਈਨਲਸ ਤੱਕ ਜਾਂਦੇ, ਅਤੇ ਉਹਦੇ ਨਾਲ ਇਹ ਹੁੰਦਾ ਕਿ ਐਕਸਾਈਟਮੈਂਟ ਜਿਹੜੀ ਆ, ਆਈ ਨੋ ਇੱਕ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਜਿਹੜੀ ਗੇਮ ਹੈ ਸਿਰਫ ਸਟਾਰ ਪਲੇਅਰਸ ਦੀ ਗੇਮ ਹੈ, ਇਟਸ ਅ ਟੀਮ ਗੇਮ, ਪਰ ਫਿਰ ਵੀ ਇੱਕ ਜਿਹੜਾ ਆਪਾਂ ਗਲੈਮਰਸ ਜਾਂ ਨੂੰ ਹੋਰ ਜ਼ਿਆਦਾ ਮਾਹੌਲ ਦੇਣ ਦੇ ਲਈ ਜਾਂ ਉਹਨੂੰ ਹੋਰ ਹਾਈਪ ਦੇਣ ਦੇ ਲਈ ਟੂਰਨਾਮੈਂਟ ਦੇ ਵਿੱਚ ਸਟਾਰ ਪਲੇਅਰਸ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ। ਸੋ ਇਹਦੇ 'ਤੇ ਕੀ ਸੋਚਦੇ ਹੋ?
3: ਆਫ ਕੋਰਸ ਉੱਦਾਂ ਆਫ ਆਲ ਟਾਈਮ ਕ੍ਰਿਸਟੀਆਨੋ ਰੋਨਾਲਡੋ ਮੇਰਾ ਸਭ ਤੋਂ ਫੇਵਰੇਟ ਪਲੇਅਰ ਆ, ਅਤੇ ਜਿੰਨੀ ਵਾਰੀ ਵੀ ਮੈਂ, ਚਲੋ ਮੈਂ ਮੰਨਦਾ ਮੈਂ ਸੋਕਰ ਇੰਨਾ ਨਹੀਂ ਦੇਖਦਾ ਕੰਪੇਅਰ ਟੂ ਅਦਰ ਸਪੋਰਟਸ, ਬਟ ਜਦੋਂ ਵੀ ਦੇਖਦਾ ਆ ਆਲਵੇਜ਼ ਲੁੱਕ ਅਪ ਟੂ ਰੋਨਾਲਡੋ। ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਉਹਨਾਂ ਦੇ ਜਿੱਦਾਂ ਫੈਨ ਰਹੇ ਹਾਂ, ਅਤੇ ਇਹਦੇ ਵਿੱਚ ਇੱਦਾਂ ਸੀਗਾ ਬਹੁਤ ਚਿਰਾਂ ਤੋਂ ਲੀਆਨੋ ਮੈਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਦਾ ਡਿਬੇਟ ਚੱਲਦਾ ਰਹਿੰਦਾ ਆ ਹਾਲੇ ਤੱਕ ਵੀ, ਇਸ ਬੈਨ ਹੂਜ਼ ਦਾ ਬੈਟਰ ਪਲੇਅਰ, ਗੋਟ ਕੌਣ, ਗ੍ਰੇਟਸਟ ਆਫ ਆਲ ਟਾਈਮ। ਤੇ ਇਹਦੇ ਵਿੱਚ ਮੈਸੀ ਨੂੰ ਇਹ ਐਡਵਾਂਟੇਜ ਹੋ ਗਿਆ ਆ ਦੈਟ ਉਹ ਇੱਕ ਕੀ ਕਹਿੰਦੇ ਆ ਫੀਫਾ ਵਰਲਡ ਕੱਪ ਜਿੱਤੇ ਆ ਉਹ ਲੀਆਨੋ ਮੈਸੀ, ਜਿਹਦੇ 22 ਦੇ ਵਿੱਚ ਜਿੱਤੇ ਸੀਗੇ 2022 ਦੇ ਵਿੱਚ, ਤੇ ਕ੍ਰਿਸਟੀਆਨੋ ਰੋਨਾਲਡੋ ਅਨਫੋਰਚੁਨੇਟਲੀ ਕਦੀ ਨਹੀਂ ਜਿੱਤੇ। ਤੇ ਇੱਕ ਇਹੀ ਸੈਡ ਪਾਰਟ ਇਹ ਲੱਗਦਾ ਦੈਟ ਅਫਕੋਰਸ ਕ੍ਰਿਸਟੀਆਨੋ ਰੋਨਾਲਡੋ ਹੁਣ 41 ਈਅਰ, ਉਹਨਾਂ ਦੀ ਏਜ ਆ 41 ਈਅਰਸ ਓਲਡ, ਤੇ ਵਰਲਡ ਕੱਪ ਆਫਟਰ ਐਵਰੀ 4 ਸਾਲ ਹੁੰਦਾ ਆ, ਸੋ ਦਿਸ ਇਹ ਇਹਨਾਂ ਦਾ ਲਾਸਟ ਹੋ ਸਕਦਾ ਆ। ਬਟ ਉੱਦਾਂ ਚਲੋ ਅਫੀਸ਼ਲ ਸਟੇਟਮੈਂਟ ਨਹੀਂ ਆਇਆ ਦੈਟ ਨਹੀਂ ਲਾਸਟ ਹੋਣਾ ਆ, ਬਟ ਮੋਸਟ ਲਾਈਕਲੀ ਇੱਦਾਂ ਹੋਣਾ ਹੀ ਆ। ਸੋ
2: ਚਲੋ ਖੈਰ ਦੇਖਦੇ ਹਾਂ ਦੋਸਤੋ, ਪਰ ਇਸ ਤਰ੍ਹਾਂ ਹੀ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ। ਸਾਡੇ ਕੁਛ ਜਿਹੜੇ ਫੀਫਾ ਵਰਲਡ ਕੱਪ ਨੂੰ ਫੋਲੋ ਕਰ ਰਹੇ ਲਿਸਨਰਸ ਨੇ, ਆਈ ਹੋਪ ਕਿ ਉਹਨਾਂ ਲਈ ਥੋੜੀ ਜਿਹੀ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਣੀ। ਇਸ ਤਰ੍ਹਾਂ ਹੀ ਅਜੇ ਦੂਸਰੇ ਮੈਚ ਬਾਰੇ ਵੀ ਜੋ ਕੱਲ੍ਹ ਖੇਡਿਆ ਗਿਆ ਉਹਦੇ 'ਤੇ ਵੀ ਅਸੀਂ ਕਮੈਂਟ ਕਰਾਂਗੇ, ਗੱਲਬਾਤ ਕਰਾਂਗੇ, ਡਿਸਕਸ਼ਨ ਕਰਾਂਗੇ ਅਰਮਾਨ ਇਸ਼ਾਨ ਅਤੇ ਸਹਿਜ ਦੇ ਨਾਲ, ਅਤੇ ਬਾਕੀ ਦੇ ਕੁਛ ਹੋਰ ਸਾਡੇ ਸੈਗਮੈਂਟਸ। ਇਸ ਤਰ੍ਹਾਂ ਹੀ ਜੁੜੇ ਰਹੋ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਜੁੜਦੇ ਹਾਂ।
0: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
5: ਓਏ ਸਾਵਣ ਚੜਿਆ ਤੀ
0: ਟੋਰਾਂਟੋ ਸ਼ੋਅ ਸੈਟਰਡੇ 25 ਜੁਲਾਈ ਨੂੰ,
5: ਦੁਨੀਆ ਮੇਲੇ ਜਾਂਦੀ
0: ਹੈ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ। Tickets are available at ticketmaster.ca. For details, contact Team for Entertainment, 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
2: ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ, ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862।

0: ਜੀ ਦੋਸਤੋ, ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ ਅਗਲੀ ਗੱਲਬਾਤ ਦੇ ਲਈ ਸਾਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਦ ਰਾਇਲ ਸਿਟੀ ਕੰਸਟਰਕਸ਼ਨ ਦੀ ਟੀਮ ਵੱਲੋਂ ਅਜੇ ਸਿੰਘ ਤੇ ਉਹਨਾਂ ਦੀ ਟੀਮ ਦਾ ਸਹਿਯੋਗ ਮਿਲ ਰਿਹਾ। ਸੋ ਜਿਨ੍ਹਾਂ ਦਾ ਫੋਨ ਨੰਬਰ 4370756 5558 ਦ ਰਾਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਵਿਸ਼ੇਸ਼ ਤੌਰ ਦੇ ਉੱਤੇ ਲੀਗਲ ਬੇਸਮੈਂਟ ਬਣਾਉਣੀ ਹੈ ਜਾਂ ਕੋਈ ਵੀ ਵੱਡੀ ਛੋਟੀ ਕਿਸੇ ਵੀ ਤਰ੍ਹਾਂ ਦੀ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣ ਵਾਲਾ, ਕੰਪਲੀਟ ਹੋਮ ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ, ਯਾਦ ਰੱਖੋ ਦ ਰਾਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ 4370756 5558 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਨਾਲ ਦੀ ਨਾਲ ਆਪਟੀਕਲ ਵਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, 905-455-0752 ਇਹਨਾਂ ਦਾ ਫੋਨ ਨੰਬਰ। ਇੱਕ ਲੋਕੇਸ਼ਨ ਹੈ ਇਹਨਾਂ ਦੀ ਸ਼ੈਲਡਨ ਕਾਲਜ ਦੇ ਨੇੜੇ ਆ, ਜਿਹੜੀ ਕਿ ਬੈਕ ਸਾਈਡ ਹੁੰਦੀ ਹੈ, ਬਣਦੀ ਹੈ ਸ਼ੈਲਡਨ ਕਾਲਜ ਦੀ, 373 ਸਟੀਜ਼ ਐਵਨਿਊ ਵੈਸਟ ਬਰੈਂਪਟਨ ਦੇ ਵਿੱਚ। ਅਤੇ ਦੂਸਰੀ ਲੋਕੇਸ਼ਨ 10960 ਗੋਰਵੇ ਡਰਾਈਵ, ਗੋਰਵੇ ਡਰਾਈਵ ਅਤੇ ਕੰਟਰੀ ਸਾਈਡ ਦੇ ਏਰੀਆ ਦੇ ਵਿੱਚ ਆਪਟੀਕਲ ਵਨ। ਸੋ ਤੁਸੀਂ ਆਈ ਐਗਜ਼ਾਮੀਨੇਸ਼ਨ, ਕੰਟੈਕਟ ਲੈਂਸ, ਡਰਾਈ ਆਈ ਟ੍ਰੀਟਮੈਂਟ ਜਾਂ ਲੈਸੇ ਕੰਸਲਟੇਸ਼ਨ ਦੀ ਗੱਲ ਕਰਾਂ, ਬੱਚਿਆਂ ਲਈ, ਬਜ਼ੁਰਗਾਂ ਲਈ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਅੱਖਾਂ ਨਾਲ ਸੰਬੰਧਿਤ ਕੋਈ ਸਮੱਸਿਆ ਜਾਂ ਤੁਸੀਂ ਡਿਜ਼ਾਈਨਰ ਸਨ ਗਲਾਸਿਸ ਚਾਹੁੰਦੇ ਹੋ ਤਾਂ ਉਹਦੇ ਲਈ ਕੰਟੈਕਟ ਕਰੋ ਆਪਟੀਕਲ ਵਨ। ਸਾਰੇ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਨੂੰ ਕੈਰੀ ਕੀਤਾ ਜਾਂਦਾ ਹੈ। ਆਪਟੀਕਲ ਵਨ, ਫੋਨ ਨੰਬਰ 905-455-0752। ਪੰਜਾਬੀ ਬਾਏ ਨੇਚਰ, ਇਹਨਾਂ ਦੀਆਂ ਵੱਖ ਵੱਖ ਲੋਕੇਸ਼ਨ ਦੇ ਵੇਰਵੇ ਲੈਣ ਲਈ ਪੰਜਾਬੀ ਬਾਏ ਨੇਚਰ .ca ਤੇ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਹਾਈ ਐਂਡ ਲਾਈਵ ਕੇਟਰਿੰਗ, ਮਲਟੀਪਲ ਫੂਡ ਟਰੱਕਸ ਨੇ ਇਹਨਾਂ ਦੇ ਕੋਲ, ਸੋ ਵੈਜ, ਨਾਨ ਵੈਜ, ਹਰ ਤਰ੍ਹਾਂ ਦੇ ਖਾਣਿਆਂ ਦੇ ਲਈ, ਕੇਟਰਿੰਗ ਦੇ ਲਈ, ਯਾਦ ਰੱਖੋ ਪੰਜਾਬੀ ਬਾਏ ਨੇਚਰ 4169-2061 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲਸ ਵੱਲੋਂ ਵੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਸਤੀਆਂ ਏ ਟਿਕਟਸ ਦੇ ਲਈ। ਸੋ ਵਨ ਵੇ ਜਾਂ ਰਿਟਰਨ ਟਿਕਟਸ ਬਾਏ ਕਰਨੀਆਂ ਜਾਂ ਕੋਈ ਵਕੇਸ਼ਨ ਪੈਕੇਜ ਦੇ ਵਿੱਚ ਹੈਲਪ ਚਾਹੀਦੀ ਹੈ ਤਾਂ ਨੰਬਰ ਹੋਏਗਾ 905-678-1200 ਕਟਾਰੀਆ ਟੂਰਸ ਐਂਡ ਟਰੈਵਲਸ ਦਾ ਫੋਨ ਨੰਬਰ। ਟੋਰਾਂਟੋ ਤੋਂ ਦਿੱਲੀ ਦਾ ਰੇਟ ਤੁਹਾਨੂੰ ਦੱਸਾਂ ਤਾਂ $1,049 ਹੈ। ਦਿੱਲੀ ਤੋਂ ਟੋਰਾਂਟੋ ਜੇਕਰ ਕਿਸੇ ਨੇ ਆਉਣਾ ਤਾਂ $1,090 ਦੀ ਟਿਕਟ ਮਿਲ ਸਕਦੀ ਹੈ। ਟੋਰਾਂਟੋ ਤੋਂ ਅੰਮ੍ਰਿਤਸਰ ਵਨ ਵੇ $1,185 ਦੀ ਮਿਲ ਸਕਦੀ ਹੈ। ਅਤੇ ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਤਾਂ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਰਿਟਰਨ ਟਿਕਟ ਦਾ ਰੇਟ $1,999 ਹੈ। ਟੋਰਾਂਟੋ ਤੋਂ ਦਿੱਲੀ ਦੀ ਰਿਟਰਨ ਟਿਕਟ $1,495 'ਚ ਮਿਲ ਸਕਦੀ ਹੈ। ਅਤੇ ਦਿੱਲੀ ਤੋਂ ਟੋਰਾਂਟੋ $1,699 ਦੀ ਰਿਟਰਨ ਟਿਕਟ ਤੁਸੀਂ ਇਹਨਾਂ ਦੇ ਕੋਲ ਲੈ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲਸ 905-688-1200 ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ ਜਦੋਂ ਵੀ ਕਾਲ ਕਰੋਗੇ। ਨਾਲ ਹੀ ਡਰੀਮ ਹੋਮ ਅਪਲਾਈਸਿਸ, ਜਾਣਿਆ ਪਛਾਣਿਆ ਨਾਮ ਹੈ ਜੀ, 2915 ਅਰਜਨਟੀਆ ਰੋਡ, ਯੂਨਿਟ ਨੰਬਰ 2, ਮਿਸੀਸਾਗਾ, ਹਾਈਵੇ 401 ਅਤੇ ਵਿੰਸਰ ਚਰਚਲ ਦਾ ਏਰੀਆ, ਅਰਜਨਟੀਆ ਦਾ, ਅਰਜਨਟੀਆ ਰੋਡ ਦੇ ਨੇੜੇ, ਹਾਈਵੇ 401 ਵਿੰਸਰ ਚਰਚਲ ਦੇ ਏਰੀਏ ਦੇ ਵਿੱਚ ਡਰੀਮ ਹੋਮ ਅਪਲਾਈਸਿਸ। ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇਣਾ ਤੁਸੀਂ ਅਤੇ ਇਹਨਾਂ ਦੀਆਂ ਸਪੈਸ਼ਲ ਡੀਲਸ ਜਿਨ੍ਹਾਂ ਦੇ ਵਿੱਚ ਤੁਸੀਂ ਕੋਈ ਬ੍ਰੈਂਡ ਨਿਊ ਅਪਲਾਈਸਿਸ ਜਾਂ ਇਲੈਕਟ੍ਰੋਨਿਕਸ ਦਾ ਸਮਾਨ ਬਾਏ ਕਰਨਾ ਚਾਹੁੰਦੇ ਹੋ ਤਾਂ 905-805-3000 ਦੇ ਉੱਤੇ ਕੰਟੈਕਟ ਕਰ ਲਿਓ। ਇਹਨਾਂ ਦੀਆਂ ਕੁਝ ਸਪੈਸ਼ਲ ਡੀਲਸ ਦੀ ਗੱਲ ਕਰਾਂ ਤਾਂ 36 ਇੰਚ ਰੈਫਰੀਜਰੇਟਰ ਸਟੇਨਲੈਸ ਸਟੀਲ ਦਾ ਤੁਹਾਨੂੰ ਜੇ 3 ਪੈਕੇਜ ਜੇ ਦੱਸਣੇ ਹੋਣ ਤਾਂ ਜਿਹੜੇ ਕਿ 36 ਇੰਚ ਰੈਫਰੀਜਰੇਟਰ, 30 ਇੰਚ ਸਟੇਨਲੈਸ ਸਟੀਲ ਇਲੈਕਟ੍ਰਿਕ ਰੇਂਜ ਅਤੇ 24 ਇੰਚ ਸਟੇਨਲੈਸ ਸਟੀਲ ਡਿਸ਼ ਵਾਸ਼ਰ, ਇਹ 3 ਚੀਜ਼ਾਂ ਦਾ ਪੈਕੇਜ ਤੁਹਾਡੇ ਲਈ ਮਿਲ ਰਿਹਾ ਸਿਰਫ $2,799 ਦੇ ਵਿੱਚ, ਜਿਹਦੇ ਵਿੱਚ ਰੈਫਰੀਜਰੇਟਰ, ਸਟੇਨਲੈਸ ਸਟੀਲ ਇਲੈਕਟ੍ਰਿਕ ਰੇਂਜ ਅਤੇ ਸਟੇਨਲੈਸ ਸਟੀਲ ਡਿਸ਼ ਵਾਸ਼ਰ ਸਿਰਫ $2,799 ਦੇ ਵਿੱਚ ਮਿਲ ਸਕਦਾ। ਸੋ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਦੇ ਕੇ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ। ਅਤੇ ਨਾਲ ਟੀਵੀ ਲੈਣਾ ਹੈ ਜਾਂ ਕੋਈ ਹੋਰ ਅਲੱਗ ਅਲੱਗ ਤਰ੍ਹਾਂ ਦੀਆਂ ਲਾਂਡਰੀ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਡਿਸ਼ ਵਾਸ਼ਰਸ ਵਗੈਰਾ ਜਾਂ ਕੋਈ ਇਲੈਕਟ੍ਰਿਕ ਸਮਾਨ ਚਾਹੀਦਾ ਤਾਂ ਤੁਸੀਂ ਡਰੀਮ ਹੋਮ ਅਪਲਾਈਸਿਸ ਨੂੰ ਵਿਜ਼ਿਟ ਕਰ ਸਕਦੇ ਹੋ। 2915 ਅਰਜਨਟੀਆ ਰੋਡ, 905-805-3000 ਇਹਨਾਂ ਦਾ ਫੋਨ ਨੰਬਰ ਹੋਏਗਾ। ਰੀਅਲ ਸਟੇਟ ਬਾਰੇ ਵੀ ਥੋੜ੍ਹੀ ਜਿਹੀ ਹੋਰ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਨਾਲ ਹੀ ਫਿਰ ਅਰਮਾਨ ਇਸ਼ਾਨ ਤੋਂ ਬੀਤੇ ਕੱਲ੍ਹ ਦੇ ਅਰਜਨਟੀਨਾ ਦੇ ਮੈਚ ਦੇ ਬਾਰੇ 'ਚ, ਜਿੱਥੇ ਉਹਨਾਂ ਨੇ ਕੱਲ੍ਹ ਮੈਚ ਜਿੱਤਿਆ ਆਪਣਾ, ਅਤੇ ਉਹਦੇ ਬਾਰੇ 'ਚ ਵੀ ਥੋੜ੍ਹੀ ਜਿਹੀ ਹੋਰ ਗੱਲਬਾਤ ਕਰਾਂਗੇ। ਪਰ ਰੀਅਲ ਸਟੇਟ ਸੰਬੰਧੀ ਦੋਸਤੋ ਅਸੀਂ ਬੇਨਤੀ ਕਰਦੇ ਹਾਂ ਕਿ ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ। ਟੀਮ ਹਰਜਿੰਦਰ ਗਿੱਲ, ਰੀਅਲ ਸਟੇਟ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸਵਾਲ ਹੈ ਕਿਸੇ ਵੀ ਤਰ੍ਹਾਂ ਦਾ, ਤੁਸੀਂ ਕੋਈ ਆਪਣਾ ਪ੍ਰੋਪਰਟੀਜ਼ ਵੇਚਣ ਜਾਂ ਖਰੀਦਣ ਦੇ ਲਈ ਆਪਣਾ ਪਲਾਨ ਬਣਾ ਰਹੇ ਹੋ ਤਾਂ ਉਸ ਪਲਾਨ ਨੂੰ ਫੁਲਫਿਲ ਕਰਾਂਗੇ ਅਸੀਂ। ਸੋ ਵਿਸ਼ੇਸ਼ ਤੌਰ 'ਤੇ ਇਸ ਵੇਲੇ ਸਾਨੂੰ GTA ਦੇ ਵਿੱਚ ਕੁਛ ਲਿਸਟਿੰਗਸ ਚਾਹੀਦੀਆਂ ਨੇ। ਸੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਘਰ ਵੇਚ ਕੇ ਤੁਸੀਂ ਛੋਟਾ ਘਰ ਲੈਣਾ ਜਾਂ ਛੋਟਾ ਘਰ ਵੇਚ ਕੇ ਕੋਈ ਵੱਡਾ ਘਰ ਲੈਣਾ ਅਤੇ ਆਪਣੀ ਪ੍ਰੋਪਰਟੀ ਨੂੰ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। 647-4000-6862। ਅਤੇ ਇਸ ਵੇਲੇ ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਇਨਕਰੇਜ ਕਰਾਂਗੇ। ਬਹੁਤ ਸਾਰੀਆਂ ਇਹੋ ਜਿਹੀਆਂ ਡੀਲਸ ਨੇ ਜਿਹੜੀਆਂ ਫਸਟ ਟਾਈਮ ਬਾਇਰਸ, ਪਹਿਲਾਂ ਸੁਪਨਾ ਆਰਾਮ ਨਹੀਂ ਲੈ ਸਕਦੇ ਸੀਗੇ। ਸੋ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਅਸੀਂ ਕੋਈ ਜੀ ਟੀ ਏ ਦੇ ਵਿੱਚ ਜਾਂ ਬ੍ਰੈਂਪਟਨ ਦੇ ਵਿੱਚ ਜੋ ਕੋਈ 5 ਲੱਖ ਦੀ ਜਾਂ ਇਸ ਤੋਂ ਘੱਟ ਦੀ ਕੋਈ ਪ੍ਰੋਪਰਟੀ ਖਰੀਦ ਵੀ ਸਕਾਂਗੇ ਕਦੀ ਕਿ ਨਹੀਂ, ਪਰ ਤੁਸੀਂ ਸਾਨੂੰ ਇੱਕ ਵਾਰੀ ਕਾਲ ਕਰੋ $5-6 ਲੱਖ ਦੇ ਵਿੱਚ, $7 ਲੱਖ ਦੇ ਵਿੱਚ ਜਾਂ ਈਵਨ ਇਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ, ਬਹੁਤ ਸਾਰੀਆਂ ਇਹੋ ਜਿਹੀਆਂ ਆਪਸ਼ਨਸ ਨੇ ਜਿਹੜੀਆਂ ਤੁਹਾਡਾ ਡ੍ਰੀਮ ਹੋਮ ਹੋ ਸਕਦੀਆਂ ਨੇ। ਸੋ ਸਾਨੂੰ ਕਾਲ ਕਰੋ 647-4-0-0-6862 ਤੇ ਨਾਲ ਹੀ ਦੋਸਤੋ ਸਾਨੂੰ ਕੁਛ ਇੱਕ ਪ੍ਰੋਪਰਟੀਜ਼ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਮੈਂ ਅਨਾਊਂਸਮੈਂਟ ਕਰਾਂਗਾ ਕਿ ਬੋਲਟਨ ਜਾਂ ਕੈਲਡਨ ਦੇ ਏਰੀਏ ਦੇ ਵਿੱਚ ਅਗਰ ਤੁਹਾਡੇ ਕੋਲ ਕੋਈ 15-18 acres 20 acres ਲੈਂਡ ਹੋਵੇ, ਸਾਡਾ ਕੋਈ ਸਰੋਤਾ ਜਿਹੜੇ ਆਪਣੀ ਲੈਂਡ ਹੈ ਤੁਹਾਡੀ ਜਾਂ ਕਿਸੇ ਰਿਐਲਟਰ ਦੇ ਕੋਲ ਵੀ ਅਗਰ ਇਸ ਤਰ੍ਹਾਂ ਦੀ ਕੋਈ ਲੈਂਡ ਦੀ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕਾਲ ਕਰ ਲਓ, ਕਿਉਂਕਿ ਸਾਡੇ ਕੋਲ ਇੱਕ ਵੈਲ ਕੁਆਲੀਫਾਈਡ ਕਲਾਇੰਟ ਹੈ ਜਿਨ੍ਹਾਂ ਦੇ ਲਈ ਅਸੀਂ ਇਸ ਤਰ੍ਹਾਂ ਦੀ ਪ੍ਰੋਪਰਟੀ ਦੀ ਭਾਲ ਦੇ ਵਿੱਚ ਹਾਂ। ਸੋ ਉਹਨਾਂ ਨੇ ਉਹਦੇ 'ਤੇ ਵੇਅਰ ਹਾਊਸ ਬਣਾਉਣਾ, ਸੋ ਵੇਅਰ ਹਾਊਸ ਬਣਾਉਣ ਦੇ ਲਈ ਕੋਈ 2.5-3 lakh square feet ਦਾ ਵੇਅਰ ਹਾਊਸ ਬਣਾਉਣ ਦੇ ਲਈ ਉਹਨਾਂ ਨੂੰ 15-18-20 acres ਲੈਂਡ ਚਾਹੀਦੀ ਹੈ, ਜਾਂ ਅਗਰ ਤੁਹਾਡੇ ਕੋਲ ਕੋਈ 2-2.5 lakh square feet ਦਾ ਵੇਅਰ ਹਾਊਸ ਆਲਰੇਡੀ ਬਣਿਆ ਹੋਇਆ ਹੈ ਤਾਂ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ। ਅਤੇ ਨੈਕਸਟ ਆਪਸ਼ਨ ਅਸੀਂ ਲੱਭ ਰਹੇ ਹਾਂ ਜੀ, ਇੱਕ ਟਰੈਕਟਰ ਟ੍ਰੇਲਰ ਰਿਪੇਅਰ ਵਰਕਸ਼ਾਪ ਚਾਹੀਦੀ ਹੈ ਸਾਨੂੰ ਪ੍ਰਾਇਓਰਿਟੀ ਦੇ ਆਧਾਰ ਦੇ ਉੱਤੇ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਏਰੀਏ ਦੇ ਵਿੱਚ ਅਸੀਂ ਲੱਭ ਰਹੇ ਹਾਂ। ਅਤੇ ਉਹਦੇ ਵਿੱਚ ਕੁਛ ਕੰਡੀਸ਼ਨਸ ਨੇ, ਇੱਕ ਤਾਂ ਇਹ ਆ ਵੀ ਘੱਟੋ ਘੱਟ 20 feet ਹਾਈਟ ਹੋਵੇ ਅਤੇ 5 ਜਾਂ 6 ਉਹਦੀਆਂ ਡੋਰਸ ਚਾਹੀਦੀਆਂ ਨੇ, ਡਰਾਈਵ ਇਨ ਡੋਰਸ ਜਿਨ੍ਹਾਂ ਦੇ ਵਿੱਚ ਟਰੈਕਟਰ ਟ੍ਰੇਲਰ ਰਿਪੇਅਰ ਕਰਨ ਦੇ ਲਈ ਆਪਸ਼ਨਸ ਹੋ ਸਕਦੀਆਂ ਹੋਣ, ਨਾਲ ਖੁੱਲ੍ਹੀ ਡੁੱਲੀ ਪਾਰਕਿੰਗ ਹੋਵੇ। ਅਗਰ ਇਸ ਤਰ੍ਹਾਂ ਦੀ ਵੀ ਕੋਈ ਪ੍ਰੋਪਰਟੀ ਤੁਹਾਡੀ ਨਜ਼ਰ 'ਚ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ। ਨਾਲ ਹੀ ਅਸੀਂ ਲੱਭ ਰਹੇ ਹਾਂ ਜੀ ਕੋਈ 10-15,000 square feet ਦੀ ਰੇਂਜ ਦੇ ਵਿੱਚ ਟਰੱਕ ਰਿਪੇਅਰ ਸ਼ਾਪ। ਸੋ ਟਰੱਕ ਮਕੈਨਿਕ ਸ਼ਾਪ, ਟਰੱਕ ਰਿਪੇਅਰ ਸ਼ਾਪ ਅਗਰ ਤੁਸੀਂ ਕੋਈ ਵੇਚਣਾ ਚਾਹੁੰਦੇ ਹੋ, ਤੁਹਾਡੀ ਨਜ਼ਰ 'ਚ ਹੈ ਇਸ ਤਰ੍ਹਾਂ ਦੀ ਤੁਹਾਡੀ ਆਪਣੀ ਰਿਪੇਅਰ ਸ਼ਾਪ ਵਰਕਸ਼ਾਪ ਹੈ ਜਾਂ ਸਾਡਾ ਕੋਈ ਰਿਐਲਟਰ ਦੋਸਤ ਜਿਨ੍ਹਾਂ ਦੇ ਨਜ਼ਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਹੈ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਹੀ, ਤਾਂ ਸਾਨੂੰ ਜ਼ਰੂਰ ਕੰਟੈਕਟ ਕਰ ਲਿਓ 647-4-0-0-6862 647-4-0-0-6862 'ਤੇ ਕੰਟੈਕਟ ਕੀਤਾ ਜਾ ਸਕਦਾ। ਅਤੇ ਹੁਣ ਆਪਾਂ ਚੱਲਦੇ ਹਾਂ ਇੱਕ ਵਾਰੀ ਫਿਰ ਸਾਡੇ ਅਗਲੇ ਮੈਚ ਜਿੱਥੇ ਸਵਿਟਜ਼ਰਲੈਂਡ ਵਰਸਿਜ਼ ਅਰਜਨਟੀਨਾ ਦਾ ਬੀਤੇ ਕੱਲ੍ਹ ਦਾ ਮੈਚ ਸੀਗਾ ਅਤੇ ਉਹਦੇ 'ਚ ਅਰਜਨਟੀਨਾ ਨੇ 3-1 ਦੇ ਨਾਲ ਕੱਲ੍ਹ ਦਾ ਮੈਚ ਜਿੱਤ ਲਿਆ ਸੀ, ਪਰ ਉਹਦੀ ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਆਪਾਂ ਲਵਾਂਗੇ ਸਹਿਜ ਦੇ ਕੋਲੋਂ, ਅਰਮਾਨ ਇਸ਼ਾਨ ਦੇ ਕੋਲੋਂ। ਜੀ ਸਹਿਜ, ਦੱਸੋ ਕੱਲ੍ਹ ਦਾ ਜਿਹੜਾ ਇਹ ਮੈਚ ਸੀਗਾ ਉਹ ਕਿਸ ਤਰ੍ਹਾਂ ਦਾ ਰਿਹਾ? ਅਰਜਨਟੀਨਾ ਦੀ ਜਿੱਤ ਤਾਂ ਹੋ ਗਈ, ਮੈਸੀ ਆਪਣੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਗਿਆ, ਕਿਸ ਤਰ੍ਹਾਂ ਦਾ ਰਿਹਾ ਇਹ ਮੈਚ?
1: ਕੱਲ ਦੇ ਮੈਚ ਦੇ ਵਿੱਚ ਅਰਜਨਟੀਨਾ ਵਾਸ ਆਫ ਟੂ ਅ ਵੈਰੀ ਗੁੱਡ ਸਟਾਰਟ। ਅਰਾਊਂਡ 10 minutes ਦੇ ਵਿੱਚ ਅਲੈਕਸਿਸ ਮੈਕ ਐਲਿਸਟਰ ਨੇ 10 minutes ਜਾ ਕੇ ਸਕੋਰ ਕਰਤਾ ਸੀਗਾ। ਸੋ ਬੇਸਿਕਲੀ ਉਹਨਾਂ ਨੇ ਇੱਕ ਬਾਉਂਡਰੀ ਸੈੱਟ ਕਰਤੀ ਸੀਗੀ ਅਤੇ ਇੱਕ ਤੁਸੀਂ ਕਹਿ ਸਕਦੇ ਮੈਸੇਜ ਦੇ ਸਕਦੇ ਸਵਿਟਜ਼ਰਲੈਂਡ ਨੂੰ ਦੈਟ ਅਸੀਂ ਸੀਰੀਅਸ ਹਾਂ, ਹਾਂਜੀ ਅਸੀਂ ਰੈਡੀ ਹਾਂ, ਐਂਡ ਵੀ ਹੇਅਰ ਟੂ ਐਲੀਮੀਨੇਟ ਯੂ। ਅਤੇ ਉਹਨਾਂ ਨੇ 10 minutes ਜਾ ਕੇ ਉਹਨਾਂ ਨੇ ਸਟ੍ਰੀਟ ਬਾਉਂਡਰੀ ਸੈੱਟ ਕਰਤੀ ਸੀਗੀ। ਉਹਦੇ ਵਿੱਚੋਂ ਸਵਿਟਜ਼ਰਲੈਂਡ ਨੇ ਬਹੁਤ ਕੋਸ਼ਿਸ਼ ਕੀਤੀ ਅਤੇ ਅਰਾਊਂਡ ਦ 67th minute 'ਤੇ ਜਾ ਕੇ ਉਹਨਾਂ ਦਾ ਜਿਹੜਾ ਪਲੇਅਰ ਹੈਗਾ ਡੌਨ ਸਵਿਟਜ਼ਰਲੈਂਡ ਦੀ ਟੀਮ ਵੱਲੋਂ, ਉਹਨਾਂ ਨੇ 67th minute 'ਤੇ ਜਾ ਕੇ ਉਹਨਾਂ ਨੇ ਵੀ ਸਕੋਰ ਕਰਤਾ, ਜਿਹਦੇ ਕਿ ਇੱਥੇ ਤੱਕ ਮੈਚ ਟਾਈ ਹੋ ਗਿਆ 1-1 'ਤੇ ਜਾ ਕੇ। ਫਿਰ ਦੇ ਗੋ ਬੈਕ ਇਨ ਫੋਰਥ, ਟਾਈਮ ਪੂਰਾ ਵੀ ਹੋ ਗਿਆ ਅਤੇ ਹੁਣ ਐਕਸਟਰਾ ਟਾਈਮ ਚੱਲਦਾ ਆ। ਜੇ ਤੁਸੀਂ ਇਹ ਨੋਟਿਸ ਕਰਦੇ ਆ ਕੱਲ੍ਹ ਦੇ ਦੋਨੇ ਮੈਚਿਸ ਦੇ ਵਿੱਚ ਦੋਨੇ ਮੈਚ ਐਕਸਟਰਾ ਟਾਈਮ ਦੇ ਵਿੱਚ ਗਏ ਆ, ਨਾਰਵੇ ਦਾ ਮੈਚ, ਨਾਰਵੇ ਤੇ ਇੰਗਲੈਂਡ ਦਾ ਮੈਚ ਤੇ ਅਰਜਨਟੀਨਾ ਤੇ
0: 90 minutes ਸੀਗੇ, ਦੋਨੋਂ ਈਵਨ ਸੀਗੇ ਦੋਨੋਂ ਟੀਮਸ।
1: ਯਾ ਤੇ ਇਹਨਾਂ ਦਾ ਮੈਚ 120 minutes ਤੱਕ ਗਿਆ ਸੀਗਾ ਤੇ ਜਦੋਂ 120 minutes ਤੱਕ ਮੈਚ ਜਾਣਾ ਸੀਗਾ ਉਹਦੇ ਵਿੱਚ ਜੂਲੀਅਨ ਅਲਵੇਰੇਜ਼ ਜਿਹਦੇ ਕਿ ਮੈਨ ਆਫ ਦ ਮੈਚ ਸੀਗੇ, ਨਾਲੇ ਉਹਨਾਂ ਨੂੰ ਅਵਾਰਡ ਮਿਲਿਆ ਸੀਗਾ ਮੈਚ ਤੋਂ ਬਾਅਦ 'ਚ, ਉਹਨਾਂ ਨੇ ਜਾ ਕੇ 112th minute ਤੇ ਜਾ ਕੇ ਉਹਨਾਂ ਨੇ ਇੱਕ ਬਹੁਤ ਵਧੀਆ ਸਕੋਰ ਉਹਨਾਂ ਨੇ ਗੋਲ ਕੀਤਾ ਸੀਗਾ, ਇੱਕ ਬਹੁਤ ਆਊਟ ਆਫ ਦ ਬਾਕਸ ਤੋਂ ਉਹਨਾਂ ਨੇ ਸਕੋਰ ਕੀਤਾ ਸੀਗਾ, ਕਿੱਕ ਉਹਨਾਂ ਨੇ ਮਾਰਿਆ ਸੀਗਾ ਤੇ ਐਨ ਤੁਸੀਂ ਕਹਿ ਸਕਦੇ ਟੌਪ ਰਾਈਟ ਕੋਰਨਰ 'ਚੋਂ ਬਾਲ ਇੱਦਾਂ ਲੰਘ ਕੇ ਗਿਆ ਇੱਦਾਂ। ਤੇ ਜੋ ਤੁਸੀਂ ਵਾਪਸ ਵੀਡੀਓਜ਼ ਵੀ ਦੇਖੋਗੇ ਤੁਹਾਨੂੰ ਆਪ ਹੀ ਆਈਡੀਆ ਹੋ ਜੂਗਾ ਜਦੋਂ ਉਹਨਾਂ ਨੇ ਸ਼ਾਟ ਮਾਰਿਆ ਕਿੱਦਾਂ ਬਾਲ ਕਰਵ ਕਰਕੇ, ਐਨ ਜਿੱਦਾਂ ਇੱਦਾਂ ਲੱਗਦਾ ਸੀਗਾ ਤਾਂ ਉਹਨੇ ਆਪਣੀ ਜਿੱਦਾਂ ਹੋਮਵਰਕ ਕੀਤੀ ਸੀਗੀ, ਮੈਥ ਸਾਰਾ ਕੀਤਾ ਸੀਗਾ ਉਹਨੇ ਤੇ ਉਹਨੇ ਇੱਕ ਪਰਫੈਕਟਲੀ ਪ੍ਰੀਸੀਜ਼ਨ ਦੇ ਨਾਲ ਉਹਨੇ ਇੱਕ ਬਾਲ ਉਹਨੇ ਆਪਣਾ ਸਕੋਰ ਕੀਤਾ ਸੀਗਾ। ਫਿਰ ਇੱਥੇ ਅਰਜਨਟੀਨਾ ਨੂੰ ਤੇ ਉਹਨਾਂ ਦੇ ਫੈਨਸ ਨੂੰ ਪਤਾ ਲੱਗ ਗਿਆ ਸੀਗਾ ਹਾਂਜੀ ਲਾਈਕ ਹੁਣ ਸਾਡੇ ਕੋਲ ਐਡਵਾਂਟੇਜ ਫਿਰ ਆ ਗਈ ਆ ਤੇ ਸਵਿਟਜ਼ਰਲੈਂਡ ਪ੍ਰੈਸ਼ਰ 'ਚ ਬਹੁਤ ਆ ਗਿਆ ਹੁਣ ਤੇ ਹੁਣ ਉਹਨਾਂ ਲਈ ਥੋੜ੍ਹਾ ਹਾਰਡ ਹੋਣਾ ਆ ਖੇਡਣ ਨੂੰ ਤੇ ਇਹਦੇ ਵਿੱਚ ਆਈ ਫੋਰਗੋਟ ਟੂ ਮੈਂਸ਼ਨ ਐਜ਼ ਵੈਲ ਦੈਟ ਸਵਿਟਜ਼ਰਲੈਂਡ ਦੇ ਕੋਲ ਜਸਟ 10 ਬੰਦੇ ਖੇਡ ਰਹੇ ਸੀਗੇ ਆਫਟਰ ਦ 72 ਮਿੰਟ ਬਿਕੋਜ਼ ਉਹਨਾਂ ਦਾ ਜਿਹੜਾ ਪਲੇਅਰ ਬ੍ਰੀਲ ਸੀਗਾ ਉਹਨਾਂ ਨੂੰ ਰੈੱਡ ਕਾਰਡ ਮਿਲ ਗਿਆ ਸੀਗਾ ਸੋ ਓਨਲੀ 10 ਪੀਪਲ ਵਰ ਪਲੇਇੰਗ ਸਵਿਟਜ਼ਰਲੈਂਡ ਵੱਲੋਂ ਤੇ ਇਹਦੇ ਕਰਕੇ ਸਵਿਟਜ਼ਰਲੈਂਡ ਵਾਸ ਆਲਰੇਡੀ ਇੱਕ ਡਿਸਐਡਵਾਂਟੇਜ 'ਤੇ ਸੀਗੇ ਤੇ ਫਿਰ ਐਂਡ 'ਚ ਜਾ ਕੇ ਲੋਰਾਟੋ ਮਾਰਟੀਨਜ਼ ਨੇ ਐਕਸਟਰਾ ਟਾਈਮ ਦੇ ਵਿੱਚ ਜਿਹਦੇ 120 ਮਿੰਟਸ ਤੋਂ ਬਾਅਦ ਐਕਸਟਰਾ ਟਾਈਮ ਮਿਲਦਾ ਸੀਗਾ ਅਤੇ ਇੱਕ ਮਿੰਟ 'ਤੇ ਜਾ ਕੇ ਉਹਨਾਂ ਨੇ ਸਕੋਰ ਕਰਤਾ ਸੀਗਾ ਜਿਹਦੇ ਕਿ ਫਿਰ ਓਵਰ ਫਾਈਨਲ ਟਾਈਮ ਦੇ ਵਿੱਚ 3-1 ਅਰਜਨਟੀਨਾ ਜਿੱਤ ਗਏ ਸੀਗੇ
0: That's interesting. So, Arman, ਕਿੱਦਾਂ ਰਿਹਾ ਜੇ ਇਹਦਾ ਦੂਸਰਾ ਮੈਚ ਸੀਗਾ ਕੱਲ ਦਾ
2: ਹਾਂਜੀ ਸੈਡ ਦੋਨੇ ਮੈਚ ਉਹ ਹੋ ਗਏ ਸੀਗੇ ਓਵਰ ਟਾਈਮ ਵਿੱਚ 120 ਮਿੰਟਸ ਵਿੱਚ ਸੋ ਐਂਡ ਪਹਿਲਾਂ ਨਾਰਵੇ ਤੇ ਇੰਗਲੈਂਡ ਦਾ ਮੈਚ ਅਸੀਂ ਦੇਖਿਆ ਸੀ ਉਹ ਗੁੱਡ ਸੀਗਾ ਨਾਰਵੇ ਨੇ ਵਧੀਆ ਖੇਡਿਆ ਤੇ ਇੰਗਲੈਂਡ ਨੇ ਵੀ ਇੰਗਲੈਂਡ ਵਾਨ ਬਟ ਦੈਨ ਅਸੀਂ ਅਰਜਨਟੀਨਾ ਦੇ ਵਿੱਚ ਸਵਿਟਜ਼ਰਲੈਂਡ ਮੈਚ ਦੇਖਿਆ ਉਹ ਵੀ 120 ਮਿੰਟਸ ਵਿੱਚ ਚੱਲ ਗਿਆ ਸੀਗਾ ਤੇ ਉਹ ਜਸਟ 30 ਮਿੰਟਸ ਵਿੱਚ ਅਰਜਨਟੀਨਾ ਨੇ 2 ਗੋਲ ਕਰਤੇ ਸੀਗੇ ਤੇ ਉਸ ਕਰਕੇ ਅਰਜਨਟੀਨਾ ਆਫ ਟੂ ਦ ਸੈਮੀ ਫਾਈਨਲਸ
0: ਇਸ਼ਾਨ ਤੁਸੀਂ ਕੀ ਕਹਿਣਾ ਅਰਜਨਟੀਨਾ ਵਰਸਸ ਸਵਿਟਜ਼ਰਲੈਂਡ ਮੈਚ ਤੇ
2: ਮੈਂ ਕਹਿਣਾ ਆ ਦੈਟ ਲਾਈਕ ਗੇਮ ਵਿੱਚ ਲਾਈਕ ਵੈਨ ਅਰਜਨਟੀਨਾ ਨੇ ਸਕੋਰ ਕਰ ਲਿਆ ਸੀਗਾ ਸਵਿਟਜ਼ਰਲੈਂਡ ਨੂੰ ਪਤਾ ਸੀਗਾ ਲਾਈਕ ਹਾਰ ਟਾਈਮ ਹੋਣਾ ਹੈ ਬਿਕੋਜ਼ ਦੇ ਸਕੋਰ ਸੁਪਰ ਕੁਇਕ ਸੋ ਉਹਨਾਂ ਨੂੰ ਪਤਾ ਸੀਗਾ ਦੈਟ ਦੇ ਟ੍ਰਾਇੰਗ ਵੈਰੀ ਹਾਰਡ ਟੂ ਲਾਈਕ ਵੈਨ ਅਨਦਰ ਵਰਲਡ ਕੱਪ ਹਨਾ ਸੋ ਸਵਿਟਜ਼ਰਲੈਂਡ ਵੁਡ ਟ੍ਰਾਈ ਐਂਡ ਦੈਨ 67th ਮਿੰਟ ਵਿੱਚ ਸਵਿਟਜ਼ਰਲੈਂਡ ਨੇ ਸਕੋਰ ਕਰ ਲਿਆ ਬਟ ਕਹਿੰਦੇ ਸੀਗੇ ਉਹ ਕਿ ਪੈਨਲਟੀਜ਼ ਵਿੱਚ ਲੈ ਗਏ ਸੀਗੇ ਬਿਕੋਜ਼ ਨੋ ਵਨ ਵਾਸ ਸਕੋਰਿੰਗ ਦੈਨ 112 ਮਿੰਟਸ ਵਿੱਚ ਅਰਜਨਟੀਨਾ ਨੇ ਸਕੋਰ ਕਰ ਲਿਆ ਸੀਗਾ ਟੋਪ ਰਾਈਟ ਕੋਰਨਰ ਵਿੱਚ ਹੋਇਆ ਸੀਗਾ ਐਂਡ ਦੈਨ 120th ਮਿੰਟ ਵਿੱਚ ਅਰਜਨਟੀਨਾ ਨੇ ਫੇਰ ਸਕੋਰ ਕਰ ਲਿਆ ਸੀ ਟੂ ਲਾਈਕ ਐਂਡ ਦ ਗੇਮ 3-1
0: ਅੱਛਾ ਸੋ ਫਿਰ ਇਹਨਾਂ ਦੋਨੋਂ ਮੈਚਸ ਦੇ ਇਸ ਮੈਚ ਦੇ ਵਿੱਚ ਤੁਹਾਡੀ ਫੇਵਰਟ ਟੀਮ ਕਿਹੜੀ ਸੀ ਇਸ਼ਾਨ ਤੁਹਾਡੀ ਟੀਮ ਕਿਹੜੀ ਸੀ
2: ਅਰਜਨਟੀਨਾ
0: ਰਮਾਨ ਤੁਹਾਡੀ
2: ਆ ਮੇਰੀ ਇੰਗਲੈਂਡ
0: ਨਹੀਂ ਅਰਜਨਟੀਨਾ ਵਰਸਸ ਸਵਿਟਜ਼ਰਲੈਂਡ
2: ਅਰਜਨਟੀਨਾ
0: ਤੇ ਸਾਹਿਬ ਤੇਰੀ ਅਰਜਨਟੀਨਾ ਵਰਸਸ ਸਵਿਟਜ਼ਰਲੈਂਡ
1: ਮੇਰੀ ਅਰਜਨਟੀਨਾ ਆਫ ਕੋਰਸ
0: ਸੋ ਵਾਟ ਵਾਸ ਦ ਮੇਨ ਰੀਜ਼ਨ
1: ਇਹਦੇ ਵਿੱਚ ਇੱਕ ਚੀਜ਼ ਇਹ ਆ ਦੈਟ Lionel Messi is also a very good player. Chalo main manda main pehla bhi keh sakta Ronaldo da fan ya but of course Messi nu bhi support he is also the goat. They may be chahna that ohi jitan but of other than that main the Norway nu support karda siga mainu lagda siga in my opinion Norway nu main khud support karda siga
0: but the Norway and England de match di gal hogi but hun Switzerland versus Australia ਅਰਜਨਟੀਨਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਬਹੁਤੇ ਲੋਕ ਫਿਰ ਅਰਜਨਟੀਨਾ ਦੇ ਫੇਵਰ 'ਚ ਸੀਗੇ ਹਨਾ ਸੋ ਲੈਟਸ ਸੀ ਚਲੋ ਦੇਖਦੇ ਹਾਂ ਤੇ ਹੁਣ ਨੈਕਸਟ ਮੈਚਿਸ ਜਿਹੜੇ ਹੋਣੇ ਆ 14 ਤਰੀਕ ਨੂੰ ਉਹਨਾਂ ਬਾਰੇ ਵੀ ਦੋਸਤੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਜੁੜੇ ਰਹੋ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਤੇ ਮਨਜੀਤ ਗਿੱਲ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਅਗਰ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੈ ਤਾਂ ਮਨਜੀਤ ਗਿੱਲ ਪਿਛਲੇ ਲੰਬੇ ਅਰਸੇ ਤੋਂ ਰੀਅਲ ਸਟੇਟ ਦੇ ਵਿੱਚ ਸੇਵਾਵਾਂ ਦਿੰਦੇ ਆ ਰਹੇ ਨੇ 416-1369 ਦੇ ਉੱਤੇ ਤੁਸੀਂ ਗੱਲ ਕਰਕੇ ਮਨਜੀਤ ਸਿੰਘ ਗਿੱਲ ਹੋਣਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਇਸ ਵੇਲੇ ਕੋਈ ਵੀ ਪ੍ਰੋਪਰਟੀ ਵੇਚਣ ਜਾਂ ਖਰੀਦਣ ਦੇ ਲਈ ਜਾਂ ਕੋਈ ਲੀਜ਼ 'ਤੇ ਕੋਈ ਪ੍ਰੋਪਰਟੀ ਚਾਹੀਦੀ ਹੈ ਤਾਂ ਮਨਜੀਤ ਗਿੱਲ 416-1369 ਪੰਜਾਬੀ ਵਿਰਸਾ ਸ਼ੋਅ ਬਾਰੇ ਵੀ ਥੋੜ੍ਹਾ ਜਿਹਾ ਹੋਰ ਜਾਣਕਾਰੀ ਲਈ ਹੈ ਅਰਮਾਨ ਇਸ਼ਾਨ ਨੇ ਵੀ ਇੱਕ ਬੜੀ ਇੰਟਰਸਟਿੰਗ ਐਡ ਬਣਾਈ ਹੋਈ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਰਹੇ ਹਾਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਉਹ ਐਡ ਵੀ ਅਤੇ ਇਹਨਾਂ ਦੀ ਆਵਾਜ਼ ਦੇ ਵਿੱਚ ਜਿਹੜਾ ਇਨਵੀਟੇਸ਼ਨ ਦਿੱਤਾ ਹੋਇਆ ਉਹ ਰਿਕਾਰਡ ਕੀਤਾ ਹੋਇਆ ਅਸੀਂ ਉਹ ਵੀ ਸਾਂਝਾ ਕਰ ਦਿਆਂਗੇ ਪਰ ਇੱਕ ਵਾਰੀ ਹੁਣ ਇੱਥੇ ਇਨ ਪਰਸਨ ਇਹਨਾਂ ਦੇ ਕੋਲੋਂ ਪੁੱਛ ਲੈਂਦੇ ਹਾਂ ਕਿ 25 ਤਰੀਕ ਵਾਲੇ ਜਿੱਥੇ ਫੀਫਾ ਵਰਲਡ ਕੱਪ ਦੀ ਤਾਂ ਐਕਸਾਈਟਮੈਂਟ ਚੱਲ ਹੀ ਰਹੀ ਆ, ਉੱਥੇ ਸਾਡੀ ਟੀਮ ਫੋਰ ਐਂਟਰਟੇਨਮੈਂਟ ਦੀ ਜਿਮੀ ਟੇਕ ਗਰੁੱਪ ਦੀ ਇੱਕ ਵੱਖਰੀ ਤਰ੍ਹਾਂ ਦੀ ਐਕਸਾਈਟਮੈਂਟ ਚੱਲ ਰਹੀ ਹੈ, ਉਹ ਹੈ ਪੰਜਾਬੀ ਵਿਰਸਾ ਸ਼ੋਅ ਨੂੰ ਲੈ ਕੇ। ਸੋ ਜੋ ਕਿ ਸ਼ਨੀਵਾਰ ਹੁਣ ਅੱਜ ਗਿਣਤੀ ਦੇ ਦਿਨ ਹੀ ਬਾਕੀ ਰਹਿ ਗਿਆ ਜੀ, ਸੋ ਅਗਲਾ ਵੀਕਐਂਡ ਛੱਡ ਕੇ ਉਸ ਤੋਂ ਬਾਅਦ ਸੈਟਰਡੇ ਨੂੰ ਤਕਰੀਬਨ 13 ਕੁ ਦਿਨਾਂ ਬਾਅਦ, 13-14 ਦਿਨਾਂ ਬਾਅਦ ਆਪਾਂ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਤਾਰ ਉਹਨਾਂ ਦੇ ਸ਼ੋਅ ਦਾ ਆਨੰਦ ਮਾਨਣਾ। ਸ਼ਾਮ ਨੂੰ ਲਗਭਗ 7 ਵਜੇ ਡੋਰਸ ਓਪਨ ਹੋਣਗੀਆਂ, 8:15 ਵਜੇ ਸ਼ੋਅ ਸ਼ੁਰੂ ਕਰਾਂਗੇ ਅਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਸੋ ਜੇਕਰ ਟਿਕਟ ਲੈ ਲਈਆਂ ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ। ਅਤੇ ਜੇ ਅਜੇ ਟਿਕਟਸ ਨਹੀਂ ਲਈਆਂ ਤਾਂ ਅਰਮਾਨ ਅਤੇ ਇਸ਼ਾਨ ਸਾਨੂੰ ਥੋੜ੍ਹਾ ਜਿਹਾ ਹੋਰ ਦੱਸਣਗੇ। ਅਰਮਾਨ ਦੱਸੋ 25 ਜੁਲਾਈ ਵਾਲੇ ਸ਼ੋਅ ਦੇ ਬਾਰੇ 'ਚ, ਆਪਾਂ ਕਾਫ਼ੀ ਤੁਹਾਡੀ ਜਿਹੜੀ ਐਡ ਹੈ ਆਪਣੇ ਵੀਕਡੇਜ਼ ਵਾਲੇ ਸ਼ੋਅ 'ਚ ਜਾਂ ਹੋਰ ਅਲੱਗ ਅਲੱਗ ਥਾਵਾਂ ਦੇ ਉੱਤੇ ਚੱਲ ਰਹੀ ਹੈ ਅਤੇ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ, ਤਾਂ ਆਪਣਾ ਅੱਜ ਵੀ ਜਿੱਦਾਂ ਆਪਾਂ ਸਾਂਝੀ ਕੀਤੀ ਹੈ ਕੀ ਕਹੋਗੇ? ਪਹੁੰਚਣ ਲਈ ਜਿਹੜੀ ਅਰਮਾਨ ਨੇ ਗੱਲ ਕੀਤੀ ਹੈ ਉਹਦੇ ਰੀਟੇਕਸ ਵਾਲੀ ਵੀ ਇੱਕ ਵੀਡੀਓ ਬਣਾਈ ਹੋਈ ਹੈ। ਸੋ ਜੇ ਤੁਸੀਂ ਅਜੇ ਤੱਕ ਸਾਡਾ ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਯੂਟਿਊਬ ਚੈਨਲ ਤੇ ਜਾ ਕੇ ਸਾਡਾ ਜੀ ਮੀਡੀਆ, ਜੀ ਐਸ ਗਿੱਲ, ਜੀ ਮੀਡੀਆ ਗਰੁੱਪ, ਜੀ ਐਸ ਗਲੋਬ, ਜੀ ਮੀਡੀਆ ਗਰੁੱਪ, ਨਾਲੇ ਤਾਂ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਉਹਦੇ ਤੇ ਜਾ ਕੇ ਤੁਸੀਂ ਪੰਜਾਬੀ ਵਿਰਸਾ ਸ਼ੋਅ ਨਾਲ ਸੰਬੰਧਿਤ ਅਰਮਾਨ ਇਸ਼ਾਨ ਦੀ ਬੱਚੇ ਮਨ ਦੇ ਸੱਚੇ ਸੈਗਮੈਂਟ ਦੇ ਅੰਡਰ ਅਸੀਂ ਇੱਕ ਇਹ ਵੀਡੀਓ ਜਿਹੜੀ ਆ ਫਾਈਨਲ ਕੀਤੀ ਹੋਈ ਵਿੱਚ ਸ਼ੇਅਰ ਕਰ ਦਿੱਤੀ ਹੈ ਤੇ ਉਹਨੂੰ ਕਿੰਨੀ ਵਾਰੀ ਹੋਰ ਰੀਟੇਕਸ ਲੈ ਕੇ ਜਾ ਕੇ ਇਹ ਫਾਈਨਲ ਜਿਹੜੀ ਐਡ ਹੈ ਉਹ ਤਿਆਰ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਣਾ। ਸੋ ਅਸੀਂ ਚਾਹੁੰਦੇ ਇੱਕ ਤਾਂ ਪੰਜਾਬੀ ਵਿਰਸਾ ਸ਼ੋਅ ਬਾਰੇ ਵਾਰ ਵਾਰ ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਣਾ ਕਦੋਂ ਹੋ ਰਿਹਾ ਅਤੇ ਕੌਣ ਕੌਣ ਆ ਰਿਹਾ ਅਤੇ ਨਾਲ ਸੇਮ ਟਾਈਮ ਦੇ ਉੱਪਰ ਅਰਮਾਨ ਇਸ਼ਾਨ ਦਾ ਐਫਰਟ ਵੀ ਪਤਾ ਲੱਗ ਜਾਣੇ ਆ। ਸੋ ਉਹਦੇ ਲਈ ਤੁਸੀਂ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ 'ਤੇ ਜ਼ਰੂਰ ਜਾ ਸਕਦੇ ਹੋ। ਅਤੇ ਅੱਛਾ ਹੁਣ ਉਹ ਤਾਂ ਦੇਖ ਲੈਣਗੇ ਸਾਡੇ ਲਿਸਨਰ ਜਿਹੜੇ ਨੇ ਜਾਂ ਦਰਸ਼ਕ, ਪਰ ਥੋੜ੍ਹਾ ਇੱਕ ਵਾਰੀ ਹੁਣ ਅੱਜ ਇਸ਼ਾਨ ਤੁਸੀਂ ਕੀ ਕਹਿਣਾ?
2: ਮੈਂ ਤਾਂ ਕਹਿਣਾ ਆ ਲਾਈਕ ਆਈ ਅਗਰੀ ਵਿਦ ਅਰਮਾਨ, ਦਿਸ ਵਾਸ ਦ ਫਨੀਐਸਟ ਵੀਡੀਓ ਦੈਟ ਵੀ ਐਵਰ ਮੇਡ ਔਨ ਜੀ ਮੀਡੀਆ ਗਰੁੱਪਸ ਲਾਈਕ ਥਿੰਗ ਨਾ, ਐਂਡ everyone when people dekhde sege people kehnde si because of this video now we're coming pehla tusi banaya nahi sege then assi nahi aana sege because of this video we came and I really thought that was the reason or I think that was just making us happy and mainu like I really like mainu pasand honda sega and
0: ਓਕੇ ਠੀਕ ਹੈ। ਅੱਛਾ ਸੋ ਹੁਣ ਦੱਸੋ ਮੈਨੂੰ ਇੱਕ ਵਾਰੀ ਅਰਮਾਨ ਤੁਸੀਂ ਦੱਸ ਦਿਓ ਕਿ ਕਦੋਂ ਹੋ ਰਿਹਾ ਸ਼ੋਅ ਤੇ ਜਿਹੜੇ ਲੋਕ ਆ ਉਹ ਕਿਉਂ ਆਉਣ?
2: ਸਾਡੀ ਸ਼ੋਅ ਹੋਣ ਲੱਗਿਆ ਟੋਰਾਂਟੋ ਵਿੱਚ 25 ਜੁਲਾਈ ਨੂੰ ਅਸੀਂ ਗਏ ਤੇ ਟੋਰਾਂਟੋ ਵਿੱਚ ਵੁੱਡਬਾਈ ਮੋਲ ਦੇ ਨੇੜੇ ਅਸੀਂ ਮਨਮੋਹਨ ਵਾਲੇ ਕਮਰੇ ਵਿੱਚ ਸੰਤਾਰ ਦਾ ਸ਼ੋਅ ਕਰਨ ਲੱਗੇ ਲਾਈਵ ਕੌਨਸਰਟ ਤਾਂ ਅਸੀਂ ਸਾਰੇ ਜਾਣੇ ਨੂੰ ਲੈ ਕੇ ਇਨਵਾਈਟ ਕਰਦੇ ਹਾਂ ਅਸੀਂ ਬਿਕੋਜ਼ ਫਨ ਹੋਊਗਾ ਅਸੀਂ ਰੌਣਕ ਮੇਲਾ ਲਾਉਂਗੇ ਤੇ
0: ਜਿਹੜੀਆਂ ਟਿਕਟਸ ਨੇ ਉਹ ਕਿੱਥੇ ਲਈਆਂ ਜਾ ਸਕਦੀਆਂ ਨੇ?
2: ticketmaster.ca
0: ਸੋ ਜੇ ਕਿਸੇ ਨੇ ਕਾਲ ਕਰਨੀ ਹੋਈ ਸ਼ਾਨ ਫਿਰ ਕਿੱਥੇ ਕਰ ਸਕਦੇ ਆ?
2: 6474006662
0: ਸੋ ਜੇ ਦੋਸਤੋ ਤੁਸੀਂ ਸਪਾਂਸਰ ਬਣਨਾ ਹੈ ਜਾਂ ਗਰੁੱਪ ਟਿਕਟਸ ਚਾਹੀਦੀਆਂ ਨੇ ਤੇ ਜ਼ਰੂਰ ਸਾਡੀ ਟੀਮ ਨੂੰ ਇੱਕ ਵਾਰੀ ਕਾਲ ਕਰ ਲਿਓ। ਅਦਰਵਾਈਜ਼ ticketmaster.ca ਤੇ ਜਾ ਕੇ 25 ਜੁਲਾਈ ਦਿਨ ਸ਼ਨੀਵਾਰ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਸਾਡੇ ਸ਼ਹਿਰ ਦੇ ਵਿੱਚ ਪਹੁੰਚਣਗੇ ਸਾਨੂੰ ਪੰਜਾਬੀ ਵਿਰਸਾ ਸ਼ੋਅ ਦੇ ਇਸ ਸ਼ੋਅ ਨੂੰ ਬਹੁਤ ਮਿਹਨਤ ਦੇ ਨਾਲ ਤਿਆਰ ਕੀਤਾ ਗਿਆ। ਸੋ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੋਣਾ, ਸੋ ਸਾਨੂੰ ਸਪੋਰਟ ਕਰੋ। ਸੋ ticketmaster.ca ਤੇ ਜਾ ਕੇ ਜਾਂ ਸਾਡੀ ਟੀਮ ਨੂੰ ਕਾਲ ਕਰਕੇ ਟਿਕਟਸ ਬਾਏ ਕੀਤੀਆਂ ਜਾ ਸਕਦੀਆਂ ਨੇ। ਸਪੋਂਸਰ ਬਣਨ ਦੇ ਲਈ ਵੀ ਤੁਹਾਨੂੰ ਅਸੀਂ ਇਨਕਰੇਜ ਕਰਦੇ ਹਾਂ। ਤੇ ਅਰਮਾਨ ਇਸ਼ਾਨ ਦੀ ਜਿਹੜੀ ਰਿਕਾਰਡਡ ਐਡ ਹੈ ਉਹ ਪਹਿਲਾਂ ਵੀ ਤੁਸੀਂ ਥੋੜ੍ਹੀ ਦੇਰ ਪਹਿਲਾਂ ਸੁਣੀ ਹੋਣੀ ਹੈ ਅਤੇ ਅੱਗੇ ਵੀ ਸੁਣਾਵਾਂਗੇ ਤੁਹਾਨੂੰ ਅਤੇ ਬਾਕੀ ਜਿਹੜਾ ਆਉਣ ਵਾਲੇ ਦਿਨ ਹੈ ਹਫ਼ਤੇ ਦੇ ਵਿੱਚ ਵੱਖਰੇ ਵੱਖਰੇ ਰੇਡੀਓ ਸ਼ੋਅਜ਼ ਦੇ ਉੱਤੇ ਵੀ ਤੁਸੀਂ ਇਸ ਸ਼ੋਅ ਦੇ ਬਾਰੇ 'ਚ ਗੱਲਬਾਤ ਸੁਣਦੇ ਰਹੋਗੇ। ਸੋ ਕੋਈ ਵੀ ਹੋਰ ਜਾਣਕਾਰੀ ਦੇ ਲਈ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ, ਟੀਮ ਫੋਰ ਐਂਟਰਟੇਨਮੈਂਟ ਦੀ ਟੀਮ ਦੇ ਨਾਲ ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। 6474406662 ਜਾਂ 4163344 ਸਾਡੇ ਇਹਨਾਂ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਨਾਲ ਵਿਸ਼ੇਸ਼ ਤੌਰ ਤੇ ਯਾਦ ਦਵਾ ਦਿੰਦੇ ਕਿ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਸਾਡੇ ਹੈੱਡ ਆਫਿਸ ਟੀਮ ਫੋਰ ਐਂਟਰਟੇਨਮੈਂਟ ਦਾ ਫਰੈਂਡਸ ਵੀਡੀਓ ਸਟੀਲਸ ਐਂਡ ਮੈਲਨੀ ਤੇ ਕਾਰਨਰ ਤੇ ਉੱਪਰ ਹੈ 2 ਮੈਲਨੀ ਡਰਾਈਵ ਯੂਨਿਟ 4B ਫਰੈਂਡਸ ਵੀਡੀਓ ਸੋ ਉੱਥੇ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਵੀ ਅਸੀਂ ਪਹੁੰਚਦੀਆਂ ਕੀਤੀਆਂ ਹੋਈਆਂ ਸੋ ਜੇਕਰ ਤੁਸੀਂ ਪ੍ਰਿੰਟਡ ਟਿਕਟ ਚਾਹੋ ਵੈਸੇ ਅਸੀਂ ਇਨਕਰੇਜ ਕਰਦੇ ਹਾਂ ਕਿ ਤੁਸੀਂ ਈਮੇਲ ਦੇ ਵਿੱਚ ਟਿਕਟਸ ਮੰਗਾ ਸਕਦੇ ਹੋ ਜੇ ਸਾਨੂੰ ਕਾਲ ਕਰੋਗੇ ਜਾਂ ਤੁਸੀਂ ਆਨਲਾਈਨ ਜਾ ਕੇ ticketmaster.ca ਤੇ ਟਿਕਟਸ ਲਓ ਪਰ ਜੇ ਤੁਸੀਂ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਲੈਣੀਆਂ ਹੋਈਆਂ ਤਾਂ ਉਹਦੇ ਲਈ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਸਾਡੇ ਨਾਲ ਗੱਲ ਕਰਕੇ ਕੁਛ ਇੱਕ ਸਿਰਫ ਬਹੁਤ ਲਿਮਿਟਡ ਜੀਆਂ 50-60 ਦੇ ਕਰੀਬ ਟਿਕਟਸ ਬਾਕੀ ਨੇ ਉੱਥੇ ਪ੍ਰਿੰਟ ਕੀਤੀਆਂ ਹੋਈਆਂ ਸੋ ਅਗਰ ਉਹ ਚਾਹੀਦੀਆਂ ਹੋਈਆਂ ਤਾਂ ਤੁਸੀਂ ਸਟੀਲ ਦੈਨ ਮੈਲਨੀ ਤੋਂ ਪਿੱਕ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਸਾਨੂੰ ਕਾਲ ਜ਼ਰੂਰ ਕਰ ਲਈ ਜਾਵੇ ਸੋ ਪ੍ਰੋਗਰਾਮ ਦੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤਾਂ ਫਿਰ ਦੁਬਾਰਾ ਵਾਪਸ ਜੁੜਦੇ ਹਾਂ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਮੈਂ ਤੁਹਾਡਾ ਦੋਸਤ ਹੋਸਟ ਹਰਜਿੰਦਰ ਸਿੰਘ ਗਿੱਲ
3: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ ਸੋਹਣਾ ਜਿਹਾ ਕਿਊਟ ਜਿਹਾ ਘਰ ਵਧੀਆ ਲੋਕੇਸ਼ਨ ਐਂਡ ਇਨ ਬਜਟ ਯੂ ਦੈਨ ਕਾਲ ਯੋਰ ਫਰੈਂਡਸ ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ ਵਰੀ ਨਾ ਕਰ ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ
4: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ ਯੂ ਗਾਟ ਇਟ ਰਾਈਟ ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ ਲੋਕੇਸ਼ਨ ਪ੍ਰਾਪਰਟੀ ਬਜਟ market search everything harjinder gill te chhad davo tusi bas mithai da dabba taiyar karo harjinder gill 6474006862 or visit teamharjindergill.com helping you to fulfill your real estate plans
5: ਸਾਡੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਲਈ ਡ੍ਰੀਮ ਹੋਮ ਅਪਲਾਈਂਸਿਸ ਦੇ ਵੱਲੋਂ ਸਾਨੂੰ ਮਦਦ ਮਿਲਦੀ ਹੈ 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ 9058053000 ਤੇ ਡ੍ਰੀਮ ਹੋਮ ਅਪਲਾਈਂਸਿਸ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ CCCA ਤੋਂ ਜਸਵੀਰ ਸਿੰਘ ਜੀ ਹੁੰਦਲ 416-502-3100 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਇੱਕ 1 ਬੈਡਰੂਮ ਦੀ ਲੀਗਲ ਬੇਸਮੈਂਟ ਅਗਰ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ 1 August ਤੋਂ ਤੇ ਬੋਵੇ ਡਰਾਈਵ ਐਂਡ ਹੋਰਨਟੇਰੀਓ ਸਟਰੀਟ ਦੇ ਬਿਲਕੁਲ ਨੇੜੇ ਹੈ ਬਹੁਤ ਖੁੱਲ੍ਹੀ ਡੁੱਲੀ ਇਹ ਸਪੇਸ ਹੈ ਅਗਰ ਤੁਸੀਂ ਇਸ ਨੂੰ ਰੈਂਟ 'ਤੇ ਲੈਣਾ ਦੇਖਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ 416-669-1379 ਟੈਲੀਫੋਨ ਨੰਬਰ ਹੈ ਇਸ ਤੋਂ ਇਲਾਵਾ ਤੁਹਾਡੇ ਪਾਸ ਕੋਈ ਵੀ ਅਗਰ ਕੋਈ 6000 ਸਕੁਏਅਰ ਫੀਟ ਦੇ ਕਰੀਬ ਇੰਡਸਟਰੀਅਲ ਯੂਨਿਟ ਜਾਂ ਸਟੈਂਡ ਅਲੋਨ ਬਿਲਡਿੰਗ ਜਿਹਦੇ 'ਚ ਤਕਰੀਬਨ 810 ਟ੍ਰੇਲਰ ਪਾਰਕ ਕਰਨ ਦੀ ਸਪੇਸ ਨਾਲ ਹੋਵੇ ਵੇਚਣਾ ਚਾਹੁੰਦੇ ਹੋ ਤੇ ਕੁਆਲੀਫਾਈਡ ਵਾਇਰ ਸਾਡੇ ਕੋਲ ਹੈ ਜੀ ਇਸ ਦੇ ਲਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੈ ਤੇ 416-669-1379 ਤੇ ਸੰਪਰਕ ਕਰ ਲੈਣਾ ਜੀ ਤੇ ਇੱਕ ਆਫਿਸ ਸਪੇਸ ਜਿਹੜੀ ਕਿ ਤਕਰੀਬਨ 550 ਸਕੁਏਅਰ ਫੀਟ ਦਾ ਏਰੀਆ ਸੈਕਿੰਡ ਫਲੋਰ ਤੇ ਆ ਕੋਈ ਵੀ ਆਪਣਾ ਪ੍ਰੋਫੈਸ਼ਨਲ ਆਫਿਸ ਤੁਸੀਂ ਸੈਟਅਪ ਕਰਨਾ ਇਹ ਬਿਲਕੁਲ ਹੁਣ ਖਾਲੀ ਹੈ ਜੀ ਇਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਰੈਂਟ 'ਤੇ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਲਿਓ 416-669-1379 ਟੈਲੀਫੋਨ ਨੰਬਰ ਹੈ ਜੀ
0: ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਹੈ ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-4-0-0-68-62 ਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-4-0-0-68-62
6: 25 July ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆ ਜੋ ਤੁਸੀਂ ਵੀ ਆ ਜੋ ਫਨ ਹੋਗਾ ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ ticketmaster.ca ਤੇ ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ 25 July ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਣੇ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕਾਂਸਰਟ ਦੇਖੋਗੇ

0: ਟੀਮ ਹਰਜਿੰਦਰ ਗਿੱਲ ਦੇ ਨਾਲ ਤੁਸੀਂ ਸੰਪਰਕ ਕਰਨਾ ਜੇ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਪ੍ਰੋਪਰਟੀਜ਼ ਖਰੀਦਣ ਜਾਂ ਵੇਚਣ ਦੇ ਲਈ ਕੋਈ ਪਲਾਨ ਕਰ ਰਹੇ ਹੋ ਤਾਂ ਸਾਨੂੰ ਇਸ ਵੇਲੇ ਕੁਝ ਲਿਸਟਿੰਗਸ ਦੀ ਵੀ ਲੋੜ ਹੈ ਤੇ ਨਾਲ ਦੀ ਨਾਲ ਅਗਰ ਤੁਸੀਂ ਕੋਈ ਬਾਇਰ ਦੇ ਤੌਰ ਦੇ ਉੱਤੇ ਆਪਣੇ ਲਈ ਕੋਈ ਪ੍ਰੋਪਰਟੀ ਦੇਖ ਰਹੇ ਹੋ ਤੇ ਸਾਡੀਆਂ ਜਿਹੜੀ ਇਮੀਡੀਏਟ ਲਿਸਟਿੰਗ ਲਿਸਟ ਕੀਤੀਆਂ ਹੋਈਆਂ ਪ੍ਰੋਪਰਟੀਜ਼ ਨੇ ਉਹਨਾਂ ਵਿੱਚੋਂ ਵੀ ਜਾਂ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਬੈਸਟ ਫਿੱਟ ਲੱਭ ਕੇ ਦੇਣ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਸੋ 647-4-0-0-68-62 ਟੀਮ ਹਰਜਿੰਦਰ ਗਿੱਲ ਆਪਣੇ ਕੋਲ ਦੋ ਤਿੰਨ ਪ੍ਰੋਪਰਟੀਜ਼ ਜਿਹੜੀਆਂ ਲਿਸਟ ਕੀਤੀਆਂ ਹੋਈਆਂ ਨੇ ਇੱਕ ਤਾਂ ਹੈ ਜੀ ਏਅਰਪੋਰਟ ਰੋਡ ਅਤੇ ਕਿੰਗ ਦੇ ਏਰੀਏ ਦੇ ਵਿੱਚ 85 ਫੁੱਟ ਬਾਏ 185 ਫੁੱਟ ਦਾ ਲੋਟ ਹੈ ਤੇ ਉਹਦੇ ਤੇ ਇੱਕ ਆਪਣਾ ਬੰਗਲੋ ਵੀ ਬਣਿਆ ਹੋਇਆ ਤੇ ਉਹਦੇ ਤੋਂ ਲਗਭਗ $2,000 ਰੈਂਟ ਵੀ ਆ ਰਿਹਾ ਸੋ ਇੱਕ ਵਧੀਆ ਅਪਰਚੁਨਿਟੀ ਹੋ ਸਕਦੀ ਹੈ ਫਿਊਚਰ ਦੇ ਲਈ ਉਹਨੂੰ ਡਿਫਰੈਂਟ ਆਪਸ਼ਨ ਲਈ ਤੁਸੀਂ ਐਕਸਪਲੋਰ ਕਰ ਸਕਦੇ ਹੋ ਮਲਟੀਪਲ ਜ਼ੋਨਿੰਗ ਦੇ ਨਾਲ ਉਹਨੂੰ ਵਰਤਿਆ ਜਾ ਸਕਦਾ ਬਹੁਤ ਪ੍ਰਾਈਮ ਲੋਕੇਸ਼ਨ ਹੈ ਕਿੰਗ ਐਂਡ ਏਅਰਪੋਰਟ ਦਾ ਕਾਰਨਰ 905-600-4-0-0-68-62 ਇੱਕ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਾਡੇ ਕੋਲ ਇੱਕ ਪ੍ਰੋਪਰਟੀ ਹੈ ਲਗਭਗ 3,670-75 ਸਕੁਅਰ ਫੁੱਟ ਦੇ ਕਰੀਬ ਉਹਦਾ ਏਰੀਆ ਇਹ ਵੀ E2 ਜ਼ੋਨਿੰਗ ਦੇ ਨਾਲ ਮਲਟੀਪਲ ਪਰਪਸਿਸ ਦੇ ਲਈ ਯੂਜ਼ ਕੀਤਾ ਜਾ ਸਕਦਾ ਇਹਨੂੰ ਇਸ ਪ੍ਰੋਪਰਟੀ ਨੂੰ ਇਸ ਯੂਨਿਟ ਨੂੰ ਦੋ ਯੂਨਿਟਸ ਨੇ ਦੋਨੋਂ ਇਕੱਠੇ ਮਿਲ ਕੇ 3,671-72 ਸਕੁਅਰ ਫੁੱਟ ਬਣਦੇ ਆ ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਨੇ ਸੋ ਇਹਨਾਂ ਬਾਰੇ ਵੀ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਨਾਲ ਹੀ ਆਪਣੇ ਕੋਲ ਸਟੀਲਜ਼ ਅਤੇ ਟੋਰਬਰਮ ਦੇ ਨੇੜੇ ਇੱਕ ਤਾਂ 3,000 ਸਕੁਅਰ ਫੁੱਟ ਦਾ ਯੂਨਿਟ ਹੈ 18 ਫੁੱਟ ਕਲੀਅਰ ਹਾਈਟ ਦੇ ਨਾਲ ਅਗਰ ਇਹਨੂੰ ਦੇਖਣਾ ਚਾਹੁੰਦੇ ਹੋ ਨਾਲ ਹੀ ਆਪਣੇ ਕੋਲ ਜੇ ਇਹਦੇ ਵਿੱਚ ਤੁਸੀਂ 3,000 ਦੀ ਜਗ੍ਹਾ 4,500 ਸਕੁਅਰ ਫੁੱਟ ਤੱਕ ਵੀ ਜਾਣਾ ਚਾਹੋ ਤਾਂ ਵੀ ਅਗਰ ਉਹਨੂੰ ਬਾਏ ਕਰਨਾ ਤਾਂ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਇਸ ਤੋਂ ਵੀ ਵੱਡੇ ਸਾਈਜ਼ ਦੇ ਵਿੱਚ ਤਕਰੀਬਨ ਲਗਭਗ 6 ਤੋਂ 8,000 ਸਕੁਅਰ ਫੁੱਟ ਦੀ ਰੇਂਜ ਦੇ ਵਿੱਚ ਵੀ ਅਗਰ ਤੁਹਾਨੂੰ ਰਿਕੁਆਇਰਮੈਂਟ ਹੈ ਸਟੀਲਜ਼ ਅਤੇ ਆਪਣੇ ਟੋਰਬਰਮ ਦੇ ਏਰੀਏ ਦੇ ਵਿੱਚ M2 ਜ਼ੋਨਿੰਗ ਦੇ ਨਾਲ ਅਸੀਂ ਤੁਹਾਡੇ ਲਈ ਇੱਕ ਪ੍ਰੋਪਰਟੀ ਲੱਭ ਕੇ ਦੇ ਸਕਦੇ ਹਾਂ 18 ਫੁੱਟ ਕਲੀਅਰ ਹਾਈਟ ਦੇ ਨਾਲ ਇਹ ਯੂਨਿਟਸ ਹੋਣਗੇ ਸੋ ਸਟੀਲਜ਼ ਅਤੇ ਟੋਰਬਰਮ ਬਹੁਤ ਪ੍ਰਾਈਮ ਲੋਕੇਸ਼ਨ ਹੈ ਸਾਨੂੰ ਦੱਸ ਸਕਦੇ ਹੋ ਤੁਸੀਂ ਅਤੇ ਇੱਥੇ ਅਸੀਂ ਤੁਹਾਨੂੰ ਇੰਟਰੋਡਿਊਸ ਕਰ ਦਾਂਗੇ ਇਹਨਾਂ ਪ੍ਰੋਪਰਟੀ ਇਹਨਾਂ ਯੂਨਿਟਸ ਦੇ ਨਾਲ 647-4-0-0-68-62 ਬਰੈਂਪਟਨ ਡਾਊਨਟਾਊਨ ਦੇ ਏਰੀਏ ਦੇ ਵਿੱਚ ਇੱਕ ਰੈਸਟੋਰੈਂਟ ਅਗਰ ਤੁਸੀਂ ਲੀਜ਼ ਬਾਏ ਕਰਨਾ ਚਾਹੁੰਦੇ ਹੋ ਬਿਜ਼ਨਸ ਬਾਏ ਕਰਨਾ ਚਾਹੁੰਦੇ ਹੋ ਜਾਂ ਲੀਜ਼ ਨੂੰ ਅੱਗੇ ਕੈਰੀ ਕਰਨਾ ਚਾਹੁੰਦੇ ਹੋ ਤਾਂ ਬਰੈਂਪਟਨ ਡਾਊਨਟਾਊਨ ਦੇ ਵਿੱਚ ਬਹੁਤ ਪ੍ਰਾਈਮ ਲੋਕੇਸ਼ਨ ਦੇ ਉੱਪਰ ਉਹਨੂੰ ਪੀਜ਼ਾ ਸਟੋਰ ਦੇ ਤੌਰ 'ਤੇ ਜਾਂ ਹੋਰ ਕਿਸੇ ਰੈਸਟੋਰੈਂਟ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਤਾਂ ਅਗਰ ਇਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਤੁਸੀਂ ਭਾਲ ਕਰ ਰਹੇ ਸੀ ਤਾਂ ਸਾਨੂੰ ਜ਼ਰੂਰ ਸੰਪਰਕ ਕਰਿਓ 647-4-0-0-6-8-62 ਇੱਕ ਆਪਣੇ ਕੋਲ ਆਪਟੀਕਲ ਸਟੋਰ ਹੈ ਅਗਰ ਤੁਸੀਂ GTA ਦੇ ਵਿੱਚ ਆਪਟੀਕਲ ਸਟੋਰ ਬਾਏ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਾਡੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰੋ ਅਸੀਂ ਤੁਹਾਡੇ ਲਈ ਬਾਕੀ ਡੀਟੇਲਸ ਜਿਹੜੀਆਂ ਨੇ ਉਹ ਓਵਰ ਦਾ ਫੋਨ ਡਿਸਕਸ ਕਰਾਂਗੇ 647-4-0-0-68-62 ਇੱਕ ਅਗਰ ਤੁਸੀਂ ਵੈਲ ਐਸਟੈਬਲਿਸ਼ਡ ਇਲੈਕਟ੍ਰੋਨਿਕਸ ਐਂਡ ਅਪਲਾਈਂਸ ਦਾ ਬਿਜ਼ਨਸ ਬਾਏ ਕਰਨ ਬਾਰੇ ਕੋਈ ਪਲਾਨ ਕਰ ਰਹੇ ਹੋ ਤਾਂ ਵਿਦ ਬਿਲਡਿੰਗ ਵਿਦ ਪ੍ਰੋਪਰਟੀ ਵਿਦ ਬਿਜ਼ਨਸ ਜਾਂ ਵਿਦ ਬ੍ਰਾਂਡ ਸਾਰਾ ਨਾਮ ਵਗੈਰਾ ਇੱਦਾਂ ਹੀ ਤੁਸੀਂ ਅਗਰ ਕੈਰੀ ਕਰਨਾ ਹੋਇਆ ਤਾਂ ਤੁਹਾਨੂੰ ਅਸੀਂ ਇੰਟਰੋਡਿਊਸ ਕਰ ਸਕਦੇ ਹਾਂ GTA ਦੇ ਵਿੱਚ ਹੀ ਇਲੈਕਟ੍ਰੋਨਿਕਸ ਐਂਡ ਅਪਲਾਈਂਸਿਸ ਦਾ ਬਿਜ਼ਨਸ 647-4-0-0-6-8-62 647-4-0-0-68-62 ਕੁਛ ਗੈਸ ਸਟੇਸ਼ਨਸ ਵੀ ਸਾਡੇ ਕੋਲ ਨੇ GTA ਤੇ GTA ਦੇ ਆਸ ਪਾਸ ਦੇ ਏਰੀਆ ਦੇ ਵਿੱਚ ਕੁਛ ਆਊਟਰ ਪਾਕਿਟਸ ਦੇ ਵਿੱਚ ਨੇ ਸੋ ਬਜਟ ਵਾਈਜ਼ ਜੇ ਗੱਲ ਕਰਾਂ ਤਾਂ ਲਗਭਗ 2.5 ਮਿਲੀਅਨ ਤੋਂ ਸ਼ੁਰੂ ਹੋ ਕੇ 8-9-10 ਮਿਲੀਅਨ ਤੱਕ ਦੇ ਗੈਸ ਸਟੇਸ਼ਨ ਨੇ ਸੋ ਉਹਨਾਂ ਬਾਰੇ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ ਅਤੇ ਨਾਲ ਅਗਰ ਤੁਸੀਂ ਇੱਕ ਸਾਡੀ ਪ੍ਰੋਪਰਟੀ ਲਿਸਟ ਕੀਤੀ ਗਈ ਹੈ ਜੀ ਹੈਮਿਲਟਨ ਦੇ ਏਰੀਏ ਦੇ ਵਿੱਚ ਹਾਈਵੇ 6 ਅਤੇ ਕਨਸੈਸ਼ਨ ਰੋਡ 10 ਈਸਟ ਦੇ ਨੇੜੇ ਸੋ ਇਹ ਜਿਹੜਾ ਬਿਲਕੁਲ ਕਾਰਨਰ ਹੈ ਕਨਸੈਸ਼ਨ ਰੋਡ ਈਸਟ ਦਾ ਅਤੇ ਨਾਲ ਹਾਈਵੇ 6 ਦਾ 401 ਤੋਂ ਵੀ 10-12 ਮਿੰਟ ਲੱਗਦੇ ਆ ਤੇ 403 ਤੋਂ ਵੀ ਹੈਮਿਲਟਨ ਵਾਲੀ ਸਾਈਡ ਤੋਂ 10-12 ਮਿੰਟ ਲੱਗਦੇ ਆ ਸੋ ਇਸ ਪ੍ਰੋਪਰਟੀ ਨੂੰ ਲਗਭਗ 1.5 ਏਕੜ ਲੈਂਡ ਹੈ ਐਗਰੀਕਲਚਰ ਲੈਂਡ ਹੈ ਤੇ ਇਹਨੂੰ ਵੀ ਅਗਰ ਦੇਖਣਾ ਚਾਹੁੰਦੇ ਹੋ ਤਾਂ ਫਿਊਚਰ ਆਪਸ਼ਨਸ ਨੂੰ ਐਕਸਪਲੋਰ ਕਰਨ ਦੇ ਲਈ ਨਿਊ ਹਾਲੈਂਡ ਦਾ ਜਿਹੜਾ ਸੇਲਸ ਆਫਿਸ ਹੈ ਜਾਂ ਡੀਲਰਸ਼ਿਪ ਹੈ ਉਹਦੇ ਬਿਲਕੁਲ ਸਾਹਮਣੇ ਹੈ ਸੋ 647-4-0-0-68-62 647-4-0-0-6-8-62 ਤੇ ਸਾਡੀ ਟੀਮ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ ਹੋਰ ਵੀ ਬਹੁਤ ਸਾਰੀਆਂ ਡਿਫਰੈਂਟ ਪ੍ਰੋਪਰਟੀਜ਼ ਅਗਰ ਬਾਏ ਕਰਨੀਆਂ ਨੇ ਜਾਂ ਤੁਸੀਂ ਕੋਈ ਆਪਣੀ ਪ੍ਰੋਪਰਟੀ ਸੈੱਲ ਕਰਨੀ ਹੈ ਤਾਂ ਸਾਨੂੰ ਜ਼ਰੂਰ ਕਾਲ ਕਰਿਓ ਇੱਕ ਆਪਣੇ ਕੋਲ ਵਿਲੀਅਮਸ ਅਤੇ ਏਅਰਪੋਰਟ ਰੋਡ ਦੇ ਮਾਫ ਕਰਨਾ ਵਿਲੀਅਮਸ ਅਤੇ ਮਿਸੀ ਸਾਗਰ ਰੋਡ ਦੇ ਨੇੜੇ ਵਿਲੀਅਮਸ ਪਾਰਕਵੇ ਅਤੇ ਮਿਸੀ ਸਾਗਰ ਰੋਡ ਦੇ ਨੇੜੇ ਇੱਕ ਪ੍ਰੋਪਰਟੀ ਅਸੀਂ ਆਉਣ ਵਾਲੇ ਦਿਨਾਂ 'ਚ ਲਿਸਟ ਕਰਨੀ ਹੈ 4 ਬੈਡਰੂਮ ਦਾ ਕਾਰਨਰ ਲੋਟ ਸੈਮੀ ਡੀਟੈਚਡ ਘਰ ਹੈ ਬਟ ਇਹਦੀ ਫੀਲਿੰਗ ਇਸ ਤਰ੍ਹਾਂ ਕਿ ਜਿਵੇਂ ਤੁਸੀਂ ਇਹਨੂੰ ਡੀਟੈਚਡ ਕਰ ਲੀਗਲ ਬੇਸਮੈਂਟ ਹੈ ਇਸ ਘਰ ਦੇ ਵਿੱਚ ਸੋ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲਿਸਟ ਕਰਨ ਜਾ ਰਹੇ ਹਾਂ ਸੋ ਲਿਸਟਿੰਗ ਤੋਂ ਪਹਿਲਾਂ ਅਗਰ ਤੁਸੀਂ ਇਹਦੇ ਬਾਰੇ 'ਚ ਕੋਈ ਹੋਰ ਆਪਸ਼ਨ ਚਾਹੁੰਦੇ ਹੋ 4 ਬੈਡਰੂਮ ਕਾਰਨਰ ਲੋਟ ਲੀਗਲ ਬੇਸਮੈਂਟ ਤੇ ਸਰਪ੍ਰਾਈਜ਼ਿੰਗਲੀ 5 ਗੱਡੀਆਂ ਦੀ ਪਾਰਕਿੰਗ ਸੈਮੀ ਡੀਟੈਚਡ ਘਰ ਦੇ ਵਿੱਚ 647-400-6862 ਲੀਗਲ ਬੇਸਮੈਂਟ ਦੇ ਨਾਲ ਟੀਮ ਹਰਜਿੰਦਰ ਗਿੱਲ ਸਾਨੂੰ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ ਹੈ।
1: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
2: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ ਹਰਜਿੰਦਰ ਗਿੱਲ ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ 647-400-6862 ਔਰ ਵਿਜ਼ਿਟ teamharjindergill.com helping you to fulfill your

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖ਼ਬਰ ਦੀ ਖ਼ਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: ਜੀ ਦੋਸਤੋ, ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਨਾ ਹੈ। ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਨਜ਼ਰੀਆ ਐਂਡ ਓਪੀਨੀਅਨ। ਸੋ 1 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਨਜ਼ਰੀਆ ਪ੍ਰੋਗਰਾਮ ਪੇਸ਼ ਕਰਦੇ ਹਾਂ। ਇਸ ਤੋਂ ਪਹਿਲਾਂ ਤੁਸੀਂ ਰਮਜ਼ ਪੰਜਾਬੀ ਵੀਕਐਂਡ ਸ਼ੋਅ ਸੁਣ ਰਹੇ ਸੀ। ਸੋ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਜ਼ ਪੰਜਾਬੀ ਵੀਕਐਂਡ ਸ਼ੋਅ ਤੇ 1 ਤੋਂ 2 ਵਜੇ ਨਜ਼ਰੀਆ ਐਂਡ ਓਪੀਨੀਅਨ ਜੀ ਮੀਡੀਆ ਗਰੁੱਪ ਦੀ ਇਹ ਪੇਸ਼ਕਸ਼ ਹੁੰਦੇ ਨੇ ਦੋਨੋਂ ਪ੍ਰੋਗਰਾਮਸ। ਸੋ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਤੁਸੀਂ ਬਤੌਰ ਸਪੋਂਸਰ ਜੁਆਇਨ ਕਰਨਾ ਤਾਂ ਸਾਨੂੰ ਚੰਗਾ ਲੱਗੇਗਾ। ਸੋ ਵੀਕਐਂਡ ਦੇ ਸ਼ੋਅਜ਼ ਦੇ ਲਈ ਜਾਂ ਸਾਡੇ ਕੋਲ ਇੱਕ ਡਿਫਰੈਂਟ ਚੈਨਲ ਦੇ ਉੱਪਰ ਵੀਕ ਡੇਜ਼ ਦੇ ਵਿੱਚ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਆ। ਸੋ ਹਰਜਿੰਦਰ ਗਿੱਲ ਸ਼ੋਅ ਸਾਡਾ ਵੀਕ ਡੇਜ਼ ਦੇ ਵਿੱਚ ਸ਼ੋਅ ਹੁੰਦਾ ਹੈ। ਉਹਦੇ ਬਾਰੇ 'ਚ ਹੋਰ ਵੇਰਵੇ ਚਾਹੀਦੇ ਆ ਤਾਂ harjindergillshow.com ਜਾਂ gmediagroup.ca ਤੇ ਜਾ ਕੇ ਵੇਰਵੇ ਲੈ ਸਕਦੇ ਹੋ, ਜਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਜੀਤ ਗਿੱਲ ਹੋਣਾ ਦਾ ਨੰਬਰ 416-669-1379 ਜਾਂ ਮੇਰੇ ਨਾਲ 6474006862। ਸੋ ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਜੁੜੇ ਹੋਣ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਸਾਡੇ gmediagroup.ca ਜਾਂ harjindergillshow.com ਵੈਬਸਾਈਟ ਤੋਂ ਜਾਂ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਜ਼ਰੂਰ ਵਿਜ਼ਿਟ ਕਰੋ। ਜੀ ਮੀਡੀਆ ਗਰੁੱਪ ਦਾ ਯੂਟਿਊਬ ਚੈਨਲ ਵੀ ਅਸੀਂ ਸਬਸਕ੍ਰਾਈਬ ਕਰਨ ਦੇ ਲਈ, ਉਹਨੂੰ ਫੋਲੋ ਕਰਨ ਦੇ ਲਈ ਤੁਹਾਨੂੰ ਰਿਕੁਐਸਟ ਕਰਦੇ ਹਾਂ। ਉਹਦੇ 'ਤੇ ਬਹੁਤ ਸਾਰੀਆਂ ਸਾਡੀਆਂ ਇੰਟਰਵਿਊਜ਼ ਜਾਂ ਅਲੱਗ ਅਲੱਗ ਤਰ੍ਹਾਂ ਦੇ ਸੈਗਮੈਂਟਸ ਅਸੀਂ ਸਾਂਝੇ ਕਰਦੇ ਰਹੀਦਾ। ਸੋ ਇਸ ਆਵਰ ਦੇ ਵਿੱਚ ਵੀ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਜਿੱਥੇ ਸਾਡੇ ਸਪੋਂਸਰਸ ਦੇ ਮੈਸੇਜਸ ਹੋਣਗੇ, ਨਾਲ ਦੀ ਨਾਲ ਥੋੜ੍ਹਾ ਬਹੁਤਾ ਗੀਤ ਸੰਗੀਤ ਦੇ ਨਾਲ ਜੋੜ ਕੇ ਰੱਖਾਂਗੇ। ਨਾਲ ਫੀਫਾ ਵਰਲਡ ਕੱਪ ਬਾਰੇ ਵੀ ਅਸੀਂ ਪਿਛਲੇ ਆਵਰ ਦੇ ਵਿੱਚ ਗੱਲ ਕਰ ਰਹੇ ਸੀ, ਥੋੜ੍ਹਾ ਜਿਹਾ ਇੱਕ ਵਾਰੀ ਫਿਰ ਟੱਚ ਬੇਸ ਵੀ ਕਰਾਂਗੇ ਕਿ ਹੁਣ ਜਿਹੜਾ 14 ਤਰੀਕ ਨੂੰ ਅਗਲੇ ਮੈਚਿਸ ਹੋਣੇ ਆ, ਸੋ ਉਹਨਾਂ ਦੇ ਵੇਰਵੇ ਵੀ ਲਵਾਂਗੇ। ਸੋ ਅਰਜਨਟੀਨਾ ਵਰਸਿਜ ਸਵਿਟਜ਼ਰਲੈਂਡ ਦੇ ਮੈਚ ਦੇ ਵਿੱਚੋਂ ਬੀਤੇ ਕੱਲ੍ਹ ਸਵਿਟਜ਼ਰਲੈਂਡ ਨੂੰ ਹਰਾ ਕੇ ਅਰਜਨਟੀਨਾ ਅਗਲੇ ਰਾਊਂਡ ਦੇ ਲਈ ਹੁਣ ਅੱਗੇ ਕੁਆਲੀਫਾਈ ਕਰ ਗਈ ਹੈ। ਸੋ ਇਸੇ ਤਰ੍ਹਾਂ ਹੀ ਨੋਰਵੇ ਵਰਸਿਜ ਇੰਗਲੈਂਡ ਦੇ ਮੈਚ ਦੇ ਵਿੱਚ ਇੰਗਲੈਂਡ ਨੇ ਨੋਰਵੇ ਨੂੰ ਹਰਾ ਕੇ ਹੁਣ ਨੈਕਸਟ ਸਟੇਜ ਦੇ ਵਿੱਚ ਪਹੁੰਚ ਗਏ ਨੇ। ਸੋ ਅਗਲੇ 14 ਤਰੀਕ ਦੇ ਮੈਚਿਸ ਬਾਰੇ ਮੇਰੇ ਨਾਲ ਅਰਮਾਨ, ਇਸ਼ਾਂਤ ਤੇ ਸਹਿਜ ਉਹ ਥੋੜ੍ਹੀ ਜਿਹੀ ਹੋਰ ਜਾਣਕਾਰੀ ਸਾਂਝੀ ਕਰਨਗੇ। ਅਤੇ ਨਾਲ ਹੀ ਜਦੋਂ ਖੇਡਾਂ ਦੀ ਗੱਲ ਕਰਦੇ ਹਾਂ ਤਾਂ ਕੱਲ੍ਹ ਇੱਕ ਹੋਰ ਬਹੁਤ ਐਕਸਾਈਟਮੈਂਟ ਵਾਲਾ ਸਬੱਬ ਬਣਿਆ ਹੋਇਆ ਸੀਗਾ, ਸੋ ਉਹ ਕਿਹੜਾ ਸੀਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਜੁੜੇ ਰਹੋ ਇਸੇ ਤਰ੍ਹਾਂ ਦੇ ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਊਜ਼ੀਕਲ ਬ੍ਰੇਕ ਹੋਏਗੀ, ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਜੁੜਦੇ ਹਾਂ। ਅਤੇ ਨਾਲ ਵਿਸ਼ੇਸ਼ ਤੌਰ 'ਤੇ ਯਾਦ ਦਵਾ ਦਿੰਦੇ ਕਿ ਅੱਜ ਜਿਹੜੇ ਕਬੱਡੀ ਪ੍ਰੇਮੀ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ CAA ਸੈਂਟਰ ਵਿਖੇ ਪਹੁੰਚ ਸਕਦੇ ਹੋ, ਉੱਥੇ ਅੱਜ ਕਬੱਡੀ ਮੈਚ ਵੀ ਹੋ ਰਹੇ ਨੇ, ਟੂਰਨਾਮੈਂਟ ਦੇਖਣ ਲਈ ਉੱਥੇ ਵੀ ਜਾਇਆ ਜਾ ਸਕਦਾ। ਨਾਲ ਹੀ ਐਂਟਰਟੇਨਮੈਂਟ ਦੀ ਜੇ ਗੱਲ ਕਰਾਂ ਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ 25 ਜੁਲਾਈ ਨੂੰ। ਉਹਦੀਆਂ ਟਿਕਟਸ ticketmaster.ca ਤੇ ਜਾ ਕੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਹੋਣਾ ਦੇ ਸ਼ੋਅ ਨੂੰ ਮਾਨਣ ਦੇ ਲਈ ਤੁਸੀਂ ਜ਼ਰੂਰ ਬੁੱਕ ਕਰ ਲਓ। ਜੇ ਅਜੇ ਤੱਕ ਟਿਕਟਸ ਬੁੱਕ ਨਹੀਂ ਕੀਤੀਆਂ ਤਾਂ ticketmaster.ca ਜਾਂ ਤੁਸੀਂ ਸਾਡੀ ਟੀਮ ਦੇ ਨਾਲ ਗੱਲ ਕਰਕੇ ਅਗਰ ਡਿਸਕਾਊਂਟ ਲੈਣਾ ਚਾਹੁੰਦੇ, 10 ਜਾਂ 10 ਤੋਂ ਵੱਧ ਟਿਕਟਸ ਅਜੇ ਅਗਰ ਤੁਸੀਂ ਗਰੁੱਪ ਦੇ ਵਿੱਚ ਲੈਣੀਆਂ ਨੇ ਤਾਂ ਅਸੀਂ ਤੁਹਾਡੀ ਕੋਈ ਨਾ ਕੋਈ ਸੇਵਿੰਗ ਕਰਨ ਦੇ ਵਿੱਚ ਮਦਦ ਕਰ ਦਿਆਂਗੇ। ਉਹਦੇ ਲਈ ਸਾਨੂੰ ਕਾਲ ਕੀਤੀ ਜਾ ਸਕਦੀ ਹੈ, ਬਤੌਰ ਸਪੋਂਸਰ ਸਾਨੂੰ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ VVIP ਜਾਂ VIP ਟਿਕਟਸ ਅਸੀਂ ਰਿਜ਼ਰਵ ਰੱਖੀਆਂ ਹੁੰਦੀਆਂ ਨੇ। ਸੋ ਨਾਲ ਹੀ ਤੁਹਾਡੇ ਬਿਜ਼ਨਸ ਨੂੰ, ਕਾਰੋਬਾਰ ਨੂੰ ਪ੍ਰਮੋਟ ਕਰਨ ਦੇ ਵਿੱਚ ਵੀ ਉਹਦੇ 'ਚ ਆਪਸ਼ਨਸ ਹੁੰਦੀਆਂ ਨੇ ਅਤੇ ਤੁਹਾਡੇ ਲਈ VIP ਟਿਕਟਸ ਵੀ ਮਿਲ ਜਾਣਗੀਆਂ। ਸੋ ਸਾਨੂੰ ਉਹਦੇ ਲਈ ਵੀ ਕਾਲ ਕੀਤੀ ਜਾ ਸਕਦੀ ਹੈ। ਸੋ ਪੰਜਾਬੀ ਵਿਰਸਾ ਸ਼ੋਅ ਮਨਮੋਹਨ ਵਾਰਿਸ, ਕਮਲ ਹੀਰ ਸੰਤਾਰ 25 ਤਰੀਕ ਨੂੰ ਸਾਡੇ ਸ਼ਹਿਰ ਦੇ ਵਿੱਚ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਰਫਾਰਮ ਕਰਨਗੇ। ਸਾਨੂੰ ਉਹਦੇ ਬਾਰੇ 'ਚ 647-400-6862 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ।

0: समोसा एंड स्वीट फैक्टरी जिथे पाजी दिया सारिया आइटमा $4.75 पर पाउंड तो शुरू ने बेसन पिस्ता रसगुल्ले और जस्ट $5 पर पाउंड तोड़े इन्ने सालां दे परोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन 3 लोकेशंस तो सर्व कर देने 2 इन ब्रैम्पटन 1850 एल्बन रोड ईटोबीको वधेरे जानकारी ले कॉल करो 416-213-1165 ते 416-213-1165।
1: Imagine करो कि तुसी एक घर खरीदना चाहते हो सोना जिया क्यूट जिया घर वधिया लोकेशन एंड इन बजट यू देन कॉल योर फ्रेंड्स देन दे कॉल देयर फ्रेंड्स एंड दे कॉल यू बैक saying ਲੱਭ ਦਾਂਗੇ ਵਰੀ ਨਾ ਕਰ ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ then suddenly ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ
2: this is harjinder gill from remax gold realty you got it right just call him and you are sorted location property budget market search everything harjinder gill ਤੇ ਛੱਡ ਦਵੋ ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ harjinder gill 647-400-6862 or visit teamharjindergill.com helping you to fulfill your real estate plans.
3: Premium Auto Repairs and Used Car Sales Gurpreet Adda horan da phone number 416-747-6800 kise vi make and model diyan gaddiyan di ko repair karwani hai emission test karwana hai professional automotive services engine tune up transmission tune up yellow stickers chahide ne qv vans de layi fuel injections and electrical specialist Premium Auto Repairs Used Car Sales Heating and Cooling ਦੇ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ ਨਾਰਥ ਯਾਰਕ ਗੁਰਪ੍ਰੀਤ ਰੱਡਾ ਹੋਰੀ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-6800 416-747-6800 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਮਨਮੋਹਨ ਵਾਰਿਸ ਕਮਲਹੀਰ ਅਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862
4: ਸਤਿ ਸ਼੍ਰੀ ਅਕਾਲ ਸਾਨੂੰ ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਇਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮੋਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੋਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆਜੋ ਤੁਸੀਂ ਵੀ ਆਜੋ ਫਨ ਹੋਗਾ ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ ਟਿਕਟਸ ਲੈਣੇ ਟਿਕਟ ਮਾਸਟਰ .ca ਤੇ ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਣੇ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੋਨਸਰਟ ਦੇਖੋਗੇ

0: ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਨਜ਼ਰੀਆ ਨੂੰ ਓਪੀਨੀਅਨ. ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ, ਤੇ ਮੇਰੇ ਨਾਲ ਕੋ ਹੋਸਟ ਅੱਜ ਕਰ ਰਹੇ ਨੇ ਜੀ ਅਰਮਾਨ, ਇਸ਼ਾਨ ਤੇ ਸਹਿਜ. ਸੋ ਇਹਨਾਂ ਦੇ ਨਾਲ ਅਸੀਂ ਪਹਿਲਾਂ ਫੀਫਾ ਵਰਲਡ ਕੱਪ ਦੀ ਗੱਲ ਕਰ ਰਹੇ ਸੀ. ਸੋ ਕੁਇਕਲੀ ਸਹਿਜ, ਜੇਕਰ ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਜੁਆਇਨ ਕੀਤਾ ਹੋਵੇ ਤਾਂ ਉਹਨਾਂ ਨੂੰ ਜੇਕਰ ਤੁਸੀਂ ਰੀਕੈਪ ਕਰਨਾ ਚਾਹੁੰਦੇ ਹੋਵੋ. ਵੈਸੇ ਤਾਂ ਮੈਂ ਥੋੜ੍ਹਾ ਜਿਹਾ ਦੱਸ ਦਿੱਤਾ ਸੀ ਪਿਛਲੇ ਆਵਰ ਦੇ ਵਿੱਚ, ਪਰ ਬੀਤੇ ਕੱਲ ਜਿਹੜੇ 12 ਤਰੀਕ ਨੂੰ, ਮਾਫ ਕਰਨਾ 11 ਤਰੀਕ ਨੂੰ ਮੈਚਿਸ ਖੇਡੇ ਗਏ ਸੀ, ਉਹਨਾਂ ਦਾ ਕੀ ਵੇਰਵਾ ਰਿਹਾ?
1: ਹਾਂਜੀ, ਇਹਦੇ ਵਿੱਚ 2 ਕੁਆਟਰ ਫਾਈਨਲਸ ਦੇ ਮੈਚ ਹੋਏ ਆ. ਇਹਦੇ ਵਿੱਚ ਨਾਰਵੇ ਵਰਸਿਸ ਇੰਗਲੈਂਡ ਦਾ ਮੈਚ ਸੀਗਾ, ਜਿਹਦੇ ਕਿ ਇੰਗਲੈਂਡ ਜਿੱਤ ਗਏ ਸੀਗੇ 2-1 ਦੇ ਨਾਲ. ਅਤੇ ਫਿਰ ਅਰਜਨਟੀਨਾ ਵਰਸਿਸ ਸਵਿਟਜ਼ਰਲੈਂਡ ਦਾ ਮੈਚ ਸੀਗਾ, ਜਿਹਦੇ 3 ਦੇ ਨਾਲ ਅਰਜਨਟੀਨਾ ਜਿੱਤ ਗਏ ਸੀਗੇ, 3-1. ਯਾ,
0: ਤੇ ਹੁਣ ਜਿਹੜੇ ਆਪਣੇ 14 ਤਰੀਕ ਨੂੰ ਸੈਮੀਫਾਈਨਲ ਹੋ ਰਿਹਾ, ਉਹ ਕਿਹਨਾਂ ਕਿਹਨਾਂ ਦਰਮਿਆਨ ਹੋ ਰਿਹਾ, ਇੱਕ ਵਾਰੀ ਉਹ ਵੀ ਜਾਣਕਾਰੀ ਸਾਂਝੀ ਕਰ ਦਈਏ.
1: ਹਾਂਜੀ, ਸੋ ਜੁਲਾਈ 14 ਨੂੰ ਆਪਣਾ ਹੁਣ ਆਇਆ ਮੈਚ ਫਰਾਂਸ ਵਰਸਿਸ ਸਪੇਨ ਦਾ, ਐਂਡ ਫਿਰ ਜੁਲਾਈ 15 ਨੂੰ ਹੋਣਾ ਆਇਆ ਇੰਗਲੈਂਡ ਵਰਸਿਸ ਅਰਜਨਟੀਨਾ. ਸੋ ਇਹ ਸੈਮੀਫਾਈਨਲਸ ਦੇ ਮੈਚ ਹੋਣੇ ਆ. ਸੋ ਜਿਹਦਾ ਵੀ ਟੀਮ ਫਰਾਂਸ ਸਪੇਨ ਵੱਲੋਂ ਜਿੱਤੂਗਾ ਉਹ ਫਾਈਨਲ 'ਚ ਜਾਊਗੇ, ਅਤੇ ਜਿਹਦਾ ਵੀ ਟੀਮ ਇੰਗਲੈਂਡ ਅਤੇ ਅਰਜਨਟੀਨਾ ਵੱਲੋਂ ਜਿੱਤੂਗਾ ਉਹ ਫਾਈਨਲ 'ਚ ਜਾਊਗੇ.
0: ਸੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਇੱਥੇ ਇੰਟਰਸਟਿੰਗ ਇਕੁਏਸ਼ਨ ਬਣ ਰਹੀ ਹੈ ਪਿਛਲੇ ਵਰਲਡ ਕੱਪਸ ਨੂੰ ਜੇ ਅਸੀਂ ਕੰਪੇਅਰ ਕਰਨਾ ਹੋਵੇ, ਦੇਖਣਾ ਹੋਵੇ ਤਾਂ ਇਸ ਵੇਲੇ ਫਰਾਂਸ ਅਤੇ ਅਰਜਨਟੀਨਾ ਜਿਹੜੇ ਪਿਛਲੇ ਵਰਲਡ ਕੱਪ ਦੇ ਵਿੱਚ ਵੀ ਸਨ, ਫਰਾਂਸ ਦੀ ਜੇ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਵਾਲਾ ਵਰਲਡ ਕੱਪ 18 ਵਾਲਾ ਵੀ ਸਨ. ਥੋੜ੍ਹਾ ਜਿਹਾ ਦੱਸੋ ਕਿਹੜੀਆਂ ਇਕੁਏਸ਼ਨ ਸੀਗੀਆਂ ਅਤੇ ਹੁਣ ਇਸ ਵਾਰੀ ਗੱਟ ਫੀਲਿੰਗ ਕੀ ਕਹਿ ਰਹੀ ਹਾਂ?
1: ਇਹਦੇ ਵਿੱਚ ਇਹ ਆ, 2018 ਦੇ ਵਿੱਚ ਫਰਾਂਸ ਫਾਈਨਲਸ ਦੇ ਵਿੱਚ ਸੀਗੇ, ਉਦੋਂ ਉਹਨਾਂ ਨੇ ਕ੍ਰੋਏਸ਼ੀਆ ਨੂੰ ਵਰਸ ਕੀਤਾ ਸੀਗਾ ਅਤੇ ਉਦੋਂ ਬੀਟ ਕੀਤਾ ਸੀਗਾ, ਅਤੇ ਉਦੋਂ ਵੀ ਸਟਾਰ ਪਲੇਅਰ ਕਿਲੀਅਨ ਐਮਬਾਪੇ ਨੇ ਪਲੇਅ ਕੀਤਾ ਸੀਗਾ, ਅਤੇ 2022 ਦੇ ਵਿੱਚ ਫਿਰ ਫਰਾਂਸ ਕੁਆਲੀਫਾਈ ਹੋਏ ਸੀਗੇ ਫਾਈਨਲਸ ਲਈ. ਐਤਕੀ ਉਹਨਾਂ ਦਾ ਮੈਚ ਸੀਗਾ ਉਸ ਟਾਈਮ ਦੇ ਵਿੱਚ ਅਰਜਨਟੀਨਾ ਦੇ ਨਾਲ, ਅਤੇ ਉਦੋਂ ਲਿਓਨੋ ਮੈਸੀ ਐਂਡ ਹਿਸ ਟੀਮ ਅਰਜਨਟੀਨਾ ਉਦੋਂ ਜਿੱਤੇ ਸੀਗੇ. ਕਿਲੀਅਨ ਐਮਬਾਪੇ ਨੇ ਬਹੁਤ ਵਧੀਆ ਖੇਡਿਆ ਸੀ ਉਸ ਮੈਚ ਦੇ ਵਿੱਚ, ਉਹਨਾਂ ਨੇ ਹੈਟ੍ਰਿਕ ਸਕੋਰ ਕੀਤਾ ਸੀਗਾ ਵਿਚ ਵਾਜ਼ ਅ ਵੈਰੀ ਬਿਗ ਥਿੰਗ, ਅਤੇ ਉਹਨਾਂ ਨੂੰ ਗੋਲਡਨ ਬੂਟ ਵੀ ਮਿਲਿਆ ਸੀਗਾ ਉਸ ਪੂਰੇ ਟੂਰਨਾਮੈਂਟ ਦੇ ਵਿੱਚ. ਅਤੇ ਐਤਕੀ ਵੀ ਜੇ ਦੇਖਿਆ ਜਾਵੇ ਇੰਗਲੈਂਡ ਐਂਡ ਅਰਜਨਟੀਨਾ ਦਾ ਮੈਚ ਹੋ ਰਿਹਾ ਆ, ਸੋ ਇਹ ਇੱਕ ਸੈਪਰੇਟ ਹੋ ਗਿਆ ਆ, ਐਂਡ ਫਰਾਂਸ ਅਤੇ ਸਪੇਨ ਦਾ ਮੈਚ ਹੋ ਰਿਹਾ ਆ, ਅਤੇ ਇਹ ਵੀ ਇੱਕ ਸੈਪਰੇਟ ਹੋ ਗਿਆ ਆ. ਹਮ ਥਰੂ ਆਊਟ ਦੀ ਇੰਟਾਇਰ ਟੂਰਨਾਮੈਂਟ ਅਸੀਂ ਇਹ ਨਹੀਂ ਕਹਿ ਸਕਦੇ ਦੈਟ ਫਰਾਂਸ ਅਤੇ ਅਰਜਨਟੀਨਾ ਐਲੀਮੀਨੇਸ਼ਨ ਬ੍ਰੈਕਟਸ ਦੇ ਵਿੱਚ ਕਦੀ ਮਿਲੇ. ਸੋ ਬੇਸਿਕਲੀ ਗੱਟ ਫੀਲਿੰਗ ਇਹ ਆ ਰਿਹਾ ਆ ਦੈਟ ਮੇ ਬੀ ਉਹ ਇੱਕ the run it again for the second round, that maybe ਐਤਕੀ ਵੀ ਇਹਨਾਂ ਦਾ ਮੈਚ ਅਰਜਨਟੀਨਾ ਵਰਸਿਸ ਫਰਾਂਸ ਫਾਈਨਲਸ ਦੇ ਵਿੱਚ ਹੋ ਸਕਦਾ ਹੈ. ਇਨ ਮਾਈ ਓਪੀਨੀਅਨ, ਮੈਨੂੰ ਲੱਗਦਾ ਆ ਦੈਟ ਸਪੇਨ ਵੈਰੀ ਗੁੱਡ ਟੀਮ ਆ, ਸਪੇਨ ਦੇ ਵਿੱਚ ਬਹੁਤ ਵਧੀਆ ਪਲੇਅਰਸ ਖੇਡਦੇ ਆ, ਇਸਪੈਸ਼ਲੀ ਇੱਕ 18 ਸਾਲਾਂ ਦਾ ਮੁੰਡਾ ਲਮੀਨ ਜਮਾਲ ਬਹੁਤ ਵਧੀਆ ਖੇਡਦਾ ਉਹ ਅਪਕਮਿੰਗ ਸਟਾਰ. ਇੰਗਲੈਂਡ ਵੱਲੋਂ ਹੈਰੀ ਕੇਨ ਐਂਡ ਜੂਡ ਬੈਲਿੰਗਹੈਮ ਵੈਰੀ ਅਗਰੈਸਿਵ ਪਲੇਅਰਸ ਆ ਉਹ. ਬਟ ਜੇ ਦੇਖਿਆ ਜਾਵੇ ਅਰਜਨਟੀਨਾ ਐਂਡ ਫਰਾਂਸ ਐਕਸਪੀਰੀਅੰਸ ਵਾਈਜ਼, ਉਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਆ, ਉਹਨਾਂ ਦਾ ਸਪੋਰਟ ਫੈਨ ਬੇਸ ਵੀ ਕਿੰਨਾ ਹੀ ਆ, ਇੰਗਲੈਂਡ ਦਾ ਵੀ ਹੈਗਾ ਆ. ਬਟ ਦੇ ਆਲਸੋ ਹੈਵ ਸਟਾਰ ਪਲੇਅਰਸ, ਅਤੇ ਉਹਨਾਂ ਦਾ just you can say in my gut feelings is that maybe mainu lagda eh fir verse karoge face off karoge finals de vich France versus Argentina.
0: That's interesting. So hun dekhde hain ji 14 tarikh nu jehde matches hunde hai, te fir then assi final de layi 19 july nu hai na. So 14 tarikh nu ਜਿਹੜੇ ਮੈਚਿਸ ਹੋਣਾ, ਪਹਿਲਾਂ ਫਰਾਂਸ ਵਰਸਿਸ ਸਪੇਨ ਦਾ, ਅਤੇ 15 ਤਰੀਕ ਨੂੰ 15 ਜੁਲਾਈ ਨੂੰ ਇੰਗਲੈਂਡ ਵਰਸਿਸ ਅਰਜਨਟੀਨਾ ਨੇ ਹੋਣਾ ਸੈਮੀਫਾਈਨਲ ਦੇ ਵਿੱਚ, ਅਤੇ ਫਿਰ ਫਾਈਨਲ ਦੇ ਲਈ 19 ਜੁਲਾਈ. ਇੰਤਜ਼ਾਰ ਕਰਾਂਗੇ, ਦੇਖਦੇ ਹਾਂ ਆਉਣ ਵਾਲੇ ਜਿਹੜੇ ਹੁਣ ਕੁਛ ਦਿਨ ਨੇ ਉਹ ਬੜੇ ਐਕਸਾਈਟਿੰਗ ਹੋਣਗੇ. ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ, ਮੈਂ ਤੁਹਾਡਾ ਦੋਸਤ ਅਤੇ ਹੋਸਟ ਹਰਜਿੰਦਰ ਸਿੰਘ ਗਿੱਲ. ਸੋ ਅਰਮਾਨ ਅਤੇ ਇਸ਼ਾਨ ਵੀ ਆਪਣੇ ਨਾਲ ਨੇ, ਆਪਾਂ ਥੋੜ੍ਹਾ ਜਿਹਾ ਉਹਨਾਂ ਦੇ ਕੋਲੋਂ ਵੀ ਇਨਫੋਰਮੇਸ਼ਨ ਲੈਂਦੇ ਹਾਂ. ਸੋ ਇਸ਼ਾਨ ਨੇ ਵੀ ਹੱਥ ਖੜਾ ਕੀਤਾ, ਸੋ ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦਾ. ਕੁਇਕ ਰੱਖਾਂਗੇ ਥੋੜ੍ਹੀ ਜਿਹੀ ਗੱਲ.
2: ਹਾਂਜੀ, ਤੇ ਵੈਨ ਇੰਗਲੈਂਡ ਐਂਡ ਅਰਜਨਟੀਨਾ ਨੇ ਵੇਸ ਕਰਨਾ ਹੈ, ਉਹ ਵੀ ਵੱਡਾ ਮੈਚ ਹੋਣਾ ਆ. ਬਟ ਮਾਈ ਓਪੀਨੀਅਨ ਫਰਾਂਸ ਐਂਡ ਸਪੇਨ ਦਾ ਲਾਈਕ ਮੋਸਟ ਜ਼ਿਆਦਾ ਲਾਈਕ ਬਿਗੈਸਟ ਮੈਚ ਹੋਣਾ ਆ ਸੋ ਫਾਰ, ਬਿਕਾਜ਼ ਦ ਟੀਮਸ ਆਰ ਲਾਈਕ ਮੋਸਟਲੀ ਹੈਵ ਅ ਚਾਂਸ ਆਫ ਵਿਨਿੰਗ ਵਰਲਡ ਕੱਪ, ਸਪੇਨ ਵਰਸਿਸ ਫਰਾਂਸ ਆ, ਹੈਨਾ. And if donne like went against each other, it's a very big game, so they can actually, so if when they go against each other, they'll see like who will actually win.
0: ਓਕੇ ਦੈਟਸ ਇੰਟਰਸਟਿੰਗ ਤੇ ਅਸੀਂ ਅੱਗੇ ਚੱਲ ਕੇ ਦੋਸਤੋ ਇੱਕ ਹੋਰ ਜਦੋਂ ਹੁਣ ਅਰਮਾਨ ਇਸ਼ਾਨ ਤੇ ਸਹਿਜ ਅੱਜ ਮੇਰੇ ਨਾਲ ਕੋ ਹੋਸਟ ਕਰ ਹੀ ਰਹੇ ਨੇ ਤੇ ਥੋੜਾ ਜਿਹਾ ਹੋਰ ਕੱਲ 11 ਤਰੀਕ ਨੂੰ ਜਿਹੜਾ ਸਪੋਰਟਸ ਦੇ ਵਿੱਚ ਇੱਕ ਹੋਰ ਬਹੁਤ ਐਕਸਾਈਟਮੈਂਟ ਰਹੀ ਸੀ ਉਹ ਕੀ ਸੀ ਔਰ ਉਹਦੇ ਵਿੱਚ ਲਾਸਟ ਦੇ ਉੱਤੇ ਥੋੜੀ ਡਿਸਅਪੁਆਇੰਟਮੈਂਟ ਦੇਖਣ ਨੂੰ ਮਿਲੀ ਉਹ ਕੀ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਇਸ ਤਰ੍ਹਾਂ ਜੁੜੇ ਰਹੋ ਇੱਕ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਅਗਲੀ ਗੱਲਬਾਤ ਦੇ ਨਾਲ ਜੁੜਾਂਗੇ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਨਜ਼ਰੀਆਂ ਐਂਡ ਓਪੀਨੀਅਨ ਵੀਕਐਂਡ ਦੇ ਉੱਤੇ ਸਾਡਾ ਇਹ ਸ਼ੋਅ ਹੁੰਦਾ ਜੀ ਤੇ ਵੀਕਡੇਜ਼ ਦੇ ਵਿੱਚ ਤੁਸੀਂ ਸਾਨੂੰ ਇੱਕ ਵੱਖਰੇ ਚੈਨਲ ਦੇ ਉੱਪਰ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਉਹਦੇ ਵੇਰਵੇ ਲੈਣੇ ਆ ਤਾਂ ਸਾਨੂੰ ਜੀ ਮੀਡੀਆ ਗਰੁੱਪ ਤੇ ਫੋਲੋ ਕੀਤਾ ਜਾ ਸਕਦਾ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਾਡੇ ਵੱਖਰੇ ਵੱਖਰੇ ਪਲੇਟਫਾਰਮ ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋਅ .com ਜਾਂ 6474006862 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਮਨਜੀਤ ਗਿੱਲ ਹੋਰਾਂ ਨੂੰ ਕਾਲ ਕੀਤੀ ਜਾ ਸਕਦੀ ਹੈ 416-669-1379 ਮਨਮੋਹਨ ਵਾਰਿਸ ਹੋਰਾਂ ਦੇ ਸ਼ੋਅ ਦੀਆਂ ਟਿਕਟਸ ਚਾਹੀਦੀਆਂ ਨੇ ਜਾਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਤਾਂ ਵੀ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 647-4-0-0-6862 6472 6462 ਵਾਪਸ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: राजधानी स्वीट्स,
1: ये सचमुच है स्वाद की राजधानी। खुद आइए, दोस्तों को भी लाइए।
2: राजधानी राजधानी राजधानी
0: राजधानी स्वीट्स एंड रेस्टोरेंट, द लार्जेस्ट इंडियन वेजिटेरियन रेस्टोरेंट चेन इन कनाडा। फाइंड आउट मोर एट rajdhanisweets.ca।
3: नजरिया प्रोग्राम के नाल जुड़े हुए सारे ही दोस्तों का निघा स्वागत जी। और इस गलबात साढ़े इस प्रोग्राम थोड़े तक पहुँचाने लिए सानू ऑप्टिकल वन हमेशा हेल्प करता है। 905-455-0752 उन्हों का टैलीफोन नंबर है और दो लोकेशन तो सेवावान देंगे ने। तुम एनी टाइम उन्होंने कॉल करके अपनी कोई भी अपॉइंटमेंट बनानी है तो जरूर उन्होंने संपर्क किया जा सकता है। 905-455-0752 उन्हों का टैलीफोन नंबर है। और तुम किसी प्रकार दिया भी एनक लैनिया ने जां अखां का चैकअप करवाना है, स्पैशलिस्ट के नाल अपॉइंटमेंट की जरूरत है तो थोड़ी मदद करते हैं ऑप्टिकल वन वाले। 9054550752 टैलीफोन नंबर है। दुनिया भर के कितने भी ट्रैवल तुम करना तो कटारिया टूर्स एंड ट्रैवल 905-678-1200 से गल की जा सकती है। प्रीमियम आटो रिपेयर एंड यूज कार सेल्स तो गुरपीट अड्डा जी 416-747-6800 संपर्क कर सकते हो। ट्राई सिटी प्रोफेसनल रियल्टी ब्रोकरेज तो अवतार सिंह जी बडयाल 416-464-2067 से उन्होंने गल की जा सकती है। किंग टोइंग कितने टोइंग दवा चाहिए ने तो फिर 416-677-2222 से संपर्क किया जा सकता है। तो दोस्तों रियल स्टेट कोई भी ट्रांजैक्शन तुम करनी है तो रीमैक्स प्रेजिडेंट रियल्टी तो मनजीत गिल मेरे नाल संपर्क करना हो 416-679-1379 से कॉल कर सकते हो। साढ़े को एक बड़ी प्यारी बहुत खुली डुली एक बैडरूम की लीगल बेसमेंट जी 1 अगस्त तो खाली हो जा रही है। अगर तुम उसको रेंट पर लेना बोवे ड्राइव एंड होर इंटायरी तो बिल्कुल कॉर्नर के मौजूद है। इसको देखने के वास्ते 416-679-1379 से संपर्क कर लियो। जेकर कोई थोड़े पास तकरीबन 6000 स्क्वेयर फीट का इंडस्ट्रियल यूनिट है जिद नाल तकरीबन 8-10 ट्रेलर पार्क करने की सुविधा भी हो भी तुम सू अगर उसको बेचना है तो फिर 416-679-1379 से कॉल कर लेनी है। तो इस तरह का एक इंडस्ट्रियल यूनिट सानू कोई 4000 स्क्वेयर फीट का हो जिदा एक जिद ड्राइव इंड डोर हो भी अगर तुम उसको भी बेचना तो 416-679-1379 से संपर्क कर लियो जी। 416-669-1379 मेरा टेलीफोन नंबर है।
4: प्रोग्राम के इस हिस्से को थोड़े तक पहुंचता करने के लिए कटारिया टूर्स एंड ट्रैवल्स की टीम का सानू साथ मिल रहा है। सो कटारिया टूर्स एंड ट्रैवल्स जाने पछाने नाम है। सो वन वे या रिटर्न टिकट्स के लिए सस्तियां एयर टिकट्स वेकेशन पैकेज या किसी तरह के डॉक्यूमेंटेशन मदद चाहिए है तो कटारिया टूर्स एंड ट्रैवल्स नू कॉल की जा सकती है 905-678-1200 905-678-1200। टोरंटो तो दिल्ली जाना है तो $1,099 की वन वे टिकट मिल सकती है। दिल्ली तो टोरंटो $1,090 की। इस तरह ही टोरंटो तो अमृतसर वन वे टिकट सिर्फ 1188 की है। जो रिटर्न टिकट की गल करा तो दिल्ली तो टोरंटो आना किसी ने तो $1,699, टोरंटो तो दिल्ली $1,475, टोरंटो तो अमृतसर $1,999। सो लिमिटेड डेट्स होनगियां, लिमिटेड टिकट्स होनगियां। बाकी वेरवियां दे लई कॉल करो 905-678-1200 905-678-1200 कटारिया टूर्स एंड ट्रैवल्स। ऑप्टिकल वन दो लोकेशन ने इन्हां दियां 905-455-0752 905-455-0752 ते तुसीं कॉल करनी है। ऑप्टिकल वन दो वक्रे वक्रे लोकेशन तो सर्व करते हैं। साडे प्रोग्राम का रेफरेंस जरूर दिओ। सो एक तां शेल्डन कॉलेज की बैक साइड के उत्ते इन्हां दी लोकेशन है, उत्थे तुसीं जा सकते हो। तो या तुसीं अपना एक दूसरी लोकेशन है इन्हां दी गोर एंड कंट्री साइड के एरिए। सो जिहड़ी भी लोकेशन तुहाडे नज़दीक है तुसीं इक वारी विजिट जरूर करो, साडे प्रोग्राम का रेफरेंस दे दिओ ते ऑप्टिकल वन तुहाडे लई जिस तरह दियां भी तुहाडियां कोई रिक्वायरमेंट्स होणगियां आई एग्जामीनेशन नूं लैके बच्चियां लई वड्डियां लई और इंश्योरेंस कंपनीज नाल डायरेक्ट डील करदे आ कॉल करो, साडे प्रोग्राम का रेफरेंस जरूर दिओ 905-455-0752 ऑप्टिकल वन का फोन नंबर होगा। नाल ही दोस्तों दस दिंदे आ कि द रॉयल सिटी कंस्ट्रक्शन अजय सिंह ਇਹ ਤੁਹਾਡੀ ਸੇਵਾ ਚ ਹਾਜ਼ਰ ਨੇ। ਜੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੱਡੀ ਛੋਟੀ ਕੋਈ ਰੈਨੋਵੇਸ਼ਨ ਕਰਵਾਉਣੀ ਹੈ, ਕੋਈ ਲੀਗਲ ਬੇਸਮੈਂਟ ਬਣਾਉਣੀ ਹੈ, ਪਰਮਿਟਸ ਜਾਂ ਹੋਰ ਬਾਕੀ ਸਾਰੀਆਂ ਫਾਰਮੈਲਿਟੀਜ਼ ਤੋਂ ਲੈ ਕੇ ਹਰ ਇੱਕ ਕੰਮ ਜਿਹੜਾ ਹੈ ਪੂਰਾ ਨੇਪਰੇ ਜਾਣਗੇ, ਕੰਪਲੀਟ ਫਿਨਿਸ਼ ਕਰਨ ਤੱਕ ਪ੍ਰੋਫੈਸ਼ਨਲ ਪੇਂਟ ਦੀਆਂ ਸਰਵਿਸਿਜ਼ ਚਾਹੀਦੀਆਂ ਨੇ, ਕਿਚਨ ਰੀਮਾਡਲ ਕਰਨੀ ਹੈ, ਵਾਸ਼ਰੂਮ ਨੂੰ ਰੈਨੋਵੇਟ ਕਰਨਾ ਹੈ ਜਾਂ ਫੁੱਲ ਹੋਮ ਰੈਨੋਵੇਸ਼ਨ ਦੀਆਂ ਸੇਵਾਵਾਂ ਚਾਹੀਦੀਆਂ ਤਾਂ ਦ ਰਾਇਲ ਸਿਟੀ ਕੰਸਟਰਕਸ਼ਨ ਅਜੇ ਸਿੰਘ ਤੇਰਾਂ ਦੀ ਟੀਮ 437-766-5158 437 7665158 ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਮਨਜੀਤ ਸਿੰਘ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਆਪਣੀ ਕੋਈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਦੇ ਲਈ ਕੋਈ ਵੀ ਬਿਜ਼ਨਸ ਚਾਹੀਦਾ, ਤੁਹਾਨੂੰ ਕੋਈ ਲੀਜ਼ ਦੇ ਉੱਤੇ ਪ੍ਰੋਪਰਟੀ ਦੇਖ ਰਹੇ ਹੋ ਜਾਂ ਲੀਜ਼ 'ਤੇ ਕੋਈ ਪ੍ਰੋਪਰਟੀ ਦੇਣਾ ਚਾਹੁੰਦੇ ਹੋ ਤਾਂ ਮਨਜੀਤ ਸਿੰਘ ਗਿੱਲ ਔਰ ਨਾਲ ਹੀ ਕੋਈ ਬ੍ਰੈਂਡ ਨਿਊ ਘਰ ਅਗਰ ਬਾਏ ਕਰਨੇ ਆ ਬਿਲਡਰ ਦੇ ਕੋਲੋਂ, ਵੱਖਰੇ ਵੱਖਰੇ ਪ੍ਰੋਜੈਕਟਸ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਅਵੇਲੇਬਲ ਨੇ, ਸੋ ਵੱਖਰੀ ਵੱਖਰੀ ਪ੍ਰਾਈਸ ਰੇਂਜ ਦੇ ਵਿੱਚ ਤੁਸੀਂ 4-5 ਲੱਖ ਤੋਂ ਸ਼ੁਰੂ ਹੋ ਕੇ ਤਾਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਬ੍ਰੈਂਡ ਨਿਊ ਘਰਾਂ ਨੂੰ ਬਾਏ ਕਰਨ ਦੀ ਕੋਈ ਰਿਕੁਆਇਰਮੈਂਟ ਹੈ ਤਾਂ ਇੱਕ ਵਾਰੀ ਕਾਲ ਜ਼ਰੂਰ ਕਰੋ ਮਨਜੀਤ ਸਿੰਘ ਗਿੱਲ 4166691379 ਮਨਜੀਤ ਸਿੰਘ ਗਿੱਲ। ਨਾਲ ਹੀ ਦੱਸ ਦਿੰਦੇ ਜੀ ਪੰਜਾਬੀ ਬਾਈ ਨੇਚਰ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ, ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਆਪਣੀ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਵੇਰਵੇ ਚਾਹੀਦੇ ਤਾਂ ਪੰਜਾਬੀ ਬਾਈ ਨੇਚਰ .ca ਤੇ ਜਾ ਸਕਦੇ ਹੋ। ਵੈਜ ਨਾਨ ਵੈਜ ਹਰ ਤਰ੍ਹਾਂ ਦੇ ਖਾਣੇ, ਹਾਈ ਐਂਡ ਲਾਈਵ ਕੇਟਰਿੰਗ, ਮਲਟੀਪਲ ਫੂਡ ਟਰੱਕਸ ਨੇ ਇਹਨਾਂ ਦੇ ਕੋਲ ਤੇ ਤੁਸੀਂ ਕੋਈ ਵੀ ਬੁਕਿੰਗ ਕਰਨੀ ਹੈ ਤਾਂ 416-937-2061 ਦੇ ਉੱਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਕਿੰਗ ਟੋਇੰਗ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ 24 ਘੰਟੇ 7 ਦਿਨ। ਅਮੈਰੀਕਾ ਜਾਂ ਕੈਨੇਡਾ 'ਚ ਕਿਤੇ ਵੀ ਤੁਹਾਡਾ ਟਰੈਕਟਰ ਟ੍ਰੇਲਰ ਖਰਾਬ ਹੋ ਗਿਆ ਜਾਂ ਕੈਨੇਡਾ ਵਾਈਡ ਕਿਤੇ ਵੀ ਤੁਹਾਡੀ ਕਾਰ ਖਰਾਬ ਹੋ ਗਈ ਹੈ ਤਾਂ ਤੁਸੀਂ ਆਪਣੇ ਕੋਲ ਨੰਬਰ ਹੈਂਡੀ ਰੱਖੋ 416-677-2222 416-677-2222। ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ ਤੇ ਤੁਹਾਨੂੰ ਜਿਸ ਤਰ੍ਹਾਂ ਦੀ ਵੀ ਕੋਈ ਰਿਕੁਆਇਰਮੈਂਟ ਹੋਏਗੀ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਆਪਣੇ ਫਲੈਟ ਬੈਡ ਆਪਣੇ ਟਰੈਕਟਰ ਟ੍ਰੇਲਰ ਲਈ, ਹੈਵੀ ਡਿਊਟੀ ਟੋਇੰਗ ਲਈ ਤੇ ਜਾਂ ਕੈਨੇਡਾ ਵਾਈਡ ਆਪਣੀ ਗੱਡੀਆਂ ਦੇ ਲਈ ਕਿੰਗ ਟੋਇੰਗ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ। ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਨੂੰ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਹਾਂ, ਜਿਨ੍ਹਾਂ ਦਾ ਐਡਰੈਸ ਹੈ 2915 ਅਰਜਨਟੀਆ ਰੋਡ, ਯੂਨਿਟ ਨੰਬਰ 2 ਮਿਸੀਸਾਗਾ ਦੇ ਵਿੱਚ, ਹਾਈਵੇ 401 ਵਿੰਸਟਨ ਚਰਚਿਲ ਅਰਜਨਟੀਆ ਦਾ ਏਰੀਆ। ਔਰ ਇੱਕ ਸਪੈਸ਼ਲ ਡਿਸਕਾਊਂਟ ਤੁਹਾਡੇ ਲਈ ਅਸੀਂ ਆਫਰ ਕਰ ਰਹੇ ਹਾਂ, 3 ਪੀਸਿਸ ਦਾ ਵਰਲਪੂਲ 3 ਪੀਸ ਆਫ ਅਪਲਾਇੰਸਿਸ ਪੈਕੇਜ ਸਿਰਫ $2799 ਮਿਲ ਸਕਦਾ। ਸੋ ਇਹ ਲਿਮਿਟਡ ਟਾਈਮ ਲਈ ਆਫਰ ਹੈ, ਸੋ ਇੱਕ ਵਾਰੀ ਕਾਲ ਕਰੋ। 36 ਇੰਚ ਦਾ ਰੈਫਰੀਜਰੇਟਰ ਸਟੇਨਲੈਸ ਸਟੀਲ ਔਰ ਇਨਸਾਈਡ ਜਿਹੜਾ ਵਾਟਰ ਡਿਸਪੈਂਸਰ ਦੇ ਨਾਲ ਹੈ, 30 ਇੰਚ ਦਾ ਸਟੇਨਲੈਸ ਸਟੀਲ ਇਲੈਕਟ੍ਰਿਕ ਰੇਂਜ ਤੇ 24 ਇੰਚ ਸਟੇਨਲੈਸ ਸਟੀਲ ਡਿਸ਼ ਵਾਸ਼ਰ। ਇਹ 3 ਚੀਜ਼ਾਂ ਦਾ ਪੈਕੇਜ ਜਿਹੜਾ 3 ਪੀਸਿਸ ਦਾ ਸਿਰਫ $2799 ਦੇ ਵਿੱਚ ਮਿਲ ਸਕਦਾ। ਇਸ ਤਰ੍ਹਾਂ ਹੀ ਤੁਸੀਂ ਵਰਲਪੂਲ ਲਾਂਡਰੀ ਪੇਅਰ ਸਟਾਰਟ ਹੋ ਜਾਂਦੇ ਜੀ $1199 ਤੋਂ, ਤੇ ਨਾਲ ਇੱਕ ਸਪੈਸ਼ਲ ਡੀਲ 75 ਇੰਚ ਸੈਮਸੰਗ ਟੀਵੀ ਤੇ ਜੇ ਗੱਲ ਕਰਾਂ ਤਾਂ $799 ਤੋਂ ਵੀ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ। ਸੋ ਹੁਣੇ ਹੀ ਕਾਲ ਕਰੋ ਡਰੀਮ ਹੋਮ ਅਪਲਾਇੰਸਿਸ 905-805-3000 905-805-3000 ਡਰੀਮ ਹੋਮ ਅਪਲਾਇੰਸਿਸ। ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਵੱਡੇ ਛੋਟੇ ਸਟੋਰ ਤੋਂ ਤੁਸੀਂ ਕੋਈ ਫਲਾਇਰ ਦੇਖਿਆ ਜਾਂ ਕੋਈ ਆਨਲਾਈਨ ਕੋਈ ਕੋਟੇਸ਼ਨ ਦੇਖੀ ਹੈ, ਉਹ ਇਹਨਾਂ ਨੂੰ ਲਿਜਾ ਕੇ ਦਿਖਾ ਦਿਓ, ਉਸ ਰੇਟ ਨੂੰ ਮੈਚ ਹੀ ਨਹੀਂ ਬਲਕਿ ਬੀਟ ਕਰਨਗੇ। ਡਰੀਮ ਹੋਮ ਅਪਲਾਇੰਸਿਸ 905-805-3000 ਦੇ ਉੱਤੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਨਾਲ ਹੀ ਆਪਣੇ ਪ੍ਰੋਗਰਾਮ ਨੂੰ ਰਾਜਧਾਨੀ ਸਵੀਟਸ ਵੱਲੋਂ ਸਪੋਂਸਰ ਕੀਤਾ ਜਾਂਦਾ ਹੈ, ਰਾਜਧਾਨੀ ਸਵੀਟਸ .ca ਵੈਬਸਾਈਟ 'ਤੇ ਜਾ ਕੇ ਤੁਸੀਂ ਜ਼ਿਆਦਾ ਵੇਰਵੇ ਲੈ ਸਕਦੇ ਹੋ। ਵੱਖਰੀਆਂ ਵੱਖਰੀਆਂ ਇਸ ਵੇਲੇ 26 ਤੋਂ ਵੱਧ ਲੋਕੇਸ਼ਨਸ ਨੇ, ਕੁਝ ਨਵੀਆਂ ਲੋਕੇਸ਼ਨਸ ਵੀ ਇਸ ਸਾਲ ਦੇ ਵਿੱਚ ਅਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਖੁੱਲ੍ਹਣੀਆਂ ਨੇ। ਸੋ 100% ਪਿਓਰ ਵੈਜੀਟੇਰੀਅਨ ਖਾਣਿਆਂ ਦੇ ਲਈ ਰਾਜਧਾਨੀ ਸਵੀਟਸ .ca ਤੋਂ ਵਧੇਰੇ ਵੇਰਵੇ ਲੈ ਜਾ ਸਕਦੇ ਨੇ। ਜਸਵੀਰ ਸਿੰਘ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਸਾਡੇ ਪ੍ਰੋਗਰਾਮ ਦੇ ਸਪੋਂਸਰ ਹੈ, ਸੋ ਕਿਸੇ ਵੀ ਤਰ੍ਹਾਂ ਦੇ ਕਰਜ਼ਿਆਂ 'ਚ ਫਸ ਗਏ ਹੋ ਤਾਂ ਜਸਵੀਰ ਸਿੰਘ ਹੁੰਦਲ ਸਾਹਿਬ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਨੰਬਰ ਹੈ 416-502-3100 ਜਸਵੀਰ ਸਿੰਘ ਹੁੰਦਲ ਜੀ ਦਾ ਫੋਨ ਨੰਬਰ ਹੈ। ਸੋ ਅਜੋ ਹੁਣ ਅਰਮਾਨ ਸ਼ਾਂਤ ਸਾਹਿਤ ਕੋਲੋਂ ਥੋੜ੍ਹਾ ਜਿਹਾ ਜਦੋਂ ਸਪੋਰਟਸ ਦੀ ਗੱਲ ਚੱਲ ਰਹੀ ਹੈ ਤਾਂ ਕੱਲ ਕਿਹੜੀ ਹੋਰ ਇੱਕ ਨਵੀਂ ਐਕਸਾਈਟਮੈਂਟ ਸੀ ਸਹਿਜ, ਪਹਿਲਾਂ ਦੱਸੋ ਤਾਂ ਕੀ ਐਕਸਾਈਟਮੈਂਟ ਸੀ? ਤਾਂ ਮੈਂ ਤੁਹਾਨੂੰ ਦੇਖ ਰਿਹਾ ਸੀ ਜਦੋਂ ਕੱਲ ਆਖਰੀ ਮੂਮੈਂਟ ਦੇ ਉੱਤੇ ਕਲੋਜ਼ਿੰਗ ਹੋਈ ਜਦੋਂ ਉਸ ਇਵੈਂਟ ਦੀ, ਤਾਂ ਤੁਸੀਂ ਥੋੜੇ ਅਪਸੈਟ ਜਿਹਾ ਲੱਗ ਰਿਹਾ ਸੀ, ਪਹਿਲਾਂ ਦੱਸੋ ਹੋਇਆ ਕੀ?
5: ਹਾਂਜੀ, ਇਹਦੇ ਵਿੱਚ ਕੱਲ੍ਹ ਦੇ ਤੁਸੀਂ ਇੱਕ ਚੀਜ਼ ਮੈਂ ਇਹ ਕਹਿਣਾ ਚਾਹੁੰਦਾ ਹਾਂ ਦੈਟ ਜੁਲਾਈ 11 ਨੂੰ ਇੱਕ ਬਹੁਤ ਵੱਡਾ ਤੁਸੀਂ ਕਹਿ ਸਕਦੇ ਸਪੋਰਟਿੰਗ ਵਾਈਜ਼ ਬਹੁਤ ਵੱਡੇ ਇਵੈਂਟਸ ਹੋਇਆ। 2 ਤਾਂ ਆਪਣੇ ਕੁਆਟਰ ਫਾਈਨਲ ਮੈਚਿਸ ਹੋਇਆ, ਇੱਕ ਤਾਂ 5 ਵਜੇ ਸੀਗਾ, ਫਿਰ 9 ਵਜੇ, ਅਤੇ ਅਰਾਊਂਡ ਤੁਸੀਂ ਕਹਿ ਸਕਦੇ 11 ਵਜੇ UFC ਦੇ ਜਿਹਦੇ ਮੈਚਿਸ ਹੁੰਦੇ ਆ, ਸੋ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਜਿਹਦੇ ਮੈਚਿਸ ਹੁੰਦੇ ਆ, 329th ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦਾ ਜਿਹੜਾ ਮੈਚ ਸੀਗਾ ਉਹ ਹੋਣ ਜਾ ਰਿਹਾ ਸੀਗਾ ਕੱਲ੍ਹ। ਅਤੇ ਇਹਦੇ ਵਿੱਚ ਬਹੁਤ ਹੀ ਸਪੈਸ਼ਲ ਚੀਜ਼ ਇਹ ਸੀਗਾ ਦੈਟ 5 ਸਾਲ ਬਾਅਦ ਇੱਕ player ਜਿਨ੍ਹਾਂ ਦਾ ਨਾਮ ਹੈਗਾ ਕੋਨਰ ਮੈਕਗ੍ਰੇਗਰ ਆਫਟਰ 5 ਇਅਰਸ ਉਹ ਵਾਪਸ ਆਏ ਸੀਗੇ ਫਾਈਟ ਕਰਨ ਨੂੰ ਟਾਈਟਲ ਸ਼ੋਟ ਲਈ ਟਾਈਟਲ ਫਾਈਟ ਦੇ ਵਿੱਚ ਵਰਸਸ ਮੈਕਸ ਹੋਲੋਵੇ ਤੇ
4: ਸੋ ਇੱਥੇ ਦੱਸ ਦਿੰਦੇ ਯੂ ਐਫ ਸੀ ਮੈਚ ਦੀ ਅਸੀਂ ਗੱਲ ਕਰ ਰਹੇ ਹਾਂ ਸੋ ਯੂ ਐਫ ਸੀ ਦੇ ਦੋ ਜਿਹੜੇ ਪਲੇਅਰਸ ਦਾ ਜ਼ਿਕਰ ਕਰ ਰਿਹਾ ਬੇਸ਼ੱਕ ਕੱਲ੍ਹ ਦੇ ਦਿਨ ਕਾਫੀ ਸਾਰੇ ਮੈਚਿਸ ਨੂੰ ਲੈ ਕੇ ਐਕਸਾਈਟਮੈਂਟ ਬਣੀ ਹੋਈ ਸੀ ਬਟ ਜਿਹੜਾ ਇਹ ਲਾਸਟ ਮੈਚ ਸੀ ਉਹਦੇ ਬਾਰੇ ਸਹਿਜ ਹੁਣ ਸਾਨੂੰ ਦੱਸਦੇ ਆ ਕਿ ਯੂ ਐਫ ਸੀ ਜਿਹੜੇ ਦੋਸਤ ਦੇਖਦੇ ਨੇ ਉਹ ਤਾਂ ਭਲੀ ਭਾਂਤ ਵਾਕਫ ਹੋਣਗੇ ਹੋ ਸਕਦਾ ਬਹੁਤ ਜ਼ਿਆਦਾ ਸਾਡੇ ਜਿਹੜੇ ਲਿਸਨਰਸ ਨੇ ਇਹਦੇ ਨਾਲ ਜ਼ਿਆਦਾ ਕਿਤੇ ਇੰਟਰੈਕਟ ਨਾ ਹੁੰਦੇ ਹੁਣ ਬੱਚਿਆਂ 'ਚ ਤਾਂ ਆਈ ਐਮ ਸ਼ੋਰ ਕਿ ਜਾਂ ਜਿਹੜੇ ਇੱਥੋਂ ਦੇ ਬੋਰਨ ਬਰੋਟ ਅਪ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਪਾਪੂਲਰ ਹੈ ਇਹ ਜਿਹੜੀ ਗੇਮ ਹੈ ਪਰ ਸ਼ਾਇਦ ਬਹੁਤ ਜ਼ਿਆਦਾ ਲਿਸਨਰਸ ਨਾ ਧਿਆਨ ਦਿੰਦੇ ਹੁਣ ਇਸ ਗੇਮ 'ਤੇ
5: ਹਾਂਜੀ ਇਹਦੇ ਵਿੱਚ ਜਿਹਨਾਂ ਨੂੰ ਨਹੀਂ ਵੀ ਪਤਾ ਯੂ ਐਫ ਸੀ ਦੇ ਵਿੱਚ ਕੀ ਹੁੰਦਾ ਬੇਸਿਕਲੀ ਐਮ ਐਮ ਏ ਹੁੰਦਾ ਆ ਉਹਦਾ ਮਿਕਸ ਮਾਰਸ਼ਲ ਆਰਟਸ ਦਾ ਸੋ ਇਟਸ ਅ ਕੰਬੈਟ ਸਪੋਰਟਸ ਫਾਈਟਿੰਗ ਆ ਤੇ ਇਹਦੇ ਵਿੱਚ
4: ਇਹ ਫੇਕ ਨਹੀਂ ਹੁੰਦਾ ਲੜਾਈ ਜਿਹੜੀ ਆ ਡਰਾਮਾ ਨਹੀਂ ਹੁੰਦਾ ਇਹ ਰੀਅਲੀ ਕਿੱਕ ਵੱਜਦੀ ਆ ਰੀਅਲੀ ਮੁੱਕਾ ਵੱਜਦਾ ਹੈ ਰੀਅਲੀ ਸਾਰਾ ਜਿਹੜੀ ਫਾਈਟ ਹੋ ਰਹੀ ਹੁੰਦੀ ਹੈ ਔਰ ਫ੍ਰੀ ਸਟਾਈਲ ਕਾਇੰਡ ਹੁੰਦਾ ਹੈ
5: ਹਾਂਜੀ ਇਹਦੇ ਵਿੱਚ ਤੁਸੀਂ ਕਹਿ ਸਕਦੇ ਬੋਕਸਿੰਗ ਹੁੰਦਾ ਆ ਕਿੱਕ ਬੋਕਸਿੰਗ ਜੁਜਿਤਸੂ ਮੁਏ ਥਾਈ ਸਾਰਾ ਕੁਛ ਰੈਸਲਿੰਗ ਵੀ ਹੋ ਗਿਆ ਆ ਸਾਰਾ ਕੁਛ ਜਿੰਨੇ ਵੀ ਟੈਕਨੀਕਸ ਹੁੰਦੇ ਆ ਯੂਜ਼ ਹੁੰਦੇ ਆ ਅਤੇ ਇਸ ਫਾਈਟ ਦੇ ਵਿੱਚ ਬਹੁਤ ਬੰਦਿਆਂ ਨੂੰ ਇਹ ਐਕਸਾਈਟਮੈਂਟ ਸੀਗਾ ਦੈਟ ਕੋਨਰ ਮੈਕਗ੍ਰੇਗਰ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਆ ਇੱਕ ਫੇਸ ਆਫ ਯੂ ਐਫ ਸੀ ਆ ਬਿਕੋਜ਼ ਜਿੰਨੇ ਵੀ ਅਸੀਂ ਕਹਿ ਸਕਦੇ ਆ ਕੋਨਰ ਮੈਕਗ੍ਰੇਗਰ ਦੇ ਮੈਚਿਸ ਹੋਏ ਆ ਸਭ ਤੋਂ ਵੱਡੇ ਮੈਚਿਸ ਹੋਏ ਆ ਸਟ੍ਰੀਮਿੰਗ ਵਾਈਜ਼ ਪੇਪਰ ਵਿਊ ਵਾਈਜ਼ ਅਤੇ ਮਨੀ ਵਾਈਜ਼ ਫਿਰ ਪਲੇਅਰਸ ਐਂਡ ਫਿਰ ਉਹਨਾਂ ਦੀ ਜਿਹਦੀ ਟੀਮ ਆ ਸਾਰਿਆਂ ਦੀ ਅਤੇ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਆ ਦੈਟ ਸਭ ਤੋਂ ਵੱਡਾ ਯੂ ਐਫ ਸੀ ਫਾਈਟ ਕੋਨਰ ਮੈਕਗ੍ਰੇਗਰ ਵਰਸਿਸ ਖਬੀਬ ਸੀਗਾ ਜਿਹਦੇ ਕਿ ਖਬੀਬ ਇੱਕ ਰਸ਼ੀਅਨ ਫਾਈਟਰ ਆ ਹੁਣ ਤਾਂ ਰਿਟਾਇਰ ਹੋ ਗਏ ਆ ਬਟ ਫਿਰ ਵੀ ਜਿੱਦਾਂ ਕੋਚ ਕਰਦੇ ਰਹਿੰਦੇ ਆ ਅਤੇ ਜਦੋਂ ਅਸੀਂ ਟੋਕ ਗੱਲ ਕਰਦੇ ਹਾਂ ਕੱਲ੍ਹ ਦੀ ਮੈਚ ਬਾਰੇ ਕੱਲ੍ਹ ਦੇ ਮੈਚ ਤਾਂ ਕਰਕੇ ਮੈਂ ਅਪਸੈਟ ਸੀਗਾ ਬਿਕੋਜ਼ ਅਸੀਂ ਇਹ ਕਹਿ ਸਕਦੇ ਹਾਂ ਇੱਕ ਮਿੰਟ ਦੇ ਵਿੱਚ ਹੀ ਆਪਣਾ ਜਿਹੜਾ ਫਾਈਟ ਸੀਗਾ ਉਹ ਖਤਮ ਹੋ ਗਿਆ ਸੀਗਾ ਟੋਟਲ 5 ਰਾਊਂਡ ਹੋਣੇ ਸੀਗੇ 5 ਮਿੰਟ ਦੇ ਈਚ ਸੋ ਬੇਸਿਕਲੀ 25 ਮਿੰਟਸ ਬਟ ਪਹਿਲੇ ਰਾਊਂਡ ਦੇ ਵਿੱਚ ਹੀ ਇੱਕ ਮਿੰਟ ਦੇ ਵਿੱਚ ਹੀ ਖਤਮ ਹੋ ਗਿਆ ਸੀਗਾ ਬਿਕੋਜ਼ ਜਿਹੜਾ ਕੋਨਰ ਮੈਕਗ੍ਰੇਗਰ ਸੀਗੇ ਉਹਨਾਂ ਨੇ ਆਪਣਾ ਜਿਹੜਾ ਰਾਈਟ ਨੀ ਸੀਗਾ ਗੋਡਾ ਸੀਗਾ ਉਹਨਾਂ ਨੇ ਜਿੱਦਾਂ ਬੇਸਿਕਲੀ ਪ੍ਰੋਪਰਲੀ ਉਹਨਾਂ ਨੇ ਲੈਂਡ ਨਹੀਂ ਸੀ ਕੀਤਾ ਕਿੱਕ ਮਾਰਨ ਤੋਂ ਬਾਅਦ ਅਤੇ ਉਹਨਾਂ ਦਾ ਜਿਹੜਾ ਨੀ ਸੀਗਾ ਉਹ ਟਵਿਸਟ ਹੋ ਗਿਆ ਅਤੇ ਉਹ ਬਾਹਰ ਨੂੰ ਜਦੋਂ ਪੌਪ ਹੋ ਗਿਆ ਸੀਗਾ ਅਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਬਹੁਤ ਇੱਕ ਵੱਡੀ ਇੰਜਰੀ ਮਿਲ ਗਈ ਸੀਗੀ ਡਿਸਐਡਵਾਂਟੇਜ ਮਿਲ ਗਿਆ ਸੀਗਾ ਅਤੇ ਉਹਦੇ ਕਰਕੇ ਰੈਫਰੀ ਨੂੰ ਅਫਿਸ਼ਲਸ ਨੂੰ ਫਾਈਟ ਨੂੰ ਸਟੋਪ ਕਰਨਾ ਪਿਆ ਅਤੇ ਜਿਹਦੇ ਫੈਨਸ ਦੇਖਣਾ ਚਾਹੁੰਦੇ ਸੀਗੇ ਅਸਲੀ ਫਾਈਟ ਇਹ ਪੂਰਾ ਜਿਹਦਾ ਹਾਈਪ ਸੀਗਾ ਉਹਨਾਂ ਤੋਂ ਦੇਖ ਨਹੀਂ ਸੀ ਹੋਇਆ ਅਨਫੋਰਚੁਨੇਟਲੀ
4: ਸੋ ਉਹਦੇ ਅਚਾਨਕ ਆਪਣੇ ਹੀ ਸੱਟ ਲੱਗ ਗਈ ਸੋ ਓਪੋਨੈਂਟ ਪਲੇਅਰ ਦਾ ਕਰਕੇ ਨਹੀਂ ਬਲਕਿ ਉਹਦਾ ਜਦੋਂ ਕਿੱਕ ਮਾਰਨ ਲਈ ਜਦੋਂ ਲੈਂਡ ਹੋ ਰਿਹਾ ਸੀਗਾ ਤੇ ਉਹ ਗੋਡਾ ਜਿਹੜਾ ਕਾਇੰਡ ਆਫ ਨਿਕਲ ਗਿਆ ਉਹਦਾ ਤੇ ਇਹਦਾ ਕਰਕੇ ਫਿਰ ਇੱਕ ਮਿੰਟ ਸ਼ਾਇਦ 9-10 ਸੈਕਿੰਡ ਦੇ ਵਿੱਚ ਹੀ ਲੈਸ ਦੈਨ 2 ਮਿੰਟਸ ਦੇ ਵਿੱਚ ਜਿਹੜਾ ਇਹ ਇੰਨੀ ਐਕਸਾਈਟਮੈਂਟ ਬਣੀ ਹੋਈ ਸੀ ਤੁਸੀਂ ਮੈਨੂੰ ਕਹਿੰਦੇ ਸੀ ਵੀ ਕਿੰਨੇ ਲੋਕ ਇਕੱਠੇ ਹੋਏ ਆ ਕਿੰਨੀਆਂ ਮਹਿੰਗੀਆਂ ਟਿਕਟਸ ਬਾਏ ਕੀਤੀਆਂ ਬੇਸ਼ੱਕ ਬਾਕੀ ਮੈਚ ਵੀ ਦੇਖੇ ਪਰ ਦਿਸ ਵਾਜ਼ ਦਾ ਫਾਈਨਲ ਵਨ ਇੱਕ ਤਰ੍ਹਾਂ ਦੇ ਨਾਲ ਜ਼ਿਆਦਾ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਸੀ ਇਸ ਮੈਚ ਦੀ ਤੇ ਉਹ ਜਸਟ ਲੈਸ ਦੈਨ 2 ਮਿੰਟਸ ਦੇ ਵਿੱਚ ਹੀ ਉਹ ਫਿਨਿਸ਼ ਹੋ ਗਿਆ ਤੇ ਲੋਕਾਂ ਦੇ ਵਿੱਚ ਮੈਂ ਇਹ ਦੇਖ ਰਿਹਾ ਸੀ ਕਿ ਨਾ ਤਾਂ ਜਿੱਤ ਦੀ ਖੁਸ਼ੀ ਸੀ ਨਾ ਉਹਦੇ ਹਾਰਨ ਦਾ ਕੋਈ ਦੁੱਖ ਸੀ ਪਰ ਸਾਰੇ ਮਾਯੂਸ ਜਿਹਾ ਲੱਗ ਰਹੇ ਸੀਗੇ ਤੁਸੀਂ ਗੱਲ ਕਰ ਰਹੇ ਸੀ ਵੀ ਫਾਈਨੈਂਸ਼ੀਅਲ ਤੌਰ ਤੇ ਵੀ ਸਪੋਂਸਰਸ ਦੇ ਤੌਰ ਦੇ ਉੱਤੇ ਵੀ ਜਾਂ ਕਿੰਨੇ ਹੋਰ ਤਰੀਕਿਆਂ ਦੇ ਨਾਲ ਇੱਥੇ ਨਜ਼ਰਾਂ ਲੱਗੀਆਂ ਹੋਈਆਂ ਸੀਗੀਆਂ ਤੇ ਉਹ ਸਾਰੀ ਜਿਹੜੀ ਐਕਸਾਈਟਮੈਂਟ ਹੈ ਮੈਨੂੰ ਲੱਗਦਾ ਉਹ ਬਿਲਕੁਲ ਕਿਲ ਹੋ ਗਈ ਸੋ ਪਰ ਥੋੜ੍ਹਾ ਅਨਫੋਰਚੁਨੇਟ ਰਿਹਾ ਪਰ ਲੈਟਸ ਸੀ ਕਈ ਵਾਰੀ ਇਹ ਵੀ ਕੁਛ ਡੈਸਟਨੀ ਜਿੱਦਾਂ ਆਪਾਂ ਕਹਿੰਦੇ ਆ ਜਿਹੜੇ ਜਿਹੜਾ ਬੰਦਾ ਹੁਣ ਜਿੱਤਿਆ ਟਾਈਟਲ ਤਾਂ ਉਹਨੇ ਜਿੱਤਦਾ ਮਿਲ ਗਿਆ ਉਹਨੂੰ ਤੇ ਜਿਹੜਾ ਲੂਜ਼ ਕਰ ਗਿਆ ਹੁਣ ਉਹ ਆਪਣੀ ਫਾਈਟ ਕੀਤਿਆਂ ਬਿਨਾਂ ਸਿਰਫ ਇੰਜਰ ਹੋਣ ਇੰਜਰੀ ਦੇ ਕਰਕੇ ਇਹ ਜਿਹੜਾ ਲੂਜ਼ ਕਰ ਗਿਆ ਮੈਚ ਸੋ ਇਹ ਬੜਾ ਅਜੀਬ ਸਿਚੁਏਸ਼ਨ ਬਣ ਗਈ ਵੈਸੇ ਹੈ ਨਾ ਇਸ ਤਰ੍ਹਾਂ ਜਦੋਂ ਦੇਖਦੇ ਹਾਂ ਖੈਰ ਪ੍ਰੋਗਰਾਮ ਨਜ਼ਰੀਆ ਨੂੰ ਓਪੀਨੀਅਨ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਮੇਰੇ ਨਾਲ ਅਰਮਾਨ ਇਸ਼ਾਨ ਤੇ ਸਹਿਜ ਦੇ ਨਾਲ ਵੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸੋ ਜਿੱਥੇ ਫੀਫਾ ਵਰਲਡ ਕੱਪ ਦਾ ਵੀ ਜ਼ਿਕਰ ਚੱਲ ਰਿਹਾ ਤੇ ਉੱਥੇ ਨਾਲ ਦੇ ਨਾਲ ਯੂ ਐਫ ਸੀ ਦੇ ਕੱਲ੍ਹ ਦੇ ਜਿਹੜੇ ਇਸ ਮੈਚ ਦੇ ਬਾਰੇ 'ਚ ਵੀ ਅਸੀਂ ਗੱਲ ਕੀਤੀ ਹੈ ਅਤੇ ਹੋਰ ਵੀ ਗੱਲਾਂ ਬਾਤਾਂ ਕਰਦੇ ਰਹਾਂਗੇ ਅਤੇ ਨਾਲ ਹੀ ਜਦੋਂ ਐਂਟਰਟੇਨਮੈਂਟ ਦੀ ਗੱਲ ਹੋ ਰਹੀ ਹੈ ਤਾਂ ਸਰ ਇੱਕ ਵਾਰੀ ਆਪਾਂ ਪੰਜਾਬੀ ਵਿਰਸਾ ਬਾਰੇ ਤੁਸੀਂ ਵੀ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਨੇ
5: ਆਫ ਕੋਰਸ ਇਹਦੇ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਆਪਣੇ ਟੋਰੋਂਟੋ ਸ਼ੋਅ ਆ ਰਿਹਾ ਪੰਜਾਬੀ ਵਿਰਸਾ 2026 ਆਪਣੇ 25 ਜੁਲਾਈ ਨੂੰ ਦਿਨ ਸ਼ਨੀਵਾਰ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ ਹੋ ਰਿਹਾ ਹੈ, ਜਿਹਦਾ ਵੁੱਡਬਾਈਨ ਮਾਲ ਦੇ ਲਾਗੇ ਇੱਕ ਥੀਏਟਰ ਆ। ਅਤੇ ਜੇ ਤੁਸੀਂ ਟਿਕਟਾਂ ਲੈਣੀਆਂ ਤੁਸੀਂ ਟਿਕਟਸ ਲੈ ਸਕਦੇ ਹੋ ticketmaster.ca 'ਤੇ ਜਾ ਕੇ, ਜਾਂ ਫਿਰ ਜੇ ਯੂ ਵਾਂਟ ਟੂ ਬੀ ਔਨ ਬੋਰਡ ਐਜ਼ ਅ ਸਪੋਂਸਰ, ਤੁਸੀਂ ਗਰੁੱਪ ਟਿਕਟਸ ਲੈਣੇ ਆ, ਤੁਸੀਂ 6474006862 ਨੂੰ ਕਾਲ ਕਰ ਸਕਦੇ ਹੋ
4: ਜੀ। ਔਰ ਸਾਡਾ ਫਰੈਂਡਸ ਵੀਡੀਓ ਟੀਮ ਫੋਰ ਐਂਟਰਟੇਨਮੈਂਟ ਦਾ ਹੈੱਡ ਆਫਿਸ ਹੈ, ਉੱਥੇ ਜਾ ਕੇ ਤੁਸੀਂ ਕੁਛ ਪ੍ਰਿੰਟਡ ਟਿਕਟਸ ਵੀ ਅਵੇਲੇਬਲ ਨੇ, ਅਗਰ ਉਹ ਬਾਏ ਕਰਨੀਆਂ ਚਾਹੁੰਦੇ ਹੋ ਤਾਂ 2 Melanie Drive Unit No. 4B ਫਰੈਂਡਸ ਵੀਡੀਓ ਸਟੀਲਸ ਐਂਡ ਮੈਲਨੀ, ਉੱਥੇ ਵੀ ਜਾ ਸਕਦੇ ਹੋ ਜਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ 416-303-4444 ਨੰਬਰ ਹੈ, ਜਾਂ 647-400-6868। ਸਾਨੂੰ ਕਾਲ ਕਰੋ ਅਤੇ ਸਪੋਂਸਰ ਬਣਨ ਦੇ ਲਈ ਜਾਂ ਗਰੁੱਪ ਟਿਕਟਸ ਦੇ ਲਈ ਤੁਸੀਂ ਸਾਡੇ ਤੋਂ ਵਧੇਰੇ ਵੇਰਵੇ ਲੈ ਸਕਦੇ ਹੋ। ਔਨਲਾਈਨ ਟਿਕਟਸ ਦੇਖਣੀਆਂ ਜਾਂ ਬਾਏ ਕਰਨੀਆਂ ਤਾਂ ticketmaster.ca 25 ਜੁਲਾਈ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰੋਂਟੋ ਵਿਖੇ ਪਰਫਾਰਮ ਕਰ ਰਹੇ ਨੇ। ਇੱਕ ਗੀਤ ਸੁਣਦੇ ਆ ਤੇ ਫਿਰ ਉਸ ਤੋਂ ਬਾਅਦ ਅਗਲੇ ਸੈਗਮੈਂਟ ਦੇ ਨਾਲ ਜੁੜਾਂਗੇ। ਨਜ਼ਰੀਆ ਓਪੀਨੀਅਨ, ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ।

0: ਜੀਮੀਡੀਆ ਗਰੁੱਪ ਦੀ ਪੇਸ਼ਕਸ਼ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ ਤੇ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰ ਰਹੇ ਹਾਂ ਤੇ ਪ੍ਰੀਮੀਅਮ ਆਟੋ ਰਿਪੇਅਰ ਐਂਡ ਯੂਜ਼ਡ ਕਾਰ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ ਦੇ ਸਹਿਯੋਗ ਦੇ ਨਾਲ ਅਸੀਂ ਇਸ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਗੁਰਪ੍ਰੀਤ ਢੱਡਾ ਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 416-747-2800-21-39 ਮਿਲਵਿਕ ਡਰਾਈਵ ਨੌਰਥ ਯਾਰਕ ਦੇ ਵਿੱਚ ਇਹਨਾਂ ਦੀ ਵਰਕਸ਼ਾਪ ਹੈ, ਉੱਥੇ ਜਾ ਸਕਦੇ ਹੋ। ਸੋ ਰਿਪੇਅਰ ਕਰਵਾਉਣੀ ਹੈ ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ, ਐਮਿਸ਼ਨ ਟੈਸਟ ਕਰਵਾਉਣਾ ਹੈ, ਨਾਲ ਦੀ ਨਾਲ ਯੈਲੋ ਸਟਿੱਕਰ ਜਾਂ ਵਹੀਕਲ ਸਰਟੀਫਿਕੇਸ਼ਨ, ਇਲੈਕਟ੍ਰੀਕਲ ਸਰਵਿਸਿਜ਼ ਜਾਂ ਹੀਟਿੰਗ ਅਤੇ ਕੂਲਿੰਗ ਦੀਆਂ ਸਰਵਿਸਿਜ਼ ਲਈ ਯਾਦ ਰੱਖੋ ਪ੍ਰੀਮੀਅਮ ਆਟੋ ਰਿਪੇਅਰਸ ਅਤੇ ਯੂਜ਼ਡ ਕਾਰ ਸੇਲਸ 416-747-2800। ਗਿਲਜ਼ ਸਵੀਟ ਫੈਕਟਰੀ ਜਿਹੜੇ ਕਿ ਲੋਕੇਟਡ ਨੇ 2131 ਵਿਲੀਅਮਸ ਪਾਰਕਵੇ, ਸੋ ਆਪਣੀ ਨੇੜਲੀ ਲੋਕੇਸ਼ਨ। ਇਸ ਤੋਂ ਇਲਾਵਾ ਇਹ ਇਹਨਾਂ ਦਾ ਹੈੱਡ ਆਫਿਸ ਹੈ ਅਤੇ ਬਾਕੀ ਇਸ ਵੇਲੇ ਅਲੱਗ ਅਲੱਗ 6-7 ਡਿਫਰੈਂਟ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। ਬਰੈਂਪਟਨ ਦੇ ਵਿੱਚ, ਮਿਸੀਸਾਗਾ, ਮਿਲਟਨ ਜਾਂ ਈਵਨ ਕੈਲਗਰੀ ਦੇ ਵਿੱਚ ਵੀ ਇਹਨਾਂ ਦੀਆਂ ਲੋਕੇਸ਼ਨਸ ਓਪਨ ਹੋ ਚੁੱਕੀਆਂ ਨੇ। ਸੋ ਗਿਲਜ਼ ਸਵੀਟ ਫੈਕਟਰੀ 905-799-2611 ਦੇ ਉੱਤੇ ਕਾਲ ਕਰਕੇ ਵੀ ਵੇਰਵੇ ਲੈ ਜਾ ਸਕਦੇ ਨੇ। ਜੀਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਵੀਕਡੇਜ਼ ਜਾਂ ਵੀਕਐਂਡ ਪ੍ਰੋਗਰਾਮਸ ਨੂੰ ਤੁਸੀਂ ਬਤੌਰ ਸਪੋਂਸਰ ਜੁਆਇਨ ਕਰਨਾ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ ਗਿੱਲ ਹੋਣਾ ਦਾ ਨੰਬਰ 416-669-1313 ਜਾਂ 647-400-6862 ਦੇ ਉੱਤੇ ਸਾਨੂੰ ਕੋਂਟੈਕਟ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਕਿੰਗ ਟੋਇੰਗ ਦੇ ਨਾਲ ਤੁਸੀਂ ਗੱਲ ਕਰਨੀ ਹੈ, ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ। ਅਮੈਰੀਕਾ ਜਾਂ ਕੈਨੇਡਾ 'ਚ ਕਿਤੇ ਵੀ ਤੁਹਾਡਾ ਟਰੈਕਟਰ ਟ੍ਰੇਲਰ ਖਰਾਬ ਹੋ ਗਿਆ ਜਾਂ ਐਕਸੀਡੈਂਟ ਹੋ ਗਿਆ ਜਾਂ ਕੈਨੇਡਾ ਵਾਈਡ ਤੁਹਾਡੀ ਗੱਡੀ ਖਰਾਬ ਹੋ ਗਈ ਹੈ, ਉਹਨੂੰ ਟੋਅ ਕਰਵਾਉਣਾ ਹੈ, ਤਾਂ 24 ਘੰਟੇ 7 ਦਿਨ ਤੁਹਾਡੇ ਲਈ ਰੋਡ ਸਾਈਡ ਅਸਿਸਟੈਂਸ ਦੇ ਲਈ ਹਾਜ਼ਰ ਨੇ ਕਿੰਗ ਟੋਇੰਗ। 416-677-2222 ਕਿੰਗ ਟੋਇੰਗ ਦਾ ਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ, ਇਹਨਾਂ ਦੇ ਮਲਟੀਪਲ ਲੋਕੇਸ਼ਨਸ ਨੇ, punjabibynature.ca ਤੋਂ ਜਾ ਕੇ ਵੇਰਵੇ ਲੈ ਸਕਦੇ ਹੋ। ਜਾਂ ਤੁਸੀਂ ਇਹਨਾਂ ਦੇ ਕੋਲ ਮਲਟੀਪਲ ਫੂਡ ਟਰੱਕਸ ਨੇ, ਹੈਵੀ ਹਾਈ ਐਂਡ ਲਾਈਵ ਕੇਟਰਿੰਗ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ, ਵੈਜ ਨੌਨ ਵੈਜ ਹਰ ਤਰ੍ਹਾਂ ਦੇ ਖਾਣਿਆਂ ਲਈ। ਯਾਦ ਰੱਖੋ ਪੰਜਾਬੀ ਬਾਈ ਨੇਚਰ 416-967-2061 ਇਹਨਾਂ ਦਾ ਫੋਨ ਨੰਬਰ। ਆਪਟੀਕਲ ਵਨ ਦਾ ਨੰਬਰ ਵੀ ਰਿਪੀਟ ਕਰਾਂ, 905-455-0752। ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, ਇੱਕ ਲੋਕੇਸ਼ਨ ਹੈ ਇਹਨਾਂ ਦੀ 373 ਸਟੀਲਜ਼ ਐਵਨਿਊ ਵੈਸਟ ਬਰੈਂਪਟਨ ਦੇ ਵਿੱਚ, ਸ਼ੈਡਨ ਕਾਲਜ ਦੀ ਬੈਕ ਸਾਈਡ 'ਤੇ ਪਿਛਲੇ 15-16 ਸਾਲਾਂ ਤੋਂ ਸਰਵ ਕਰਦੇ ਆ ਰਹੇ ਆ। ਅਤੇ ਸੈਕਿੰਡ ਲੋਕੇਸ਼ਨ ਇਹਨਾਂ ਦੀ ਹੈ 10960 ਗੋਰਵੇ ਡਰਾਈਵ ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ। ਕਾਲ ਕਰਨ ਲਈ 905-455-0752 ਆਪਟੀਕਲ ਵਨ। ਸੋ ਸਾਰੀਆਂ ਮੇਜਰ ਬ੍ਰੈਂਡ ਡਿਜ਼ਾਈਨਰ ਜਿਹੜੇ ਫਰੇਮਸ ਅਲੱਗ ਅਲੱਗ ਕੰਪਨੀਜ਼ ਨੇ, ਬ੍ਰੈਂਡਸ ਨੇ, ਉਹ ਇਹਨਾਂ ਦੇ ਕੋਲ ਹੁੰਦੇ ਨੇ। ਅਤੇ ਨਾਲ ਦੀ ਨਾਲ ਕੋਈ ਆਈ ਐਗਜ਼ਾਮੀਨੇਸ਼ਨ ਲਈ ਡਾਕਟਰ ਨਾਲ, ਸਪੈਸ਼ਲਿਸਟ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਉਹਦੇ ਵਿੱਚ ਵੀ ਤੁਹਾਡੀ ਮਦਦ ਕਰ ਦੇਣਗੇ। ਅਤੇ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਆ। ਜੇ ਤੁਹਾਡੇ ਕੋਲ ਇੰਸ਼ੋਰੈਂਸ ਪਲਾਨਸ ਨਹੀਂ ਵੀ ਹੈ ਤਾਂ ਵੀ ਚਿੰਤਾ ਨਾ ਕਰੋ, ਆਪਟੀਕਲ ਵਨ ਦੇ ਨਾਲ ਸੰਪਰਕ ਕਰ ਲਓ। ਬਹੁਤ ਵਾਜਬ ਰੇਟ 'ਤੇ ਸਾਡਾ ਜੀ ਮੀਡੀਆ ਗਰੁੱਪ ਦਾ ਰੈਫਰੈਂਸ ਜ਼ਰੂਰ ਦੇਣਾ, 905-455-0752 ਆਪਟੀਕਲ ਵਨ ਦਾ ਫੋਨ ਨੰਬਰ।
1: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
2: ਓਏ ਸਾਵਣ ਚੜਿਆ ਤੀ
1: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
2: ਦੁਨੀਆ ਮੇਲੇ ਜਾਂਦੀ ਹੈ
1: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। Tickets are available at ticketmaster.ca. For details, contact Team for Entertainment 647-400-6862 416-303-4444. Ye to see a show no miss karna chahoge?
0: ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ, ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862। ਦੋਸਤੋ, ਰੱਬ ਨਾ ਕਰੇ ਤੁਹਾਨੂੰ ਆਪਣੀ ਕਾਰ, ਵੈਨ ਜਾਂ ਟਰੱਕ ਨੂੰ ਕਿਤੇ ਵੀ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਟੋਅ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਫਿਰ ਨਾਮ ਯਾਦ ਰੱਖਣਾ ਤੁਸੀਂ ਕਿੰਗ ਟੋਇੰਗ 416-677-2222 ਕਿੰਗ ਟੋਇੰਗ ਵਾਲੇ 416-677-2222 ਐਮਰਜੈਂਸੀ ਰੋਡ ਅਸਿਸਟੈਂਸ, ਲੌਂਗ ਡਿਸਟੈਂਸ ਕਾਰ ਔਰ ਟਰੱਕ ਟੋਇੰਗ, ਫਲੈਟ ਬੈਡ ਜਾਂ ਹੈਵੀ ਡਿਊਟੀ ਟੋਇੰਗ ਸਰਵਿਸਿਜ਼ ਦੇ ਲਈ ਜਾਣਿਆ ਪਛਾਣਿਆ ਨਾਮ ਕਿੰਗ ਟੋਇੰਗ 416-677-2222 416-677-2222 ਕਿੰਗ ਟੋਇੰਗ।
3: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ, ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
4: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ ਹਰਜਿੰਦਰ ਗਿੱਲ ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ, 6474006862, ਔਰ ਵਿਜ਼ਿਟ teamharjindergill.com, helping you to fulfill your real estate plans.
5: ਸਸਿਆ ਸਾਨੂੰ, ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਹੀ ਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਰਨ ਮਾਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕਾਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ, ਨਾਨੀ ਨਾਨਾ, ਦਾਦੀ ਦਾਦਾ ਆਓ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ। ਟਿਕਟਸ ਲੈਣੇ ticketmaster.ca ਤੇ, ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ, ਤੇ ਅਸੀਂ ਸਾਰੇ ਜਣੇ ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕਾਨਸਰਟ ਦੇਖੋਗੇ।

ਗਿੱਲ ਸਵੀਟ ਫੈਕਟਰੀ ਦੇ ਵੱਲੋਂ ਸਹਿਯੋਗ ਮਿਲ ਰਿਹਾ ਜੀ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੂਰੇ ਕੈਨੇਡਾ ਭਰ ਦੇ ਵਿੱਚ 6 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, 4 GTA ਦੇ ਵਿੱਚ ਨੇ ਅਤੇ 2 ਕੈਲਗਰੀ ਦੇ ਵਿੱਚ ਨੇ। 905-799-2616 'ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ। CCCA ਤੋਂ ਜਸਵੀਰ ਹੁੰਦਲ 416-669-1379 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਰਜ਼ੇ ਦੀ ਕੋਈ ਨੌਬਤ ਆ ਗਈ ਹੈ ਅਤੇ ਉਹਦਾ ਸਲੂਸ਼ਨ ਤੁਹਾਨੂੰ ਲੱਭ ਕੇ ਦੇਣ ਦੇ ਵਿੱਚ ਮਦਦ ਜਸਵੀਰ ਸਿੰਘ ਹੁੰਦਲ ਕਰ ਦੇਣਗੇ। 416-600 ਮੁਆਫ ਕਰਨਾ, 416-502-3100 ਉਹਨਾਂ ਦਾ ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ ਵੀ ਸਹਿਯੋਗ ਕਰ ਰਿਹਾ। 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਕਿੰਗ ਟੋਇੰਗ 416-677-2222 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਰੀਅਲ ਸਟੇਟ ਸੰਬੰਧੀ ਇੱਕ ਵਾਰੀ ਫਿਰ ਜਾਣਕਾਰੀ ਸਾਂਝੀ ਕਰ ਦਈਏ ਜੀ ਕਿ ਅਗਰ ਤੁਸੀਂ 2 ਇੰਡਸਟਰੀਅਲ ਯੂਨਿਟਸ ਦੀ ਸਾਨੂੰ ਜ਼ਰੂਰਤ ਹੈ ਅਗਰ ਤੁਸੀਂ ਵੇਚਣਾ ਚਾਹੁੰਦੇ ਹੋ, ਤਾਂ ਇੱਕ ਤਕਰੀਬਨ ਕੋਈ 4,000 ਸਕੁਏਅਰ ਫੀਟ ਦਾ ਏਰੀਆ ਹੋਵੇ ਔਰ ਬਰੈਂਪਟਨ ਹਾਈਵੇ 410, ਹਾਈਵੇ 407 ਦੇ ਨੇੜੇ ਤੇੜੇ ਕਿਤੇ ਵੀ, ਇਸ ਇੰਟਰਸੈਕਸ਼ਨ ਤੋਂ ਕੋਈ 5 ਕਿਲੋਮੀਟਰ ਦੇ ਡਾਇਮੀਟਰ ਦੇ ਵਿੱਚ ਅਗਰ ਤੁਹਾਡੇ ਪਾਸ ਕੋਈ ਵੀ ਅਜਿਹਾ ਯੂਨਿਟ ਹੈ, ਇੱਕ ਡਰਾਈਵਿੰਗ ਡੋਰ ਦੀ ਜ਼ਰੂਰਤ ਹੈ ਇਸ ਯੂਨਿਟ ਦੇ ਵਿੱਚ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ 416-679-1379 'ਤੇ ਸੰਪਰਕ ਕਰ ਲਿਓ। ਔਰ ਇੱਕ ਤਕਰੀਬਨ 6,000 ਸਕੁਏਅਰ ਫੀਟ ਦਾ ਇਹ ਵੀ ਇੰਡਸਟਰੀਅਲ ਯੂਨਿਟ ਜਿਹਦੇ ਨਾਲ ਤਕਰੀਬਨ 8 ਤੋਂ 10 ਜਿਹੜੇ ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹ ਵੀ ਤੁਸੀਂ ਅਜਿਹੀ ਕੋਈ ਬਿਲਡਿੰਗ ਵੇਚਣੀ ਹੈ ਅਤੇ ਉਹਦੇ ਲਈ ਵੀ 416-679-1379 'ਤੇ ਸੰਪਰਕ ਕਰ ਲੈਣਾ। ਇੱਕ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜੋ ਕਿ ਹਾਈਵੇ 10 ਐਂਡ ਬੋਵੇ ਡਰਾਈਵ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ, 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ, ਇਸ ਨੂੰ ਤੁਸੀਂ ਰੈਂਟ 'ਤੇ ਲੈਣਾ। ਬਹੁਤ ਖੁੱਲੀ ਡੁੱਲੀ ਇਹ ਬੇਸਮੈਂਟ ਆ ਜੀ, ਇਹਦੇ ਲਈ ਵੀ ਮੈਨੂੰ 416-679-1379 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਏਅਰ ਫੀਟ ਦਾ ਏਰੀਆ ਡਰਿਊ ਰੋਡ ਐਂਡ ਡੈਰੀ ਰੋਡ ਦੇ ਬਿਲਕੁਲ ਨੇੜੇ ਆ, 93 ਡਰਾਈਵ ਦੇ ਉੱਪਰ ਹੈ, ਔਰ ਤੁਸੀਂ ਇਸ ਨੂੰ ਵੀ ਰੈਂਟ 'ਤੇ ਲੈਣਾ ਚਾਹੁੰਦੇ ਹੋ, ਆਪਣਾ ਕੋਈ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ, ਅਤੇ ਉਹਦੇ ਲਈ ਵੀ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੈ।

0: ਮਨਮੋਹਨ ਵਾਰਿਸ ਕਮਲਹੀਰ ਅਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 6 47 4 00 68 62 ਅਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਅਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 6 47 4 00 68 62।
1: ਸਤਿ ਸ਼੍ਰੀ ਅਕਾਲ, ਸਾਨੂੰ ਮੇਰਾ ਨਾਮ ਰਮਨ ਸਿੰਘ ਗਿੱਲ ਤੇ ਮੇਰਾ ਨਾਮ ਇਸ਼ਾਨ ਸਿੰਘ ਗਿੱਲ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮੋਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੋਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਬੀ ਵੈਰੀ ਫਨ। ਟਿਕਟਸ ਲੈਣੇ ticketmaster.ca ਤੇ ਤੇ ਅਸੀਂ ਸਾਰੇ ਜਾਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਾਣੇ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੌਂਸਰਟ ਦੇਖੋਗੇ।

ਦੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਿਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill with vast variety of marketing promotions and showcasing your next home deal. Harjinder Gill is the name to call at 647-400-6862 or visit teamharjindergill.com, helping you to fulfill your real estate plans.

0: ਕਮਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill with vast variety of marketing promotions and showcasing your next home deal. Harjinder Gill is the name to call at 647-400-6862 or visit teamharjindergill.com helping you to fulfill your real estate plans.
1: ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਦੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਅਜੇ ਤੱਕ ਜੇ ਤੁਸੀਂ ਨਹੀਂ ਲਈਆਂ ਤਾਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੀ ਸੇਵਿੰਗ ਹੋ ਜਾਣੀ ਆ। ਸਾਨੂੰ ਟੈਕਸਟ ਮੈਸੇਜ ਕਰੋ ਪੰਜਾਬੀ ਵਿਰਸਾ ਲਿਖ ਕੇ 647-400-6862 ਤੇ ਅਸੀਂ ਤੁਹਾਨੂੰ ਇੱਕ ਪ੍ਰੋਮੋ ਕੋਡ ਸੈਂਡ ਕਰਾਂਗੇ। 2 ਵਜੇ ਤੋਂ ਪਹਿਲਾਂ ਅੱਜ ਸਾਨੂੰ ਇਸ ਨੰਬਰ ਦੇ ਉੱਪਰ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਲਿਖ ਕੇ ਤੇ ਪ੍ਰੋਮੋ ਕੋਡ ਤੁਹਾਨੂੰ ਭੇਜ ਦਿੱਤਾ ਜਾਏਗਾ 647-400-6862।
2: ਸਤਿ ਸ਼੍ਰੀ ਅਕਾਲ, ਸਾਨੂੰ ਮੇਰਾ ਨਾਮ ਰਮਨ ਸਿੰਘ ਹੈ ਤੇ ਮੇਰਾ ਨਾਮ ਇਸ਼ਾਨ ਸਿੰਘ ਹੈ ਤੇ ਅਸੀਂ 25 ਜੁਲਾਈ ਨੂੰ ਵੁੱਡਬਾਨ ਮਾਲ ਦੇ ਨੇੜੇ ਥੀਏਟਰ ਵਿੱਚ ਅਸੀਂ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੋਨਸਰਟ ਪੇਸ਼ ਕਰਦੇ ਹਨ 25 ਜੁਲਾਈ ਨੂੰ। ਸਾਡੀ ਮਾਂ ਬਾਪ ਨਾਨੀ ਨਾਨਾ ਦਾਦੀ ਦਾਦਾ ਆ ਜੋ, ਤੁਸੀਂ ਵੀ ਆ ਜੋ, ਫਨ ਹੋਊਗਾ। ਤੁਸੀਂ ਤੁਹਾਡਾ ਫੇਵਰਟ ਆਰਟਿਸਟ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਪਰਫੋਰਮ ਕਰੋਗੇ ਐਂਡ ਇਟ ਵੁੱਡ ਬੀ ਵੈਰੀ ਫਨ। ਟਿਕਟਸ ਲੈਣੇ ਆ ticketmaster.ca ਤੇ ਤੇ ਅਸੀਂ ਸਾਰੇ ਜਣੇ ਰੌਣਕ ਮੇਲਾ ਲਾਉਂਗੇ ਉੱਥੇ ਜੁਲਾਈ 25 ਨੂੰ ਟੋਰਾਂਟੋ ਵਿੱਚ ਤੇ ਅਸੀਂ ਸਾਰੇ ਜਣੇ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਨੂੰ ਲਾਈਵ ਇਨ ਕੌਂਸਰਟ ਦੇਖੋਗੇ।

ਜੀ ਦੋਸਤੋ, ਨਜ਼ਰੀਆ ਓਪੀਨੀਅਨ ਦਾ ਸਮਾਂ ਹੁਣ ਆਲਮੋਸਟ ਸਮਾਪਤੀ ਵਾਲਾ ਹੈ। ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਇਨਫੋਰਮੇਸ਼ਨ ਸਾਂਝੀ ਕਰਦੀ ਹੈ ਕਿ ਜੀ ਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਜਾਂ ਜੀ ਮੀਡੀਆ ਗਰੁੱਪ .ca, ਹਰਜਿੰਦਰ ਗਿੱਲ ਸ਼ੋਅ .com ਅਤੇ ਨਾਲ ਹੀ ਸਾਡੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜੀ ਮੀਡੀਆ ਗਰੁੱਪ ਦਾ ਸਾਡਾ ਯੂਟਿਊਬ ਚੈਨਲ ਹੈ, ਉਹਦੇ 'ਤੇ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਇੰਟਰਵਿਊਜ਼ ਜਾਂ ਸੈਗਮੈਂਟਸ ਅਸੀਂ ਸਾਂਝੇ ਕਰਦੇ ਰਹੀਦਾ। ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਵੀਕਡੇਜ਼ ਜਾਂ ਵੀਕਐਂਡ ਵਾਲੇ ਸ਼ੋਅ ਦੇ ਲਈ, ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ ਗਿੱਲ ਹੋਣਾ ਦਾ ਨੰਬਰ 416-669-1369 ਅਤੇ ਮੇਰੇ ਨਾਲ 6474006862 'ਤੇ ਕਾਲ ਕੀਤੀ ਜਾ ਸਕਦੀ ਹੁੰਦੀ ਹੈ। ਅਤੇ ਅੱਜ ਦੇ ਸਮੇਂ ਅੱਜ ਦੇ ਪ੍ਰੋਗਰਾਮ ਨੂੰ ਹੁਣ ਅਸੀਂ ਇੱਥੇ ਸਮਾਪਤ ਕਰ ਦੇਣਾ। ਜਾਂਦੇ ਜਾਂਦੇ ਮਨਮੋਹਨ ਵਾਰਿਸ, ਕਮਲਹੀਤ ਅਤੇ ਸੰਗਤਾਰ ਹੋਣਾ ਦੇ ਪੰਜਾਬੀ ਵਿਰਸਾ ਸ਼ੋਅ ਦਾ ਰਿਮਾਈਂਡਰ ਵੀ ਦੇ ਦਈਏ, ਜਿਹਦੇ ਲਈ ਤੁਸੀਂ ticketmaster.ca 'ਤੇ ਜਾ ਕੇ ਟਿਕਟਸ ਬਾਏ ਕਰ ਸਕਦੇ ਹੋ, ਜਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 647-400-6862 647-400-6862। ਬਤੌਰ ਸਪੋਂਸਰ ਸਾਨੂੰ ਜੁਆਇਨ ਕੀਤਾ ਜਾ ਸਕਦਾ, ਜਿਹਦੇ ਨਾਲ ਅਸੀਂ ਤੁਹਾਨੂੰ VVIP ਜਾਂ VIP ਟਿਕਟਸ ਵੀ ਦੇ ਸਕਦੇ ਹਾਂ, ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਏਗਾ ਸੋਸ਼ਲ ਮੀਡੀਆ ਦੇ ਉੱਪਰ ਵੀ, ਦੇ ਨਾਲ ਦੀ ਨਾਲ ਸ਼ੋਅ ਵਾਲੇ ਦਿਨ ਸਲਾਈਡਸ ਦੇ ਉੱਤੇ ਤੁਹਾਡੇ ਬਿਜ਼ਨਸ ਨੂੰ, ਤੁਹਾਡੇ ਕਾਰੋਬਾਰ ਨੂੰ, ਤੁਹਾਡੇ ਬਿਜ਼ਨਸ ਕਾਰਡ ਨੂੰ ਡਿਸਪਲੇ ਕਰਨ ਦੇ ਲਈ ਆਪਸ਼ਨਸ ਹੋਣਗੀਆਂ, ਅਤੇ ਹੋਰ ਵੀ ਵੱਖ ਵੱਖ ਆਪਸ਼ਨਸ ਜਾਣਨ ਦੇ ਲਈ ਸਾਡੀ ਟੀਮ ਦੇ ਨਾਲ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ। ਅਤੇ ਨਾਲ ਗਰੁੱਪ ਟਿਕਟ 10 ਜਾਂ 10 ਤੋਂ ਵੱਧ ਟਿਕਟਸ ਅਗਰ ਚਾਹੀਦੀਆਂ ਨੇ ਤਾਂ ਵੀ ਤੁਸੀਂ ਸਾਨੂੰ ਕਾਲ ਕਰਿਓ, ਅਸੀਂ ਤੁਹਾਡੀ ਕੋਈ ਨਾ ਕੋਈ ਸੇਵਿੰਗ ਜ਼ਰੂਰ ਕਰਵਾ ਦਿਆਂਗੇ। ਨੰਬਰ ਹੋਏਗਾ 647-400-6862। ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਨਜ਼ਰੀਆ ਓਪੀਨੀਅਨ ਸੋ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਸ ਪੰਜਾਬੀ ਵੀਕਐਂਡ ਸ਼ੋਅ 5:30 'ਤੇ ਸੁਣਦੇ ਹੋ, ਅਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਨਜ਼ਰੀਆ ਓਪੀਨੀਅਨ। ਅਤੇ ਅਸੀਂ ਇੱਕ ਵੱਖਰੇ ਚੈਨਲ ਦੇ ਉੱਪਰ ਮੰਡੇ ਟੂ ਫਰਾਈਡੇ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਹਰਜਿੰਦਰ ਗਿੱਲ ਸ਼ੋਅ ਵੀ ਪੇਸ਼ ਕਰੀਦਾ, ਉਹਦੇ ਵਿੱਚ ਵੀ ਅਗਰ ਤੁਸੀਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੋਵੇ ਤਾਂ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿੱਤਾ ਜਾ ਸਕਦਾ। 647-400-6862 ਇਸ ਨੰਬਰ ਨੂੰ ਹੀ ਨੋਟ ਕਰਕੇ ਰੱਖੋ। ਅਗਰ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਹੈਲਪ ਚਾਹੁੰਦੇ ਹੋ, ਕੋਈ ਵੀ ਪਲਾਨ ਨੇ ਤੁਹਾਡੇ ਰੀਅਲ ਸਟੇਟ ਦੇ, ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ। ਇਸ ਵੇਲੇ ਸਾਨੂੰ ਕੁਛ ਲਿਸਟਿੰਗਸ ਦੀ ਲੋੜ ਹੈ, ਜਿਵੇਂ ਮੈਂ ਦੱਸਦਾ ਰਿਹਾ ਸਾਡੇ ਕੋਲ ਕੁਛ ਬਾਇਰਸ ਨੇ ਜਿਨ੍ਹਾਂ ਦੇ ਲਈ ਅਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਇੰਡਸਟਰੀਅਲ ਪ੍ਰੋਪਰਟੀਜ਼ ਦੀ ਭਾਲ ਦੇ ਵਿੱਚ ਹਾਂ। ਸੋ ਸਾਨੂੰ ਜ਼ਰੂਰ ਸੰਪਰਕ ਕਰਕੇ ਆਪਣੀਆਂ ਕੋਈ ਵੀ ਪ੍ਰੋਪਰਟੀਜ਼ ਅਗਰ ਤੁਸੀਂ ਲਿਸਟ ਕਰਨੀ ਹੋਣ, ਕੋਈ ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ ਜਾਂ ਛੋਟਾ ਘਰ ਵੇਚਣਾ ਅਤੇ ਉਸ ਤੋਂ ਬਾਅਦ ਕੋਈ ਵੱਡਾ ਘਰ ਲੈਣ ਦਾ ਪਲਾਨ ਹੈ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ। ਨਾਲ ਕੋਈ ਐਗਰੀਕਲਚਰ ਲੈਂਡ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਣ, ਤੁਸੀਂ ਕੋਈ ਐਗਰੀਕਲਚਰ ਲੈਂਡ ਵੇਚਣੀ ਹੈ ਜਾਂ ਖਰੀਦਣੀ ਹੈ, ਕੋਈ ਕਮਰਸ਼ੀਅਲ ਲੈਂਡ ਖਰੀਦਣੀ ਹੈ ਜਾਂ ਵੇਚਣੀ ਹੈ, ਕੋਈ ਟਰੱਕ ਯਾਰਡ ਹੈ ਤੁਹਾਡੇ ਕੋਲ, ਕੋਈ ਗੈਸ ਸਟੇਸ਼ਨ ਹੈ, ਸੋ ਉਹਦੇ ਬਾਬਤ ਵੀ ਸਾਡੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 6474006862। ਸੋ ਅੱਜ ਦਾ ਇਹ ਪ੍ਰੋਗਰਾਮ ਹੁਣ ਅਸੀਂ ਇੱਥੇ ਹੀ ਸਮਾਪਤ ਕਰਾਂਗੇ, ਤੁਹਾਡੇ ਲਈ ਇੱਕ ਬਹੁਤ ਖੂਬਸੂਰਤ ਗੀਤ ਦੇ ਨਾਲ ਇਜਾਜ਼ਤ ਲਵਾਂਗੇ, ਅਤੇ ਨੈਕਸਟ ਵੀਕ 5:30 ਅਤੇ ਕੱਲ੍ਹ ਨੂੰ ਇੱਕ ਡਿਫਰੈਂਟ ਚੈਨਲ ਦੇ ਉੱਪਰ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ ਹਾਜ਼ਰ ਹੋਣਾ ਹੈ। 647-400-6862 ਤੁਹਾਡਾ ਬਹੁਤ ਬਹੁਤ ਧੰਨਵਾਦ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਇਨ ਕਰ ਚੁੱਕੇ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIA ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਜੁਲਾਈ ਮਹੀਨੇ ਦੀ 12 ਤਰੀਕ ਐਤਵਾਰ ਦਾ ਦਿਨ, ਸਮਾਂ ਹੋ ਚੁੱਕਿਆ 2:05, ਅਤੇ ਤੁਸੀਂ 4 ਵਜੇ ਤੱਕ ਇਸ ਪ੍ਰੋਗਰਾਮ ਦਾ ਇੰਜੋਏ ਕਰੋਗੇ, ਸਾਡੇ ਨਾਲ ਜੁੜੇ ਰਹੋਗੇ। ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਨੰਬਰ ਰਹੇਗਾ 416-233-7368, 416-233-7368 ਤੇ ਸਟੂਡੀਓ 'ਚ ਗੱਲਬਾਤ ਕੀਤੀ ਜਾ ਸਕਦੀ ਆ। ਸੋ ਜਿੱਥੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਣਗੇ, ਉੱਥੇ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਹੋਊਗਾ। ਕੋਈ ਨਾ ਕੁਝ ਟੌਪਿਕ

ਦੇ ਉੱਤੇ ਗੱਲਬਾਤ ਕਰਾਂਗੇ। ਸੋ ਤੁਸੀਂ ਆਪਣੇ ਫਰਮੈਸ਼ੀ ਗੀਤਾਂ ਦੇ ਲਈ ਜਾਂ ਫਿਰ ਤੁਸੀਂ ਚੱਲਦੇ ਟੋਪਿਕ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਲਈ ਸਾਨੂੰ ਸਟੂਡੀਓ ਕਾਲ ਕਰਨੀ ਹੋਵੇ ਤਾਂ ਨੰਬਰ 416-233-6868। ਪ੍ਰੋਗਰਾਮ ਦਾ ਇਸ ਸਪੋਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ, ਬਾਈ ਸੁੱਖ ਜੀ, 6085 ਟੌਂਕਰ ਰੋਡ ਦੀ ਲੋਕੇਸ਼ਨ 7 ਵਜੇ ਤੱਕ ਓਪਨ ਹੈ ਜੀ। ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਣਾ ਗਾ 6085 ਟੌਂਕਰ ਰੋਡ 'ਤੇ, ਜਿੱਥੇ ਕਿ ਤੁਹਾਨੂੰ ਫਰਨੀਚਰ ਡੀਲਸ ਮਿਲਣਗੀਆਂ। ਇਹਨਾਂ ਕੋਲ ਇੱਕ ਕੁਈਨ ਸਾਈਜ਼ ਦਾ ਬੈੱਡ ਆ ਵਿਦ ਮੈਟਰ, ਜੋ ਕਿ 50% ਔਫ 'ਤੇ ਲਾਇਆ ਹੋਇਆ ਇਹਨਾਂ ਨੇ, $299 ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਦੇ ਰਹੇ ਨੇ। ਇਹ ਡੇਲੀ ਡੈਰੀ ਐਂਡ ਟੌਂਕਨ 86 ਟੌਂਕਨ ਰੋਡ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਕਾਲ 647-262-0000 647-262-0000।

0: ਦੋਸਤੋ ਪਹਿਲਾਂ ਗੀਤ ਪਲੇ ਕੀਤਾ ਸੀ ਹੱਸਦੇ ਹੀ ਰਹਿੰਦੇ ਹਾਂ ਗਾਇਕ ਹਸਤਿੰਦਰ ਦਾ ਜੋ ਕਿ ਬ੍ਰੈਂਪਟਨ ਦੇ ਵਿੱਚ ਆ ਰਹੇ ਨੇ ਅਗਸਤ 22 ਨੂੰ CAA ਸੈਂਟਰ ਦੇ ਵਿੱਚ ਸੋ ਇਹ ਸ਼ੋਅ ਦੇਖਣ ਦੇ ਲਈ ਇਹਦੀਆਂ ਟਿਕਟਾਂ ticketmaster.ca 'ਤੇ ਜਾ ਕੇ ਤੁਸੀਂ ਟਿਕਟਾਂ ਬਾਏ ਕਰ ਸਕਦੇ ਹੋ ਹਸਤਿੰਦਰ ਭਦੌੜ ਦਾ ਆਰਟਿਸਟ ਆ ਅਤੇ ਬੜਾ ਲਾਜਵਾਬ ਗੀਤ ਨੇ ਅਤੇ ਪਰਿਵਾਰਕ ਸਿੰਗਰ ਆ ਅਤੇ ਜ਼ਰੂਰ ਤੁਸੀਂ ਇਸ ਸਿੰਗਰ ਨੂੰ ਸੁਣਨਾ ਚਾਹੁੰਦੇ ਹੋ ਲਾਈਵ ਤਾਂ ਬ੍ਰੈਂਪਟਨ ਦੇ ਵਿੱਚ CAA ਸੈਂਟਰ 'ਚ ਅਗਸਤ 22 ਨੂੰ ਪਹੁੰਚਣਾ ਗਾ ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਢੀਂਡਸਾ ਸਾਹਿਬ ਪਹੁੰਚੇ ਨੇ ਦਾ ਮੈਪਲ ਕਲੀਨਿਕ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ
1: ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਡਾਇਸਨ ਇਹ ਸ਼ਬਦ ਇੱਦਾਂ ਦਾ ਜਦੋਂ ਬੰਦਾ ਨਾ ਨਾਮ ਸੁਣਦਾ ਖਾਸ ਤੌਰ 'ਤੇ ਸਾਡੀਆਂ ਭੈਣਾਂ
1: ਬਿਲਕੁਲ
0: ਉਹ ਕਹਿੰਦੇ ਆ ਸਾਨੂੰ ਐਨਵਰਸਰੀ ਦਾ ਗਿਫਟ ਚਾਹੇ ਸਾਨੂੰ ਡਾਇਸਨ ਦਾ ਭਾਈ ਛੋਟਾ ਜਿਹਾ ਫਰਾਟਾ ਜਿਹਾ ਲਿਆ ਦਿਓ ਚਾਹੇ ਸਾਨੂੰ ਡਾਇਸਨ ਦਾ ਵੈਕਿਊਮ ਕਲੀਨਰ ਮਿਲ ਜਾਏ ਨਾ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਬੈਸਟ ਹੁੰਦਾ ਉਹਨਾਂ ਨੂੰ ਮੇਕਅਪ ਤੋਂ ਬਿਨਾਂ
1: ਹਾਂਜੀ
0: ਡਾਇਸਨ ਦਾ ਕੋਈ ਚੀਜ਼ ਦੇ ਦਿਓ ਤੇ ਉਹਦੇ ਨਾਲ ਮੈਂ ਕਹਿਣਾ ਭੈਣਾਂ ਸਾਡੀਆਂ ਪੂਰੀਆਂ ਸੱਤਵੇਂ ਸਮਾਨ ਤੇ ਹੁੰਦੀਆਂ ਨੇ ਖੁਸ਼ ਹੁੰਦੀਆਂ ਨੇ ਤੇ ਤੁਸੀਂ ਡਾਇਸਨ ਦਾ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਹੋ ਇਹਦੇ ਬਾਰੇ ਪਹਿਲਾਂ ਤਾਂ ਦੱਸੋ
1: ਹਾਂਜੀ ਸਰ ਅਸੀਂ ਜੁਲਾਈ ਦੇ ਮੰਥ ਐਂਡ 'ਤੇ ਜਿਹੜਾ ਇੱਕ ਲੱਕੀ ਡਰੋਅ ਕੱਢਣ ਜਾ ਰਹੇ ਹਾਂ ਜੀ ਉਸ ਲੱਕੀ ਡਰੋਅ ਦੇ ਵਿੱਚ ਜਿਹੜੇ ਵੀ ਕੋਈ ਵਿਨਰ ਹੋਣਗੇ ਉਹਨਾਂ ਨੂੰ ਅਸੀਂ ਡਾਇਸਨ ਦਾ ਵੱਡਾ ਵੈਕਿਊਮ ਕਲੀਨਰ ਗਿਫਟ ਦੇ ਵਿੱਚ ਦੇਵਾਂਗੇ ਜੀ ਅਤੇ ਇਹਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ ਉਹ ਚਾਹੇ ਸਾਡੇ ਤੋਂ ਕੋਈ ਵੀ ਸਰਵਿਸ ਲੈ ਰਹੇ ਆ ਉਹ ਸਰਵਿਸ ਦੇ ਵਿੱਚ ਉਹ ਇਨਰੋਲ ਹੋ ਜਾਣਗੇ ਚਾਹੇ ਉਹਨਾਂ ਨੇ ਘਰ ਦੀ ਡੀਪ ਕਲੀਨ ਕਰਾਉਣੀ ਹੈ ਵਿੰਡੋ ਕਲੀਨਿੰਗ ਕਰਾਉਣੀ ਹੈ ਯਾਰਡ ਗਰਾਜ ਕਲੀਨ ਕਰਾਉਣਾ ਆ ਜਾਂ ਬੈਕਯਾਰਡ ਦੇ ਵਿੱਚ ਆਪਣਾ ਜਿਹੜਾ ਹੁੰਦਾ ਹੈ ਜੀ ਪ੍ਰੈਸ਼ਰ ਵਾਸ਼ ਕਰਾਉਣਾ ਘਰ ਨੂੰ ਸੌਫਟ ਵਾਸ਼ ਕਰਵਾਉਣਾ ਆ ਸ਼ੀਲਰ ਮਰਵਾਉਣਾ ਉਹ ਸਾਰੀਆਂ ਸਰਵਿਸਿਜ਼ ਦੇ ਨਾਲ ਉਹ ਐਨਰੋਲ ਹੋ ਜਾਣਗੇ
0: ਉਹ ਲੱਕੀ ਡਰਾਅ 'ਚ ਸ਼ਾਮਲ ਹੋ ਜਾਣਗੇ ਮੰਥ ਐਂਡ 'ਤੇ ਉਹ ਸਾਡਾ ਉਹਨਾਂ 'ਚੋਂ ਕਿਸੇ ਨੂੰ ਡਾਇਸਨ ਦਾ ਵੈਕਿਊਮ ਕਲੀਨਰ ਫ੍ਰੀ ਮਿਲੇ
1: ਇਹ ਤੋਂ ਇਲਾਵਾ ਇੱਕ ਹੋਰ ਪਟਾਕਾ ਹੈ ਜੀ ਉਹ ਹੈ ਜੀ ਕਿ ਵੀ ਸਾਡੇ ਤੋਂ ਹਰ ਇੱਕ ਕੋਈ ਵੀ ਪਰਿਵਾਰ ਜੇ ਡੀਪ ਕਲੀਨ ਕਰਵਾਉਂਦਾ ਆ ਤਾਂ ਡੀਪ ਕਲੀਨ ਦੇ ਨਾਲ ਅਸੀਂ ਇੱਕ ਵੱਡਾ ਵੈਕਿਊਮ ਕਲੀਨਰ ਉਹਨਾਂ ਨੂੰ ਹਰ ਇੱਕ ਨੂੰ ਗਿਫਟ ਦੇ ਵਿੱਚ ਦੇਵਾਂਗੇ
0: ਅੱਛਾ ਇਹਦੇ ਵਿੱਚ ਕੋਈ ਲੱਕੀ ਨਹੀਂ ਹੋਊਗਾ ਇਹ ਤਾਂ ਹਰ ਇੱਕ ਨੂੰ
1: ਜੀ ਇਹ ਕੋਈ ਡਰੋਅ ਨਹੀਂ ਜਿਹੜਾ ਡਾਇਸਨ ਦਾ ਵੈਕਿਊਮ ਦੇਣਾ ਹੈ ਉਹ ਮੰਥ ਐਂਡ 'ਤੇ ਡਰੋਅ ਦੇ ਵਿੱਚ ਇੱਕ ਵਿਨਰ ਹੋਏਗਾ ਬਟ ਜਿਹੜਾ ਡੀਪ ਕਲੀਨ ਦੇ ਨਾਲ ਅਸੀਂ ਵੈਕਿਊਮ ਦੇ ਰਹੇ ਹਾਂ ਉਹ ਹਰ ਇੱਕ ਨੂੰ ਦੇ ਰਹੇ ਹਾਂ ਡੀਪ ਕਲੀਨ ਦੇ ਨਾਲ
0: ਇਹ ਤੇ ਇਹ ਛੋਟਾ ਵੈਕਿਊਮ ਕਿ
1: ਨਹੀਂ ਇਹ ਵੀ ਵੱਡਾ ਵੈਕਿਊਮ ਹੈ ਜੀ ਚਾਹੇ ਤੁਸੀਂ ਇਹਦੇ ਨਾਲ ਕਾਰਪੇਟ ਕਲੀਨ ਕਰੋ ਰੱਗ ਕਲੀਨ ਕਰੋ ਜਾਂ ਚਾਹੇ ਫਲੋਰ ਕਰੋ ਇਹ ਸਾਰੇ ਮਲਟੀ ਯੂਜ਼
0: ਦੇ ਵਿੱਚ ਮਲਟੀ ਯੂਜ਼ ਲਈ ਜਿਹੜਾ ਵੱਡਾ ਵੈਕਿਊਮ ਸੋ ਦੋਸਤੋ ਦਾ ਮੈਪਲ ਕਲੀਨਿੰਗ ਤੁਹਾਡੇ ਲਈ ਸਪੈਸ਼ਲ ਆਫਰ ਲੈ ਕੇ ਆਏ ਨੇ ਕਲੀਨਿੰਗ ਤੁਹਾਡੇ ਘਰ ਦੀ ਕਰਕੇ ਜਾਣਗੇ ਇਸ ਤੋਂ ਬਾਅਦ ਜਾਂਦੇ ਹੋਏ ਤੁਹਾਨੂੰ ਗਿਫਟ ਦੇ ਕੇ ਆਣਗੇ ਡੀਪ ਕਲੀਨਿੰਗ ਦੀ ਤੁਸੀਂ ਗੱਲਬਾਤ ਕੀਤੀ ਇਹ ਹੁੰਦੀ ਕੀ ਹੈ ਡੀਪ ਕਲੀਨਿੰਗ ਸਾਡੀਆਂ ਭੈਣਾਂ ਕਹਿਣਗੀਆਂ ਇਸ ਤਾਂ ਆਪਦੇ ਘਰ ਨੂੰ ਬੜਾ ਸਾਫ਼ ਰੱਖਦੀਆਂ ਸਾਨੂੰ ਕੀ ਲੋੜ ਆ ਕਲੀਨਿੰਗ ਦੀ
1: ਡੀਪ ਕਲੀਨ ਹੈ ਜੀ ਜਿਹੜੀ ਇਹ ਟੋਪ ਟੂ ਬੋਟਮ ਪੂਰਾ ਘਰ ਦਾ ਰੀਸੈਟ ਹੁੰਦਾ ਹੈ ਜੀ ਡੀਪ ਕਲੀਨ ਦੇ ਵਿੱਚ ਵਾਸ਼ਰੂਮਸ ਦੇ ਜਿਹੜੇ ਫੈਨ ਕਵਰ ਆ ਉਹਨਾਂ ਨੂੰ ਉਤਾਰ ਕੇ ਉਹਨਾਂ ਨੂੰ ਵਾਸ਼ ਕਰਦੇ ਹਾਂ ਅਸੀਂ ਅਤੇ ਜਿਹੜੇ ਫੈਨਸ ਦਾ ਏਰੀਆ ਉਹਨੂੰ ਪ੍ਰੋਪਰ ਕਲੀਨ ਕਰਕੇ ਫੈਨ ਦੀ ਐਫੀਸ਼ੀਐਂਸੀ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਜਾਂਦਾ ਹੈ ਅਤੇ ਜਿਹੜੇ ਆਪਣੇ ਘਰ ਦੇ ਵਿੱਚ ਵਾਸ਼ਰੂਮਸ ਦੇ ਵਿੱਚ ਗਲਾਸ ਹੁੰਦੇ ਨੇ ਉਹ ਪਾਣੀ ਦੇ ਦਾਗ ਪੈ ਕੇ ਬਹੁਤ ਖਰਾਬ ਹੋਏ ਹੁੰਦੇ ਨੇ ਜੀ ਉਹਨਾਂ ਨੂੰ ਪ੍ਰੋਪਰ ਕਲੀਨ ਕਰਕੇ ਉਹਨਾਂ ਦੀ ਸ਼ਾਈਨ ਦੁਬਾਰਾ ਤੋਂ ਵਾਪਸ ਆਉਂਦੀ ਹੈ ਅਤੇ ਕਿਚਨ ਦੇ ਵਿੱਚ ਡੀਗਰੀਸਿੰਗ ਕੀਤੀ ਜਾਂਦੀ ਹੈ ਜੀ ਕਿਚਨ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਜਿਹੜਾ ਓਇਲ ਆ ਉਹ ਜੰਮਿਆ ਹੁੰਦਾ ਕੈਬਨਿਟਸ ਦੇ ਉੱਪਰ ਆਪਣੀ ਜਿਹੜੀ ਚਿਮਨੀ ਆ ਜਾਂ ਕੈਬਨਿਟਸ ਦਾ ਟੌਪ ਹੁੰਦਾ ਉੱਥੇ ਉਹਨੂੰ ਪ੍ਰੋਪਰ ਆਪਾਂ ਡੀਗਰੀਸ ਕਰਕੇ ਕਲੀਨ ਤਾਂ ਹੁੰਦਾ ਹੀ ਹੁੰਦਾ ਉਹਦੇ ਨਾਲ ਜਿਹੜੀ ਆਪਣੇ ਸਪਾਈਸਿਸ ਦੀ ਸਮੈਲ ਹੈ ਉਹਦੀ ਪ੍ਰੋਬਲਮ ਵੀ ਚਲੀ ਜਾਂਦੀ ਹੈ ਜੀ ਬਿਲਕੁਲ ਉਹ ਤੋਂ ਬਾਅਦ ਫਰਿੱਜ ਆ ਜਾਂਦਾ ਜੀ ਸਟੋਵ ਹੈ ਉਹਨੂੰ ਮੂਵ ਕਰਕੇ ਉਹਦੇ ਪਿੱਛੇ ਬਹੁਤ ਜ਼ਿਆਦਾ ਏਰੀਆ ਖਰਾਬ ਹੁੰਦਾ ਉਹਨੂੰ ਕਲੀਨ ਕੀਤਾ ਜਾਂਦਾ ਪ੍ਰੋਪਰ ਫਰਿੱਜ ਦੇ ਟੌਪ 'ਤੇ ਬਹੁਤ ਡਸਟ ਹੁੰਦੀ ਹੈ ਮਤਲਬ ਕਿ ਵੀ ਘਰ ਦਾ ਕੋਈ ਵੀ ਏਰੀਆ ਕੋਨਾ ਕੋਨਾ ਆਪਾਂ ਮਤਲਬ ਟੌਪ ਟੂ ਬੋਟਮ ਕੁਛ ਵੀ ਆ ਉਹਦੇ 'ਚ ਚਾਹੇ ਲਾਈਟ ਫਿਕਸਚਰ ਹੈ ਲਾਈਟ ਫਿਕਸਚਰ ਜਿਹੜੀ ਕੋਈ ਲਾਈਟ ਉਤਰਦੀ ਹੈ ਖੁੱਲ੍ਹਦੀ ਹੈ ਉਹਨੂੰ ਖੋਲ੍ਹ ਕੇ ਉਹਦਾ ਕਵਰ ਪ੍ਰੋਪਰ ਸਾਫ਼ ਕੀਤਾ ਜਾਂਦਾ ਅੰਦਰੋਂ ਸਾਫ਼ ਕੀਤਾ ਜਾਂਦਾ
0: ਸਫਾਈ ਨਹੀਂ ਹੁੰਦੀ ਡਸਟਿੰਗ ਪੋਚੇ ਤੋਂ ਇਲਾਵਾ
1: ਜਿਹੜੀ ਬਹੁਤ ਕੁਛ ਹੁੰਦਾ
0: ਸੋ ਜੇ ਫਰਿੱਜ ਨੂੰ ਅੰਦਰੋਂ ਜਾਂ ਜਿਹੜੇ ਕੈਬਨਿਟਸ ਨੇ ਕਿਚਨ ਕੈਬਨਿਟ ਉਹਨਾਂ ਨੂੰ ਅੰਦਰੋਂ ਕਲੀਨ ਕਰਾਉਣਾ ਉਹ ਵੀ ਕਰਦੇ ਹੋ
1: ਹਾਂਜੀ ਸਰ ਉਹ ਵੀ ਅਸੀਂ ਕਲੀਨ ਕਰਦੇ ਹਾਂ ਡੀਪ ਕਲੀਨ ਦੇ ਵਿੱਚ ਪੈਕੇਜ ਦੇ ਵਿੱਚ ਇਨਕਲੂਡਡ ਹੁੰਦੇ ਆ ਬਟ ਉਹਦੇ ਲਈ ਸਾਡੀ ਇੱਕੋ ਰਿਕੁਐਸਟ ਹੈ ਤੁਸੀਂ ਫਰਿੱਜ ਕਲੀਨ ਕਰਾਉਣਾ ਕੈਬਨਿਟਸ ਅੰਦਰੋਂ ਕਲੀਨ ਕਰਵਾਉਣੇ ਆ ਤਾਂ ਉਹ ਖਾਲੀ ਕੀਤੇ ਹੋਣ ਅਤੇ ਸਾਡੀ ਟੀਮ ਉਹਨਾਂ ਨੂੰ ਵੀ ਅੰਦਰੋਂ ਪ੍ਰੋਪਰ ਐਨ ਸ਼ੀਸ਼ੇ ਵਾਂਗੂ ਚਮਕਾ ਦਿਉ
0: ਦੋਸਤੋ ਤੁਸੀਂ ਵੀ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰਨੀ ਚਾਹੁੰਦੇ ਹੋ ਚਾਹੇ ਤਾਂ 15 ਤਰੀਕ ਨੂੰ ਕਈ ਵਾਰ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਗਾ ਤੁਹਾਡੇ ਘਰ ਟੈਨੈਂਟ ਆ ਰਹੇ ਨੇ ਨਵੇਂ ਟੈਨੈਂਟ ਨੇ ਆਉਣਾ ਗਾ ਤੁਸੀਂ ਆਪਣੀ ਰੈਂਟਲ ਪ੍ਰੋਪਰਟੀ ਜਾਂ ਖੁਦ ਦੀ ਪ੍ਰੋਪਰਟੀ ਨੂੰ ਡੀਪ ਕਲੀਨ ਕਰਾਉਣਾ ਚਾਹੁੰਦੇ ਹੋ ਤਾਂ ਰਾਈਟ ਨਾਓ ਕਾਲ ਕਰੋ ਕਲੀਨਿੰਗ ਤਾਂ ਹੋਵੇਗੀ, ਨਾਲ ਤੁਹਾਨੂੰ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਬਿਲਕੁਲ ਮੁਫ਼ਤ ਇੱਕ ਗਿਫਟ ਦੇ ਤੌਰ 'ਤੇ ਦਿੱਤਾ ਜਾਊਗਾ। ਇਹਦੇ ਲਈ ਕਾਲ ਕਰ ਸਕਦੇ ਤੁਸੀਂ 647-286-0077 647-286-0077 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਸੋ ਜੀ ਕੱਲ ਮਨ ਸਾਹਿਬ ਬਿਜੀ ਸੀ ਤੇ ਅੱਜ ਪਹੁੰਚੇ ਨੇ ਸਾਡੇ ਕੋਲ ਸਟੂਡੀਓ ਦੇ ਵਿੱਚ ਚੱਲ ਕੇ ਮੂਜ਼ ਬਲਾਈਂਡ ਤੋਂ ਮਨ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਧੰਨਵਾਦ ਭੁੱਲਰ ਸਾਹਿਬ, ਬਹੁਤ ਬਹੁਤ। ਤੇ ਕੱਲ ਸਭ ਤੋਂ ਸਟੂਡੀਓ 'ਚ ਪਹੁੰਚ ਹੀ ਨਹੀਂ ਗਿਆ, ਦਿਨ ਥੋੜਾ ਬੀਜੀ,
0: ਪਰ ਅੱਜ ਉਹਦਾ ਘਾਟਾ ਅੱਜ ਪੂਰਾ ਕਰਨਾ ਗਾ। ਤੁਸੀਂ ਗਰਮੀ ਬਹੁਤ ਆ, ਘਰੇ ਪਰਦਿਆਂ ਦੀ ਲੋੜ ਆ, ਪਰਦੇ ਲਵਾਓ, ਵਾਰੰਟੀ ਵਾਲੇ ਪਰਦੇ ਲਵਾਉਣੇ ਆ ਅਸੀਂ, ਪੈਸੇ ਅਸੀਂ ਬਹੁਤ ਘੱਟ ਖਰਚਣੇ ਆ, ਕਰੋ ਫਿਰ ਹਿੱਲਾ।
1: ਬਿਲਕੁਲ ਜੀ, ਤੁਸੀਂ ਘੱਟ ਪੈਸਿਆਂ ਦੇ ਵਿੱਚ ਵਧੀਆ ਕੰਮ ਚਾਹੁੰਦੇ ਹੋ, ਤਸੱਲੀ ਬਖਸ਼, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਤਸੱਲੀ ਬਖਸ਼, ਇੱਥੇ ਪਰਦਿਆਂ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ। ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡ, ਬਲੈਕਆਊਟ, ਨੋਨ ਬਲੈਕਆਊਟ, ਚੇਨ ਜਾਂ ਮੋਟਰਾਈਜ਼, ਤੁਸੀਂ ਕੋਈ ਵੀ ਆਪਸ਼ਨ ਤੁਸੀਂ ਚੂਜ਼ ਕਰ ਸਕਦੇ ਹੋ ਜੀ। ਅਤੇ ਕਸਟਮ ਮੇਡ ਅਤੇ ਕੈਨੇਡੀਅਨ ਮੇਡ ਬਲਾਈਂਡਸ ਨੇ, ਕੋਈ ਸਟੈਂਡਰਡ ਆਰਡਰ ਨਹੀਂ ਕਰੇ ਜਾਂਦੇ, ਕੋਈ ਬਾਹਰੋਂ ਨਹੀਂ ਮੰਗਵਾਏ ਜਾਂਦੇ, ਅਸੀਂ ਆਪ ਬਣਾਉਂਦੇ ਹਾਂ। ਮੈਜ਼ਰ ਕਰਕੇ ਵਿੰਡੋ ਨੂੰ ਲੈ ਕੇ ਜਾਵਾਂਗੇ, ਉਹਦੇ ਮੁਤਾਬਕ ਪਰਦੇ ਬਣਨਗੇ, ਬਲਾਈਂਡਸ ਬਣਨਗੀਆਂ। ਅਤੇ ਐਕਸਪਰਟ ਇੰਸਟਾਲੇਸ਼ਨ ਹੋਏਗੀ ਜੀ, ਤੁਸੀਂ ਟਾਈਮ ਚੂਜ਼ ਕਰੋਗੇ, ਸਾਡੀ ਟੀਮ ਤੁਹਾਡੇ ਘਰ ਆਏਗੀ ਅਤੇ ਬਲਾਈਂਡਸ ਨੂੰ ਇੰਸਟਾਲ ਕਰਿਆ ਜਾਊਗਾ। ਅਤੇ ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ 5 ਸਾਲ ਦੀ ਵਾਰੰਟੀ ਹੈ ਅਤੇ 50 ਤਰ੍ਹਾਂ ਦੇ ਕਲਰ ਆਪਸ਼ਨ ਦੇ ਜੀ।
0: 50 ਤਰ੍ਹਾਂ ਦੇ ਕਲਰ ਆਪਸ਼ਨ, 5 ਸਾਲ ਦੀ ਵਾਰੰਟੀ,
1: ਹਾਂਜੀ ਬਿਲਕੁਲ।
0: ਅਤੇ ਫਾਇਦਾ ਕੀ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ?
1: ਫਾਇਦਾ ਜੀ ਭੁੱਲਰ ਸਾਹਿਬ, ਸਾਨੂੰ ਜੇ ਤੁਸੀਂ ਕਾਲ ਕਰਦੇ ਹੋ, ਚੜ੍ਹਦੀ ਕਲਾ ਰੇਡੀਓ ਦਾ ਹਵਾਲਾ ਦਿੰਦੇ ਹੋ, ਜਾਂ ਸਾਨੂੰ ਤੁਸੀਂ ਹਰਵੀਰ ਸਿੰਘ ਭੁੱਲਰ ਜੀ ਦਾ ਰੈਫਰੈਂਸ ਦਿੰਦੇ ਹੋ, 50% ਡਿਸਕਾਊਂਟ ਸਾਰੇ ਸਰੋਤਿਆਂ ਨੂੰ ਅਸੀਂ ਆਫਰ ਕਰ ਰਹੇ ਹਾਂ ਜੀ।
0: 50% ਔਫ,
1: ਹਾਂਜੀ।
0: ਜਿਹੜਾ 5000 ਵਾਲਾ ਕੰਮ ਆ ਉਹ ਤੁਸੀਂ 2500 ਚ ਕਰ ਦੋਗੇ,
1: ਹਾਂਜੀ।
0: ਪੂਰੇ ਘਰ ਦੇ ਬਲਾਈਂਡ 50% ਔਫ ਤੇ,
1: ਤੁਸੀਂ ਸਾਡੇ ਤੋਂ ਪੂਰੇ ਘਰ ਦੇ ਲਵਾਓ, ਤੁਸੀਂ ਸਾਡੇ ਤੋਂ ਬੇਸਮੈਂਟ ਦੇ ਲਗਵਾਓ, ਮੇਨ ਫਲੋਰ ਦੇ ਲਵਾਓ, ਚਾਹੇ ਬੈਡਰੂਮਸ ਦੇ ਲਗਵਾਓ।
0: ਤੇ ਪੂਰੇ ਘਰ ਚ ਬੇਸਮੈਂਟ ਇਨਕਲੂਡ ਆ?
1: ਪੂਰੇ ਘਰ ਦੇ ਵਿੱਚ ਜੀ, ਤੁਸੀਂ ਬਿਲਕੁਲ ਜੀ, ਤੁਸੀਂ ਚਾਹੇ ਬੇਸਮੈਂਟ ਚ ਲਗਵਾਓ ਚਾਹੇ ਨਾ ਲਗਵਾਓ, ਬਟ ਅਸੀਂ ਜਦੋਂ ਪੂਰੇ ਘਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਮੇਨ ਫਲੋਰ ਪਲੱਸ ਬੈਡਰੂਮਸ ਨੂੰ
0: ਬੇਸਮੈਂਟ ਇਨਕਲੂਡ ਨਹੀਂ ਹੈਗੀ,
1: ਬੇਸਮੈਂਟ ਇਨਕਲੂਡਡ ਤੁਸੀਂ ਕਰਨੀ ਹੈ, ਤੁਸੀਂ ਕਰ ਸਕਦੇ ਹੋ,
0: 50% ਔਫ ਮਿਲੂਗਾ,
1: 50%
0: ਚਾਹੇ ਬੇਸਮੈਂਟ ਇਨਕਲੂਡ ਕਰੋ ਚਾਹੇ ਨਾ।
1: ਹਾਂਜੀ,
0: ਲਓ ਵੀ ਦੋਸਤੋ, ਪਰਦਿਆਂ ਤੇ 50% ਔਫ ਤੇ 5 ਸਾਲ ਦੀ ਵਾਰੰਟੀ। ਤੇ ਮੈਂ ਕਹਿੰਦਾ ਇੱਕ ਰਿਮੋਟ ਵਾਲਾ ਬਲਾਈਂਡ, ਮੰਨ ਲਓ ਕਿਤਨਾ ਖਰਚਾ ਹੋ ਗਿਆ, ਤਾਂ ਰਿਮੋਟ ਵਾਲਾ ਬਲਾਈਂਡ ਵੀ ਫ੍ਰੀ ਲਗਾਈ ਦੋ।
1: ਬਿਲਕੁਲ ਜੀ, ਸਾਨੂੰ ਬਹੁਤ, ਜਦੋਂ ਆਪਾਂ ਜਾ ਕੇ ਨਾ ਆਪਾਂ ਮੈਜ਼ਰਮੈਂਟਸ ਕਰਦੇ ਹਾਂ ਜਾਂ ਆਪਾਂ ਆਪਣੇ ਪ੍ਰੋਡਕਟ ਦਿਖਾਉਂਦੇ ਹਾਂ, ਤਾਂ ਅਸੀਂ ਜਦੋਂ ਰਿਮੋਟ ਵਾਲਾ ਜਾਂ ਮੋਟਰ ਵਾਲਾ ਬਲਾਈਂਡ ਦਿਖਾਉਂਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਭਾਜੀ ਵੀ ਅਸੀਂ ਵੀ ਇਹ ਲਗਵਾਉਣੇ ਆ, ਤਾਂ ਅਸੀਂ
0: ਤੁਸੀਂ ਇੱਕ ਸੈਂਪਲ ਫ੍ਰੀ ਲਾਇਆ ਹੋਣੇ, ਬੰਦਾ ਬਾਅਦ ਚ ਪੂਰੇ ਲਵਾਵੇ।
1: ਸੋ ਅਸੀਂ ਕੀ ਕਰ ਰਹੇ ਹਾਂ ਜੀ, ਇਸ ਵੀਕ ਦੇ ਵਿੱਚ ਆਪਾਂ ਪ੍ਰੋਪਰ ਇੱਕ ਪੈਕੇਜ ਲੈ ਕੇ ਆਏ ਹਾਂ। ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਵਿੱਚ ਜ਼ੇਬਰਾ ਬਲਾਈਂਡਸ ਲਗਵਾਉਂਦੇ ਹੋ ਜਾਂ ਰੋਲਰ ਸ਼ੇਡ ਲਗਵਾਉਂਦੇ ਹੋ, ਤਾਂ 50% ਦੇ ਡਿਸਕਾਊਂਟ ਦੇ ਨਾਲ ਨਾਲ ਇੱਕ ਬਲਾਈਂਡ ਨੂੰ ਅਸੀਂ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦੇ ਰਹੇ ਹਾਂ ਜੀ, ਵਿਦ ਰਿਮੋਟ ਐਂਡ ਮੋਟਰ। ਉਹਦਾ ਤੁਹਾਨੂੰ ਕੋਈ ਐਕਸਟਰਾ ਚਾਰਜ ਨਹੀਂ, ਕੋਈ ਇੰਸਟਾਲੇਸ਼ਨ ਚਾਰਜ ਨਹੀਂ,
0: ਵੈਰੀ ਗੁੱਡ,
1: ਕੋਈ ਸੈਟਅਪ ਚਾਰਜ।
0: 50% ਔਫ, 5 ਸਾਲ ਦੀ ਵਾਰੰਟੀ ਤੇ 1 ਵਿੰਡੋ ਨੂੰ ਰਿਮੋਟ ਵਾਲਾ ਬਲਾਈਂਡ ਫ੍ਰੀ ਅਪਗ੍ਰੇਡ ਕਰਕੇ ਦੇਣਗੇ। ਨੰਬਰ ਬੋਲ ਦਿਓ ਜੀ,
1: 647-399-4646, 647-399-4646, 647-389-4646,
0: 647-399-4646, 647-399-4646, 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਢਿੰਡ ਸਾਹਿਬ ਇੱਕ ਚੀਜ਼ ਤੁਹਾਡੇ ਨਾਲ ਵੀ ਮੈਂ ਡਿਸਕਸ ਕਰਨੀ ਸੀ, ਖਾਸ ਤੌਰ ਤੇ ਨਾ ਜਦੋਂ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਆ ਗਿਆ,
1: ਹਾਂਜੀ,
0: ਇਹਦੇ ਵਿੱਚ ਮੈਂ ਕਿਉਂਕਿ ਕਈ ਏਦਾਂ ਦੇ ਬਿਜ਼ਨਸ ਨੇ ਜਿਨ੍ਹਾਂ ਦੀ ਆਪਸ 'ਚ ਨਾ ਲੜਾਈ ਲੱਗੀ ਰਹਿੰਦੀ ਆ ਸੋਸ਼ਲ ਮੀਡੀਆ 'ਤੇ, ਬੰਦੇ ਕਮੈਂਟ ਕਰਦੇ ਨੇ ਕਿ ਰੌਣਕਾਂ ਲੱਗੀਆਂ ਹੋਈਆਂ
1: ਨੇ।
0: ਜੇ ਤੁਸੀਂ ਪਤਾ ਕਿ ਕਲੀਨਿੰਗ ਕੰਪਨੀ ਸਾਡੀ ਜੀ ਅਸੀਂ ਵੈਕਿਊਮ ਕਲੀਨਰ ਫ੍ਰੀ ਦੇਵਾਂਗੇ, ਉਹ ਵੀਡੀਓ ਦੇਖ ਕੇ ਕੱਲ੍ਹ ਨੂੰ ਕੋਈ ਹੋਰ ਕੰਪਨੀ ਆ ਕੇ ਕਹੂਗੀ ਜੀ ਅਸੀਂ ਤੁਹਾਨੂੰ ਸਕੂਟਰ ਫ੍ਰੀ ਦੇ ਰਹੇ ਹਾਂ, ਅਸੀਂ ਤੁਹਾਨੂੰ ਮੋਟਰਸਾਈਕਲ ਫ੍ਰੀ ਦੇ ਰਹੇ, ਕੋਈ ਵੀ ਚੀਜ਼ ਉਹਨੂੰ ਬੀਟ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ ਨੇ ਬਲਾਈਂਡ ਦਾ ਕਹਿਤਾ ਕਿ 50% ਆਫ ਆ, ਕੱਲ ਨੂੰ ਬੰਦਾ ਕੋਈ ਯਾਰ ਬੀਟ ਕਰੀਏ 60% ਆਫ ਲਾ ਦੀਏ, ਵਿੰਡੋ ਟਿੰਟਿੰਗ $149 ਤੇ ਪੂਰੀ ਹੈਰੀਟੇਜ ਨੇ ਲਾਈ ਹੋਈ ਆ, ਕੋਈ ਬੰਦਾ ਕੋ ਆਪਾਂ ਤਾਂ ਯਾਰ $89 ਚ ਲਾ ਦਿੰਦੇ ਆ। ਇਹ ਬੀਟ ਕਰਨ ਦੇ ਚੱਕਰ ਦੇ ਵਿੱਚ ਕਈ ਜਿਹੜੇ ਬਿਜ਼ਨਸਮੈਨ ਨੇ ਉਹ ਮਾਈਂਡ ਕਰਦੇ ਨੇ ਕਿ ਇਹ ਰੇਟ ਖਰਾਬ ਹੋ ਰਿਹਾ, ਐਂਡ ਕਈ ਬੰਦੇ ਕਹਿ ਰਹੇ ਨੇ ਕਸਟਮਰ ਖੁਸ਼ ਹੁੰਦੇ ਨੇ ਕਿ ਸਾਨੂੰ ਤਾਂ ਇੱਕ ਵਧੀਆ ਅਫੋਰਡੇਬਲ ਚੀਜ਼ ਮਿਲ ਰਹੀ ਆ। ਈਵਨ ਰਿਐਲਟਰ ਵਰਸਿਸ ਰਿਐਲਟਰ ਵੀ ਆਪਾਂ ਦੇਖਦੇ ਹਾਂ ਕਿ ਉਹ ਇੱਕ ਦੂਜੇ ਨੂੰ ਨਿੰਦੀ ਜਾਣਾ, ਜੇ ਕੋਈ ਅੱਜ ਕੱਲ੍ਹ ਬਹੁਤ ਰਿਐਲਟਰ ਨੇ ਜਿਨ੍ਹਾਂ ਨੂੰ ਕਹਿੰਦੇ ਕਿ ਜੀ ਇਹ ਨੱਚ ਕੇ ਤੁਸੀਂ ਵੀਡੀਓ ਪਾਉਂਦੇ ਹੋ, ਤੁਸੀਂ ਸੀਰੀਅਸ ਨਹੀਂ ਹੈਗੇ, ਤੁਸੀਂ ਤਾਂ ਕਮੇਡੀ ਕਰੀ ਜਾਂਦੇ ਹੋ, ਇਹ ਰੀਅਲ ਸਟੇਟ ਆ, ਇਹ ਘਰ ਲੈਣਾ $1,000,000 ਦੀ ਗੱਲ ਹੋ ਰਹੀ ਆ ਅਤੇ ਤੁਸੀਂ ਇਹਨੂੰ ਇੱਦਾਂ ਪ੍ਰਮੋਟ ਕਰ ਰਹੇ ਹੋ, ਕਈ ਬੰਦੇ ਉਹਨਾਂ 'ਤੇ ਤਵਾ ਲਾ ਰਹੇ ਨੇ, ਐਂਡ ਇਹ ਲੜਾਈ ਤੁਹਾਨੂੰ ਕੀ ਲੱਗਦਾ ਵੈਲਿਡ ਆ ਵਾਜਬ ਆ?
1: ਨਹੀਂ, ਮੇਰੇ ਹਿਸਾਬ ਨਾਲ ਵੈਲਿਡ ਤਾਂ ਹੈ ਨਹੀਂ ਜੀ। ਦੇਖੋ, ਪਰ ਹਰ ਇੱਕ ਦਾ ਆਪਣਾ ਹੱਕ ਹੈ, ਕੋਈ ਵੀ ਕੁਛ ਵੀ ਕਰ ਸਕਦਾ। ਮੈਂ ਸਿਰਫ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ, ਮੈਂ ਆਪਣੇ ਬਾਰੇ ਦੱਸ ਸਕਦਾ। ਜਿੱਦਾਂ ਤੁਹਾਨੂੰ ਤਾਂ ਹੈਰੀ ਜੀ ਪਤਾ ਹੀ ਹੈ ਕਿ ਵੀ ਆਪਾਂ ਜਿਹੜਾ ਸਾਨੂੰ ਕਮਿਊਨਿਟੀ ਦੇ ਵੱਲੋਂ ਪਿਆਰ ਇੰਨਾ ਜ਼ਿਆਦਾ ਮਿਲਿਆ ਤਾਂ ਉਹ ਅਸੀਂ ਆਪਣੀ ਪੋਕਿਟ ਦੇ ਵਿੱਚੋਂ ਦੇ ਰਹੇ ਹਾਂ। ਜਿਹੜਾ ਵੀ ਗਿਫਟ ਦੇ ਰਹੇ ਹਾਂ ਉਹਦੇ 'ਚ ਸਾਡਾ ਕੋਈ ਮਾਰਜਨ ਨਹੀਂ ਹੈ, ਸਾਨੂੰ ਕੁਛ ਬਚਣਾ ਨਹੀਂ ਹੈ। ਉਹ ਕਿਉਂ ਹੈ? ਕਿਉਂਕਿ ਸਾਨੂੰ ਪਿਛਲੇ ਬੈਕ ਇਨ ਦਾ ਮੰਥਸ ਸਾਨੂੰ ਪਿਆਰ ਹੀ ਇੰਨਾ ਜ਼ਿਆਦਾ ਮਿਲਿਆ ਤਾਂ ਉਹ ਇੱਕ ਐਪਰੀਸੀਏਸ਼ਨ ਦੇ ਵਜੋਂ ਅਸੀਂ ਇੱਕ ਲਿਮਿਟਡ ਟਾਈਮ ਦੇ ਲਈ ਦੇ ਰਹੇ ਹਾਂ। ਅਤੇ ਇਹ ਨਹੀਂ ਹੈਗਾ ਕਿ ਵੀ ਕੋਈ ਸਦਾ ਹੀ ਸਾਡਾ ਕੋਈ ਔਫਰ ਚੱਲਣਾ ਜਾਂ ਕੋਈ ਉੱਦਾਂ, ਅਸੀਂ ਉਸ ਮਾਇੰਡ ਸੈੱਟ ਨਾਲ ਨਹੀਂ ਹੈਗੇ। ਕਿਉਂਕਿ ਸਾਡੇ ਜਿਹੜੀ ਸੋਚ ਆ, ਕਸਟਮਰ ਜਿਹੜਾ ਆਉਣਾ ਸਾਨੂੰ ਉਹ ਕੁਆਲਿਟੀ ਦੇ ਨਾਲ ਆਉਣਾ। ਜੇ ਹੁਣ ਅਸੀਂ ਇਕੱਲੇ ਵੈਕਿਊਮ ਦੇਈ ਜਾਵਾਂਗੇ, ਕੁਆਲਿਟੀ ਲੋ ਲਿਜਾਈ ਜਾਵਾਂਗੇ, ਤਾਂ ਕਿਸੇ ਨੇ ਪੁੱਛਣਾ ਹੀ ਨਹੀਂ।
0: ਤੇ ਮਨ ਸਾਹਿਬ ਤੁਸੀਂ ਕੀ ਸੋਚਦੇ, ਜੇ ਹੁਣ ਤੁਸੀਂ 50% ਆਫ ਲਾਇਆ, ਕੱਲ ਨੂੰ ਤੁਹਾਨੂੰ ਬੀਟ ਕਰਨ ਦੇ ਲਈ ਕੋਈ ਬੰਦਾ 60% ਕਹਿ ਦੂਗਾ? ਉਹ ਹੋ ਸਕਦਾ ਪੈਸੇ ਵੱਧ ਹੀ ਚਾਰਜ ਕਰੇ, ਪਰ ਕਹਿਣ ਚ ਬੰਦਾ ਕਹਿੰਦਾ ਕੀ ਕਹਿੰਦਾ 60 ਕਹਿ ਦੋ, 70 ਕਹਿ ਦੋ।
2: ਨਹੀਂ ਦੇਖੋ, ਇੱਕ ਤੁਹਾਨੂੰ ਇੱਕ ਬੈਲੈਂਸ ਲੱਭਣਾ ਪੈਂਦਾ ਹੁੰਦਾ। 3-4 ਇਹਦੇ ਵਿੱਚ ਫੈਕਟਰ ਲੱਗਦੇ ਨੇ ਮੈਨੂੰ। ਪਹਿਲਾ ਹੁੰਦਾ ਕਿ ਤੁਹਾਡੀ ਸਰਵਿਸ ਕੀ ਆ, ਤੇ ਦੂਜਾ ਹੈਗਾ ਕਿ ਵੀ ਤੁਹਾਡਾ ਪ੍ਰੋਫਿਟ ਮਾਰਜਿਨ ਕੀ ਆ, ਤੇ ਤੀਜਾ ਹੈਗਾ ਕਿ ਤੁਹਾਡੇ ਜਿਹੜੇ ਪ੍ਰਾਈਸਿਸ ਨੇ ਕੰਪੀਟੀਟਿਵ ਹੈਗੇ ਨੇ ਮਾਰਕੀਟ ਦੇ ਵਿੱਚ, ਜਾਂ ਤੁਸੀਂ ਜ਼ਿਆਦਾ ਓਵਰ ਪ੍ਰਾਈਸ ਤਾਂ ਨਹੀਂ ਕੀਤਾ ਹੋਇਆ ਕੰਮ, ਜਾਂ ਤੁਸੀਂ ਜ਼ਿਆਦਾ ਪ੍ਰਾਈਸ ਸਿੱਟਿਆ ਤਾਂ ਨਹੀਂ ਹੋਇਆ। ਸੋ ਇਹ ਤਿੰਨ ਚਾਰ ਚੀਜ਼ਾਂ ਦਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਮੈਂ ਕਹਿ ਦੇਵਾਂ ਜੀ ਮੈਂ 50% ਡਿਸਕਾਊਂਟ ਲਾਇਆ ਹੋਇਆ, ਸੋ ਮੇਰਾ ਪ੍ਰਾਈਸ ਲਿਸਟ ਅੱਜ ਵੀ ਉਹੀ ਆ, ਸਾਲ ਪਹਿਲਾਂ ਵੀ ਉਹੀ ਸੀ। ਜਦੋਂ ਤੱਕ ਮੈਨੂੰ ਸਪਲਾਇਰ ਵੱਲੋਂ ਕੋਈ ਚੇਂਜ ਨਹੀਂ ਆਉਂਦਾ, ਇਹ ਮੇਰੀ ਜਿਹੜੀ ਪ੍ਰਾਈਸ ਲਿਸਟ ਆ ਇਹੀ ਰਹਿਣੀ ਆ। ਮੈਂ ਇਹਦੇ ਵਿੱਚ ਹੀ ਪਲੇਅ ਅਰਾਊਂਡ ਕਰ ਸਕਦਾ, ਜਿੱਦਾਂ ਕਿ ਹੁਣ ਆਪਾਂ ਇਹ ਵੀਕ ਦੇ ਵਿੱਚ ਆਪਾਂ 50% ਡਿਸਕਾਊਂਟ ਦੇ ਨਾਲ ਨਾਲ ਆਪਾਂ ਮੋਟਰ ਫ੍ਰੀ ਆਫ ਕੋਸਟ ਅਪਗ੍ਰੇਡ ਕਰ ਰਹੇ ਇੱਕ ਮੋਟਰ। ਕਿਉਂ ਕਰ ਰਹੇ? ਕਿਉਂਕਿ ਸਾਨੂੰ ਸਪਲਾਇਰ ਨੇ ਕੁਛ ਕੁ ਮੋਟਰਸ ਕੁਛ ਕਿਵੇਂ ਦੀਆਂ ਚੀਜ਼ਾਂ ਸਾਨੂੰ ਆਉਂਦੀਆਂ ਰਹਿੰਦੀਆਂ।
0: ਤੁਸੀਂ ਕੈਨੇਡਾ ਦੇ ਤੇ ਟੈਲੀਵਿਜ਼ਨ ਵੀ ਮੰਗਾਏ ਸੀ, ਉਹ ਪਏ ਨੇ ਤੁਹਾਡੇ ਕੋਲ?
2: ਹਾਂਜੀ ਹਾਂ, ਉਹ ਵੀ ਹੈਗੇ।
0: ਕਿੰਨੇ ਕੁ ਪਏ ਨੇ
2: ਭਾਅ ਜੀ? ਉਹ ਤਾਂ ਇੱਦਾਂ ਹੁੰਦਾ ਕਿ ਜਿੱਦਾਂ ਹੁਣ ਆਪਣੇ ਕੋਲ ਕੋਈ ਵੀ ਜਿਵੇਂ ਆਰਡਰ
0: ਆਉਂਦਾ, ਦਿਹਾੜਾ ਆ ਗਿਆ, ਤੁਸੀਂ ਗਿਫਟਿੰਗ ਲਈ ਚੀਜ਼ ਮੰਗਾ ਲਈ, ਉਹ ਟੀਵੀ ਮੈਂ ਪੁੱਛ ਰਿਹਾ ਹੁਣ ਪਏ ਨੇ?
2: ਬਿਲਕੁਲ ਜੀ ਪਏ।
0: ਕਿੰਨੇ ਪਏ ਨੇ?
2: ਹੁਣੇ ਹੀ ਘੱਟੋ ਘੱਟ 10 ਤਾਂ ਹੋਣੇ ਕਰੀਬ।
0: ਅੱਜ ਦੇ ਅਗਲੇ ਲਿੰਕ ਦੇ ਵਿੱਚ ਆਪਾਂ ਉਹ ਵੀ ਫ੍ਰੀ ਕਰਾਂਗੇ। ਉਹ ਹੁਣ ਤੁਸੀਂ ਸਾਂਭਣਾ ਦੀਵਾਲੀ ਵੇਲੇ, ਮੈਨੂੰ ਲੱਗਦਾ ਹੁੰਦਾ ਤੁਸੀਂ ਦੀਵਾਲੀ ਲਈ ਸਾਂਭ ਰਹੇ ਸੀ, ਉਹ ਅੱਜ ਹੀ ਆਪਾਂ ਤੁਹਾਡੇ ਟੀਵੀ ਅੱਜ ਹੀ
2: ਕਰਾਂਗੇ। ਅਸਲ ਦੇ ਵਿੱਚ ਮੈਂ ਉਹ ਸਾਂਭ ਰਿਹਾ ਸੀਗਾ
0: ਦੀਵਾਲੀ
2: ਰੱਖਣੀਆਂ ਵੇਲੇ, ਕਿਉਂਕਿ
0: ਰੱਖਣੀਆਂ ਵੇਲੇ ਉਦੋਂ ਹੋਰ ਕੁਝ ਦੇਖਾਂਗੇ, ਤੇ ਉਹ ਅੱਜ ਹੀ ਆਪਾਂ ਤੁਹਾਡੇ ਟੀਵੀ ਵੀ ਅੱਜ ਹੀ ਪਰਿਵਾਰਾਂ ਨੂੰ ਗਿਫਟ ਕਰ ਦਿੰਦੇ ਹਾਂ।
2: ਇਹ ਜਿਹੜੀ ਤੁਹਾਡਾ ਸਵਾਲ ਹੈ ਜੀ, ਉਹਦਾ ਜਵਾਬ ਇਹੀ ਹੈ ਕਿ 3-4 ਚੀਜ਼ਾਂ ਦਾ ਫੈਕਟਰ ਆਪਾਂ ਨੂੰ ਬੈਲੈਂਸ 'ਚ ਬਣਾ ਕੇ ਚੱਲਣਾ ਪੈਂਦਾ।
0: ਬਾਈ ਜੀ, ਸਾਡੀ ਇੰਡਸਟਰੀ ਦੇ ਵਿੱਚ ਵੀ ਹੈ ਨਾ, ਮੇਰੇ ਕੋਈ ਜਾਣਕਾਰੀ ਨੇ ਬੰਦੇ,
2: ਹਾਂਜੀ,
0: ਉਹ ਕਹਿੰਦੇ ਜੀ ਤੁਸੀਂ ਚੜ੍ਹਦੀ ਕਲਾ ਤੇ ਐਡ ਤੁਹਾਡੀ ਸੁਣੀ ਸੀ, ਜਾਂ ਅਸੀਂ ਡਾਲਰ ਮੀਡੀਆ ਤੇ ਐਡ ਦੇਖੀ ਸੀ, ਜਿਹੜੇ ਮੇਰੇ ਬਿਜ਼ਨਸਮੈਨ ਨੇ ਭੈਣ ਭਰਾ ਤੁਹਾਨੂੰ ਵੀ ਕਾਲ ਆਈ ਸੀ,
2: ਤੁਸੀਂ ਮੈਨੂੰ
0: ਦੱਸੀ ਸੀ,
1: ਕੁਛ ਵਧੀਆ ਨੀ ਲੱਗੀ।
0: ਤੇ ਉਹ ਕਹਿੰਦੇ ਤੁਸੀਂ ਉਹਨਾਂ ਨਾਲ ਐਡ ਕਰ ਰਹੇ ਹੋ, ਸਾਡੇ ਨਾਲ ਕਰੋ। ਤੇ ਮੈਂ ਕਿਹਾ ਭਾਈ ਕਰਨਾ ਹੁਣ, ਚਲੋ ਮਾਰਕੀਟ ਆ, ਐਡਵਰਟਾਈਜ਼ ਹਰ ਬੰਦਾ ਕਰ ਸਕਦਾ, ਪਰ ਉਹ ਤਾਂ ਬੰਦਾ ਜਾਣਦਾ ਮੈਨੂੰ।
2: ਤੇ ਕੱਲ ਆਪਾਂ ਆਪਣੀ ਕੱਲ ਆਪਾਂ ਮਿਲੇ ਨਹੀਂ, ਕਿਉਂਕਿ ਕੱਲ ਬਿਜ਼ੀ ਸੀਗਾ ਦਿਨ, ਬਟ ਆਪਣੀ ਓਵਰ ਦਾ ਕਾਲ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ, ਤੇ ਮੈਨੂੰ ਵੀ ਕਾਲ ਆਈ ਤੇ ਮੈਨੂੰ ਸਪੈਸੀਫਿਕਲੀ ਤੁਹਾਡਾ ਨਾਮ ਤੇ ਤੁਹਾਡੇ ਰੇਡੀਓ ਦਾ ਨਾਮ ਲੈ ਕੇ ਮੈਨੂੰ ਕਿਹਾ ਗਿਆ ਕਿ ਤੁਸੀਂ ਉਹਨਾਂ ਨਾਲ ਰੇਡੀਓ ਐਡ ਕਰਦੇ ਹੋ, ਤੁਸੀਂ ਸਾਡੇ ਨਾਲ ਕਰੋ, ਅਸੀਂ ਤੁਹਾਨੂੰ ਬੈਟਰ ਪਲੇਟਫਾਰਮ ਦੇਵਾਂਗੇ, ਬੈਟਰ ਮਤਲਬ ਮੋਰ ਤੁਹਾਨੂੰ ਟਾਈਮ
0: ਤੁਹਾਨੂੰ ਰੇਟ ਘੱਟ ਕਰਕੇ ਦੇਵਾਂਗੇ,
2: ਪੈਸੇ ਤੁਸੀਂ ਜਿੰਨੇ ਦੇ ਰਹੇ ਉਸ ਤੋਂ ਹਾਫ ਸਿੱਧਾ ਉਹਨਾਂ ਨੇ। ਮੈਂ ਕਿਹਾ ਜੀ ਤੁਹਾਨੂੰ ਕੀ ਪਤਾ ਵੀ ਮੈਂ ਉਹਨਾਂ ਨੂੰ ਕਿੰਨੇ ਪੇ ਕਰ ਰਿਹਾ, ਤੇ ਕਹਿੰਦੇ ਤੁਸੀਂ ਸਾਨੂੰ ਦੱਸ ਦਿਓ ਜਿੰਨੇ ਤੁਸੀਂ ਉਹਨੂੰ ਪੇ ਕਰ ਰਹੇ ਹੋ, ਤੁਸੀਂ ਸਾਡੇ ਨਾਲ ਆਓ ਤੇ ਉਹਨਾਂ ਤੋਂ ਹਾਫ ਤੇ ਤੁਸੀਂ ਕੰਮ।
0: ਤੁਹਾਡਾ ਕੀ ਜਵਾਬ?
2: ਮੈਂ ਕਿਹਾ ਜੀ ਸਾਡਾ ਕੰਟਰੈਕਟ ਹੁੰਦਾ ਇੱਕ ਕੱਲਾ ਉਰੇ ਆਪਾਂ ਕੰਮ, ਸਾਡੀ ਜਵਾਨ ਵੀ ਆ, ਸਾਡਾ ਇੱਕ ਸਰਕਲ ਹੁੰਦਾ ਜਿੱਥੇ ਅਸੀਂ
1: ਬਿਲਕੁਲ
2: ਜਿਹਦੇ ਨਾਲ ਜੁੜ ਗਏ ਅਸੀਂ ਜੁੜ ਗਏ। ਹੁਣ ਜਦੋਂ ਆਪਣਾ ਕੰਟਰੈਕਟ ਹੋਇਆ ਸੀਗਾ ਤਾਂ ਚਲੋ ਨੋ ਨੋ ਡਾਊਟ ਆਪਾਂ ਨੈਗੋਸ਼ੀਏਟ ਕੀਤਾ, ਬਟ ਇੱਕ ਆਪਾਂ ਨੇ ਆਪਣਾ ਇੱਕ ਕਹਿ ਲਓ
1: ਦਾਇਰਾ ਸੈੱਟ ਕਰ ਲਿਆ,
2: ਆਪਾਂ ਇੱਕ ਆਪਣੀ ਡੀਲ ਬਣੀ ਕਿ ਵੀ ਓਕੇ ਜੀ ਆਹ ਆਪਣੇ ਮੀਨਸ ਇੰਨਾ ਟਾਈਮ ਸਾਨੂੰ ਬੋਲਣ ਨੂੰ ਮਿਲੇਗਾ, ਆਹ ਆਪਣਾ ਇਹਦਾ ਹੈ ਨਾ ਆਪਣੀ ਫਾਈਨੈਂਸ਼ੀਅਲ ਇਨਕਲੂਜਨ ਹੋਏਗੀ ਸਾਰਾ ਕੁਛ ਏ ਟੂ ਜੈਡ। ਸੋ ਇਹਦੇ ਨਾਲ ਇਕੱਲਾ ਇਹ ਨਹੀਂ ਹੈਗਾ ਕਿ ਆਪਣਾ ਸਿਰਫ ਬਿਜ਼ਨਸ
0: ਤੁਹਾਨੂੰ ਰਿਸਪੋਂਸ ਆ ਰਿਹਾ,
2: ਮੈਨੂੰ ਇਹ ਪੂਰਾ ਬਹੁਤ ਵਧੀਆ, ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਭੁੱਲਰ ਸਾਹਿਬ, ਮੈਂ ਟਰਾਈ ਕਰਦਾ ਹੁੰਦਾ ਕਿ ਵੀ ਮੈਂ ਰੇਡੀਓ 'ਚ ਆਵਾਂ, ਇੱਥੇ ਸਟੂਡੀਓ 'ਚ ਆਵਾਂ, ਆਪਾਂ ਗੱਲਾਂ ਬਾਤਾਂ ਕਰੀਏ, ਨਾਲ ਆਪਾਂ ਰੇਡੀਓ ਵੀ ਰੇਡੀਓ ਦਾ ਕੰਮ ਵੀ ਕਰੀਏ।
0: ਸੋ ਹਰ ਜਦੋਂ ਵੀ ਤੁਸੀਂ ਰੇਡੀਓ 'ਤੇ ਆਉਂਦੇ ਹੋ ਅਤੇ ਬਿਜ਼ਨਸ ਲੈ ਕੇ ਜਾਂਦੇ ਹੋ?
2: ਬਿਲਕੁਲ ਜੀ
0: ਰੇਡੀਓ ਸਾਹਿਬ, ਤੁਸੀਂ
1: ਮੈਂ ਕਹਿੰਦਾ ਸਰ ਆਪਾਂ ਤਾਂ ਔਫਰ ਹੀ ਤਾਂ ਦੇ ਰਹੇ ਹਾਂ ਰੇਡੀਓ ਚੜ੍ਹਦੀ ਕਲਾ ਦੇ ਲਿਸਨਰਸ ਦੇ ਲਈ, ਸਾਨੂੰ ਜੋ ਕੁਛ ਮਿਲਿਆ ਤੁਹਾਡੇ ਤੋਂ ਹੀ ਮਿਲਿਆ।
0: ਤੇ ਜੇ ਹੁਣ ਮੰਨ ਲਓ ਤੁਹਾਨੂੰ ਕੋਈ ਕਹਿਣ ਵੀ ਹਾਫ ਰੇਟ 'ਤੇ ਤੁਸੀਂ ਸਾਡੇ ਨਾਲ ਐਡ ਕਰੋ, ਤੁਸੀਂ ਕਰੋ?
1: ਨਹੀਂ ਬਿਲਕੁਲ,
2: ਮੈਂ
1: ਤਾਂ ਜੀ ਸੋਰੀ ਮਾਨ ਸਾਹਿਬ ਤੁਹਾਨੂੰ ਕੱਟ ਰਿਹਾ, ਸਿੱਧਾ ਜੇ ਪੰਜਾਬੀ ਚ ਕਹੀਏ ਤਾਂ ਇਹਨੂੰ ਜੜਾਂ ਚ ਦਾਤੀ ਪਾਉਣਾ ਕਹਿੰਦੇ ਨੇ। ਤੇ ਮਤਲਬ ਕਿ ਵੀ ਉਹ ਚਲੋ ਆਫਿਸ ਚ ਸਾਡੇ ਕਾਲ ਆਨਸਰ ਕੀਤੀ ਗਈ ਸੀ, ਜੇ ਕਿਤੇ ਉਸ ਟਾਈਮ ਆਫਿਸ ਦੇ ਵਿੱਚ ਮੈਂ ਹੁੰਦਾ, ਮੈਂ ਥੋੜਾ ਜਿਹਾ ਉਹਨਾਂ ਨੂੰ ਇਲੈਬੋਰੇਟ ਉਸ ਵੇ ਚ ਕਰਦਾ ਕਿ ਵੀ ਇਹ ਸਹੀ ਨਹੀਂ ਹੁੰਦਾ।
2: ਹੁਣ ਭੁੱਲਰ ਸਾਹਿਬ ਜਿੱਦਾਂ ਗੱਲ ਚੱਲ ਰਹੀ ਸੀ ਸਰਵਿਸ ਦੀ, ਤੇ ਹੁਣ ਜਿਵੇਂ ਆਪਾਂ ਚਲੋ ਗੱਲਬਾਤ ਆਪਾਂ ਕਰਦੇ ਆਪਾਂ ਡੀਲ ਕਰਦੇ ਹਾਂ ਬਿਜ਼ਨਸ, ਜੋ ਸਾਨੂੰ ਸਰਵਿਸ ਤੁਹਾਡੇ ਤੋਂ ਮਿਲਦੀ ਆ, ਅਸੀਂ ਉਹ ਤਾਂ ਚਲੋ ਹਾਫ ਕਹਿੰਦੇ ਸੀ, ਜੇ ਅਸੀਂ ਕਿਸੇ ਹੋਰ ਨੂੰ ਕਹੀਏ ਕਿ ਅਸੀਂ ਤੁਹਾਨੂੰ ਡਬਲ ਪੇ ਕਰਦੇ, ਸਾਨੂੰ ਭੁੱਲਰ ਸਾਹਿਬ ਦੀ ਗੈਰ ਹਾਜ਼ਰੀ 'ਚ ਜੇ ਸਾਨੂੰ ਤੁਸੀਂ ਉਹੀ ਜਿਹੀ ਸਰਵਿਸ ਦੇ ਦਿਵੋ, ਪੋਸੀਬਲ ਹੀ ਨਹੀਂ ਹੈਗਾ ਜੀ। ਸਾਨੂੰ ਇੰਨੀਆਂ ਸਰਵਿਸਿਸ ਅੰਡਰ ਵਨ ਰੂਫ ਮਿਲਦੀਆਂ ਨੇ, ਰੇਡੀਓ 'ਤੇ ਸਾਨੂੰ ਖੁੱਲ੍ਹਾ ਟਾਈਮ ਮਿਲਦਾ ਜੀ, ਤੁਸੀਂ ਜਿੰਨਾ ਆਪਣਾ ਕੰਟਰੈਕਟ ਦੇ ਵਿੱਚ ਸੈੱਟ ਹੋਇਆ ਸੀਗਾ ਉਸ ਤੋਂ ਵੱਧ ਕਿਤੇ ਸਾਨੂੰ ਹੈਲਪ ਕਰਦੇ ਪ੍ਰਮੋਸ਼ਨ ਦੇ ਵਿੱਚ, ਪਲੱਸ ਸੋਸ਼ਲ ਮੀਡੀਆ 'ਤੇ ਤੁਹਾਡੀ ਜੋ ਰੀਚ ਆ, ਜੋ ਤੁਹਾਨੂੰ ਆਡੀਅੰਸ ਸੁਣਦੀ ਆ, ਜੋ ਆਪਣੇ ਭੈਣ ਅਤੇ ਭਰਾ ਤੁਹਾਡੇ ਨਾਲ ਜੁੜੇ ਹੋਏ ਨੇ, ਅਤੇ ਓਨੀ ਰੀਚ ਨਹੀਂ ਕਿਸੇ ਦੀ ਹੈਗੀ ਜੀ, ਪਲੱਸ ਜੋ ਤੁਹਾਡੀ ਡੀਲਿੰਗ ਆ, ਤੁਹਾਡਾ ਮਿੱਠ ਬੋਲਣਾ, ਪਿਆਰ ਨਾਲ ਡੀਲ ਕਰਨਾ। ਤੇ ਕਈ ਵਾਰੀ ਜਿੱਦਾਂ ਹੁਣ ਆਪਾਂ ਡੀਲ ਤੁਸੀਂ ਅਨਾਊਂਸ ਕਰਦੇ ਹਾਂ, ਤਾਂ ਇਹਦੇ ਵਿੱਚ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਜੀ, ਮੈਨੂੰ ਜਿਹੜੀ ਗਾਈਡੈਂਸ ਆ ਅਰਾਊਂਡ ਜੋ ਅੱਜ ਤੱਕ ਆਪਾਂ ਨੇ ਕੰਬੋ ਫੀਚਰ ਚ ਆਪਾਂ ਨੇ
0: ਡੀਲ
2: ਅਨਾਊਂਸ ਕੀਤੀਆਂ ਨੇ, ਉਹਨਾਂ ਦੇ ਵਿੱਚ ਅਰਾਊਂਡ ਜਿਹੜੀ 75% ਆਫ ਦਾ ਡੀਲ ਹੁੰਦੀਆਂ ਨੇ, ਭੁੱਲਰ ਸਾਹਿਬ ਹੀ ਉਹਨਾਂ ਨੂੰ ਸੈੱਟ ਕਰਦੇ ਨੇ, ਡਿਸਾਈਡ ਕਰਦੇ ਨੇ, ਤੇ ਬਹੁਤ ਜ਼ਿਆਦਾ ਜਿਹੜੀ ਗਾਈਡੈਂਸ ਆ
0: ਪ੍ਰਮੋਟ ਨੀ ਕਰਨਾ ਕਿ ਨਾਲ ਬੈਠ ਕੇ ਸਟ੍ਰੈਟਜੀ ਬਣਾਉਣੀ ਆ ਤੇ ਉਸਨੂੰ ਐਗਜ਼ੀਕਿਊਟ ਕਰਨਾ ਗਾ, ਤੇ ਤਾਂ ਤੁਸੀਂ ਵੀ ਮੈਨੂੰ ਪੂਰਾ ਅਧਿਕਾਰ ਦਿੰਦੇ ਹੋ। ਕਈ ਵਾਰ ਇਹਨਾਂ ਦਾ ਫੋਨ ਚੱਕ ਕੇ ਮੈਂ ਆਪ ਹੀ ਡੀਲ ਕਰ ਲੈਂਦਾ, ਮੈਂ ਕਿਹਾ ਭਾਈ ਉਹ ਕਿਹਾ ਬੰਦਾ ਜਾਣਦਾ ਤੇ ਇਹਨੂੰ ਇੱਦਾਂ ਇੱਦਾਂ ਦੀ ਡੀਲ ਕਰਨੀ, ਤੇ ਜੋ ਮੈਂ ਕਹੇ ਤਾਂ ਬਾਈ ਜੀ ਵੀ ਕਦੇ
1: ਅਸਲ ਟੀਮ ਵਰਕ ਵੀ ਇਹੀ ਹੁੰਦਾ ਹੈ ਜੀ, ਜਦੋਂ ਤੁਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹੋ ਫੇਰ ਹੀ ਅੱਗੇ ਵਧਿਆ ਜਾਂਦਾ।
0: ਉਹ ਦੱਸਿਆ ਕਿ ਇੱਕ ਬਾਈ ਜੀ ਸੀ, ਉਹਨਾਂ ਦੇ ਵੀਡੀਓ ਬਣਾਉਣ ਲਈ ਮੈਂ ਪਹੁੰਚਿਆ ਸੀ ਤੇ ਉਹਨਾਂ ਨੂੰ ਵੈਕਿਊਮ ਕਲੀਨਰ ਮੈਂ ਗਿਫਟ ਕਰਤਾ, ਬਾਈ ਜੀ ਨੂੰ ਪੁੱਛਿਆ ਵੀ ਨਹੀਂ, ਮੈਂ ਕਿਹਾ ਚਲੋ ਗਿਫਟ ਕਰ ਦਿਓ। ਸੋ ਤੁਸੀਂ ਵੀ ਨਹੀਂ ਉਦਾਂ ਦੀ ਪਲੈਨਿੰਗ ਕਰਦੇ ਹੋ, ਸੋ ਇਹੀ ਇੱਕ ਟੀਮ ਵਰਕ ਹੁੰਦਾ।
1: ਬਿਲਕੁਲ ਜੀ ਬਿਲਕੁਲ।
0: ਸੋ ਧੰਨਵਾਦ ਜੀ ਤੁਹਾਡਾ ਬਹੁਤ ਸਾਰਾ ਤੇ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਟੂਡੀਓ ਦਾ ਨੰਬਰ ਆ 416-233-7368, 416-233-7368। ਤੁਸੀਂ ਆਪਣੇ ਬਿਜ਼ਨਸ ਅਦਾਰੇ ਦੀ ਐਡ ਸਾਡੇ ਪ੍ਰੋਗਰਾਮ ਰੇਡੀਓ ਚੜ੍ਹਦੀ ਕਲਾ ਦੇ ਨਾਲ, ਡੋਲਰ ਮੀਡੀਆ ਸੋਸ਼ਲ ਮੀਡੀਆ 'ਤੇ ਅਦਾਰਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ। ਮੇਰਾ ਨੰਬਰ ਆ 647-921-2032, 647-921-2032, 6479212032 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਿਛਲੇ ਦਿਨਾਂ 'ਚ ਆਪਾਂ ਇੱਕ ਟੋਪਿਕ ਕੀਤਾ ਸੀ ਤੂਤਕ ਤੂਤੀਆਂ, ਕਿ ਤੂਤਕ ਕੀ ਹੁੰਦਾ, ਤੂਤੀਆਂ ਕੀ ਹੁੰਦੀਆਂ ਨੇ, ਐਂਡ ਉਹ ਆਰਟਿਸਟ ਮਲਕੀਤ ਸਿੰਘ ਦੇ ਜੀ ਨਾਲ ਅੱਜ ਖਾਸ ਗੱਲਬਾਤ ਹੋਣ ਜਾਵੇਗੀ 15 ਮਿੰਟਾਂ 'ਚ 2:45 'ਤੇ ਉਹ ਪ੍ਰੋਗਰਾਮ ਜਿਹੜੀ ਇੰਟਰਵਿਊ ਲਿਖੀ ਗਈ ਆ, ਅਤੇ ਤੁਸੀਂ ਜ਼ਰੂਰ ਉਸ ਇੰਟਰਵਿਊ ਦਾ ਵੀ ਆਨੰਦ ਮਾਣਿਓ। ਆਓ ਤੁਹਾਨੂੰ ਲੈ ਕੇ ਚੱਲੀਏ ਨਾਗਪਾਲ ਜੀ ਕੋਲ ਯੂਨੀ ਗਲੋਬਲ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
3: ਥੈਂਕ ਯੂ ਜੀ।
0: ਸੋ ਲਾਸਟ ਐਂਡ ਫਾਈਨਲ ਕਾਲ ਤੁਸੀਂ ਕਹਿ ਰਹੇ ਹੋ ਕਿ ਸਮਾਂ ਜਿਹੜੀ ਹੈ ਗੌਰਮੈਂਟ ਦੀ ਸਕੀਮ ਦਾ ਸੀ ਹੁਣ ਚਰਨ ਸੀਮਾ 'ਤੇ ਆ, ਅਖੀਰੀ ਪੜਾਅ 'ਤੇ ਆ, ਅਤੇ ਇੱਕ ਵਾਰੀ ਦੱਸੋ ਜਿਹੜਾ ਇਹ ਗੌਰਮੈਂਟ ਪੈਸੇ ਦੇ ਰਹੀ ਆ ਕਿਉਂ ਦੇ ਰਹੀ ਆ ਅਤੇ ਇਹਦੇ ਵਿੱਚ ਕੌਣ ਕੌਣ ਐਲੀਜੀਬਲ ਆ ਜੀ?
3: ਹਾਂਜੀ, ਸੋ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ। 8 ਸਾਲ ਸੇ ਹਮ ਉਨੀ ਗਵਰਨਮੈਂਟ ਕੋਰਸਿਸ ਮੇ ਡਿਗਰੀ ਕਰਤੇ ਹੈ ਜੋ ਗਵਰਨਮੈਂਟ ਸਪੋਂਸਰ ਕਰਤੀ ਹੈ, ਆਪਕੀ ਪਾਕਿਟ ਸੇ ਪੈਸੇ ਜਾਤੇ ਨਹੀਂ ਹੈ। ਔਨ ਅਦਰ ਹੈਂਡ ਗਵਰਨਮੈਂਟ ਆਪਕੋ ਆਪਕੇ ਖਾਤੇ ਮੇ 30,000 to 100,000 ਕੀ ਫੰਡਿੰਗ ਦੇਤੀ ਹੈ ਟੂ ਕਵਰ ਯੋਰ ਲਿਵਿੰਗ ਐਕਸਪੈਂਸਿਸ, ਖਰਚਾ ਚਲਾ ਪਾਏ ਆਪ, ਪੜਤੇ ਪੜਤੇ ਸੜਕ ਪੇ ਨਾ ਆ ਜਾਏ। ਔਰ ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਹੈ ਆਪਕਾ, ਜਿਤਨੇ ਜ਼ਿਆਦਾ ਨੰਬਰ ਆਫ ਕਿਡਸ ਹੈ ਜਾਂ ਫਿਰ ਆਪ ਮੈਰਿਡ ਹੈ, ਫੰਡਿੰਗ ਆਟੋਮੈਟਿਕਲੀ ਗਵਰਨਮੈਂਟ ਕੀ ਤਰਫ ਸੇ ਬੜ ਜਾਤੀ ਹੈ। ਫੰਡਿੰਗ ਕੇ ਦੋ ਪਾਰਟਸ ਹੈ, ਗ੍ਰਾਂਟਸ ਜੋ ਪੈਸਾ ਵਾਪਿਸ ਹੀ ਨਹੀਂ ਕਰਨਾ, ਔਰ ਆਪਸ਼ਨਲ ਲੋਨ ਚੁੱਕੀ 0% ਪੇ, ਔਰ ਡੇਢ ਸਾਲ ਬਾਅਦ ਵੀ 2.5% ਵਿਆਜ ਹੈ ਉਸਕਾ, ਪੂਰੇ ਸਾਲ ਕਾ 2.5%। ਆਪਸ਼ਨਲ ਦਾ ਮਤਲਬ ਜੇ ਲੋਨ ਹੈ ਨਾ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਸੋ ਇਹਦੇ ਵਿੱਚ ਜੀ ਦੋ ਤਿੰਨ ਚੀਜ਼ਾਂ ਨੇ, ਮੈਨੂੰ 1x1 ਤੋਂ ਸਾਰੀਆਂ ਚੀਜ਼ਾਂ ਦੇ ਆਂਸਰ ਦੱਸ ਦਿਓ। ਅਤੇ ਦੋਸਤੋ ਤੁਸੀਂ ਕਾਲ ਕਰ ਲੈਣੀ ਹੈ ਡਾਇਰੈਕਟ ਨਾਗਪਾਲ ਸਾਹਿਬ ਨੂੰ 437-264-3175 'ਤੇ, 437-264-3175। ਪਹਿਲੀ ਗੱਲ ਤਾਂ ਜਿਹੜੀ ਸਰਕਾਰ ਇਹ ਪੈਸੇ ਖਾਤਿਆਂ 'ਚ ਲੱਖ ਲੱਖ ਡਾਲਰ, $50,000-$50,000 ਪਾ ਰਹੀ ਆ, ਇਹ ਐਜੂਕੇਸ਼ਨ ਲਈ ਪਾ ਰਹੀ ਆ, ਅਤੇ ਕਿਹੜੇ ਕੋਰਸ ਨੇ ਕਿ ਸੌਖੇ ਪਾਸ ਹੋ ਜਾਂਦੇ ਨੇ, ਕੀ ਸਾਨੂੰ ਕਿਤੇ ਆਉਣਾ ਜਾਣਾ ਪੈਂਦਾ ਜਾਂ ਆਨਲਾਈਨ ਹੀ ਨੇ, ਕੀ ਕੋਈ ਪੇਪਰ ਹੈਗੇ ਨੇ ਜਾਂ ਬਿਨਾਂ ਪੇਪਰਾਂ ਤੋਂ ਹੀ ਪਾਸ ਹੋ ਜਾਂਦਾ?
3: ਹਾਂਜੀ, ਸੋ ਇਸ ਮੈਂ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਫੈਮਿਲੀ ਇਨਕਮ ਆਪਕੀ ਕਮ ਹੈ $70,000 ਸੇ, ਤੋ ਹੀ ਆਪਕੋ ਇਸਕਾ ਫਾਇਦਾ ਹੈ। ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਕਹੀਂ ਨਹੀਂ ਜਾਣਾ ਆਪਣੇ, ਘਰ ਪੇ ਜੈਸੇ ਹਮ ਰੀਲਸ ਦੇਖਤੇ ਹੈ ਵੈਸੇ ਹਮਨੇ ਕਲਾਸਿਸ ਅਟੈਂਡ ਕਰ ਰਹੀ ਹੈ, ਫੋਨ ਪੇ ਚਾਹੇ ਲੈਪਟਾਪ ਪੇ ਆਪਕੀ ਇੱਛਾ ਹੈ। ਹਾਊਸ ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਅੱਛਾ ਬੈਨੀਫਿਟ ਹੈ, ਅਨਇਮਪਲੋਇਡ ਹੈ, ਔਰ ਅੱਛਾ ਬੈਨੀਫਿਟ ਹੈ। ਔਰ ਇਸਮੇ ਲਾਈਕ ਏਜ ਲਿਮਿਟ ਕੁਛ ਨਹੀਂ ਹੈ, ਚਾਹੇ 75 ਕੇ ਚਾਹੇ 30 ਕੇ ਚਾਹੇ ਪੈਨਸ਼ਨ ਪੇ ਹੈ, ਆਸਾਨ ਸੇ ਕੋਰਸਿਸ ਹੈ, ਐਗਜ਼ਾਮੀਨੇਸ਼ਨ ਹੈ ਹੀ ਨਹੀਂ, ਅਸਾਈਨਮੈਂਟਸ ਹੈ, ਆਸਾਨ ਸੀ, ਫੁੱਲੀ ਆਨਲਾਈਨ। ਤੋ ਕਾਲ ਕਰੇ, ਫੰਡਿੰਗ ਕੋ ਮਿਸ ਨਾ ਕਰੇ, 30 to 100,000 ਕਾ ਨੁਕਸਾਨ ਆਪਣਾ ਆਪ ਲੋਕ ਨਾ ਕਰਾਏ, ਕਿਉਂਕਿ ਆਲਰੇਡੀ ਬਹੁਤ ਲੋਕੀ ਐਨਰੋਲ ਕਰ ਚੁੱਕੇ ਨੇ। ਐਂਡ ਗਵਰਨਮੈਂਟ ਕਾ ਪ੍ਰੋਗਰਾਮ ਜੈਸਾ ਆਪਣੇ ਕਿਹਾ, ਗਵਰਨਮੈਂਟ ਕਾ ਪ੍ਰੋਗਰਾਮ ਹੈ, ਹਮਾਰਾ ਨਹੀਂ ਹੈ। ਅਗਰ ਆਪ ਇੱਕ ਹਫ਼ਤੇ ਬਾਅਦ ਆਏਗੇ, ਗਵਰਨਮੈਂਟ ਗ੍ਰਾਂਟ ਬੰਦ ਕਰ ਰਹੀ ਹੈ, ਤੋ ਇਹ ਨਹੀਂ ਕਿ ਮੈਂ ਜਾਦੂ ਕੀ ਛੜੀ ਸੇ ਉਸਕੋ ਫਿਰ ਸੇ ਜੀ ਕਰ ਦੂੰਗਾ ਨਾ, ਕੁਛ ਨਹੀਂ।
0: ਇੱਕ ਵਾਰੀ ਸਾਨੂੰ ਦੱਸ ਦਿਓ ਤੇ ਕਿੰਨੇ ਕੁ ਪੈਸੇ ਆ ਜਾਂਦੇ, ਕੋਈ ਫੈਮਿਲੀ ਆਫ 4 ਦੀਜੇ ਐਗਜ਼ਾਮਪਲ ਦਈਏ, ਤੇ ਇੱਕ ਵਾਰੀ ਸਾਨੂੰ ਦੱਸ ਦਿਓ ਫੰਡਿੰਗ ਆ ਕਿੰਨੀ ਕੁ ਜਾਂਦੀ ਹੈ ਜੇ ਕੋਈ ਫੈਮਿਲੀ ਆਫ 4।
3: ਹਾਂਜੀ, ਫੈਮਿਲੀ ਆਫ 4 ਮੇ ਅਪ ਟੂ 80,000 ਕੀ ਫੰਡਿੰਗ ਆਤੀ ਹੈ, ਜਿਸਮੇ ਸੇ $40,000 ਤੋਂ ਗ੍ਰਾਂਟ ਹੈ, $40,000 ਜੋ ਹੈ ਹਾਫ ਪੋਰਸ਼ਨ ਜੋ ਹੈ ਵੋ ਲੋਨ ਹੈ, ਆਪਸ਼ਨਲ ਲੋਨ 0% ਪੇ। ਡੇਢ ਸਾਲ ਬਾਅਦ ਆਪਣੇ ਇਹ ਲੋਨ ਰੀਪੇਮੈਂਟ ਸਟਾਰਟ ਕਰਨਾ ਹੋਤਾ ਹੈ, ਸ਼ੁਰੂ ਮੇ 0%, ਬਾਅਦ ਮੇ 2.5% ਸਾਲ ਕਾ ਵਿਆਜ, ਤੋ ਬਹੁਤ ਬਿਨਾਂ ਕ੍ਰੈਡਿਟ ਚੈੱਕ ਆਪਕੋ ਮਿਲ ਰਿਹਾ, ਬਿਨਾਂ ਕਲੈਟਰਲ, ਬਿਨਾਂ ਸਿਕਿਉਰਿਟੀ ਕੇ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: 437-264-3175 ਦੋਸਤੋ ਨੰਬਰ ਆ ਨਾਗਪਾਲ ਸਾਹਿਬ ਦਾ, 437-264-3175। ਓਕੇ, ਡੈਡਲਾਈਨ ਕੀ ਆ, ਐਂਡ ਇਹਨੂੰ ਜੇ ਇਹਦੀ ਕੋਈ ਏਜ ਲਿਮਿਟ ਹੈਗੀ ਆ ਕਿ ਆਪਾਂ ਆਹ ਏਜ ਤੱਕ ਦਾ ਹੀ ਬੰਦਾ ਕਰ ਸਕਦਾ ਗਾ ਜੀ, ਜਾਂ ਇਹਦੇ ਵਿੱਚ ਸਿਰਫ ਕ੍ਰਾਈਟੇਰੀਆ ਉਹਨਾਂ ਦੀ ਫਾਈਨੈਂਸ਼ੀਅਲੀ ਇਨਕਮ ਆ ਤੇ ਪੀ ਆਰ ਤੇ ਸਿਟੀਜ਼ਨ ਹੀ ਆ?
3: ਹਾਂਜੀ, ਇਸਮੇ ਚਾਹੇ ਪੈਨਸ਼ਨ ਪੇ ਹੈ, ਚਾਹੇ 75 ਈਅਰਸ ਕੇ, ਚਾਹੇ 30 ਈਅਰਸ ਕੇ ਹੈ, ਨੋ ਡਿਸਕ੍ਰਿਮੀਨੇਸ਼ਨ, ਕਿਉਂਕਿ ਕੈਨੇਡਾ ਮੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ, ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦਾ ਏਜ ਪੇ। ਤੁਹਾਡੇ ਕਿਤਨੇ ਕਲਾਇੰਟਸ ਹੈ ਜੋ ਕਿ ਲਾਈਕ 40 ਕੇ ਹੈ, 75 ਕੇ ਹੈ, ਪੈਨਸ਼ਨ ਪੇ ਹੈ, ਪੈਨਸ਼ਨ ਸਟੋਪ ਨਹੀਂ ਹੋ ਰਹੀ ਆਪਕੀ, ਆਸਾਨ ਸੇ ਕੋਰਸ ਕਰ ਰਹੇ ਹੈ, ਔਰ ਫੁੱਲੀ ਆਨਲਾਈਨ ਕੋਰਸਿਸ ਕਰ ਰਹੇ ਹੈ, ਗਵਰਨਮੈਂਟ ਜੋ ਆਪਕੋ ਡੈਂਟਲ ਕੇਅਰ ਦਿੱਤੀ ਹੈ, ਚਾਈਲਡ ਬੈਨੀਫਿਟ ਦਿੱਤੀ ਹੈ, ਔਰ ਲਾਈਕ ਇੱਥੇ ਤਰ੍ਹਾਂ ਤਰ੍ਹਾਂ ਕੇ ਬੈਨੀਫਿਟ ਹੈ, ਯੂਕਰੇਨ ਕੋ ਫੰਡਿੰਗ $480 billion, ਜੋ ਗਵਰਨਮੈਂਟ ਥੋੜਾ ਸਾ ਪੈਸਾ ਆਪਕੇ ਲਈ ਲਗਾ ਰਹੀ ਹੈ, ਸਿਰਫ ਛੋਟਾ ਸਾ ਅਮਾਊਂਟ ਹੈ ਜਿਤਨਾ ਗਵਰਨਮੈਂਟ ਫਾਲਤੂ ਕਾ ਸਪੈਂਡ ਕਰਤੀ ਹੈ, ਤੋ ਹਮੇ ਲਗਤਾ ਹੈ ਤੋ ਮੈਂ ਹੈਰਾਨੀ ਹੋਤੀ ਹੈ, ਜਬ ਗਵਰਨਮੈਂਟ ਆਪਕੋ ਇਤਨਾ ਪੈਸਾ ਬਾਹਰ ਦੇ ਦੇਤੀ ਦੇਸ਼ ਕੇ ਬਾਹਰ, ਤਬ ਆਪਕੋ ਹੈਰਾਨੀ ਨਹੀਂ ਹੋਤੀ। ਤੋ ਲੇਕਿਨ ਇੱਕ ਹਫ਼ਤਾ ਰਹਿ ਕੇ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਤੋ ਆਪਨੇ ਅਭੀ ਐਨਰੋਲ ਕਰਾ ਲਿਆ ਹਫ਼ਤੇ ਤੱਕ ਤੋ ਠੀਕ ਹੈ, ਨਹੀਂ ਤੋ ਫਿਰ ਲੋਨ ਹੀ ਆਏਗਾ, ਨਏ ਬੰਦੋ ਕੇ ਲਈ ਗਵਰਨਮੈਂਟ ਪਾਲਿਸੀ ਮੇ ਚੇਂਜ ਕਰ ਰਹੀ ਹੈ, ਤੋ ਇਸ ਲਈ ਆਪ ਕਾਲ ਕਰੇ, ਅਸੈਸਮੈਂਟ ਕਰਾਏ, ਆਪਕੇ ਨਾਰਮਲ ਸੇ ਡਾਕੂਮੈਂਟਸ ਲਗਤੇ ਹੈ, ਇਸਮੇ ਆਪਕਾ NOA 10th ਅਗਰ ਆਪਨੇ ਕਰ ਰੱਖੀ ਹੈ, ਤੋ ਇਕੁਇਵਲੈਂਸੀ ਐਗਜ਼ਾਮ ਹੋ ਜਾਤਾ, ਛੋਟਾ ਸਾ ਐਗਜ਼ਾਮ ਹੈ, ਵੋ ਵੀ ਕੈਨ ਮੈਨੇਜ ਦੈਟ, ਤੋ ਆਪਕਾ NOA ਲਗਤਾ ਹੈ, ਜਿਤਨੀ ਕਮ ਇਨਕਮ ਹੈ ਆਪਕਾ, ਲਾਈਕ ਬੱਚੋ ਕਾ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਸਿੰਪਲ ਸੇ ਡਾਕੂਮੈਂਟਸ ਹੈ, ਕੋਈ ਹੇਰਾ ਫੇਰੀ, ਕੋਈ ਸੈਟਿੰਗ, ਕੋਈ ਅਪਰੋਚ ਹੈ ਹੀ ਨਹੀਂ, ਕੋਈ ਕੈਚ ਨਹੀਂ ਹੈ ਇਸ ਕਰਕੇ, ਕੁਛ ਹਿਡਨ ਹੈ ਨਹੀਂ, ਨਾ ਗ੍ਰੀਡੀਨੈਸ ਹੈ, ਨਾ ਚਲਾਕੀ ਹੈ ਕੋਈ।
0: ਵੈਰੀ ਗੁੱਡ ਜੀ, ਤੇ ਇਹ ਆਪਣਾ ਤੁਹਾਡੀ ਫੀਸ ਕਿੰਨੀ ਹੈ ਤੇ ਕਦੋਂ ਦੇਣੀ?
3: ਹਾਂਜੀ, ਫੀਸ ਹਮਾਰੀ $199 or $499 ਹੈ, ਡਿਪੈਂਡਿੰਗ ਔਨ ਕੋਰਸ, ਨਾਟ ਡਿਪੈਂਡਿੰਗ ਔਨ ਯੋਰ ਫੰਡਿੰਗ, ਕੋਰਸ ਪੇ ਡਿਪੈਂਡ ਹੈ, ਕੁਛ ਕੋਰਸ ਆਸਾਨ ਹੈ, ਕੁਛ ਬਹੁਤ ਹੀ ਆਸਾਨ ਹੈ, ਉਸਮੇ ਜਿਸਮੇ ਟੀਚਰ ਹੀ ਨਹੀਂ ਹੈ, ਇਟਸ ਵੈਰੀ ਈਜ਼ੀ, ਉਸਕੀ ਫੀਸ ਥੋੜੀ ਜ਼ਿਆਦਾ ਰੱਖੀ ਹੈ, ਮੈਂ ਖਰਚਾ ਚਲਾਉਣਾ ਹੈ, 60 ਬੰਦੋ ਕਾ ਸਟਾਫ ਹੈ, 1000 स्क्वायर फीट का ऑफिस है, हाई क्लास जगह पे आप आए, 8 साल हो गए, बहुत कुछ असिस्ट कर चुके हैं। हमारी फीस काम होने के बाद है, शुरू में कुछ नहीं है। लोग आते हैं कहते हैं सर उसने 3500 शुरू में मांगा, 2500 मांगा, जो वो लोग हमें सुनते हैं आपके रेडियो पर राइट पे लॉक हो जाते हैं
0: जी,
3: तो उनको पता है ना चीज क्या चल रही है राइट। जो बंदे कोर्स कर रहे हैं वो सेकंड थर्ड फोर्थ कोर्स कर रहे हैं, फंडिंग ले जा रहे हैं, और जो रह गए
0: दोस्तों हजारां बंदे इस स्कीम का फायदा कर चक चुके ने। जे तुहाडी इनकम 70,000 जां इस तों घट आ, तुसीं पीआर जां सिटीजन हो, तुहानूं इंग्लिश आउंदी आ, तां बिना देरी कीते नंबर कमाओ ते तुहाडे खाते च पैसे आउणगे। पैसे का जो आ गए इस तो बाद नागपाल जी नूं 199 जां 499 डालर तुसीं दे देने आ, तुहाडे खाते च हो सकदा 40,000 आवे, हो सकदा 80,000 आवे, किन्ने आउणगे इह तुहानूं फोन ते दस्सणगे। राइट वे कॉल कर लो 437-264-3175, 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਨਾਗਪਾਲ ਸਾਹਿਬ, ਧੰਨਵਾਦ ਜੀ।
3: ਥੈਂਕ ਯੂ ਜੀ।
0: ਥੈਂਕ ਯੂ ਸਰ।

0: ਦੋਸਤੋ ਇਸ ਵੀਕਐਂਡ ਤੇ ਜਦੋਂ ਸ਼ਾਪਿੰਗ ਲਈ ਨਿਕਲਦੇ ਹੋ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤਾਂ ਯਾਦ ਰੱਖੋ ਗ੍ਰੈਂਡ ਹੋਮ ਫਰਨੀਚਰ ਡੈਰੀ ਐਂਡ ਟੋਮਕ ਤੇ ਇਹਨਾਂ ਦੀ ਲੋਕੇਸ਼ਨ ਆ 6885 ਟੋਮਕਨ ਰੋਡ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਰੇਡੀ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ ਤੇ ਤੁਹਾਨੂੰ ਜਿੱਥੇ ਡਿਸਕਾਊਂਟ ਮਿਲੇਗਾ ਉੱਥੇ ਹੀ ਨਾਲ ਗਿਫਟ ਵੀ ਮਿਲਣਗੇ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ $299 ਦਾ ਲੈਣਾ ਚਾਹੁੰਦੇ ਹੋ ਤਾਂ 6885 ਟੋਮਕਨ ਰੋਡ ਤੇ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਤੇ ਜਦੋਂ ਅਪਲਾਇੰਸ ਦੀ ਵਾਰੀ ਆਵੇ ਤਾਂ ਅਪਲਾਇੰਸ ਦੇ ਵਿੱਚ ਸੁਲਤਾਨ ਜੀ ਨੂੰ ਯਾਦ ਰੱਖਣਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਅੱਜ ਆਪਾਂ ਟੀਵੀ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਕਿਉਂਕਿ ਟੈਲੀਵਿਜ਼ਨ ਵੈਰੀ ਹਾਈ ਐਂਡ ਡਿਮਾਂਡ ਨੇ ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਟੈਲੀਵਿਜ਼ਨ ਤੇ ਕੀ ਡੀਲ ਹੈ ਇਸ ਵੀਕਐਂਡ ਤੇ ਖਾਸ ਆਫਰ ਕੀ ਹੈ ਜੀ
1: ਥੈਂਕ ਯੂ ਵੈਰੀ ਮਚ ਭੁੱਲਰ ਸਾਹਿਬ ਟੀਵੀ ਦੀ ਜੇ ਆਪਾਂ ਗੱਲ ਕਰੀਏ ਤੇ ਟੀਵੀ ਸੈਕਸ਼ਨ ਦੇ ਵਿੱਚ ਸਾਡੇ ਕੋਲ ਹੈਲੋ
0: ਹਾਂਜੀ ਬਿਲਕੁਲ ਜੀ ਸੁਲਤਾਨ ਜੀ ਮੈਨੂੰ ਲੱਗਦਾ ਆਵਾਜ਼ ਡ੍ਰੌਪ ਹੋ ਗਈ ਮੈਂ ਇਹਨਾਂ ਨੂੰ ਦੁਬਾਰਾ ਕਾਲ ਕਰਦਾ

0: ਜੀ ਸੁਲਤਾਨ ਜੀ, ਤੁਹਾਡੀ ਆਵਾਜ਼ ਵਧੀਆ ਕ੍ਰਿਸਟਲ ਕਲੀਅਰ ਆ ਰਹੀ ਆ।
1: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਇਸ ਕਰਕੇ ਦੇਣਾ ਜ਼ਰੂਰੀ ਹੈ ਕਿ ਅੱਜ ਸ਼ਾਮ 7 ਵਜੇ ਤੱਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਜਿੱਦਾਂ ਭੁੱਲਰ ਸਾਹਿਬ ਤੁਸੀਂ ਗੱਲ ਕੀਤੀ ਟੀਵੀ ਸੈਕਸ਼ਨ ਦੀ, ਤੇ ਟੀਵੀ ਸੈਕਸ਼ਨ ਚ ਸਾਡੇ ਕੋਲ ਇਸ ਟਾਈਮ ਜੀ 85 ਇੰਚ ਟੀਵੀ ਬਹੁਤ ਹੀ ਲੋ ਪ੍ਰਾਈਸ ਤੇ ਆਇਆ। ਜਿਹੜੇ ਵੀ ਕਸਟਮਰ ਬਿਗ ਸਕਰੀਨ ਟੀਵੀ ਤੇ ਹੁਣ ਫਾਈਨਲ ਜਾਂ ਸੈਮੀ ਫਾਈਨਲ ਦੇਖਣਾ ਚਾਹੁੰਦੇ ਆ, ਸਪੋਰਟਸ ਦੇ ਸ਼ੌਕੀਨ ਚਾਹੁੰਦੇ ਕਿ ਜੀ ਇਹ ਬਿਗ ਸਕਰੀਨ ਟੀਵੀ ਤੇ ਦੇਖਿਆ ਜਾਏ ਪਰ ਥੋੜਾ ਪ੍ਰਾਈਸ ਦਾ ਐਡਵਾਂਟੇਜ ਮਿਲੇ, ਤੇ $2300 ਵਾਲਾ 85 ਇੰਚ ਸੋਨੀ ਬਰੇਵੀਆ ਥ੍ਰੀ ਲੇਟੈਸਟ ਅਪਡੇਟਿਡ ਟੈਕਨੋਲੋਜੀ X1 ਪ੍ਰੋਸੈਸਰ ਦੇ ਨਾਲ ਹੈ। 1599 ਦਾ ਦਿੱਤਾ ਜਾ ਰਿਹਾ ਜੀ, ਤੇ 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ 55 ਇੰਚ ਅੱਜ $800 ਤੋਂ $399 ਦਾ ਦੇ ਰਹੇ ਹਾਂ ਜੀ, ਤੇ 65 ਇੰਚ ਅੱਜ ਜਿਹੜਾ $1000 ਵਾਲਾ $699 ਦਾ ਦੇ ਰਹੇ ਹਾਂ, 75 ਇੰਚ $1300 ਵਾਲਾ ਅੱਜ $899 ਦਾ ਮਿਲੇਗਾ। ਤੇ ਜਦੋਂ ਬਿਗ ਸਕਰੀਨ ਟੀਵੀ 85 ਇੰਚ ਦੀ ਗੱਲ ਕਰਦੇ ਹਾਂ ਤੇ ਫਿਰ ਬਿਗ ਸਕਰੀਨ ਚ 98 ਇੰਚ ਵੀ ਸੈਮਸੰਗ ਦਾ $3500 ਵਾਲਾ $1999 ਦਾ, ਤੇ $1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ ਜੀ। $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਬਹੁਤ ਵੱਡਾ ਐਡਵਾਂਟੇਜ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਆਪਣੇ ਘਰ ਨੂੰ ਬਿਗ ਸਕਰੀਨ ਟੀਵੀ ਦੇ ਨਾਲ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚ ਕੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਜ਼ਰੂਰ ਚੁੱਕਣਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਲਡ ਹੈ ਜੀ, BramptonAppliances.com ਸਾਡੀ ਵੈਬਸਾਈਟ ਹੈ। 905-450-2828, 905-450-2828 ਜੀ,
0: 905-450-2828। ਤੇ ਸੁਲਤਾਨ ਜੀ, ਹੋਮ ਅਪਲਾਈਸ ਜਿਹੜਾ ਘਰ ਦੇ ਵਿੱਚ ਇੱਕ ਵੱਡਾ ਖਰਚਾ ਵੀ ਹੁੰਦਾ, ਪਰ ਜਦੋਂ ਬ੍ਰੈਂਪਟਨ ਟੀਵੀ ਤੇ ਆਈਦਾ ਤਾਂ ਉਹ ਖਰਚਾ ਹੀ ਨਹੀਂ ਲੱਗਦਾ, ਕਿਉਂਕਿ ਗੱਲ ਤਾਂ ਸਾਰੀ 500-600 ਤੋਂ ਹੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਜੇ 6 ਮਹੀਨਿਆਂ 'ਚ ਪੇ ਕਰਨਾ, ਕੋਈ ਇੰਟਰਸਟ ਰੇਟ ਨਹੀਂ ਆ, ਛੋਟੇ ਛੋਟੇ ਕਿਸ਼ਤਾਂ ਬਣਦੀਆਂ ਨੇ, ਤਾਂ ਸਾਨੂੰ ਇਹ ਖਰਚਾ ਨਹੀਂ ਲੱਗਦਾ। ਤੁਸੀਂ ਡਿਲੀਵਰੀ ਵੀ ਫ੍ਰੀ ਕਰਦੇ ਹੋ ਤੇ ਡਿਸਕਾਊਂਟ ਵੀ ਆਫਰ ਕਰ ਰਹੇ ਹੋ ਜੀ?
1: ਹਾਂਜੀ ਬਿਲਕੁਲ ਭੁੱਲਰ ਸਾਹਿਬ, 40% ਦਾ ਡਿਸਕਾਊਂਟ ਹੈ, ਕੋਈ ਵੈਸੇ 15-20 ਜਾਂ ਮੈਕਸੀਮਮ 25% ਡਿਸਕਾਊਂਟ ਅਪਲਾਈਸਿਸ ਇੰਡਸਟਰੀ ਚ ਹੁੰਦਾ ਜੀ। 40% ਦਾ ਡਿਸਕਾਊਂਟ ਹੈ ਜਿਹੜਾ ਅਸੀਂ ਆਪਣੇ ਕਸਟਮਰ ਨੂੰ ਲੈ ਕੇ ਦੇ ਰਹੇ ਹਾਂ। ਔਰ ਇੱਥੇ ਮੈਂ ਫੋਕਸ ਕਰੂੰਗਾ ਜੀ ਖਾਸ ਤੌਰ ਤੇ ਜਿਨ੍ਹਾਂ ਨੇ ਕਸਟਮ ਮੇਡ ਕਿਚਨ ਬਣਾ ਰਹੇ ਆ, ਕਿਉਂਕਿ ਸਾਡੇ ਕੋਲ ਕਸਟਮ ਮੇਡ ਕਿਚਨ ਦੇ ਉੱਪਰ ਜਿਹੜਾ ਡਿਸਕਾਊਂਟ ਹੈ ਉਹ $5000 ਤੱਕ ਦਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ। ਉਹਦੀ ਰੀਜ਼ਨ ਇਹ ਹੈ, ਇਹਦੇ ਵਿੱਚ 48 ਇੰਚ ਜਾਂ 42 ਇੰਚ ਤੁਸੀਂ ਪੈਨਲ ਰੈਡੀ ਫਰਿੱਜ ਲੈਣਾ, ਤੁਹਾਨੂੰ ਪੈਨਲ ਰੈਡੀ ਫਰਿੱਜ ਮਿਲੇਗਾ, ਉਹੀ ਪੈਨਲ ਲੱਗੇਗਾ ਜਿਹੜਾ ਤੁਹਾਡੇ ਕਿਚਨ ਚ ਪੈਨਲ ਹੋਏਗਾ, ਉਹੀ ਹੈਂਡਲਸ ਲੱਗਣਗੇ ਜਿਹੜੇ ਤੁਹਾਡੇ ਕਿਚਨ ਚ ਹੈਂਡਲ ਹੋਣਗੇ, ਔਰ ਇਹਦੇ ਚ ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ, ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੈ ਜਿਹੜਾ ਕਿ ਪੈਨਲ ਰੈਡੀ ਫਰਿੱਜ ਹੈ, ਔਰ ਇਹ ਕੋਈ 30-36 ਜਾਂ 42 ਇੰਚ ਨਹੀਂ, 48 ਇੰਚ ਦਾ ਪੈਨਲ ਰੈਡੀ ਫਰਿੱਜ ਹੈ। ਇਹ ਪੂਰਾ ਦਾ ਪੂਰਾ $26,000 ਵਾਲਾ ਪੈਕੇਜ ਸਿਰਫ $18,900 ਚ ਦਿੱਤਾ ਜਾ ਰਿਹਾ, ਔਰ ਰਾਊਂਡ ਅਬਾਊਟ ਤੁਹਾਨੂੰ $7,000 ਦੀ ਬਿਲਟ ਇਨ ਕਿਚਨ ਤੇ ਸੇਵਿੰਗ ਹੋਏਗੀ। ਜੇ ਤੁਸੀਂ ਕਸਟਮ ਕਿਚਨ ਬਣਾ ਰਹੇ ਹੋ 48 ਇੰਚ ਫਰਿੱਜ ਦੇ ਨਾਲ ਜਾਂ 42 ਇੰਚ ਫਰਿੱਜ ਦੇ ਨਾਲ, ਫਿਰ ਜ਼ਰੂਰ ਤੁਸੀਂ ਚੱਕਰ ਲਾਉਣਾ ਜੀ ਬੋਵੇਡ ਐਂਡ ਚੰਕੂਜ਼ੀ ਤੇ, ਔਰ ਸਾਡਾ ਮੈਸੇਜ ਵੀ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰੈਲੇਟਿਵ ਨੂੰ। ਜੇ ਘਰ 'ਚ ਰੈਨੋਵੇਸ਼ਨ ਹੋ ਰਹੀ ਹੈ, ਕਿਚਨ ਬਣ ਰਿਹਾ, ਜਾਂ ਤੁਸੀਂ ਕਸਟਮ ਕਿਚਨ ਤਿਆਰ ਕਰਾ ਰਹੇ ਹੋ, ਬਿਲਡਰ ਕੋ ਜਾ ਰਹੇ ਹੋ, ਉਹਨਾਂ ਦੇ ਨਾਲ ਤੁਸੀਂ ਸਲਾਹ ਕਰਕੇ ਆਪਣਾ ਕਸਟਮ ਕਿਚਨ ਬਣਾ ਰਹੇ ਹੋ, 42 ਜਾਂ 48 ਇੰਚ ਦਾ ਫਰਿੱਜ ਲਗਾਉਣਾ, ਤੇ ਫਿਰ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, BramptonAppliances.com ਸਾਡੀ ਵੈਬਸਾਈਟ ਹੈ। ਅਸੀਂ ਤੁਹਾਡੀ 40% ਤੱਕ ਦੀ ਡਿਸਕਾਊਂਟ ਸੇਵਿੰਗ ਕਰਾ ਸਕਦੇ ਹਾਂ, ਤਾਂ ਕਿ ਤੁਹਾਨੂੰ $5,000-$7,000 ਸੇਵ ਹੋ ਸਕੇ ਜੀ। ਵੈਸੇ ਤਾਂ 3-ਪੀਸ ਕਿਚਨ ਬੰਡਲ ਜੇ ਤੁਹਾਡੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਫਰਿੱਜ, ਸਟੋਵ, ਡਿਸ਼ ਵਾਸ਼ਰ $5,000 ਵਾਲਾ $29.99 ਚ ਮਿਲ ਜਾਏਗਾ। ਇਸੇ ਤਰ੍ਹਾਂ ਹੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹੜਾ ਕਿ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਇਹਦੇ ਚ, ਮਾਈਕਰੋਬਾਨ ਰਬਰ ਟੈਕਨੋਲੋਜੀ ਹੈ, ਪ੍ਰੋਟੈਕਟਿਡ ਹੈ। ਇਸੇ ਨੂੰ 10 ਸਾਲ ਦੀ ਵਾਰੰਟੀ ਦਿੱਤੀ ਗਈ ਹੈ ਕਿ ਇਹਦੀ ਰਬੜ ਨੂੰ ਮੋਲਡ ਨਹੀਂ ਲੱਗੇਗਾ, ਇਹਦੇ ਚੋਂ ਕਦੀ ਬੈਡ ਸਮੈਲ ਨਹੀਂ ਆਏਗੀ। ਇਹ ਐਕਸਕਲੂਸਿਵ ਫੀਚਰ ਲਾਂਚ ਕੀਤਾ ਗਿਆ ਇਨ ਹੋਲ ਇੰਡਸਟਰੀ, ਜਿਹੜਾ ਕਿ ਸਾਡੇ ਕੋਲ ਲੇਟੈਸਟ AI ਟੈਕਨੋਲੋਜੀ ਦਾ ਵਾਸ਼ਰ ਡਰਾਇਰ ਡਿਸਪਲੇ ਤੇ ਪਹੁੰਚਿਆ। ਆ ਕੇ ਚੈੱਕ ਕਰੋ ਅਲਟਰਾ ਲਾਰਜ ਕਪੈਸਿਟੀ ਦਾ, ਤੇ $800 ਤੁਸੀਂ ਇਸ ਵਾਸ਼ਰ ਐਂਡ ਡਰਾਇਰ ਤੇ ਇਕੱਲੇ ਤੇ ਸੇਵ ਕਰ ਲੈਣਾ, ਕਿਉਂਕਿ ਤੁਹਾਨੂੰ $2600 ਤੋਂ $1799 ਦਾ ਅੱਜ ਅਸੀਂ ਦੇ ਰਹੇ ਹਾਂ ਜੀ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਬ੍ਰੈਂਪਟਨ TV ਐਂਡ ਅਪਲਾਈਸਿਸ 905-450-2828 ਨੰਬਰ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1700 ਵਾਲਾ, $1099 ਦਾ ਪੇਅਰ ਮਿਲ ਜਾਏਗਾ ਵਾਸ਼ਰ ਡਰਾਇਰ ਦੋਨੋਂ। ਫ੍ਰੀ ਹੋਮ ਡਿਲੀਵਰੀ ਹੈ, 6 ਮਹੀਨੇ ਚ ਤੁਸੀਂ ਪੇ ਕਰਨਾ। ਪਰ ਮੈਂ ਸਟਰੋਂਗਲੀ ਰਿਕਮੈਂਡ ਕਰੂੰਗਾ ਜੇ ਤੁਹਾਡੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀ ਹੈ, ਜਾਂ ਤੁਸੀਂ ਆਪਣੇ ਕਿਚਨ ਨੂੰ ਰੈਨੋਵੇਟ ਕਰ ਰਹੇ ਹੋ, ਜਾਂ ਤੁਸੀਂ ਬਿਲਡਰ ਕੋ ਜਾ ਕੇ ਡਿਕੋਰ ਸੈਂਟਰ ਤੇ ਕਿਚਨ ਸਿਲੈਕਟ ਕਰ ਰਹੇ ਹੋ, ਫਿਰ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ ਆ ਕੇ ਵਧੀਆ ਮਾਡਲ ਸਿਲੈਕਟ ਕਰਨਾ ਅਪਡੇਟਡ ਟੈਕਨੋਲੋਜੀ ਦੇ ਨਾਲ, ਤੇ ਨਾਲ ਦੀ ਨਾਲ ਇਹਨਾਂ ਮਾਡਲਸ ਨੂੰ ਸਿਲੈਕਟ ਕਰਕੇ ਕੱਟ ਆਊਟ ਡਾਇਮੈਂਸ਼ਨ ਤੁਹਾਡੀਆਂ ਬਿਲਡਰ ਨੂੰ ਡਾਇਰੈਕਟ ਭਿਜਵਾਈਆਂ ਜਾਣਗੀਆਂ। 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਬਹੁਤ ਸੁਲਤਾਨ ਜੀ ਧੰਨਵਾਦ ਤੁਹਾਡਾ, ਬਹੁਤ ਕਮਾਲ ਦੀ ਗੱਲ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਸੋ ਦੋਸਤੋ, ਬਿਨਾਂ ਦੇਰੀ ਕੀਤੇ ਗੱਡੀਆਂ ਖਿੱਚ ਦੋ, ਬ੍ਰੈਂਪਟਨ TV ਐਂਡ ਅਪਲਾਈਸਿਸ ਸ਼ਾਮ 7 ਵਜੇ ਤੱਕ ਓਪਨ। ਇਹ ਡੀਲਾਂ ਨੂੰ ਲੋਕ ਕਾਲ ਕਰਨੀ ਆ 905-450-2828, ਵਿਜਿਟ ਕਰਨਾ ਤਾਂ ਬਵੇਡ ਐਂਡ ਚਿੰਗੂਜ਼ੀ ਤੇ ਬ੍ਰੈਂਪਟਨ TV ਐਂਡ ਅਪਲਾਈਸਿਸ।

0: ਦੋਸਤੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਅੱਜ ਸਾਡੇ ਨਾਲ ਉਹ ਫਨਕਾਰ ਰੂਬਰੂ ਹੋਣਗੇ ਜਿਨ੍ਹਾਂ ਨੂੰ ਤੁਸੀਂ ਕਈ ਦਹਾਕਿਆਂ ਤੋਂ ਸੁਣ ਰਹੇ ਹੋ। ਗੁੜ ਨਾਲੋਂ ਇਸ਼ਕ ਮੁੱਠਾ ਹਰ ਇੱਕ ਨੇ ਸੁਣਿਆ, ਕਈ ਦਹਾਕੇ ਪਹਿਲਾਂ ਆਇਆ ਸੀ ਅਤੇ ਅੱਜ ਦਾ ਜੋ ਰੀਲਾਂ ਦਾ ਟਰੈਂਡ ਆ ਉਹਦੇ 'ਤੇ ਅੱਜ ਵੀ ਆਪਾਂ ਗੁੜ ਨਾਲੋਂ ਇਸ਼ਕ ਮਿੱਠਾ 'ਤੇ ਰੀਲਾਂ ਦੇਖਦੇ ਹਾਂ। ਫਿਰ ਆ ਤੂਤਕ ਤੂਤਕ ਤੂਤੀਆ ਤਾਂ ਆਪਾਂ ਮਹੀਨਾ ਪਹਿਲਾਂ ਹੀ ਟੋਪਿਕ ਕਰਕੇ ਹਟੇ ਸੀ, ਜਦੋਂ ਪਰਿਵਾਰਾਂ ਨੂੰ ਪੁੱਛਿਆ ਸੀ ਕਿ ਦੱਸੋ ਭਾਈ ਤੂਤਕ ਤੂਤਕ ਤੂਤੀਆਂ ਹੁੰਦਾ ਕੀ ਆ, ਤੂਤਕ ਕੀ ਹੁੰਦਾ, ਉਹ ਆਪਾਂ ਇਹੀ ਸੌਂਗ ਦੇ ਉੱਤੇ ਪੂਰਾ ਪ੍ਰੋਗਰਾਮ ਕੀਤਾ ਸੀਗਾ। ਫਿਰ ਹਰ ਵਿਆਹ 'ਤੇ ਮਾਮਾ ਬੜਾ ਗ੍ਰੇਟ ਜਿਹੜਾ ਇਹ ਗੀਤ ਲੱਗਣਾ ਹੀ ਲੱਗਣਾ ਹੁੰਦਾ। ਸੋ ਬਹੁਤ ਸਾਰੇ ਇੱਦਾਂ ਦੇ ਗੀਤ ਨੇ ਜਿਹੜੇ ਮਲਕੀਤ ਸਿੰਘ ਜੀ ਨੇ ਸਾਨੂੰ ਦਿੱਤੇ ਨੇ, ਅਤੇ ਮਲਕੀਤ ਸਿੰਘ ਜੀ ਗੋਲਡਨ ਸਟਾਰ ਸਾਡਾ ਲਾਈਨ 'ਤੇ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ, ਔਰ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸੋ ਜੀ, ਕਈ ਦਹਾਕਿਆਂ ਤੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਜੁੜੇ ਹੋਏ ਹੋ, ਇਸ ਇੰਡਸਟਰੀ ਦੇ ਨਾਲ ਰੈਲੇਵੈਂਟ ਹੋ, ਇਹ ਰੈਲੇਵੈਂਟ ਰਹਿਣਾ ਕਿੰਨਾ ਕੁ ਭਾਜੀ ਔਖਾ, ਜਾਂ ਇਹਦੇ ਵਿੱਚ ਤੁਸੀਂ, ਕਿਉਂਕਿ ਪਹਿਲਾ ਜ਼ਮਾਨਾ ਹੋਰ ਸੀ, ਜਦੋਂ ਜ਼ਮਾਨਾ ਬਦਲਦਾ ਅਤੇ ਆਪਦੇ ਜ਼ਮਾਨੇ ਦੇ ਹਿਸਾਬ ਨਾਲ ਫਿਰ ਆਪਦੇ ਆਪ ਨੂੰ ਅਪਡੇਟ ਕਿਵੇਂ ਰੱਖਦੇ ਤੁਸੀਂ?
1: ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਜੀ, ਕਿਉਂਕਿ ਮੈਂ ਜਦੋਂ ਸ਼ੁਰੂਆਤ 'ਤੇ ਜਿਵੇਂ ਤੁਸੀਂ ਗੱਲ ਕੀਤੀ ਗੁਰਨੋਸ਼ ਕਮਿੱਠਾ ਨਾਲ ਸਟਾਰਟ ਹੋਏ ਸੀ, ਉਹ ਯੂਨੀਵਰਸਿਟੀ 'ਚ ਇੱਦਾਂ ਹੀ ਫੋਕ ਸੌਂਗ ਗਾਉਂਦੇ ਹੁੰਦੇ ਸੀਗੇ, ਅਤੇ ਉੱਥੇ ਮਤਲਬ ਉੱਥੋਂ ਸ਼ੁਰੂ ਹੋਇਆ ਕੰਮ। ਫਿਰ ਤੂਤਕ ਟੂਤੀਆਂ 'ਤੇ, ਫਿਰ ਜਦੋਂ ਹੁਣ ਵੈਡਿੰਗ ਪਾਰਟੀਆਂ ਜਾਂ ਤੁਸੀਂ ਪ੍ਰਾਈਵੇਟ ਪਾਰਟੀਆਂ 'ਤੇ ਕਰ ਜਾਂਦੇ ਆ ਪ੍ਰੋਗਰਾਮ 'ਤੇ, ਉਹ ਓਕੇਸ਼ਨ ਦੇ ਹਿਸਾਬ ਮੈਨੂੰ ਗਾਣੇ ਮੈਨੂੰ ਲਿਖਣੇ ਪਏ, ਕਿਉਂਕਿ ਮੈਂ ਖੁਦ ਲਿਖਦਾ। ਜਿਵੇਂ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਮਾਮਾ ਬੜਾ ਗ੍ਰੇਟ, ਫਿਰ ਤੁਸੀਂ ਜਾਗੋ ਦੇਖੋ, ਤੁਸੀਂ ਹਰ ਥਾਂ ਜਾਗੋ ਵੱਜਣੀ ਆ
0: ਜਾਗੋ ਬੋਲੀਆਂ।
1: ਹਾਂਜੀ, ਮੈਂ ਸਮੇਂ ਦੇ ਨਾਲ ਨਾਲ ਬਦਲਦਾ ਰਿਹਾ, ਕਿਉਂਕਿ ਮੈਂ ਦੇਖਦਾ ਰਿਹਾ ਕਿ ਜੰਗਸਟਰਾਂ ਨੂੰ ਕੀ ਚਾਹੀਦਾ। ਮੈਂ ਜੰਗਸਟਰਾਂ ਨੂੰ ਵੀ ਨਾਲ ਲੈ ਕੇ ਚੱਲਦਾ ਰਿਹਾ, ਮੈਂ ਸਿਆਣੇ ਬੰਦਿਆਂ ਨੂੰ ਵੀ, ਆਪਣੇ ਹਮ ਸਬਰ ਦੇ ਵੀ ਜਿਹੜੇ ਜਿਹੜੇ ਪਹਿਲਾਂ ਤੋਂ ਨਾਲ ਜੁੜੇ ਆ, ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਮਤਲਬ ਕੁਛ ਨਵੀਂ ਚੀਜ਼ ਕੁਛ ਦਵਾਂ ਹੁਣ, ਕਿਉਂਕਿ ਦੂਜੀ ਸਾਡੀਆਂ ਜਿਹੜੇ ਆਪਣੇ ਗਾਣੇ ਨੇ ਉਹਦੇ ਵਿੱਚ ਪਿੰਡਾਂ ਦੀਆਂ ਗੱਲਾਂ, ਪਿੰਡਾਂ ਦੀਆਂ ਸੱਭਿਆਚਾਰਕ ਗੱਲਾਂ।
0: ਮੈਂ ਖੁਦ ਦੀ ਗੱਲ ਦੱਸਦਾ ਭਾਜੀ, ਜਦੋਂ ਮੇਰਾ ਖੁਦ ਦਾ ਵਿਆਹ ਸੀ ਤੇ ਉਦੋਂ ਮੇਰੇ ਡੈਡੀ ਕਹਿੰਦੇ ਵੀ ਜੇ ਆਊਗਾ ਤਾਂ ਮਲਕੀਤ ਸਿੰਘ ਆਊਗਾ, ਨਹੀਂ ਕੋਈ ਆਉਣਾ ਨੀ। ਉਹਨਾਂ ਨੇ ਗੱਲ ਸਿੰਪਲ ਕਰਤੀ ਸੀ, ਕਹਿੰਦੇ ਵੀ ਜੇ ਸਿੰਗਰ ਆਊਗਾ ਤਾਂ ਭਾਜੀ ਮਲਕੀਤ ਸਿੰਘ ਜੀ ਆਉਣਗੇ, ਤੇ ਤੁਹਾਡੀ ਟੀਮ ਨਾਲ ਗੱਲਬਾਤ ਵੀ ਹੋਈ ਸੀ, ਉਹ ਡੇਟਸ ਉਦੋਂ ਨਹੀਂ ਬਣੀਆਂ, ਤੁਸੀਂ ਆਲਰੇਡੀ ਤੁਹਾਡੀ ਬੁਕਿੰਗ ਜਿਹੜੀ ਕਾਫੀ ਟਾਈਮ ਪਹਿਲਾਂ ਕਰਵਾਉਣੀ ਪੈਂਦੀ ਹੈ, ਤਾਂ ਕਰਕੇ ਆਪਣਾ ਮੇਲ ਨਹੀਂ ਹੋਇਆ।
1: ਹਾਂ ਬਿਲਕੁਲ ਜੀ ਬਿਲਕੁਲ, ਕਰਕੇ ਉਹ ਪਤਾ ਕਿਉਂ, ਕਈ ਵਾਰੀ ਹੁਣ ਮੈਂ ਨਾਂ ਨੀ ਲੈਣਾ ਚਾਹੁੰਦਾ ਵੀ, ਮਤਲਬ ਕਈ ਵਾਰੀ ਨਾ ਗਾਣਾ ਜਦੋਂ ਤੁਸੀਂ ਆਪਣੀ ਵੈਡਿੰਗ ਤੇ ਜਾਂ ਮਤਲਬ ਤੁਸੀਂ ਫੰਕਸ਼ਨ ਤੇ ਲਗਾ ਰਹੇ ਆ, ਉਹ ਓਕੇਸ਼ਨ ਕੋਈ ਹੋਰ ਹੁੰਦੀ ਆ ਤੇ ਗਾਣਾ ਦੇ ਬੋਲ ਕੁਛ ਹੋਰ ਹੀ ਹੁੰਦੇ। ਸੋ ਉਹਦੇ ਕਰਕੇ ਜਿਹੜੀ ਓਕੇਸ਼ਨ ਹੈਗੀ ਚੱਲ ਰਹੀ ਆ ਉਹਦੇ ਨਾਲ ਤੁਹਾਡਾ ਗਾਣਾ ਕਰਨਾ ਚਾਹੀਦਾ ਮੈਚ ਨਾ, ਸਾਰੇ ਪਰਿਵਾਰ ਦੀ ਗੱਲਬਾਤ ਹੋਵੇ, ਸਾਰੀ ਗੱਲਬਾਤ ਹੋਵੇ, ਉਹ ਮੈਨੂੰ ਤਾਂ ਚੰਗਾ ਲੱਗਦਾ ਹੁੰਦਾ ਕਿ ਮਤਲਬ ਮੈਂ ਇੱਦਾਂ ਦੇ ਗਾਣੇ ਲਿਖਾਂ, ਤੇ ਉਹ ਮਤਲਬ ਜਿਹੜੇ ਲੋਕਾਂ ਦੇ ਨਾਲ ਜਦੋਂ ਤੁਸੀਂ ਨੱਚ ਰਹੇ ਆ ਤੇ ਤੁਹਾਨੂੰ ਨੱਚਣ 'ਚ ਸਵਾਦ ਵੀ ਆਵੇ, ਆ ਜਾ ਨੱਚਲਾ ਨੀ, ਆ ਜਾ ਟਪਲਾ ਨੀ, ਏਦਾਂ ਨੀ, ਮਤਲਬ ਨੱਚਣ ਦਾ ਵੀ ਕੋਈ ਰੀਜ਼ਨ ਹੋਵੇ।
0: ਪਰ ਨੱਚਿਆ ਤਾਂ ਕਾਲੀ ਐਨਕ ਤੇ ਪੂਰਾ ਬਾਲੀਵੁੱਡ ਵੀ ਆ ਤੁਹਾਡੇ ਨਾਲ।
1: ਕਿਆ ਬਾਤ ਹੈ ਜੀ, ਹਾਂਜੀ ਹਾਂਜੀ, ਦੇਖੋ ਤੁਸੀਂ ਮਤਲਬ ਉਹਨੂੰ ਫਿਲਮ 'ਚ ਵੀ ਗਾਣਾ ਆ ਗਿਆ ਉਹ, ਐਂਡ ਉਹ ਗਾਣੇ ਨੇ ਤਾਂ ਉਹ ਮੈਨੂੰ ਇਹ ਲੱਗਦਾ ਵੀ ਜਿਹੜਾ ਪਹਿਲਾਂ ਮੇਰਾ ਜਿਹੜੀ ਬਹੁਤ ਵੱਡਾ ਮਸ਼ਹੂਰ ਹੋਇਆ ਸੀ ਤੂਤਕ ਤੂਤੀਆਂ,
0: ਨਹੀਂ ਭਾਜੀ
1: ਇਹ ਕੁਦਰਤ ਦੀਆਂ ਹੀ ਗੱਲਾਂ ਆ, ਇਹ ਤਾਂ ਮੈਨੂੰ ਲੱਗਦਾ ਕਿ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇੱਦਾਂ ਜੇ ਪਤਾ ਲੱਗ ਜਾਏ ਪਹਿਲਾਂ ਵੀ ਮੰਨ ਲਓ ਕਿਹੜਾ ਹਿੱਟ ਹੋਣਾ ਜਾਂ ਕਿਹੜਾ ਫਲੋਪ ਹੋਣਾ, ਫਿਰ ਤਾਂ ਮੈਨੂੰ ਲੱਗਦਾ ਕੋਈ ਗਾਣਾ ਫਲੋਪ ਜਿਹੜਾ ਜਾਂ ਉਹ ਕਰੇ ਹੀ ਨਾ। ਹਰ ਆਰਟਿਸਟ ਚਾਹੁੰਦਾ ਹੈ ਵੀ ਮੈਂ ਮੇਰਾ ਗਾਣਾ ਬਹੁਤ ਸੁਪਰ ਹਿੱਟ ਹੋਵੇ, ਬਟ ਇਹ ਕੋਈ ਮਤਲਬ ਪਤਾ ਨੀ ਕੋਈ ਕੁਦਰਤ ਦੀ ਖਾਸ ਰਹਿਮਤ ਆ ਮੇਰੇ, ਮੈਨੂੰ ਤਾਂ ਲੱਗਦਾ ਇਹ ਹਰੇਕ ਆਰਟਿਸਟ ਤੇ ਜਿਹੜਾ ਗਾਣਾ ਹਿੱਟ ਹੁੰਦਾ ਉਹ ਮਤਲਬ ਕੁਛ ਮੈਂ ਕੋਸ਼ਿਸ਼ ਕਰਦਾ ਨਾ ਵੀ ਦੇਖਦੇ ਰਹਿੰਦੇ ਆ ਵੀ ਗਾਣਾ ਕਿਉਂ ਹਿੱਟ ਹੁੰਦਾ, ਹਿੱਟ ਹੁੰਦਾ ਵੀ ਕੋਈ ਨਵੀਂ ਚੀਜ਼ ਹੋਵੇ, ਕੋਈ ਸਬਜੈਕਟ ਨਵਾਂ ਹੋਵੇ, ਕੋਈ ਤਰਜ ਨਵੀਂ ਹੋਵੇ, ਕੁਛ ਮਤਲਬ ਕੋਈ ਗੱਲ ਨਵੀਂ ਹੋਵੇ, ਤਾਂ ਜਾ ਕੇ ਗੱਲ ਲੋਕਾਂ ਦੀ ਸਮਝ ਆਉਂਦੀ ਆ। ਸੋ ਜਦੋਂ ਸਮਝ ਆ ਗਈ ਤਾਂ ਫਿਰ ਉਹ ਗਾਣਾ ਸੁਪਰ ਹਿੱਟ।
0: ਇੱਕ ਡਿਊਟ ਸੌਂਗ ਨੂੰ ਲੈ ਕੇ ਤੁਹਾਡਾ ਕੀ ਜਿਹੜਾ ਤੁਹਾਡਾ ਮਤ ਆ? ਡਿਊਟ ਸੌਂਗ ਬਹੁਤ ਵਾਰ ਦੇਖਿਆ ਜਾਂਦਾ ਕਿ ਬਹੁਤ ਆਰਟਿਸਟ ਕਹਿੰਦੇ ਨੇ ਕਿ ਅਸੀਂ ਸਾਡਾ ਜਿਹੜਾ ਜੋਨਰ ਆ ਉਹ ਡਿਊਟ ਸੌਂਗ ਤੇ ਹੀ ਡਿਪੈਂਡ ਕਰਦਾ, ਸਾਡੇ ਸੋਲੋ ਨਹੀਂ ਚੱਲਦੇ, ਤੁਹਾਡੇ ਤਾਂ ਦੋਨੇ ਚੱਲਦੇ ਨੇ। ਤੁਹਾਨੂੰ ਕੀ ਲੱਗਦਾ ਕਿ ਡਿਊਟ ਗਾਇਕੀ ਨੂੰ ਅੱਜ ਦੇ ਸਮੇਂ ਦੇ ਵਿੱਚ, ਪਹਿਲਾਂ ਬਿਲਕੁਲ ਬੰਦ ਹੋ ਗਏ ਸੀ, ਅੱਜ ਫਿਰ ਟ੍ਰੈਂਡ ਦੇ ਵਿੱਚ ਨੇ?
1: ਨਹੀਂ, ਬਹੁਤ ਵਧੀਆ ਜੀ ਡਿਊਟ। ਮੈਨੂੰ ਤਾਂ ਸਾਰੀ ਗਾਇਕੀ ਬਹੁਤ ਪਸੰਦ ਹੈ ਜੀ। ਜਿਵੇਂ ਹੁਣ ਮਤਲਬ ਅਸੀਂ ਤਾਂ ਸਦੀਕ ਸਾਹਿਬ ਨੂੰ ਇੰਨਾ ਸੁਣਦੇ ਰਹੇ, ਮੁਹੰਮਦ ਸਦੀਕ, ਰਣਜੀਤ ਕੌਰ, ਦਾਦ ਸੰਧੂ ਸਾਹਿਬ ਦਾ ਮੈਂ ਬਹੁਤ ਹੀ ਵੱਡਾ ਫੈਨ ਹੈ, ਕਰਤਾਰ ਸਿੰਘ ਰਮਲੇ ਦਾ, ਮਤਲਬ ਰਮਨਾ ਤੇ, ਮਤਲਬ ਸੁਖਵੰਤ ਕੌਰ ਸੁਖੀ, ਮਤਲਬ ਉਹ ਜਿਹੜੇ ਜਿਹੜੇ ਡਿਊਟ ਗੀਤ ਨੇ ਉਹ ਇੱਕ ਤਰ੍ਹਾਂ ਦੀ ਨੋਕ ਝੋਕ ਹੈ, ਇੱਕ ਦਿਓਰ ਭਰਜਾਈ ਦੀ, ਇੱਕ ਜੇਠ ਜੇਠਾਣੀ ਦੀ। ਹਾਂ, ਉਹਦੇ ਵਿੱਚ ਲਫ਼ਜ਼ ਚੰਗੇ ਹੋਣੇ ਚਾਹੀਦੇ ਆ, ਪਰਿਵਾਰਿਕ ਹੋਣੇ ਚਾਹੀਦੇ, ਜਿਹੜੇ ਆਪਾਂ ਨੂੰ ਮਤਲਬ ਡਬਲ ਮੀਨਿੰਗ ਨਾ ਹੋਵੇ।
0: ਅੱਜ ਦੇ ਸਮੇਂ ਕਿਹੜਾ ਸਿੰਗਰ ਤੁਸੀਂ ਸੁਣਦੇ ਹੋ ਜੀ? ਅੱਜ ਦੇ ਬੱਚੇ ਜਿਹੜੇ ਸੁਣਦੇ ਹੋ,
1: ਕਿਹਨੂੰ
0: ਅੱਜ ਦੇ ਸਮੇਂ ਦੇ ਵਿੱਚ ਕਿਹੜੇ ਆਰਟਿਸਟ ਤੁਹਾਨੂੰ ਲੱਗਦਾ ਕਿ ਆਹ ਮੁੰਡੇ ਵਧੀਆ ਕਰ ਰਹੇ ਨੇ?
1: ਮੈਨੂੰ ਦਲਜੀਤ ਬਹੁਤ ਚੰਗਾ ਲੱਗਦਾ, ਮੈਨੂੰ ਸਰਤਾਜ ਬਹੁਤ ਚੰਗਾ ਲੱਗਦਾ, ਮੈਨੂੰ ਮਤਲਬ ਜਿਹੜਾ ਕਿਦਨ ਆਇਆ ਨਵੇਂ ਮੁੰਡੇ ਜੱਸੀ ਬਹੁਤ ਚੰਗਾ ਲੱਗਦਾ, ਸਾਰੇ ਬਹੁਤ, ਬਾਬਾ ਬਹੁਤ ਵਧੀਆ ਕੰਮ ਕਰ ਰਿਹਾ, ਕਰਕੇ ਸਾਨੂੰ ਇਹ ਨਾ, ਇਹ ਸਾਡੇ ਲਈ ਬੱਚੇ ਆ, ਸਾਨੂੰ ਇਹਨਾਂ ਬੰਦਿਆਂ ਤੇ ਬਹੁਤ ਪ੍ਰਾਊਡ ਆ ਵੀ ਕੁਛ ਸਾਡੀ ਪੰਜਾਬੀ ਨੂੰ, ਅਸੀਂ ਕਹਿੰਦੇ ਨੇ ਵੀ ਮਤਲਬ ਪੰਜਾਬ, ਅਸੀਂ ਉਹਨਾਂ ਵੇਲਿਆਂ ਚ ਪੰਜਾਬੀ ਨੂੰ, ਮਤਲਬ ਪੰਜਾਬੀ ਗੀਤਾਂ ਚ ਆਏ ਆ, ਜਦੋਂ ਇੱਥੇ ਵੀ, ਜਦੋਂ ਮੈਂ ਇੱਥੇ ਇੱਥੇ ਮੈਂ ਟੋਰਾਂਟੋ ਆਇਆ ਜਾਂ ਅਸੀਂ ਇੰਗਲੈਂਡ ਵੀ, ਜਦੋਂ ਦੇ ਬਹੁਤ ਘੱਟ ਪੰਜਾਬੀ ਰਹਿੰਦੇ ਹੁੰਦੇ ਸੀ, ਹਜ਼ਾਰ
0: ਵਾਰ। ਇੰਗਲੈਂਡ ਤੁਸੀਂ ਕਦੋਂ ਗਏ ਸੀ ਜੀ, ਕਿੰਨੇ ਕਿਹੜੇ ਸੰਚ ਗਏ ਸੀ?
1: ਮੈਂ ਇੰਗਲੈਂਡ ਚ 84 ਚ ਆਇਆ ਜੀ, ਮੈਂ ਇੱਥੇ ਤੁਹਾਡੇ ਟੋਰਾਂਟੋ ਚ ਮੇਰਾ ਪਹਿਲਾ ਲਾਈਫ ਦਾ ਸ਼ੋਅ ਸੀਗਾ, ਮੈਂ ਪਹਿਲੀ ਵਾਰੀ ਆਇਆ ਇੱਥੇ 86 ਵਿੱਚ।
0: ਓਕੇ, 84 ਦੇ ਵਿੱਚ ਯੂਕੇ ਤੇ ਤੁਹਾਡੀ ਰਾਣੀ ਨਾਲ ਮੁਲਾਕਾਤ ਕਦੋਂ ਹੁੰਦੀ ਆ? ਤੇ ਮੈਂ ਸੁਣਿਆ ਰਾਣੀ ਨੇ ਤੁਹਾਨੂੰ ਕੰਪਲੀਮੈਂਟ ਦਿੱਤਾ ਸੀ ਕਿ ਤੁਸੀਂ ਤਾਂ ਮਹਾਰਾਜੇ ਲੱਗਦੇ ਹੋ ਖੁਦ।
1: ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੈਂ ਜਿਹੜੀਆਂ ਕਹਿੰਦੇ ਵੀ ਬਹੁਤ ਰੀਤਾਂ ਪਾਈਆਂ ਕਿ ਮਤਲਬ ਡਿਫਰੈਂਟ ਤਰੀਕਾ ਕੁਛ ਕਰਨਾ, ਜਦੋਂ ਤੁਸੀਂ ਰਾਣੀ ਨੂੰ ਮਿਲਣ ਜਾਂਦੇ ਨਾ, ਜਦੋਂ ਕੋਈ ਅਵਾਰਡ ਦਿੰਦੇ ਆ ਉਹ, ਤੁਹਾਨੂੰ ਕਾਲਾ ਸੂਟ, ਟਕਸੀਡੋ ਸੂਟ ਪਾਉਣਾ ਪੈਂਦਾ, ਚਿੱਟੀ ਸ਼ਰਟ ਤੇ ਕਾਲਾ ਸੂਟ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਪੰਜਾਬੀਆਂ ਨੇ ਮੈਨੂੰ ਅਵਾਰਡ ਦਵਾਇਆ ਇਹ, ਤੇ ਮੇਰਾ, ਮੇਰੀ ਫੋਕ ਡਰੈਸ ਹੈ ਇੱਕ, ਵੀ ਮੈਂ ਉਹ ਪਾ ਕੇ ਜਾਣੀ ਆ। ਮੈਂ ਜਦੋਂ ਅਚਕਨ ਤੇ ਉਹ ਸਾਰਾ ਕੁਛ ਪਾ ਕੇ ਗਿਆ ਨਾ, ਉਹ ਕਹਿੰਦੇ ਚਲੋ ਠੀਕ ਹੈ ਤੁਸੀਂ ਪਾ ਲਓ, ਤੇ ਉਹਨੂੰ ਕੁਵੀਨ ਨੇ ਮੇਰੇ ਨਾਲ ਹੀ ਗੱਲ ਕੀਤੀ ਵੀ ਯੂ ਲੁੱਕ ਲੱਕ ਮਹਾਰਾਜਾ, ਉਹ ਮੇਰੀ ਮਹਾਰਾਜਾ ਵਾਲੇ ਲੁੱਕ ਸੀ। ਸੋ ਦੈਟਸ ਵਾਈ ਕਰਕੇ ਉਹਨਾਂ ਨੂੰ ਉਹਨੂੰ ਚੰਗਾ ਲੱਗਿਆ ਵੀ ਤੁਸੀਂ, ਦੂਜੀ ਕਹਿੰਦੇ ਆ ਵੀ ਉੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਉਹਨੂੰ ਜਦੋਂ ਨਵੇਂ ਮੁੰਡੇ ਹੋਰ ਅੱਗੇ ਲੈ ਕੇ ਜਾਂਦੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ।
0: ਤੁਸੀਂ ਪਾਇਨੀਅਰ ਕਹਿ ਸਕਦੇ, ਤੁਸੀਂ ਤਾਂ ਪਾਇਨੀਅਰ ਹੋ ਡਰੈਸਿੰਗ ਸੈਂਸ ਦੇ ਵਿੱਚ, ਮਿਊਜ਼ਿਕ ਇੰਡਸਟਰੀ ਦੇ
1: ਵੀ। ਇੰਨੇ ਸਾਲ ਹੋ ਗਏ, ਚਲੋ ਵੀ 85 ਚ ਪਹਿਲਾਂ ਆਇਆ ਸੀ ਆਪਣੀ ਐਲਬਮ, ਉਦੋਂ ਤੋਂ ਲੱਗੇ ਆ। ਜਦੋਂ ਵੀ ਕੋਈ ਗਾਣਾ ਰਿਲੀਜ਼ ਕਰਦੇ ਆ ਨਵਾਂ, ਤੇ ਤੁਸੀਂ ਜਿਹੜੇ ਸਰੋਤੇ ਨੇ ਉਹ ਬਹੁਤ ਪਿਆਰ ਦਿੰਦੇ ਆ। ਹੁਣ ਨਵਾਂ ਗਾਣਾ ਆਇਆ, ਉਹ ਮੈਂ ਸੋਚਿਆ ਸੀ ਰਾਤੀ 40,000 ਆ, ਤੇ ਮੇਰਾ ਖਿਆਲ 40,000 ਆ, ਤੇ ਮੈਂ ਕਿੰਨੀ ਹੋਣੀ ਆ, ਉਹ ਮੈਨੂੰ ਲੱਗਦਾ ਹਾਫ ਮਿਲੀਅਨ ਤੋਂ ਵੀ ਉੱਪਰ ਨਿਕਲ ਗਿਆ,
0: ਹਾਫ ਮਿਲੀਅਨ ਤੋਂ ਉੱਪਰ ਚੱਲ ਗਿਆ। ਕੰਗ੍ਰੈਚੁਲੇਸ਼ਨ ਗਾਣਾ, ਪਹਿਲਾਂ ਤਾਂ ਤੁਹਾਨੂੰ ਇਸ ਗਾਣੇ ਲਈ ਬਹੁਤ ਬਹੁਤ ਵਧਾਈਆਂ, ਕੰਗ੍ਰੈਚੁਲੇਸ਼ਨ, ਤੇ ਪਰਿਵਾਰਾਂ ਦੇ ਵੀ ਰੂਬਰੂ ਇਹ ਪੂਰਾ ਗੀਤ ਸੰਗੀਤ ਕਰਾਂਗੇ ਆਪਣੀ ਗੱਲਬਾਤ ਤੋਂ ਬਾਅਦ ਹੀ, ਕਿਉਂਕਿ ਤੁਸੀਂ ਵੀ ਨਾ, ਜਦੋਂ ਪਤਾ ਵੀ ਹੁਣ ਵਿਆਹਾਂ ਦਾ ਸੀਜ਼ਨ ਆ, ਇੱਕ ਵਿਆਹਾਂ ਜਿਹਾ ਗੀਤ ਛੱਡ ਦਿਓ।
1: ਉਹ ਬਹੁਤ ਜ਼ਰੂਰੀ ਆ। ਮੈਂ ਤੁਹਾਨੂੰ ਕਿਹਾ ਨਾ ਵੀ ਅਕੇਸ਼ਨ ਦੇ ਹਿਸਾਬ ਨਾਲ ਕੋਈ ਗਾਣਾ ਬਣਾ ਹੀ ਨਹੀਂ ਰਿਹਾ। ਜਿੰਨੇ ਕਲਾਕਾਰ ਨਾ, ਤੁਸੀਂ ਜਦੋਂ ਦੇਖੋ, ਤੁਸੀਂ ਜਦੋਂ ਡੀਜੇ ਤੇ ਗਾਣਾ ਲੱਗਦਾ ਨਾ, ਤੁਹਾਨੂੰ ਅੱਧੇ ਗਾਣਿਆਂ ਦੀ ਸਮਝ ਹੀ ਨਹੀਂ ਲੱਗਦੀ ਵੀ ਗਾਣਾ ਹੈ ਕੀ ਆ। ਤੁਸੀਂ ਉਹ ਬੰਦਾ ਜਿੱਦਾਂ ਉਦਾਂ ਹੀ ਬਸ ਮੂਡ ਚ ਆਇਆ, ਨੱਚੀ ਜਾਂਦਾ ਜਾਂ ਕੁਛ ਆ। ਪਰ ਆਪਣੇ ਜਿਹੜੇ ਗਾਣੇ ਆ, ਉਹ ਮੇਰੇ ਕੋਈ ਖੁਦ ਲਿਖੇ ਆ, ਮੈਨੂੰ ਪਤਾ ਆ ਵੀ ਇਸ ਟਾਈਮ ਤੇ ਕਿਹੜਾ ਗਾਣਾ ਚਾਹੀਦਾ। ਮੈਨੂੰ ਹੁਣ ਇਹ ਮਹਿਸੂਸ ਹੁੰਦਾ ਸੀ ਵੀ ਯਾਰ ਮਾਮਾ ਬੜਾ ਗ੍ਰੇਟ ਗਾਤਾ, ਜਾਗੋ ਬਹੁਤ ਸੁਪਰ ਹਿੱਟ ਆ, ਸਾਰੇ ਆਗੇ, ਮਤਲਬ ਕੁਛ ਏਦਾਂ ਦਾ ਗਾਣਾ ਹੋਵੇ ਜਿਹਦੇ ਵਿੱਚ ਲੋਕ ਇੱਕ ਦੂਜੇ ਨੂੰ ਵਧਾਈਆਂ ਦੇਣ ਗਾ ਕੇ।
0: ਆਪਣੇ ਸਰੋਤਿਆਂ ਦੇ ਰੂਬਰੂ ਇਹ ਗੀਤ ਵੀ ਕਰਾਂਗੇ ਤੇ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ। ਅਖੀਰੀ ਦੋ ਤਿੰਨ ਸਵਾਲ ਨੇ ਜੀ, ਇਸ ਤੋਂ ਬਾਅਦ ਦਰਸ਼ਕਾਂ ਦੇ ਰੂਬਰੂ ਜੀ। ਸੋ ਇੱਕ ਤਾਂ ਰੀਲਾਂ ਦੇ ਟ੍ਰੈਂਡ ਨੂੰ ਦੱਸੋ ਕਿਵੇਂ ਦੇਖਦੇ ਹੋ, ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ, ਅੱਜ ਕੱਲ ਸਮੇਂ ਦੀ ਡਿਮਾਂਡ ਆ ਕਿ ਗਾਣਾ ਚੱਲਦਾ ਉਹ ਰੀਲਾਂ ਤੇ ਚੱਲਦਾ, ਕਿ ਉਹ ਰੀਲਾਂ ਨੂੰ ਦੇਖ ਕੇ ਵੀ ਆਹ ਗਾਣਾ ਰੀਲ ਤੇ ਚੱਲ ਸਕਦਾ, ਆਹ ਹੁੱਕ ਲਾਈਨ ਜੀ ਲਿਖ ਦਈਏ, ਤੇ ਉਹ ਉਹਨੂੰ ਦੇਖ ਕੇ ਵੀ ਲਿਖਣਾ ਪੈਂਦਾ। ਰੀਲਾਂ ਦਾ ਕੀ ਇੰਪੈਕਟ ਆ, ਤੇ ਰੀਲਾਂ ਲਈ ਪ੍ਰਮੋਸ਼ਨ ਤੁਸੀਂ ਵੀ ਕਰਵਾਉਣੇ?
1: ਨਹੀਂ ਜੀ, ਅਸੀਂ ਤਾਂ ਹਾਲੇ ਕੋਈ ਰੀਲ ਬਣਾਈ ਨੀ ਇਹਦੀ ਆਲਰੇਡੀ, ਕਿਉਂਕਿ ਗਾਣਾ ਉਸ ਤਰੀਕੇ ਦਾ ਹੋਣਾ ਚਾਹੀਦਾ। ਮੈਂ ਮੇਰੀ ਜਾਣੀ ਇਹ ਸੋਚ ਆ ਕਿ ਗਾਣੇ ਦੇ ਵਿੱਚ ਤੁਸੀਂ ਵੱਡੀਆਂ ਗੱਡੀਆਂ ਦਿਖਾਲ ਕੇ ਜਾਂ ਵੱਡੀਆਂ ਬਿਲਡਿੰਗਾਂ ਦਿਖਾਲ ਕੇ ਜਾਂ ਬਹੁਤ ਪੈਸਾ ਲਾ ਕੇ ਗਾਣਾ ਨਹੀਂ ਚਲਾ ਸਕਦੇ। ਗਾਣੇ ਦੀ ਜਿਹੜੀ ਜਿਹੜੀ ਵਰਡਿੰਗ ਆ, ਗਾਣੇ ਦੇ ਜਿਹੜੇ ਕਹਿੰਦੇ ਨੇ ਬੋਲ ਨੇ, ਉਹ ਬਹੁਤ ਵਧੀਆ ਹੋਣਾ ਚਾਹੀਦੇ ਆ।
0: ਬਿਲਕੁਲ,
1: ਉਹ ਲੋਕਾਂ ਦੇ ਦਿਮਾਗ ਚ ਫਿੱਟ ਬਣੇ ਚਾਹੀਦੇ। ਪੈਂਦੀ ਸੱਟੇ ਜਿੱਦਾਂ ਤੁਸੀਂ, ਆਪਾਂ ਬਹੁਤ ਦੇਸੀ ਬੰਦੇ, ਆਪਾਂ ਪਿੰਡਾਂ ਦੇ ਵਿੱਚੋਂ ਆਏ ਆ।
0: ਤੁਸੀਂ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਜੀ?
1: ਅਸੀਂ ਨਕੋਦਰ ਦੇ ਨਾਲ, ਸਾਡਾ ਪਿੰਡ ਆ ਜੀ ਹੁਸੈਨਪੁਰ, ਤੇ ਸਾਨੂੰ ਉਹ ਪਿੰਡਾਂ ਦੀ ਲਫ਼ਜ਼ ਉਹਦਾ ਦੀ ਗੱਲਬਾਤ ਹੋਣੀ ਚਾਹੀਦੀ ਆ। ਸੋ ਰੀਲਾਂ ਦਾ ਬਹੁਤ ਵਧੀਆ ਹੈ। ਚਲੋ ਇੰਟਰਨੈਟ ਤੇ ਸਾਨੂੰ ਪਹਿਲਾਂ ਤਾਂ ਅਸੀਂ ਯੂਜ਼ ਹੀ ਨਹੀਂ ਸੀ ਕਰਦੇ, ਸਭ ਤੋਂ ਪਹਿਲਾਂ, ਕਿਉਂਕਿ ਮੈਂ ਤਾਂ ਇੰਗਲੈਂਡ ਰਹਿੰਦਾ, ਅਸੀਂ ਮੀਡੀਆ ਤੇ ਆਏ ਸੀ, ਕਿਉਂਕਿ ਉਦੋਂ ਇੰਡੀਆ ਤਾਂ ਹੁੰਦਾ ਹੀ ਨਹੀਂ ਸੀ ਮੀਡੀਆ, ਮਤਲਬ ਆਪਣਾ ਸੋਸ਼ਲ ਮੀਡੀਆ। ਸੋ ਪਰ ਅਸੀਂ ਬਹੁਤਾ ਯੂਜ਼ ਨਹੀਂ ਸੀ ਕਰਦੇ। ਹੁਣ ਮਤਲਬ ਮੈਂ ਲਾ ਲਓ, ਮੈਂ ਇੱਥੇ ਆਇਆ ਜਾਂ ਕੁਛ ਵੀ, ਉਹ ਉਤਰ ਕੇ ਮੇਰੀ ਟੀਮ ਕਹਿ ਰਹੀ ਆ ਕਿ ਭਾਜੀ ਇੱਕ ਦਿਨ ਦੇ ਵਿੱਚ ਘੱਟੋ ਘੱਟ 4-5 ਤੁਸੀਂ ਫੋਟੋਆਂ ਪਾਓ, ਰੀਲਾਂ ਬਣਾ ਕੇ ਪਾਓ। ਮੈਂ ਕਿਹਾ ਯਾਰ ਸਾਨੂੰ ਸਾਨੂੰ ਇਹ ਲੱਗਦਾ ਸੀ ਵੀ ਇਹ ਸ਼ੋਅ ਆਫ ਜਿਹੀ ਆ,
0: ਕੰਗ੍ਰੈਚੁਲੇਸ਼ਨ ਦੇ ਵਿੱਚ ਜ਼ਰੂਰ ਸੁਣੂਗਾ। ਇੱਕ ਨਾ ਤੁਹਾਡਾ ਗੀਤ ਮੈਂ ਇੱਕ ਵਾਰੀ ਸਟੇਟਸ ਲਾ ਕੇ, ਜਦੋਂ ਮੈਂ ਨਵਾਂ ਨਵਾਂ ਕੈਨੇਡਾ ਆਇਆ ਸੀ ਨਾ, ਉਹ ਸਟੇਟਸ ਮੈਂ ਪਾਇਆ ਸੀ ਵਟਸਐਪ ਤੇ, ਤੇ ਮੇਰੀ ਮਾਂ ਰੋਣ ਲੱਗ ਗਈ ਸੀ। ਮੇਰੇ ਮਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ, ਤੇ ਉਹ ਗੀਤ ਦੇ ਵੀ ਦੋ ਬੋਲ ਸੁਣਾਂਗੇ ਮੈਂ। ਇੱਕ ਮਿੰਟ 30 ਸੈਕਿੰਡ ਲਈ ਇੱਕ ਸਟੇਸ਼ਨ ਆਈਡੀ ਪਲੇ ਕਰਦਾ, ਇਸ ਤੋਂ ਬਾਅਦ ਪਹਿਲਾਂ ਮਾਂ ਵਾਲਾ ਗੀਤ ਤੇ ਫਿਰ ਆਪਾਂ ਕੰਗ੍ਰੈਚੁਲੇਸ਼ਨ ਦੇ ਦੋ ਬੋਲ ਸੁਣਾਂਗੇ, ਫਿਰ ਸਾਨੂੰ ਇਜਾਜ਼ਤ ਲਵਾਂਗੇ।
2: Only Crave has your favorite summer obsession. Love Island USA. The reality sensation is back.
3: Hello Islander.
2: And so is irresistible host Ari Automatix.
3: Here's to a great summer of love.
2: Sexy singles, jaw-dropping drama. Who's ready to play? Love Island USA. Stream now, only on Crave.

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
2: कल्चर ऑफ पंजाब से जुड़े रहने के लिए आप सभी का बेहद शुक्रिया।
3: दिस इज AM 530 CHLO AM serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Wakey, wakey, wakey.
5: It's wake up time. It's wake up time.
4: Now is the time to wake up.
3: Crank up the radio. You're listening to the Dave Toddler Show, brought to you in part by Culture of Punjab. Ladies and gentlemen, introducing from CHLO AM 530, the number one radio host in the world, Dave
6: Tatla. Good afternoon, welcome to Dave Tatla Show. आज के प्रोग्राम में बहनों और भाइयों आप सबका स्वागत है। आशा करते हैं, उम्मीद करते हैं तुहाडा अज्ज दा दिन अच्छा गुजर रहा होगा। साडी कोशिश रहेगी अगले एक घंटे च बहुत सारे तुहाडे डालर बचा के रखे। ग्रैंड फर्नीचर तो जानकारी दिती जाएगी और साडे नाल स्टूडियो चो ब्रैम्पटन टीवी एंड अपलायंसेस तो सुल्तान जी भी आ चुके ने। सर वेलकम टू द शो।
7: थैंक यू वेरी मच जी, बहुत बहुत शुक्रिया।
6: सुल्तान जी, जी ब्लैक फ्राइडे की सेल आ जुलाई च लगती है, आपां ला दी आ, ओदी जानकारी दियो, रोशनी पाओ।
7: ब्लैक फ्राइडे प्राइसिस इन जुलाई, इहदे च बहुत सारियां कंपनीज पार्टिसिपेट कर रही जी। ये लोएसट प्राइस गारंटी है, तो यह प्रूफ यह है कि जे कोई भी तुसी या तुहाडे फ्रेंड्स फैमिली फ्रेंड्स रिलेटिव ने अगर ब्लैक फ्राइडे ते कोई परचेज की है, साडे कोल तुसी शोरूम ते आओगे, चैक करोगे, असी उसे वेले ही जड़ी है अपना POS ते तुहानू इनवाइस कढ के दिखावांगे। जो प्राइस पे कीती हुई है,
6: हाँ जी,
7: या जो प्राइस दी तुहाडे कोल ऑलरेडी इनवाइस है,
6: हाँ हाँ,
7: ब्लैक फ्राइडे दी,
6: ठीक है,
7: सेम प्राइस मैच करके दिती जाऊगी, पर मिलेगा 2026 दा लेटेस्ट मॉडल। सो ये जड़ी ब्लैक फ्राइडे प्राइस इन जुलाई है, इहदे च GE फ्रिजडेयर, फ्रिजडेयर गैलरी एंड प्रोफेशनल, बॉश जर्मन ब्रांड है, एलिका इटालियन ब्रांड है, सोनी एंड सैमसंग अर्गियां कंपनीज पार्टिसिपेट कर रही हैं। अगर तुसी ब्लैक फ्राइडे प्राइसेस साल दियां सब तो घट प्राइसेस इन जुलाई लेना चाहते हो तो आज शाम 7 बजे तक तुसी पहुंचना है बोवेड एंड चंकूजी ते ब्रैम्पटन टीवी एंड अपलायंसेस, जिथे ब्लैक फ्राइडे प्राइस ते PS5
6: हाँ जी
7: ओनली $699।
6: अच्छा,
7: PS5 कोई लेना चाहते $1,000 वाला $699
6: दा, फ्री की देने हो?
7: इदे नाल जड़े जी कंट्रोलर ऑलरेडी इंक्लूड है।
6: अच्छा,
7: ते एक सेकंड कंट्रोलर तुहानू फ्री एड करके भी देना।
6: ठीक है, ठीक
7: है। सो तुसी अगर लेना है दो कंट्रोलर दे नाल PS5 तुहानू मिलना है $699 ब्लैक फ्राइडे प्राइस इन जुलाई ब्रैम्पटन टीवी एंड अपलायंसेस ते। सेकंडली $699 दा फ्रिज, ए 30 इंच वाइड ते 68 इंच हाइट है, तुहानू बेसमेंट अपार्टमेंट लई चाहिदा, कॉन्डोमिनियम लई चाहिदा, या तुसी सेकंड फ्रिज इन गराज रखना है, $699 दा ब्लैक फ्राइडे प्राइस इन जुलाई फ्रिज मिलेगा तुहानू ब्रैम्पटन टीवी एंड अपलायंसेस तो, ते $699 भी तुसी 6 महीने च पे करना है,
6: कोई ब्याज नहीं,
7: कोई इंटरेस्ट नहीं है, फ्री होम डिलीवरी है जी,
6: जी।
7: कल्ला वाशर लेना है सिर्फ $599।
6: वेरी गुड,
7: $599 च कल्ला वाशर मिल जाना है तुहानू, सिंगल ड्रायर चाहिदा $499 च, सिंगल ड्रायर $499 च, कित्थों मिलना है? बोवेड एंड चंकूजी वाली लोकेशन है जी, 801 बोवेड ड्राइव वेस्ट, जस्ट ईस्ट ऑफ चंकूजी ऑन बोवेड, ब्रैम्पटन अपलायंसिस.com साडी वेबसाइट है, 55 ਇੰਚ ਟੀਵੀ ਲੈਣਾ ਜੀ,
6: ਹਾਂਜੀ,
7: ਸਿਰਫ 399 ਚ,
6: ਤੇ 65 ਇੰਚ,
7: 65 ਇੰਚ $1000 ਵਾਲਾ 699,
6: 75 ਇੰਚ,
7: ਤੇ 75 ਇੰਚ $1300 ਵਾਲਾ 899 ਚ,
6: ਤੇ ਉਦੋਂ ਬਾਅਦ ਕੀ ਹੁੰਦਾ 85 ਇੰਚ,
7: 85 ਇੰਚ $2300 ਵਾਲਾ 1599 ਦਾ,
6: ਤੇ ਬਾਬਾ ਬੋਰਡ 98 ਇੰਚ ਵਾਲਾ,
7: 98 ਇੰਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ 1999 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
6: ਔਰ ਇੱਕ ਰਿਕੁਐਸਟ ਹੈ ਜਿਨ੍ਹਾਂ ਨੇ 98 ਇੰਚ ਲੈਣਾ, ਜੇ ਤੁਸੀਂ ਕਹਿੰਦੇ ਹੋ ਬੇਸਮੈਂਟ ਚ ਅਸੀਂ ਰੱਖਣਾ, ਨੋ ਪ੍ਰੋਬਲਮ, ਪਰ ਦੇਖ ਲਓ ਬੇਸਮੈਂਟ ਚ ਬਣ ਵੀ ਜਾਏਗਾ, ਪੂਰੀ ਸਕਿਡ ਹੈ ਇੱਕ, ਨਾਪ ਨੂਪ ਲਿਓ ਪਹਿਲਾਂ, ਸਾਰਾ ਚੈੱਕ ਕਰ ਲਿਓ, ਵੀਡੀਓ ਬਣਾ ਕੇ ਸੁਲਤਾਨ ਜੀ ਨੂੰ, ਸਟਾਫ ਨੂੰ ਦਿਖਾ ਦਿਓ ਵੀ ਆਹ ਸਾਡੇ ਰਸਤੇ ਆ ਬੇਸਮੈਂਟ ਚ ਜਾਣ ਲਈ, ਇੱਥੇ ਚਲਿਆ ਜਾਏਗਾ। ਹਾਂ, ਜੇ ਵਾਕਆਊਟ ਬੇਸਮੈਂਟ ਹੈ ਤਾਂ ਸਿੱਧੇ ਵੜ ਜਾਏਗਾ।
7: ਯੂ ਟਰਨ ਹੋਵੇ ਜਾਂ ਐਲ ਸ਼ੇਪ ਚ ਹੋਵੇ ਨਾ ਜੀ ਬੇਸਮੈਂਟ ਦੀਆਂ ਸੀੜੀਆਂ ਉਤਰਦੀਆਂ, ਫਿਰ ਥੋੜਾ ਮੁਸ਼ਕਲ ਹੈ, ਪਰ ਜੇ ਸਟ੍ਰੇਟ ਸਟੇਅਰਸ ਜਾਂਦੀਆਂ ਥੱਲੇ ਜਾਂ ਵਾਕਆਊਟ ਬੇਸਮੈਂਟ ਹੈ, ਫਿਰ ਡੈਫੀਨੇਟਲੀ ਤੁਸੀਂ ਲੈ ਸਕਦੇ ਹੋ।
6: 98 ਇੰਚ ਲੈ ਸਕਦੇ ਹੋ, 32 ਇੰਚ ਤੁਸੀਂ ਕਹਿੰਦੇ ਸੋਲਡ ਆਊਟ ਹੋ ਗਿਆ,
7: 32 ਇੰਚ ਸੋਲਡ ਆਊਟ,
6: 40 ਇੰਚ,
7: 40 ਇੰਚ, ਚਲੋ ਮੇਰੇ ਕੋਲ 3 ਜਾਂ 4 ਪੀਸ ਹੋਣਗੇ, 199
6: ਚ 40 ਇੰਚ। ਬ੍ਰੈਂਪਟਨ ਟੀਵੀ ਅਪਲਾਇੰਸਸ ਸਮਾਨ ਤੁਸੀਂ 100 ਦਾ ਲਓ, ਨਹੀਂ 100 ਦਾ ਤਾਂ ਸਸਤਾ ਲੱਗਦਾ ਮੈਨੂੰ,
7: ਨਹੀਂ 100 ਦਾ ਲੈ,
6: 6 ਮਹੀਨਿਆਂ ਚ ਹੁਣ 100
7: ਦਾ, ਹਾਂਜੀ 6 ਮਹੀਨੇ ਵੀ ਬੇਸ਼ੱਕ, $100 ਵੀ 6 ਮਹੀਨੇ ਚ ਪੇ ਕਰਨ, ਯੈਸ
6: 100 ਦਾ ਲਓ ਜਾਂ 10,000 ਦਾ ਲਓ ਜਾਂ 20,000 ਦਾ, 6 ਮਹੀਨਿਆਂ ਚ ਪੈਸੇ ਦੇਣੇ, ਥੋੜੇ ਥੋੜੇ ਕਰਕੇ ਦੇ ਦਿਓ ਚਾਹੇ ਇਕੱਠੇ ਦੇ ਦਿਓ, ਕੋਈ ਉਹਦੇ ਉੱਤੇ ਇੰਟਰਸਟ ਨਹੀਂ, ਵਿਆਜ 0% ਹੈ, ਠੀਕ ਹੈ। ਬ੍ਰੈਂਪਟਨ ਟੀਵੀ ਅਪਲਾਇੰਸਸ 905-450-2828।
7: ਤੇ ਜੇ $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਜੀ ਆਪਾਂ 85 ਇੰਚ ਜਿਹੜਾ ਲਗਾਇਆ, ਇਹਦੇ ਚ ਦੋਨੋ ਹੀ ਬ੍ਰਾਂਡ 85 ਇੰਚ ਤੁਸੀਂ ਲੈ ਸਕਦੇ ਹੋ। ਜਿਹੜੇ ਕਸਟਮਰ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ X1 ਪ੍ਰੋਸੈਸਰ ਦੇ ਨਾਲ ਹਾਈ ਐਂਡ, ਉਹਨਾਂ ਨੂੰ ਮਿੰਨੀ LED ਦਾ ਸੈਮਸੰਗ ਲੈਣਾ ਚਾਹੁੰਦੇ, ਉਹਨਾਂ ਨੂੰ ਅਪਡੇਟਡ ਟੈਕਨੋਲੋਜੀ, ਐਨੀ ਆਫ ਵਨ ਸਿਲੈਕਸ਼ਨ ਹੈ, 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
6: ਮਿਲੇਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ।
7: 905-450-2828 ਨੰਬਰ ਹੈ, ਇੱਕ 50 ਇੰਚ ਵੀ ਦੇਣ ਲੱਗਾ ਮੈਂ,
6: 50 ਇੰਚ,
7: ਸਿਰਫ 5 ਟੀਵੀ ਇਨ ਸਟਾਕ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, 50 ਇੰਚ ਸਿਰਫ 299 $299 ਦਾ,
6: $50 ਲਓ ਜੀ, ਚੱਕ ਲਓ ਜਾ ਕੇ ਬ੍ਰੈਂਪਟਨ ਟੀਵੀ ਅਪਲਾਇੰਸ 905-450-2828, ਗੱਡੀ ਚ ਚੱਕ ਲਓ, ਟਰੱਕ ਚ ਲੈ ਆਓ, ਚੈੱਕ ਕਰਾ ਕੇ ਆਪਦਾ ਟੀਵੀ 50 ਇੰਚ $299 ਦਾ।
7: ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਲਕਿ ਰਿਕਮੈਂਡ ਕਰੋ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰਿਲੇਟਿਵਸ ਨੂੰ ਰਿਕਮੈਂਡ ਕਰੋ ਕਿ ਤੁਸੀਂ ਬ੍ਰੈਂਪਟਨ ਅਪਲਾਇੰਸਿਸ .com ਇੱਕ ਵਾਰੀ ਵੈਬਸਾਈਟ ਸਰਚ ਕਰ ਲਓ, ਪ੍ਰੋਡਕਟ ਦੀ ਨੌਲੇਜ ਵੀ ਮਿਲ ਜਾਏਗੀ, ਪ੍ਰੋਡਕਟ ਦੇ ਬਾਰੇ ਤੁਸੀਂ ਪ੍ਰਾਈਸ ਕੰਪੇਅਰ ਕਰਨੀ ਉਹ ਵੀ ਹੋ ਜਾਏਗੀ, ਡਾਇਰੈਕਸ਼ਨ ਆਫ ਦਾ ਸਟੋਰ ਵੀ ਮਿਲੇਗੀ, ਔਰ ਉਸ ਤੋਂ ਬਾਅਦ ਵਾਕ ਇਨ ਕਸਟਮਰ ਨੂੰ ਜਿਹੜੀਆਂ ਐਕਸਕਲੂਸਿਵ ਡੀਲ ਮਿਲ ਰਹੀਆਂ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਉਹਦਾ ਵੀ ਫਾਇਦਾ ਚੁੱਕ ਲਓਗੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਪਹੁੰਚਣਾ ਹੈ ਤੁਸੀਂ। ਬ੍ਰੈਂਪਟਨ ਅਪਲਾਇੰਸਿਸ, ਇਹ ਵਨ ਵਰਡ ਹੈ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 905-450-2828

0: ਅਰੇ ਯਾਰੀ ਵੀ ਦੇਖ ਕੇ ਲਾਉਣੀ ਚਾਹੀਦੀ ਆ, ਗਾਣਾ ਬੜਾ ਵਧੀਆ ਜੀ।
1: ਜੀ ਬਿਲਕੁਲ, ਸੌਂਗ ਬਹੁਤ ਅੱਛਾ, ਲਿਖਣ ਵਾਲੇ ਨੇ ਵੀ ਲਿਖਿਆ ਤੇ ਗਾਉਣ ਵਾਲੇ ਨੇ ਵੀ ਕਮਾਲ ਹੀ ਗਾਇਆ।
0: ਅੱਛਾ ਆਪਾਂ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਂਸ ਤੇ, ਤੁਸੀਂ ਟੈਲੀਵਿਜ਼ਨ ਦੀ ਗੱਲ, ਜਿਹੜੇ ਫਰੇਮ ਟੈਲੀਵਿਜ਼ਨ ਹੁੰਦੇ ਉਹ ਹੈਗੇ?
1: ਹਾਂਜੀ ਫਰੇਮ ਟੀਵੀ ਵੀ ਸਟਾਕ 'ਚ ਹੈ, ਬਲਕਿ ਫਰੇਮ ਟੀਵੀ ਦਾ ਮੈਂ ਭਾਜੀ ਕਹੂੰਗਾ, ਮੇਰੇ ਕੋਲ ਨਾ ਜੀ 3 ਟੀਵੀ ਇਨ ਸਟਾਕ ਹੈ। ਫਰੇਮ ਸੈਮਸੰਗ ਦਾ ਟੀਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਇਹ ਬੈਸਟ ਟੈਕਨੋਲੋਜੀ ਹੈ ਕਿਉਂਕਿ ਕਿਊ ਐਲ ਈ ਡੀ ਹੈ, ਕੁਆਂਟਮ ਡੋਟ ਪ੍ਰੋਸੈਸਰ ਦੇ ਨਾਲ ਹੈ, ਕੁਆਂਟਮ ਡੋਟ ਕਿਊ ਐਲ ਈ ਡੀ ਫਰੇਮ ਟੀਵੀ ਤੁਹਾਨੂੰ ਅੱਜ ਗਰੰਟਿਡ। ਤੁਸੀਂ 75 ਇੰਚ ਲਿਖ ਕੇ ਨਾ ਸਿਰਫ 75 ਇੰਚ ਫਰੇਮ ਟੀਵੀ ਗੂਗਲ ਸਰਚ ਕਰ ਲਓ, ਤੁਹਾਨੂੰ ਕਿਤੇ ਵੀ 26.99 25.99 ਤੋਂ ਘੱਟ ਨਹੀਂ ਮਿਲਣਾ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 1999 $700 ਤੁਸੀਂ 75 ਇੰਚ ਦੇ ਫਰੇਮ ਟੀਵੀ ਤੇ ਸੇਵ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 9054502828 BramptonAppliances.com ਸਾਡੀ ਵੈਬਸਾਈਟ। ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿਹਦੇ ਚ ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਜਦੋਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਉਹ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਮਿਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਦੇਖ ਰਹੇ ਹੋ ਤੇ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $1000 ਵਾਲੀ 50% ਡਿਸਕਾਊਂਟ ਸਿਰਫ $499 ਦੀ ਮਿਲੇਗੀ, ਜਦਕਿ $300-$400 ਰਿਪੇਅਰ ਤੇ ਲੱਗ ਜਾਂਦੇ ਪਰ $499 ਚ ਬ੍ਰੈਂਡ ਨਿਊ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਡਿਲੀਵਰ ਕਰਾਓ। ਫਰੀ ਹੋਮ ਡਿਲੀਵਰੀ ਹੈ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪਹੁੰਚਣਾ ਕਿੱਥੇ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828। ਸੈਕਿੰਡ ਫਰਿੱਜ ਲੈਣਾ ਗਰਾਜ ਚ ਰੱਖਣ ਲਈ, ਬੇਸਮੈਂਟ ਅਪਾਰਟਮੈਂਟ ਲਈ, ਜਾਂ ਤੁਸੀਂ ਕੋਂਡੋਮੀਨੀਅਮ ਲਈ, 30 ਇੰਚ ਵਾਈਡ ਤੇ 68 ਇੰਚ ਹਾਈਟ ਇਹਦੀ ਡਾਇਮੈਂਸ਼ਨ ਹੈ, ਸਿਰਫ 699 ਚ ਮਿਲੇਗਾ ਅੱਜ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828 905-450-2828।

0: Black Friday prices in July, Black Friday lowest price of the year ਹੁੰਦੀਆਂ ਜਿਹੜੀਆਂ ਜੁਲਾਈ ਮਹੀਨੇ ਚ ਦਿੱਤੀਆਂ ਜਾ ਰਹੀਆਂ ਤੁਹਾਨੂੰ, ਤੇ ਜਦੋਂ ਲੋਐਸਟ ਪ੍ਰਾਈਸ ਜੁਲਾਈ ਮਹੀਨੇ ਦੀਆਂ ਪ੍ਰਾਈਸਿਸ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਗੀਆਂ। ਉਹ ਵੀ ਕੋਈ ਇੱਕ ਕੰਪਨੀ ਨਹੀਂ ਹੈ, ਉਹਦੇ ਚ GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਸੀਰੀਜ਼, ਬੋਸ਼ ਜਰਮਨ ਬ੍ਰੈਂਡ ਹੈ, ਐਲੀਕਾ ਇਟਾਲੀਅਨ ਬ੍ਰੈਂਡ ਹੈ, ਸੋਨੀ ਐਂਡ ਸੈਮਸੰਗ ਵਰਗੇ ਬ੍ਰੈਂਡ ਪਾਰਟਿਸਪੇਟ ਕਰ ਰਹੇ ਆ। ਮਿਸ ਨਾ ਕਰ ਜਾਣਾ, ਕਿਉਂਕਿ ਅੱਜ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ 2500-2600 ਡਾਲਰ ਵਾਲਾ ਸਿਰਫ 1799 ਦਾ ਮਿਲਣਾ, 7-800 ਡਾਲਰ ਇਕੱਲੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ 'ਤੇ ਤੁਸੀਂ ਸੇਵ ਕਰ ਲੈਣਾ। ਔਰ ਇਹ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਲੇਟੈਸਟ ਅਪਡੇਟਿਡ ਟੈਕਨੋਲੋਜੀ ਹੈ। 905-450-2828 ਨੰਬਰ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਬਲੈਕ ਫਰਾਈਡੇ ਦੀ ਪ੍ਰਾਈਸਿਸ ਦੀ, ਯਾਨੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਤੁਹਾਨੂੰ ਕਿੱਥੋਂ ਮਿਲਣੀਆਂ, ਫਰਨੀਚਰ, ਫਰਨੀਚਰ, ਫਰਨੀਚਰ ਵਾਸਤੇ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ। ਅਤੇ ਗ੍ਰੈਂਡ ਫਰਨੀਚਰ ਹੈ ਕਿੱਥੇ ਹੈ ਜੀ? 6685 ਟੋਮਕਨ ਰੋਡ, 6685 ਟੋਮਕਨ ਰੋਡ 'ਤੇ ਤੁਸੀਂ ਅੱਜ ਪਹੁੰਚਣਾ। ਅਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, ਕਿਉਂਕਿ ਇਹ ਕੋਈ 1-2-400 ਦਾ ਸੇਵਿੰਗ ਨਹੀਂ ਹੈ, 8-800 ਡਾਲਰ ਦੀ ਸੇਵਿੰਗ ਹੈ ਜੇ ਪੂਰਾ ਬੈੱਡਰੂਮ ਸੈੱਟ ਲੈਣਾ। ਜੇ ਇਕੱਲਾ ਤੁਸੀਂ ਸੋਫਾ ਲੈਣਾ ਤਦ ਵੀ ਤੁਹਾਨੂੰ 700-800 ਡਾਲਰ ਦੀ ਸੇਵਿੰਗ ਹੈ। ਪਹੁੰਚਣਾ ਕਿੱਥੇ ਹੈ? 6685 ਟੋਮਕਨ ਰੋਡ। ਸੁਖਵੀਰ ਜੀ ਸਾਡੇ ਨਾਲ ਲਾਈਨ 'ਤੇ ਪਹੁੰਚ ਗਏ ਨੇ। ਆਓ ਸੁਖਵੀਰ ਜੀ, ਲੰਘੇ ਆਓ ਅਤੇ ਦੱਸੋ ਅੱਜ ਕਿਹੜੀ ਕਿਹੜੀ ਲੋਐਸਟ ਪ੍ਰਾਈਸ ਆਫ ਦਾ ਈਅਰ ਹੈ ਜਿਹੜੀਆਂ ਦਿੱਤੀਆਂ ਜਾ ਰਹੀਆਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2000-2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਿਲਕੁਲ ਜੀ, ਜਿਹਦੇ ਜੇ ਤੁਸੀਂ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਦਾ ਫਾਇਦਾ ਚੁੱਕਣਾ, ਜੇ ਤੁਸੀਂ 600-600 ਡਾਲਰ, 800-800 ਡਾਲਰ ਸੇਵ ਕਰਨਾ, ਜੇ ਤੁਸੀਂ ਵਧੀਆ 100% ਫਰਨੀਚਰ ਲੈਣਾ ਤੇ ਲੇਟੈਸਟ ਸਟਾਈਲ ਐਂਡ ਡਿਜ਼ਾਈਨ 'ਚ ਲੈਣਾ, ਜੇ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਚੋਇਸ ਦੇ ਨਾਲ ਆਪਣੇ ਸੋਫੇ ਦੀ ਸਿਲੈਕਸ਼ਨ ਕਰਨੀ ਹੈ, ਤੇ ਉਹ ਵੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 'ਚ ਤੁਸੀਂ ਲੈ ਕੇ ਸਪੈਸ਼ਲ ਪ੍ਰਮੋਸ਼ਨ ਦਾ ਫਾਇਦਾ ਚੁੱਕਣਾ, ਤੇ ਫਿਰ ਤੁਸੀਂ ਪਹੁੰਚ ਜਾਓ 6685 ਟੋਮਕਨ ਰੋਡ, ਜਾਂ ਕਾਲ ਕਰਕੇ ਪਿਕਚਰ ਮੰਗਾਉਣੀ ਹੈ ਤੇ ਪਿਕਚਰ ਵੀ ਮੰਗਾ ਸਕਦੇ ਹੋ, 6472620000, 647-262-0000।

0: ਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਇੱਕ ਤੋਂ ਸੁਲਤਾਨ ਜੀ ਕੁਝ ਚੀਜ਼ਾਂ ਐਸੀਆਂ ਨੇ
1: ਜੀ
0: ਜਿਹੜੀਆਂ ਜ਼ਿੰਦਗੀ ਚ ਕਰਨੀਆਂ ਹੀ ਪੈਣੀਆਂ
1: ਜੀ।
0: ਇੱਕ ਤਾਂ ਰੋਟੀ ਖਾਣੀ ਪੈਣੀ ਆ
1: ਜੀ,
0: ਉਦੋਂ ਬਿਨਾਂ ਸਰਦਾ ਨੀ। ਪਾਣੀ ਪੀਣਾ ਉਹ ਤੋਂ ਬਿਨਾਂ ਨੀ ਸਰਦਾ, ਤੇ ਕੱਪੜੇ ਧੋਣੇ ਉਹ ਤੋਂ ਬਿਨਾਂ ਵੀ ਨੀ ਸਰਦਾ।
1: ਕਿੰਨੇ
0: ਕੁ ਗੰਦੇ ਪਾਈ ਚੱਲੋਗੇ, ਕੱਪੜੇ ਧੋਣੇ ਹੀ ਪੈਣੇ ਆ। ਤੇ ਲਾਂਡਰੀ ਵਾਲੇ ਪਾਸੇ ਦੱਸੋ।
1: ਵੈਸੇ ਤਾਂ ਹੋਮ ਅਪਲਾਈਸਿਸ ਚ ਜੀ ਸਾਰੇ ਹੀ ਐਸੈਂਸ਼ੀਅਲ ਹੈ, ਕਿਉਂਕਿ ਫਰਿੱਜ ਸਟੋਵ ਤੋਂ ਬਗੈਰ ਵੀ ਤੁਸੀਂ ਕੁਕਿੰਗ ਨਹੀਂ ਕਰ ਸਕਦੇ। ਫਰਿੱਜ ਚ ਗਰੋਸਰੀ ਰੱਖਣੀ ਹੈ, ਤੇ ਲਾਂਡਰੀ ਦੀ ਗੱਲ ਕੀਤੀ, ਬਿਲਕੁਲ ਇਹ ਵੀ ਐਸੈਂਸ਼ੀਅਲ ਹੀ ਹੈ ਜੀ, ਕਿਉਂ ਅੱਜ ਕੱਲ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ, ਬਲਕਿ ਅੱਜ ਕੱਲ ਤਾਂ ਲਾਂਡਰੀ ਜਿਹੜੀ ਹੈ ਥੋੜੀ ਐਕਸਟਰਾ ਹੀ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਅਸੀਂ ਸਾਡੇ ਕੋਲ 32 ਪੇਅਰ ਆਫ ਵਾਸ਼ਰ ਡਰਾਇਰ ਹੈ ਜੀ ਡਿਸਪਲੇ ਤੇ, ਜਿਹਦੇ ਚ ਟੌਪ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਵੀ ਹੈ।
0: ਕੰਪੈਕਟ ਕੀ ਹੁੰਦਾ ਜੀ?
1: ਕੰਪੈਕਟ 24 ਇੰਚ ਦਾ ਹੁੰਦਾ ਜਿਹੜਾ ਕੋਂਡੋਮੀਨੀਅਮ ਚ ਜਾਂਦਾ, ਸਟੈਂਡਰਡ ਸਾਈਜ਼ 27 ਇੰਚ ਹੁੰਦਾ ਜੀ।
0: ਓਕੇ ਜੀ।
1: ਸੋ ਜਿਹੜੇ ਵੀ ਕਸਟਮਰ, ਕੋਈ ਵੀ ਅਗਰ ਤੁਹਾਨੂੰ ਸਪੇਸ ਇਸ਼ੂ ਹੈ, ਈਵਨ ਤੁਹਾਡੇ ਕੋਲ ਡਰਾਇਰ ਰੱਖਣ ਨੂੰ ਹੀ ਜਗ੍ਹਾ ਨਹੀਂ ਹੈ, ਤੁਸੀਂ ਕੱਲਾ ਵਾਸ਼ਰ ਲੈ ਸਕਦੇ ਹੋ। ਲੇਟੈਸਟ AI ਟੈਕਨੋਲੋਜੀ ਦੇ ਨਾਲ ਜਿਹੜਾ ਨਵਾਂ ਕੱਲਾ ਵਾਸ਼ਰ ਲਾਂਚ ਕੀਤਾ ਗਿਆ, ਇਹਦੇ ਚ ਬਿਲਟ ਇਨ ਡਰਾਇਰ ਆ। ਸੋ ਤੁਸੀਂ ਨਾ ਸੈਪਰੇਟ ਕੋਈ 220 ਵੋਲਟ ਦਾ ਕਨੈਕਸ਼ਨ ਲੈਣਾ, ਨਾ ਸੈਪਰੇਟ ਤੁਸੀਂ ਕੋਈ ਵੈਂਟ ਆਊਟ ਕੱਢਣਾ, ਕਿਉਂਕਿ ਇਹਦੇ ਚ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਹੈ, ਤੇ ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਆਟੋਮੈਟਿਕਲੀ ਕਨਵਰਟ ਇੰਟੂ ਡਰਾਈ ਸਾਈਕਲ ਹੋਣਾ, ਤੇ ਇਹਨੇ ਤੁਹਾਡਾ ਡਰਾਈ ਸਾਈਕਲ ਕੰਪਲੀਟ ਕਰਨਾ।
0: ਇੱਕੋ ਹੀ ਯੂਨਿਟ ਹੈ,
1: ਇੱਕੋ ਹੀ ਮਸ਼ੀਨ
0: ਕੱਪੜੇ ਧੋਂਦਾ
1: ਜੀ,
0: ਫਿਰ ਕੱਪੜੇ ਸੁਕਾਉਂਦਾ।
1: ਬਿਲਕੁਲ ਇਸ ਤਰ੍ਹਾਂ।
0: ਇਹਦਾ ਵੈਂਟ ਸਿਸਟਮ ਵੀ,
1: ਕੋਈ ਵੈਂਟ ਆਊਟ ਨਹੀਂ ਹੈ, ਵੈਂਟਲੈਸ ਹੈ।
0: ਤੇ ਜਿਹੜੀ ਬਿਜਲੀ ਆ ਉਹ ਵੀ ਰੈਗੂਲਰ 110 ਚੱਲਣੀ ਹੈ। 110
1: ਰੈਗੂਲਰ ਪਲੱਗ ਜੀ ਤੁਸੀਂ ਲਗਾਉਣਾ ਹੈ, ਸਿਰਫ ਪਿੱਛੋਂ ਹੌਟ ਐਂਡ ਕੋਲਡ ਵਾਟਰ ਕਨੈਕਟ ਕਰਨਾ ਹੈ ਜੀ।
0: ਚਲੋ ਤਾਂ ਕਰਨਾ ਹੀ ਹੁੰਦਾ।
1: ਬਿਲਕੁਲ। ਔਰ ਇਹਦੇ 'ਚ ਇਹ ਵੀ ਐਡਵਾਂਟੇਜ ਹੈ, AI ਟੈਕਨੋਲੋਜੀ ਹੋਣ ਕਰਕੇ ਸਮਾਰਟ ਡਿਸਪੈਂਸਰ ਹੈ ਜੀ, ਉਹਨੂੰ ਤੁਸੀਂ ਇੱਕ ਵਾਰੀ ਫਿਲ ਅਪ ਕਰ ਦੇਣਾ ਡਿਟਰਜੈਂਟ ਨਾਲ, ਫਿਰ 40 ਲੋਡਸ ਵਾਸਤੇ ਤੁਸੀਂ ਡਿਟਰਜੈਂਟ ਨਹੀਂ ਪਾਉਣਾ, ਤੁਸੀਂ ਸਿਰਫ ਸਿਲੈਕਟ ਕਰਨਾ ਜਿਹੜਾ ਵੀ ਵਾਸ਼ਿੰਗ ਲੋਡ ਹੋਏਗਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੀ ਇਹ ਜਿਹੜਾ ਲੋਡ ਤੁਸੀਂ ਪਾਇਆ ਇਹਨੂੰ ਪਹਿਲੇ ਆਲਰੇਡੀ ਵਾਸ਼ ਕੀਤਾ ਜਾਂ ਕੁਇਕ ਵਾਸ਼ ਹੈ ਜਾਂ ਤੁਸੀਂ ਕੱਲਾ ਡਰਾਇਰ ਕਰਨਾ। ਉਹਨੇ ਕੱਲੇ ਡਰਾਇਰ ਤੇ ਤੁਸੀਂ ਬਟਨ ਦਬਾਓਗੇ ਤੇ ਪਹਿਲੇ ਡਰਾਇਰ ਹੀ ਕੱਲਾ ਹੋ ਜਾਏਗਾ। ਹੋ ਸਕਦਾ ਤੁਸੀਂ ਗਿੱਲੇ ਕੱਪੜੇ ਜਾਂ ਵੈਸੇ ਪ੍ਰੀ ਵਾਸ਼ ਕਰਕੇ ਰੱਖੇ ਹੋਣ ਤੇ ਤੁਸੀਂ ਸਿਰਫ ਡਰਾਈ ਯੂਜ ਕਰਨਾ, ਤੇ ਫਿਰ ਵਾਸ਼ ਸਾਈਕਲ ਤੇ ਉਹਨੇ ਜਾਣਾ ਹੀ ਨਹੀਂ ਹੈ, ਸਿੱਧਾ ਡਰਾਈ ਹੀ ਕਰੇਗਾ ਉਹ।
0: ਠੀਕ ਹੈ।
1: ਸੋ ਇਹ ਲੇਟੈਸਟ AI ਟੈਕਨੋਲੋਜੀ ਹੈ, ਇਹਦੇ ਚ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਸੋ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ TV ਐਂਡ ਅਪਲਾਈਸਿਸ ਹੈ, ਚਾਹੇ ਹੋਮ ਅਪਲਾਈਸਿਸ ਹੈ, ਚਾਹੇ ਇਲੈਕਟ੍ਰੋਨਿਕਸ ਹੈ ਜਾਂ ਲਾਂਡਰੀ ਤੇ ਤੁਸੀਂ ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ TV ਐਂਡ ਅਪਲਾਈਸਿਸ, 905-450-2828। ਤੇ ਜਿਹੜਾ 1 ਯੂਨਿਟ 1 ਮਸ਼ੀਨ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਇਹਦੇ ਚ ਤੁਸੀਂ $800 ਸੇਵ ਕਰਨਾ, ਕਿਉਂਕਿ ਇਹ $3,000 ਤੋਂ $2,199 ਦਾ ਦਿੱਤਾ ਜਾ ਰਿਹਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ। ਤੇ ਜੇ ਆਪਾਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1,700 ਵਾਲਾ $1,099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $1,099 ਚ। ਜੇ ਆਪਾਂ ਗੱਲ ਕਰੀਏ ਜੀ ਇਸ ਟਾਈਮ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਜਿਹ 'ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 22

ਡਾਲਰ ਵਾਲਾ 1499 700 ਡਾਲਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਤੁਸੀਂ ਸੇਵ ਕਰੋਗੇ ਤੇ ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਅੱਜ ਤੁਹਾਨੂੰ ਮਿਲ ਰਹੀਆਂ ਸ਼ਾਮ 7 ਵਜੇ ਤੱਕ ਇਨ ਜੁਲਾਈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਮਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਸਾਡੀ ਵੈਬਸਾਈਟ ਨੂੰ ਰਿਕਮੈਂਡ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਇੱਕ ਵਾਰੀ ਜ਼ਰੂਰ ਵੈਬਸਾਈਟ 'ਤੇ ਜਾਣ ਪ੍ਰਾਈਸ ਕੰਪੇਅਰ ਕਰਨ ਪ੍ਰੋਡਕਟ ਦੀ ਨੌਲੇਜ ਲੈਣ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਤੁਸੀਂ ਫਾਇਦਾ ਚੁੱਕਣਾ ਸੋ ਬ੍ਰੈਮਟਨ ਅਪਲਾਈਸਿਸ ਡੋਟ ਕੋਮ 905-450-2828 905-450-2828 ਜੀ ਗੱਲਾਂ

0: ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ। ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਸੁਲਤਾਨ ਜੀ ਹਾਜ਼ਰ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ। ਵਧੀਆ ਵਧੀਆ ਤੁਹਾਡੇ ਲਈ ਡੀਲਸ ਮਿਲ ਰਹੀਆਂ ਨੇ, ਚਾਹੇ ਉਹ ਅਪਲਾਇੰਸਿਸ ਹੋਣ, ਚਾਹੇ ਲਾਂਡਰੀ ਸੈੱਟ ਹੋਵੇ, ਚਾਹੇ ਟੈਲੀਵਿਜ਼ਨ ਹੋਵੇ। ਉਹ ਜਿਹੜੀ ਚੇਅਰ ਪਈ ਆ ਜੀ ਮਸਾਜ ਵਾਲੀ
1: ਜੀ,
0: ਉਹਦਾ ਵੀ ਦੱਸ ਦਿਓ।
1: ਮਸਾਜ ਚੇਅਰ ਜਿਹੜੀ ਹੈ ਜੀ, ਇਹ $5,000 ਦੀ ਪ੍ਰਾਈਸ ਹੈ, ਲੇਕਿਨ ਇਹ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ ਮਿਲੇਗੀ, $24.99। ਇਹਦੇ ਚ ਅਪਰ ਬਾਡੀ ਮਸਾਜ ਹੈ, ਅਪਰ ਸ਼ੋਲਡਰ ਮਸਾਜ ਹੈ, ਲੋਅਰ ਬਾਡੀ ਮਸਾਜ ਹੈ, ਲੋਅਰ ਸ਼ੋਲਡਰ ਮਸਾਜ ਹੈ, ਪਲੱਸ ਇਹਦੇ ਚ ਜੀ ਤੁਹਾਡੀ ਆਰਮਸ ਦੀ ਮਸਾਜ ਹੈ, ਥਾਈਜ਼ ਦੀ ਮਸਾਜ ਹੈ, ਲੈਗਸ ਦੀ ਮਸਾਜ ਹੈ। ਸੋ ਬਹੁਤ ਹੀ ਸ਼ਾਨਦਾਰ 2 ਕਿਸਮ ਦੀਆਂ ਇਹਦੀਆਂ ਸੈਟਿੰਗਸ ਹੈਗੀਆਂ, ਸੋਫਟ ਜਾਂ ਹਾਰਡ। ਕਿਹੜਾ ਮਸਾਜ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਬਾਡੀ ਐਕਸੈਪਟ ਕਰੇਗੀ। ਮੋਸਟਲੀ ਤੁਸੀਂ ਇਹ ਮਸਾਜ ਚੇਅਰ ਏਅਰਪੋਰਟਸ ਤੇ ਪਈਆਂ ਦੇਖੀਆਂ ਹੋਣਗੀਆਂ, ਕਿਉਂਕਿ ਏਅਰਪੋਰਟਸ ਤੇ ਇਹ ਮਸਾਜ ਚੇਅਰਸ ਰੱਖੀਆਂ ਜਾਂਦੀਆਂ, ਜਾਂ ਫਿਰ ਤੁਸੀਂ ਆਪਣੇ ਆਫਿਸ 'ਚ ਰੱਖ ਸਕਦੇ ਹੋ, ਜਾਂ ਤੁਸੀਂ ਆਪਣੇ ਘਰ 'ਚ ਰੱਖ ਸਕਦੇ ਹੋ। ਜੇ ਤੁਸੀਂ ਕਿਸੇ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਿਡ ਹੋ, ਜਾਂ ਕਿਸੇ ਵੀ ਐਸੀ ਜੋਬ 'ਤੇ ਹੋ ਜਿੱਥੇ ਜ਼ਿਆਦਾਤਰ ਸਾਰਾ ਦਿਨ ਬੈਠੇ ਰਹਿੰਦੇ ਹੋ, ਜਾਂ ਆਪਣੇ ਪੇਰੈਂਟਸ ਵਾਸਤੇ ਤੁਸੀਂ ਮਸਾਜ ਚੇਅਰ ਲੈਣੀ ਹੈ, ਅਤੇ 50% ਡਿਸਕਾਊਂਟ $5,000 ਵਾਲੀ $24.99 'ਚ ਅੱਧੀ ਪ੍ਰਾਈਸ 'ਤੇ ਮਿਲ ਜਾਏਗੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਫ੍ਰੀ ਡਿਲੀਵਰ ਹੋਣਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੁਸੀਂ ਸੋਨੀ ਦਾ PS5 ਪਲੇ ਸਟੇਸ਼ਨ 5 ਲੈਣਾ, $6.99 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ। ਤੁਸੀਂ ਫਰਿੱਜ ਲੈਣਾ, ਜਿਹੜਾ ਕਿ ਐਕਸਟਰਾ ਫਰਿੱਜ ਰੱਖਣਾ ਹੋਵੇ ਗਰਾਹ 'ਚ, ਜਾਂ ਬੇਸਮੈਂਟ ਅਪਾਰਟਮੈਂਟ 'ਚ ਰੱਖਣਾ, ਜਾਂ ਕੋਂਡੋਮੀਨੀਅਮ 'ਚ ਰੱਖਣਾ, $6.99 ਦਾ $1,200 ਵਾਲਾ ਫਰਿੱਜ ਵੀ $6.99 'ਚ ਅੱਜ ਮਿਲ ਰਿਹਾ ਸ਼ਾਮ 7 PM ਤੱਕ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। ਅਤੇ ਜਦੋਂ ਬਲੈਕ ਫਰਾਈਡੇ, ਬਲੈਕ ਫਰਾਈਡੇ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਲੈ ਕੇ ਦੇ ਰਹੇ ਹਾਂ, ਅਤੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਦਿੱਤੀਆਂ ਜਾਣਗੀਆਂ, ਲੋਐਸਟ ਪ੍ਰਾਈਸ ਗਰੰਟੀ ਹੋਣਗੀਆਂ। ਜਿੱਥੇ ਵੀ ਤੁਸੀਂ ਚੱਕਰ ਲਾਓ, ਨੋ ਪ੍ਰੋਬਲਮ। ਜਦੋਂ ਗ੍ਰੈਂਡ ਫਰਨੀਚਰ ਤੇ ਜਾਓਗੇ, ਫਿਰ ਬਹੁਤ ਸਾਰੀ ਵਰਾਇਟੀ ਮਿਲੇਗੀ, ਬਹੁਤ ਸਾਰੀਆਂ ਚੋਇਸਿਸ ਮਿਲਣਗੀਆਂ, ਉਹਨਾਂ ਚੋਇਸ ਦੇ ਵਿੱਚੋਂ ਫਿਰ ਤੁਸੀਂ ਲੋਐਸਟ ਪ੍ਰਾਈਸ ਨੂੰ ਲੌਕ ਕਰੋਗੇ। ਸੁਖਵੀਰ ਆ ਗਏ ਨੇ ਜੀ ਲਾਈਨ ਤੇ, ਤੇ ਤੁਹਾਨੂੰ ਦੱਸ ਰਹੇ ਨੇ ਲੋਐਸਟ ਪ੍ਰਾਈਸ ਦਾ ਕਿੱਦਾਂ ਤੁਸੀਂ ਫਾਇਦਾ ਚੁੱਕ ਸਕਦੇ ਹੋ। 6685 ਟੋਮਕਨ ਰੋਡ ਤੇ ਪਹੁੰਚਣ ਤੇ ਸੁਖਵੀਰ ਜੀ ਆ ਜਾਓ ਤੇ ਦੱਸੋ ਸਾਡੇ ਲਿਸਨਰ ਨੂੰ ਕਿਹੜੀਆਂ ਬੈਸਟ ਡੀਲਸ ਹੈਗੀਆਂ ਅੱਜ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜਿਹਨਾਂ ਪਰਿਵਾਰਾਂ ਨੇ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਟੇਬਲ ਤੇ 6 ਚੇਅਰਾਂ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 647-260-00 ਜਾਂ ਪਰਿਵਾਰ ਪਹੁੰਚ ਸਕਦੇ ਨੇ ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਟੋਮਕਨ ਟੋਮਕਨ ਰੋਡ ਸੁਲਤਾਨ ਭਾਜੀ
1: ਔਰ ਦੇਖੋ ਤੁਸੀਂ ਇਹ ਯਾਦ ਰੱਖਣਾ ਕਿ ਇਹ 6685 ਟੋਮਕਨ ਰੋਡ ਤੇ ਪਹੁੰਚਣਾ 299 ਚ ਕੁਈਨ ਸਾਈਜ਼ ਬੈੱਡ ਮਿਲਣਾ ਨਾਲ ਮੈਟਰਸ ਕੁਈਨ ਸਾਈਜ਼ ਦਾ ਫ੍ਰੀ ਵੀ ਚੱਕਣਾ ਨਾ ਭੁੱਲਣਾ ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀ ਜਾ ਰਹੀ ਹੈ 299 ਚ ਕੁਈਨ ਸਾਈਜ਼ ਬੈੱਡ ਨਾਲ ਮੈਟਰਸ ਫ੍ਰੀ 647-262-0000 647-262-0000 647-262-0000

0: ਬਾਕੀ ਗੱਲ ਸਹੀ ਆ, ਉਹਦੇ ਰੰਗਾਂ ਨਾਲ ਰਹਿਣਾ ਪੈਣਾ, ਜੇ ਨਹੀਂ ਰਹੋਗੇ ਨਾ ਉਹਦਾ ਕੱਖ ਨੀ ਜਾਣਾ
1: ਜੀ,
0: ਜਾਣਾ ਤਾਂ ਨੁਕਸਾਨ ਤਾਂ ਆਪਣਾ ਹੀ ਹੋਣਾ ਇਨਸਾਨ ਦਾ,
1: ਬਿਲਕੁਲ
0: ਉਹਦੇ ਰੰਗਾਂ ਚ ਰਹਿਣਾ ਬਹੁਤ ਜ਼ਰੂਰੀ ਹੈ, ਉਸਦੇ ਗੋਗੇ ਗਾਓ, ਪਰਮਾਤਮਾ ਦੇ ਮੌਜਾਂ ਕਰੋ, ਲੇਕਿਨ ਜਦੋਂ ਪੈਸੇ ਬਚਾਉਣੇ ਆ, ਕੋਈ ਨਵੀਂ ਟੈਕਨੋਲੋਜੀ ਲੈਣੀ ਆ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਡੇ ਲਈ ਹਾਜ਼ਰ ਨੇ, 801 ਬਵੇ ਡਰਾਈਵ ਨੀਅਰ ਚੰਗੂਸੀ ਇਨ ਬ੍ਰੈਂਪਟਨ। ਸੁਲਤਾਨ ਜੀ,
1: ਤੇ ਖਾਸ ਤੌਰ ਤੇ ਜਿਨ੍ਹਾਂ ਨੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ ਹੈ, PS5 699 ਚ ਲੈਣਾ ਹੈ, ਫਰਿੱਜ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਲੈਣਾ, ਜਾਂ ਵਾਸ਼ਰ ਐਂਡ ਡਰਾਇਰ 1099 ਦਾ ਪੇਅਰ ਲੈਣਾ, ਫਿਰ ਤੁਸੀਂ ਪਹੁੰਚਣਾ ਕਿੱਥੇ ਹੈ ਜੀ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਤੇ ਜਿਹੜੇ ਭੈਣ ਭਰਾ ਕਸਟਮ ਕਿਚਨ ਬਣਾ ਰਹੇ, ਜਾਂ ਤੁਸੀਂ ਡਿਕੋਰ ਸੈਂਟਰ ਗਏ ਹੋ, ਬਿਲਡਰ ਦੇ ਕੋਲ ਤੁਸੀਂ ਕਸਟਮ ਕਿਚਨ ਸਿਲੈਕਟ ਕੀਤਾ ਸ਼ੌਕ ਨਾਲ, ਕਹਿੰਦੇ ਹੁੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਪਰ ਇਹ ਅਸੀਂ ਲਿਮਿਟਿਡ ਮੁੱਲ ਦੇ ਵਿੱਚ ਤੁਹਾਡਾ ਸ਼ੌਕ ਪੂਰਾ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਸਾਡੇ ਕੋਲ ਇਸ ਟਾਈਮ ਸਪੈਸ਼ਲ ਆਫਰਸ ਹੈਗੀਆਂ, ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਫਰੀਜ਼ਰ, ਪੈਨਲ ਰੈਡੀ ਡਿਸ਼ਵਾਸ਼ਰ, ਪੂਰਾ ਦਾ ਪੂਰਾ ਪੈਨਲ ਰੈਡੀ ਕਿਚਨ ਅਗਰ ਤੁਸੀਂ ਬਣਾਉਣਾ ਹੈ ਤੇ ਬਿਲਟ ਇਨ ਕਿਚਨ ਲੈਣਾ, ਤੇ ਛੋਟੀ ਜਿਹੀ ਪ੍ਰਾਈਸ ਦੀ ਸੇਵਿੰਗ ਨਹੀਂ ਹੈ ਤੁਹਾਡੀ, ਘੱਟ ਤੋਂ ਘੱਟ $6,000-$7,000 ਦੀ ਸੇਵਿੰਗ ਹੈ, ਕਿਉਂਕਿ ਇਹਦੇ ਚ ਬਿਲਟ ਇਨ ਕੁੱਕਟੋਪ ਵੀ ਹੈ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਤੇ ਬਿਲਟ ਇਨ 48 ਇੰਚ ਦਾ ਫਰਿੱਜ ਹੈ, ਫਰਿੱਜ ਵੀ ਪੈਨਲ ਰੈਡੀ ਫਰਿੱਜ ਹੈ, ਜਿਹੜੇ ਪੈਨਲਸ ਤੁਹਾਡੇ ਕਿਚਨ ਦੇ ਬਣਨਗੇ ਉਹੀ ਪੈਨਲ ਇਸ ਫਰਿੱਜ ਤੇ ਲੱਗਣਗੇ, ਪੈਨਲ ਰੈਡੀ ਹੀ ਡਿਸ਼ਵਾਸ਼ਰ ਹੈ ਇਹਦੇ ਵਿੱਚ, ਤੇ $28,000 ਦਾ ਬੰਡਲ ਪੈਕੇਜ ਸਿਰਫ 18,900 ਚ, ਸਿਰਫ 18,900 ਚ ਪੂਰੇ ਦਾ ਪੂਰਾ 48 ਇੰਚ ਫਰਿੱਜ ਦੇ ਨਾਲ, ਕੱਲਾ ਫਰਿੱਜ ਹੀ ਇਹਦੇ ਚ $16,000-$17,000 ਦਾ ਜੀ।
0: ਲਓ ਜੀ, ਗੱਲ ਏਦਾਂ ਹੈ, ਇਹਨੂੰ ਦੇਖਣ ਲਈ, ਹੱਥ ਲਾ ਕੇ ਦੇਖਣ ਲਈ, ਇਹਦੇ ਫੀਚਰ ਕੀ ਨੇ, ਕੀ ਕਿਵੇਂ ਬਣਨਾ, ਕੀ ਹੋਣਾ, ਜਿਹੜੀਆਂ ਡਰਾਇੰਗਾਂ ਨੇ ਉਹ, ਜਿਹੜਾ ਤੁਹਾਡਾ ਕਿਚਨ ਕੈਬਨਿਟ ਹੋਏਗਾ ਉਹਨੂੰ ਡਾਇਰੈਕਟ ਦਿੱਤੀਆਂ ਜਾਣਗੀਆਂ। ਨੰਬਰ ਨੋਟ ਕਰੋ,
1: 905-450-2888, 30 ਇੰਚ ਫਰਿੱਜ ਸਾਈਜ਼ ਹੁੰਦਾ ਜੀ, 18 ਇੰਚ ਫਰੀਜ਼ਰ ਸਾਈਜ਼ ਹੁੰਦਾ, ਸੋ 48 ਇੰਚ ਟੋਟਲ ਬਣ ਜਾਂਦਾ ਇਹ, ਤੇ ਪੈਨਲ ਰੈਡੀ ਫਰਿੱਜ ਹੈ। ਔਰ ਜੇ ਕੋਈ ਕਸਟਮਰ ਸਿੰਗਲ ਪੀਸ ਲੈਣਾ ਚਾਹੁੰਦੇ, ਜਿੱਦਾਂ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਲੈਣਾ, ਉਹ ਵੀ $2,500-2600 ਵਾਲਾ, ਅੱਜ $1,799 ਚ, ਸਿਰਫ $1,799 ਦਾ ਮਤਲਬ ਇਹ ਹੋਇਆ $800 ਤੁਸੀਂ ਇੱਕ ਫਰਿੱਜ ਲੈਣ ਤੇ ਸੇਵ ਕਰ ਲਿਆ।
0: ਬਲੈਕ ਫਰਾਈਡੇ ਦੀ ਜਿਹੜੀ ਸੇਲ ਆ ਉਹਦਾ ਫਾਇਦਾ ਚੱਕ ਲੋ, ਬਲੈਕ ਫਰਾਈਡੇ ਇਨ ਜੁਲਾਈ, 905-450-2888।
1: ਫਿਰ ਜੇ ਤੁਸੀਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਤੁਸੀਂ $500-400 ਰਿਪੇਅਰ ਤੇ ਲਾਓ, ਹਾਂ $100-150-$200 ਲੱਗੇ ਜ਼ਰੂਰ ਲਾਓ, ਪਰ ਜੇ $300-400 ਤੋਂ ਵੱਧ ਤੇ ਫਿਰ $799 ਦਾ ਬ੍ਰਾਂਡ ਨਿਊ ਲੈ ਜਾਓ।
0: ਜੇ 200 ਲਾ ਵੀ ਦਿੱਤਾ, ਫਰਕ ਕਰੋ, ਉਹਦੀ ਕਿਹੜਾ ਗਰੰਟੀ ਹੈ ਵੀ ਕੱਲ ਨੂੰ ਬੱਤੀ ਬੁਝਣੀ ਹੈ ਕਿ ਨਹੀਂ ਬੁਝਣੀ?
1: ਐਗਜੈਕਟਲੀ, ਇਹ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹੈ, 1 ਸਾਲ ਦੀ ਵਾਰੰਟੀ ਹੈ, ਇੱਕ ਸਾਲ ਦੀ,
0: 905-450-2888, ਨਾਲੇ 6 ਮਹੀਨੇ ਚ ਪੈਸੇ ਦੇਣੇ ਆ, ਰਿਪੇਅਰ ਵਾਲਾ ਆਇਆ ਤਾਂ ਉਹਨੇ ਕੱਢ ਮਿੱਤਰਾ ਕਿੱਧਰ ਮੂੰਹ ਚੱਕਿਆ, ਉਹਨੇ ਤਾਂ ਰਾਈਡ ਵੇ ਪੈਸੇ ਲੈ ਲੈਣੇ ਆ, ਇੱਥੇ 6 ਮਹੀਨੇ ਦੇਣੇ ਆ, ਕੋਈ ਵਿਆਜ ਨਹੀਂ ਆਇਆ, ਤੇ ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2888।
1: ਰਿਪੇਅਰ ਜ਼ਰੂਰ ਕਰਾਉਣੀ ਚਾਹੀਦੀ, ਜੇ ਰੀਜ਼ਨੇਬਲ ਕੋਸਟ ਹੈ ਫਿਰ ਜ਼ਰੂਰ 100% ਮੈਂ ਰਿਕਮੈਂਡ ਕਰੂੰ ਰਿਪੇਅਰ ਕਰਾਓ, ਜੇ ਤੁਹਾਡੀ ਕੋਸਟ ਹਾਈ ਪੈਂਦੀ ਹੈ ਫਿਰ ਤੁਸੀਂ ਰਿਪੇਅਰ ਨਾ ਲਓ, ਰਿਪਲੇਸ ਕਰ ਲਓ।
0: ਜੇ ਫਰਜ਼ ਕਰ ਲਓ 700 ਦਾ ਤੁਸੀਂ ਦੱਸ ਰਹੇ ਹੋ,
1: 799 ਚ ਜੇ ਬ੍ਰਾਂਡ ਨਿਊ ਮਿਲ ਰਿਹਾ,
0: 350-400
1: ਫਿਰ ਤੁਸੀਂ ਕੰਪੇਅਰ ਕਰ ਲੈਣਾ ਕਿ ਵੀ ਰਿਪੇਅਰ ਲੈਣਾ ਕਿ ਨਹੀਂ। ਸੋ ਜੇ ਤੁਹਾਨੂੰ ਹਾਈ ਕੋਸਟ ਰਿਪੇਅਰ ਤੇ ਪੈਂਦੀ ਹੈ ਫਿਰ ਡੈਫੀਨੇਟਲੀ ਤੁਸੀਂ ਬ੍ਰਾਂਡ ਨਿਊ ਪ੍ਰੋਡਕਟ ਲੈ ਸਕਦੇ ਹੋ। ਡਿਸ਼ਵਾਸ਼ਰ ਸਿਰਫ 499 ਦੀ ਸਟੇਨਲੈਸ ਸਟੀਲ ਦੀ ਮਿਲ ਜਾਣੀ ਹੈ, ਵਾਸ਼ਰ ਐਂਡ ਡਰਾਇਰ ਸਿਰਫ 1099 ਦਾ ਪੇਅਰ ਮਿਲ ਜਾਣਾ, 55 ਇੰਚ ਟੀਵੀ ਸਿਰਫ 399 ਦਾ ਮਿਲ ਜਾਣਾ, 65 ਇੰਚ ਟੀਵੀ ਸਿਰਫ 699 ਦਾ ਮਿਲ ਜਾਣਾ, ਤੇ 85 ਇੰਚ ਦਾ ਬਿਲਕੁਲ ਮਿਸ ਨਾ ਕਰਨਾ, ਕਿਉਂਕਿ 85 ਇੰਚ ਚ ਤੁਹਾਨੂੰ ਸੋਨੀ ਬਰੇਵੀਆ ਮਾਡਲ ਵੀ ਮਿਲ ਰਿਹਾ
0: ਜੀ,
1: ਔਰ ਸੋਨੀ ਬਰੇਵੀਆ 3 ਹੈ ਲੇਟੈਸਟ, PS5 ਜਿਹੜਾ ਉਹ ਵੀ ਤੁਹਾਨੂੰ 699 ਦਾ ਮਿਲ ਰਿਹਾ, ਤੇ ਸੋਨੀ ਬਰੇਵੀਆ 3 ਜਿਹੜਾ ਇਸ ਟਾਈਮ 85 ਇੰਚ 1599 ਦਾ ਮਿਲ ਰਿਹਾ, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ। ਮਿੰਨੀ LED ਸੈਮਸੰਗ ਲੈਣਾ 85 ਇੰਚ, ਉਹ ਵੀ 1599 ਦਾ ਮਿਲ ਰਿਹਾ, ਤੇ 1599 ਤੁਸੀਂ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਫਰੀ ਹੋਮ ਡਿਲੀਵਰੀ ਹੈ, ਪਰ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਅੱਜ ਸ਼ਾਮ 7 ਵਜੇ ਤੱਕ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, 905-450-2828
0: ਜੀ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ।

0: ਤਾਂ ਜੀ ਜੂਸ ਘਰੇ ਕੱਢਣਾ ਹੋਵੇ, ਏਅਰ ਫਰਾਇਰ ਚਾਹੀਦਾ, ਉਹ ਜਿਹੜੇ ਇਸ ਤਰ੍ਹਾਂ ਦੇ ਆਈਟਮਾਂ ਤੁਹਾਡੀਆਂ ਸਾਈਡ ਤੇ ਚਿਣਕੇ ਰੱਖੀਆਂ ਹੋਈਆਂ ਤਾਂ ਕਿ ਸਾਡੇ ਲਿਸਨਰ ਜਾ ਕੇ ਉੱਥੇ ਦੇਖ ਸਕਣ, ਉਹ ਜਿਹੜਾ ਨਿੰਜਾ ਹੈ ਜੂਸਰ ਹੈ
1: ਜੀ,
0: ਉਹਦੇ ਚ ਵੀ ਦੋ ਅਟੈਚਮੈਂਟ ਹੈ, ਇੱਕ ਪਲਪ ਵਾਲਾ ਤੇ ਇੱਕ ਬਿਨਾ ਪਲਪ ਵਾਲਾ
1: ਜੀ। ਬਿਲਕੁਲ, ਨਿੰਜਾ ਐਸਾ ਬ੍ਰਾਂਡ ਹੈ ਜੀ ਜਿਹੜਾ ਕਿ ਤੁਹਾਨੂੰ ਕਿਚਨ ਅਪਲਾਈਸਿਸ ਦਿੰਦਾ, ਜਿਹਨੂੰ ਕਾਊਂਟਰ ਟੋਪ ਅਪਲਾਈਸਿਸ ਅਸੀਂ ਕਹਿੰਦੇ ਹਾਂ। ਇਹ ਕਾਊਂਟਰ ਟੋਪ ਕਾਊਂਟਰ ਦੇ ਉੱਪਰ ਮਾਈਕਰੋਵੇਵ ਦੀ ਤਰ੍ਹਾਂ ਰੱਖੇ ਜਾਂਦੇ ਆ। ਨਿੰਜਾ ਦਾ ਜਿਹੜਾ ਏਅਰ ਫਰਾਇਰ ਹੈ ਕ੍ਰਿਸਪੀ, ਨਿੰਜਾ ਦਾ ਕ੍ਰਿਸਪੀ ਏਅਰ ਫਰਾਇਰ $400 ਵਾਲਾ, $199 ਦਾ ਅੱਜ ਦੇ ਰਹੇ ਹਾਂ ਸਿਰਫ।
0: ਅੱਛਾ ਜੀ,
1: ਇਹਦੇ ਚ ਗਲਾਸ ਪੋਟ ਹੈਗੇ ਆ ਜੀ, ਤੇ ਜੇ ਕੋਈ ਲੈਣਾ ਚਾਹੁੰਦੇ ਨਿੰਜਾ ਦਾ ਜੂਸਰ, ਤੇ ਇਹਦੇ ਚ ਦੋ ਅਟੈਚਮੈਂਟਸ ਹੈਗੀਆਂ, ਵਨ ਵਿਦ ਪਲਪ ਵਨ ਵਿਦਆਊਟ ਪਲਪ। ਇਹ ਵੀ ਤੁਹਾਨੂੰ 50% ਡਿਸਕਾਊਂਟ $400 ਤੋਂ $199 ਦਾ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਸਾਡੇ ਕੋਲ ਹੈ ਜੀ ਸਟੋਨ ਬੇਕਡ ਪੀਜ਼ਾ, ਜੇ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਪੀਜ਼ਾ ਲਵਰ ਹੋ, ਤੇ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖ ਕੇ ਬਣਾਉਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹਦੀ ਜਿਹੜੀ ਸਟੋਨ ਪਲੇਟ ਹੈ ਇੱਕ ਵਾਰੀ ਤੁਸੀਂ ਉਹਨੂੰ ਵਾਰਮ ਕਰਨਾ ਜੀ, ਪ੍ਰੀ ਹੀਟ ਜਿਹਨੂੰ ਅਸੀਂ ਕਹਿੰਦੇ ਹਾਂ,
0: ਠੀਕ ਹੈ।
1: ਉਸ ਤੋਂ ਬਾਅਦ ਇਹਨੇ ਹਰ 3 ਮਿੰਟ ਚ ਪੀਜ਼ਾ ਬਣਾਉਣਾ, ਸੋ ਤੁਸੀਂ ਜਸਟ ਪੀਜ਼ਾ ਲਾਉਣਾ, 3 ਮਿੰਟ ਚ ਪੀਜ਼ਾ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਤਿਆਰ। ਤੁਸੀਂ ਨਾਨ ਲਗਾਉਣਾ, 3 ਮਿੰਟ ਚ ਨਾਨ ਤਿਆਰ। ਔਰ ਇਹ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ, ਸੋ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਕੁਕਿੰਗ ਵਿਦ ਏਅਰ ਫਰਾਇਰ, ਇਹ ਵੀ ਤੁਹਾਨੂੰ $500 ਵਾਲਾ, $249 ਅੱਧੀ ਪ੍ਰਾਈਸ ਤੇ, $249 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਅੱਜ ਤੁਹਾਨੂੰ $2,500 ਵਾਲਾ $1,799 ਦਾ ਮਿਲੇਗਾ। ਔਰ ਇਹਦੇ ਚ ਵੀ ਗਰੰਟੀ ਹੈ ਕਿ ਤੁਸੀਂ $700 ਤੋਂ $800 ਦੀ ਸੇਵਿੰਗ ਕਰੋਗੇ ਫ੍ਰੀ ਹੋਮ ਡਿਲੀਵਰੀ ਦੇ ਨਾਲ, ਐਨਰਜੀ ਸੇਵਰ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਤੇ ਕਿਉਂਕਿ ਮਾਈਕਰੋਬਰਨ ਰਬਰ ਟੈਕਨੋਲੋਜੀ ਹੈ, ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੋਣ ਕਰਕੇ 10 ਈਅਰਸ ਵਾਰੰਟੀ ਹੈ। ਇਹਦੀ ਰਬਰ ਨੂੰ ਕਦੀ ਮੋਲਡ ਨਹੀਂ ਲੱਗੇਗਾ, ਉਹਦੇ ਚੋਂ ਕਦੀ ਬੈਡ ਸਮੈਲ ਨਹੀਂ ਆਏਗੀ। ਸੋ ਅਗਰ ਇਹੋ ਜਿਹੇ ਹਾਈ ਐਂਡ ਫੀਚਰਸ, ਅਪਡੇਟਡ ਟੈਕਨੋਲੋਜੀ ਦੇ ਲੋਐਸਟ ਪ੍ਰਾਈਸ ਨੂੰ ਤੁਸੀਂ ਅੱਜ ਲੈਣਾ ਚਾਹੁੰਦੇ ਹੋ, ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਣਾ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਸਾਡੀ ਵੈਬਸਾਈਟ ਹੈ ਬ੍ਰੈਂਪਟਨ ਅਪਲਾਈਸਿਸ .com, 9054502828, 905-450-2828-28, ਤੇ ਜਦੋਂ ਅਸੀਂ ਬਲੈਕ ਫਰਾਈਡੇ ਪ੍ਰਾਈਸਿਸ ਲੋਐਸਟ ਪ੍ਰਾਈਸ
0: ਗ੍ਰੈਂਡ ਫਰਨੀਚਰ ਤੇ ਤੁਸੀਂ ਜਾ ਸਕਦੇ ਹੋ, ਗ੍ਰੈਂਡ ਫਰਨੀਚਰ, ਔਰ ਗ੍ਰੈਂਡ ਫਰਨੀਚਰ ਤੇ ਬਹੁਤ ਜ਼ਬਰਦਸਤ ਸੇਲ ਚੱਲ ਰਹੀ ਹੈ।
1: ਗ੍ਰੈਂਡ ਫਰਨੀਚਰ 6685 ਟੋਮਕਨ ਰੋਡ, ਗ੍ਰੈਂਡ ਫਰਨੀਚਰ ਤੇ ਪਹੁੰਚਣਾ, ਬਿਹਤਰੀਨ ਸੇਲ ਤੁਹਾਨੂੰ ਮਿਲੇਗੀ, ਲੋਐਸਟ ਪ੍ਰਾਈਸ ਮਿਲਣਗੀਆਂ। ਬਾਕਸਿੰਗ ਵੀਕ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਸੁਖਵੀਰ ਲਾਈਨ ਤੇ ਆ ਗਿਆ ਜੀ, ਤੇ ਤੁਹਾਨੂੰ ਲੋਐਸਟ ਪ੍ਰਾਈਸ ਕਰਨਗੇ। ਯਾਦ ਕਰ ਲੈਣਾ ਪਿਛਲੇ ਲਿੰਕ ਚ ਕੁਈਨ ਸਾਈਜ਼ ਬੈੱਡ $299 ਦਾ ਮਿਲਿਆ, ਨਾਲ ਕੁਈਨ ਸਾਈਜ਼ ਮੈਟਰਸ $250-$300 ਦਾ ਫ੍ਰੀ ਗਿਫਟ ਵੀ ਦਿੱਤਾ ਜਾ ਰਿਹਾ। ਸੋ ਪਹੁੰਚਣਾ ਕਿੱਥੇ ਤੁਸੀਂ, 6685 ਟੋਮਕਨ ਰੋਡ, 6472620000। ਸੁਖਵੀਰ ਜੀ ਲੰਘਿਓ ਤੇ ਦਿਓ ਫਿਰ ਡੀਲ ਅੱਜ ਦੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1,499 ਦਾ। ਜੀ ਹਾਂ, $1,499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰੱਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1,212 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।

0: ਇਹ 5:30 ਦਾ ਡੇਟ ਵਾਲਾ ਸ਼ੋਅ, ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ ਤੁਹਾਡੇ ਲਈ ਸਪੈਸ਼ਲ ਸਪੈਸ਼ਲ ਸਪੈਸ਼ਲ ਬਲੈਕ ਫਰਾਈਡੇ ਦੀ ਜਿਹੜੀ ਸੇਲ ਚੱਲ ਰਹੀ ਹੈ ਜੁਲਾਈ ਦੇ ਮਹੀਨੇ ਉਹਦੀ ਜਾਣਕਾਰੀ ਦੇ ਰਿਹਾ ਜੀ।
1: ਬਲੈਕ ਫਰਾਈਡੇ ਇਨ ਜੁਲਾਈ ਚ ਤੁਸੀਂ ਅਗਰ 98 ਇੰਚ ਟੀਵੀ ਲੈਣਾ ਸੈਮਸੰਗ ਦਾ 1999 ਦਾ ਮਿਲ ਰਿਹਾ, ਨਹੀਂ ਤੇ $3500 ਤੋਂ ਫਿਰ ਇਹ ਘੱਟ ਨਹੀਂ ਮਿਲਣਾ। 85 ਇੰਚ ਦੀ ਗੱਲ ਕਰੀਏ $2300 ਵਾਲਾ 85 ਇੰਚ ਸਿਰਫ $1599 ਦਾ ਮਿਲ ਰਿਹਾ, ਬਾਅਦ ਚ ਫਿਰ ਤੁਸੀਂ ਮਿਸ ਕਰ ਗਏ ਤੇ ਇਹ ਤੁਹਾਨੂੰ $1800-1900 ਤੋਂ ਘੱਟ ਨਹੀਂ ਮਿਲਣਾ। 75 ਇੰਚ ਦੀ ਗੱਲ ਕਰੀਏ ਤੇ ਜੇ ਤਾਂ ਤੁਸੀਂ ਲੈਣਾ ਜੀ $1300 ਵਾਲਾ $899 ਦਾ ਮਿਲਣਾ, ਤੇ ਅਦਰਵਾਈਜ਼ ਇਹ ਤੁਹਾਨੂੰ ਦੁਬਾਰਾ $1100-1200 ਤੋਂ ਘੱਟ ਨਹੀਂ ਮਿਲਣਾ। ਫਿਰ ਜਿਨ੍ਹਾਂ ਨੇ ਫਰੇਮ ਟੀਵੀ ਲੈਣਾ ਉਹ ਵੀ ਯਾਦ ਰੱਖਣ, 75 ਇੰਚ ਫਰੇਮ ਟੀਵੀ ਅੱਜ ਸਪੈਸ਼ਲ ਦੇ ਰਹੇ ਅਸੀਂ $2500 ਤੋਂ ਸਿਰਫ $1999 ਦਾ। ਜੇ ਤੁਸੀਂ 65 ਇੰਚ ਲੈਣਾ ਚਾਹੁੰਦੇ ਹੋ ਜੀ ਤੇ 65 ਇੰਚ ਮਿਲੇਗਾ $699 ਦਾ। 55 ਇੰਚ ਟੀਵੀ ਲੈਣਾ ਹੈ ਤੇ 55 ਇੰਚ ਅੱਜ ਤੁਹਾਨੂੰ ਦੇ ਰਹੇ ਹਾਂ $800 ਵਾਲਾ $399 ਦਾ, ਤੇ ਜੇ 50 ਇੰਚ ਲੈਣਾ ਇੱਕ ਜਾਂ ਦੋ ਪੀਸ ਰਹਿ ਗਏ ਸਿਰਫ $299
0: ਦਾ 50 ਇੰਚ ਦਾ ਟੈਲੀਵਿਜ਼ਨ ਚੱਕ ਲਓ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਤੇ ਜਿੱਥੇ ਟੀਵੀ ਸੈਕਸ਼ਨ ਦੇ ਵਿੱਚ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਉੱਥੇ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਹੋਈਆਂ ਨਾ ਜੀ ਉਹ ਤਾਂ $2000 ਸੇਵ ਕਰ ਸਕਦੇ ਆ। ਫਰਿੱਜ ਸਟੋਵ ਡਿਸ਼ ਵਾਸ਼ਰ ਦਾ 3-ਪੀਸ ਕਿਚਨ ਬੰਡਲ ਲੈਣ $5000 ਵਾਲਾ $29.99
0: $2000
1: ਦੀ ਸੇਵਿੰਗ ਹੈ ਇੱਕ ਕਿਚਨ ਬੰਡਲ ਤੇ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12000 ਵਾਲਾ $6900 ਚ ਮਿਲਣਾ,
0: ਸਿਰਫ 6900-9450-2850-2850।
1: ਮੋਰ ਦੈਨ $5000 ਦੀ ਸੇਵਿੰਗ ਬਿਲਟ ਇਨ ਕਿਚਨ ਤੇ ਤੁਸੀਂ ਕਰਨੀ ਹੈ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੇਕਿਨ ਪੈਨਲ ਰੈਡੀ ਫਰਿੱਜ ਦੇ ਨਾਲ ਲੈਣਾ, ਔਰ ਉਹ ਵੀ 36 ਇੰਚ ਨਹੀਂ 42 ਇੰਚ ਨਹੀਂ 48 ਇੰਚ ਫਰਿੱਜ ਦੇ ਨਾਲ, ਸੋ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਪੈਨਲ ਰੈਡੀ ਫਰਿੱਜ ਦੇ ਨਾਲ ਪੈਨਲ ਰੈਡੀ ਡਿਸ਼ ਵਾਸ਼ਰ ਹੋਏਗੀ। ਪੂਰੇ ਦਾ ਪੂਰਾ ਬਿਲਟ ਇਨ ਕਿਚਨ ਤੁਹਾਨੂੰ ਇਹ $26,000-28,000 ਵਾਲਾ ਸਿਰਫ $18,900 ਚ ਮਿਲਣਾ। ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ $2500-2600 ਵਾਲਾ $1799 ਦਾ ਮਿਲਣਾ, ਤੇ ਇਹਦੇ ਚ ਐਡਵਾਂਟੇਜ ਇਹ ਆ ਕਿ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਅਪਡੇਟਡ ਹੈ, ਕਿਉਂਕਿ ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੈ
0: ਜੀ।
1: ਇਹਦੀ ਰਬੜ ਜਿਹੜੀ ਹੈ ਮਾਈਕਰੋਬੋਨ ਪ੍ਰੋਟੈਕਟਿਡ ਟੈਕਨੋਲੋਜੀ ਦੇ ਨਾਲ ਹੈ, 10 ਸਾਲ ਦੀ ਰਬੜ ਨੂੰ ਮੋਲਡ ਨਾ ਲੱਗਣ ਦੀ, ਬੈਡ ਸਮੈਲ ਨਾ ਆਉਂਦੀ ਗਰੰਟੀ ਹੈ। ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ $2200-2300 ਵਾਲਾ $1499 ਦਾ ਜੀ, ਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1700 ਵਾਲਾ ਉਹ $1099 ਦਾ ਪੇਅਰ ਓਨਲੀ।
0: ਜਿਹੜਾ ਤੁਸੀਂ ਦੱਸਿਆ ਸੀ ਵੀ ਫਰੰਟ ਲੋਡ ਹੈ
1: ਜੀ,
0: ਉਹ ਇੱਕ ਹੋਰ ਮੌਜ ਹੈ, ਤੁਸੀਂ ਕਦੇ ਗੱਲ ਹੀ ਨਹੀਂ ਕੀਤੀ
1: ਜੀ,
0: ਉਹਦੇ ਉੱਤੇ ਟੋਕਰੀਆਂ ਵੀ ਰੱਖ ਸਕਦੇ ਹੋ, ਜਿਹੜੇ ਉੱਪਰੋਂ ਚੱਕਣਾ ਪਾਉਣੇ ਆ ਕੱਪੜੇ ਉਹਦੇ ਉੱਤੇ ਟੋਕਰੀ ਨਹੀਂ ਰੱਖ ਸਕਦੇ।
1: ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ ਨਾ ਜੀ, ਜੇ ਤੁਸੀਂ ਥੱਲੇ ਪੈਡੈਸਟਲਸ ਲੈ ਲਓ ਤੇ ਪੈਡੈਸਟਲਸ ਵੀ ਸਟੋਰੇਜ ਹੈ, ਤੁਸੀਂ ਉਹਦੇ ਚ ਵੀ ਸਟੋਰੇਜ ਰੱਖ ਸਕਦੇ ਹੋ, ਤੁਸੀਂ ਉਹਦੇ ਚ ਡਿਟਰਜੈਂਟ ਰੱਖ ਸਕਦੇ ਹੋ, ਉਹ ਸਟੋਰੇਜ ਵੀ ਹੋ ਜਾਂਦਾ, ਨਾਲੇ ਤੁਹਾਡਾ ਵਾਸ਼ਰ ਡਰਾਇਰ ਉਸ ਹਾਈਟ ਤੇ ਆ ਜਾਂਦਾ ਜਿੱਥੇ ਤੁਸੀਂ ਬਹੁਤਾ ਬੈਂਡ ਨਹੀਂ ਹੋਣਾ। ਅਗਰ ਕੋਈ ਬੈਕ ਇਸ਼ੂ ਹੈ, ਕੋਈ ਬੈਕ ਪ੍ਰੋਬਲਮ ਹੈ, ਤੇ ਫਿਰ ਵੀ ਯਾਦ ਰੱਖਣਾ ਕਿ ਪੈਡੈਸਟਲਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇ ਥੱਲੇ ਲਗਾਏ ਜਾ ਸਕਦੇ ਆ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਜਿਨ੍ਹਾਂ ਭੈਣ ਭਰਾਵਾਂ ਨੂੰ ਇਹ ਪ੍ਰੋਬਲਮ ਹੈ ਕਿ ਜੀ ਸਾਡੀ 6 ਮਹੀਨੇ ਜਾਂ ਸਾਲ ਦੇ ਵਿੱਚ ਰਬੜ ਨੂੰ ਮੋਲਡ ਲੱਗ ਗਿਆ, ਉਹ ਚੋਂ ਬੈਡ ਸਮੈਲ ਆ ਰਹੀ ਹੈ, ਫਿਰ ਤੁਸੀਂ ਜ਼ਰੂਰ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ ਬਲਕਿ ਆਪ ਵੀ ਇੱਕ ਵਾਰੀ ਆ ਕੇ ਚੈੱਕ ਕਰਨਾ ਕਿ ਜਿਹੜਾ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਓਨਲੀ ਐਂਡ ਓਨਲੀ ਐਕਸਕਲੂਸਿਵ ਇਨ ਇੰਡਸਟਰੀ ਲਾਂਚ ਕੀਤਾ ਗਿਆ, ਔਰ ਅੱਜ ਤੁਹਾਨੂੰ ਇਹ ਮਿਲ ਵੀ $1799 ਦਾ ਪੇਅਰ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। 905-450-2850 ਨੰਬਰ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ, ਬਲਕਿ ਰਿਕਮੈਂਡ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ ਕਿ BramptonAppliances.com ਸਾਡੀ ਵੈਬਸਾਈਟ ਤੇ ਜਾਣਾ, ਪ੍ਰੋਡਕਟ ਦੀ ਨੌਲੇਜ ਲੈਣਾ, ਪ੍ਰਾਈਸ ਕੰਪੇਅਰ ਕਰਨਾ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਜ਼ਰੂਰ ਫਾਇਦਾ ਚੁੱਕਣਾ। ਡਿਸਕਾਊਂਟ ਕਿੱਥੇ ਮਿਲਣਾ, 801 Bovade Drive West, just east of Chinkoozie on Bovade. Bramptonappliances.com ਸਾਡੀ ਵੈਬਸਾਈਟ ਹੈ. 905-450-2828 ਸਾਡਾ ਨੰਬਰ ਹੈ. 905-450-2828. 85 ਇੰਚ ਸੋਨੀ ਬਰੇਵੀਆ 3 ਜਾਂ 85 ਇੰਚ ਮਿੰਨੀ LED ਸੈਮਸੰਗ, ਐਨੀ ਬ੍ਰਾਂਡ ਸਿਲੈਕਟ ਕਰੋ. $1599 $799 ਦੀ ਸੇਵਿੰਗ ਹੈ. 905-450-2828 905-450-2828 ਜੀ.
0: ਬ੍ਰੈਂਟਨ ਟੀਵੀ ਐਂਡ ਅਪਲਾਈਸਿਸ. ਉੱਪਰ ਵਾਲੇ ਦਾ ਦੁਆ ਕਰਨ ਮੇਰੇ, ਫਿਰ ਮਿਲਾਂਗੇ. ਡੇਵ ਟਾਵਲਾ ਨੂੰ ਇਜਾਜ਼ਤ ਦਿਓ. ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ.

0: ਕੀ ਤੁਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: This is AM 530 CHLO AM, serving Brampton, Mississauga, Toronto, the GTA and the world at am530.ca.

0: ਹੱਡ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God.
2: Satnam.
0: The supreme truth.
2: Karta Purakh.
0: The creator.
2: Nirupam.
0: Without fear. Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 7 ਰੋਡ ਸਵਾਮੀ ਦਿੱਤੀ ਜਾਂਦੀਆਂ ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ 6473021322 6473213322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਕਿਹੜੇ ਖਾਣੇ ਦੇ ਵਾਸਤੇ ਗੱਲ ਨਹੀਂ ਹੈ
3: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply Delicious. Matlab, Simply Indian.

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਗਿਆ, 11 ਜੁਲਾਈ ਅੱਜ ਹੋ ਚੁੱਕੀ ਹੈ ਤੇ 1:08 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਪੂਰਾ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋ, ਸਾਰੇ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪੂਰਾ ਇੰਜੋਏ ਕਰ ਰਹੇ ਹੋਵੋਗੇ। ਬ੍ਰੈਂਪਟਨ ਦੇ ਵਿੱਚ ਬਹੁਤ ਹੀ ਖੂਬਸੂਰਤ ਅੱਜ ਦਾ ਦਿਨ ਹੈ, 26 ਡਿਗਰੀ ਟੈਂਪਰੇਚਰ ਹੈਗਾ ਆ ਤੇ ਹਾਈਐਸਟ 27 ਡਿਗਰੀ ਜਾਣਾ, ਬਟ ਬਹੁਤ ਸੋਹਣਾ ਦਿਨ, ਬੜੀ ਸੋਹਣੀ ਧੁੱਪ ਵੀ ਨਿਕਲੀ ਹੈ, ਬੜੇ ਸੋਹਣੇ ਬੱਦਲ ਵੀ ਹੋਏ ਹੋਏ ਨੇ। ਓਵਰਆਲ ਕਹਿ ਲਓ ਕਿ ਬਾਹਰ ਤੁਸੀਂ ਕਿਤੇ ਜਾ ਸਕਦੇ ਹੋ, ਕਿਤੇ ਇੰਜੋਏ ਕਰ ਸਕਦੇ ਹੋ। ਜਿਨ੍ਹਾਂ ਘਰਾਂ ਦੇ ਵਿੱਚ ਖੁਸ਼ੀਆਂ ਨੇ, ਕੋਈ ਗੈਟ ਟੂਗੈਦਰ ਕਰ ਰਹੇ ਹੋ, ਕੋਈ ਪਾਰਟੀ ਦਾ ਮਾਹੌਲ ਹੈ, ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ ਤੇ ਆਪਣਾ ਵੀਕਐਂਡ ਸਾਰੇ ਪੂਰਾ ਇੰਜੋਏ ਕਰੋ। ਤੇ ਪ੍ਰੋਗਰਾਮ ਦੇ ਨਾਲ ਤੁਸੀਂ ਟਿਊਨ ਇਨ ਕਰ ਚੁੱਕੇ ਹੋ, ਪੂਰੇ 3 ਘੰਟੇ ਦਾ ਸਾਥ ਹੈ ਤੇ ਪ੍ਰੋਗਰਾਮ ਨੂੰ ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desh-pradesh-tv.com ਜਾਂ ਫਿਰ www.desh-pradesh-radio.com ਤੇ ਨਾਲ ਹੀ ਤੁਸੀਂ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਾਇਆ ਹੋਇਆ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਆਪਣੇ ਫੋਨ ਦੇ ਉੱਪਰ ਤਾਂ ਨੰਬਰ ਡਾਇਲ ਕਰੋ 416-477-2040 416-477-2040। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਤੇ ਨਾਲ ਹੀ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਆਪਣੀ ਪਸੰਦ ਦਾ ਕੋਈ ਵੀ ਗਾਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਤਾਂ ਵੀ ਤੁਸੀਂ ਜ਼ਰੂਰ ਕਾਲ ਕਰੋ। ਤੇ ਜੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, ਗੱਲਬਾਤ ਕਰਨ ਦੇ ਲਈ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟਾਸਰਾ ਲੈ ਕੇ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਿੰਨੇ ਮਿੱਠੇ ਸ਼ਬਦ ਦੇ ਨਾਲ ਅਸੀਂ ਕੀਤੀ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਕਦੇ ਕਿਸੇ ਟਾਈਮ ਤੇ ਆਪਾਂ ਹੋ ਜਾਈਏ ਨਾ, ਕਦੇ ਕਈ ਵਾਰ ਲੋਹ ਜੇ ਹੋ ਜਾਂਦੇ ਹਾਂ, ਕਈ ਵਾਰ ਆਪਾਂ ਨੂੰ ਲੱਗਦਾ ਕਿ ਚੀਜ਼ਾਂ ਮੇਰੇ ਫੇਵਰ 'ਚ ਨਹੀਂ ਹੋ ਰਹੀਆਂ ਜਾਂ ਫਿਰ ਮੈਂ ਜੋ ਵੀ ਕਰਦਾ ਉਲਟਾ ਹੋ ਜਾਂਦਾ। ਬੜੀ ਵਾਰ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਤਾਂ ਇੱਕੋ ਇੱਕ ਆਸਰਾ ਜਿਹੜਾ ਰੱਬ ਦਾ ਹੈ ਨਾ, ਜੇ ਉਹ ਆਪਾਂ ਨੂੰ ਮਿਲ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ, ਕਿਉਂਕਿ ਕਿਤੇ ਵੀ ਆਪਾਂ ਪ੍ਰੋਬਲਮ ਵਿੱਚ ਹੋਈਏ ਇੱਕ

0: ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 3 ਘੰਟਿਆਂ ਦੇ ਲਈ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-44। ਖਾਸ ਤੌਰ ਤੇ ਸਪੌਂਸਰ ਕੀਤਾ ਜਾ ਰਿਹਾ ਗਿਲਜ਼ ਸਵੀਟ ਫੈਕਟਰੀ ਦੇ ਵੱਲੋਂ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਤੁਹਾਡੇ ਲਈ ਇਹ ਬਹੁਤ ਹੀ ਲਾਜਵਾਬ ਖਾਣਾ ਰੈਡੀ ਕਰਦੇ ਨੇ। ਸਾਰੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਮੇਡ ਇਨ ਕੈਨੇਡਾ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਇਹਨਾਂ ਦੇ। ਅੱਛਾ, ਇਹਨਾਂ ਦਾ ਜਿਹੜਾ ਖਾਣਾ ਹੈ ਨਾ, ਇਹ ਬਹੁਤ ਦੂਰ ਦੂਰ ਤੱਕ ਸਟੋਰਸ ਵਿੱਚ ਪਹੁੰਚਾਇਆ ਜਾਂਦਾ ਹੈ, ਜਿਹੜੇ ਕਿ ਨੋਰਮਲੀ ਤੁਸੀਂ ਕਿਤੇ ਵੀ ਦੇਖ ਸਕਦੇ ਹੋ। ਤੁਹਾਨੂੰ ਪੈਕਡ ਫੂਡਸ ਮਿਲਦੇ ਨੇ, ਜਾਂ ਫਿਰ ਕਹਿ ਲਓ ਕਿ ਮਿਠਾਈਆਂ ਵੀ ਤੁਹਾਨੂੰ ਮਿਲਦੀਆਂ, ਮਸ਼ੀਨ ਮੇਡ ਸਮੋਸੇ ਤੁਹਾਨੂੰ ਕਾਫੀ ਸਟੋਰਸ ਦੇ ਵਿੱਚ ਨਜ਼ਰ ਆਉਣਗੇ। ਗਿਲਜ਼ ਸਵੀਟ ਫੈਕਟਰੀ ਲਿਖਿਆ ਹੋਏਗਾ ਉੱਪਰ। ਪਿਓਰ ਵੈਜੀਟੇਰੀਅਨ ਨੇ, ਤੁਸੀਂ ਆਪਣੇ ਘਰਾਂ ਦੇ ਵਿੱਚ ਪਾਠ ਰਖਵਾ ਰਹੇ ਹੋ ਜਾਂ ਤੁਸੀਂ ਆਪਣੇ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ, ਤੁਹਾਨੂੰ ਵੈਜੀਟੇਰੀਅਨ ਫੂਡ ਤੁਹਾਨੂੰ ਚਾਹੀਦਾ ਹੋਵੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਫੂਡ ਟਰੱਕ ਮੰਗਵਾ ਸਕਦੇ ਹੋ, ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ। ਤੇ ਤੁਹਾਡੇ ਘਰ ਚ ਕੋਈ ਵੀ ਫੰਕਸ਼ਨ ਹੈ, ਤੁਹਾਡੇ ਮਹਿਮਾਨਾਂ ਨੂੰ ਗਰਮਾ ਗਰਮ ਖਾਣਾ ਖਵਾਉਣਗੇ। ਮਸ਼ੀਨ ਮੇਡ ਸਮੋਸੇ ਖਾਣਾ ਚਾਹੁੰਦੇ ਹੋ, ਹੈਂਡਮੇਡ ਸਮੋਸੇ ਖਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹਨਾਂ ਦੇ ਕੋਲੋਂ ਮਿਠਾਈਆਂ ਲੈਣੀਆਂ ਹੋਣ ਤਾਂ ਪਹੁੰਚੋ ਤੁਸੀਂ ਗਿਲਜ਼ ਸਵੀਟ ਫੈਕਟਰੀ। ਇਹਨਾਂ ਦੀਆਂ 2 ਲੋਕੇਸ਼ਨਸ ਤਾਂ ਕੈਲਗਰੀ ਦੇ ਵਿੱਚ ਨੇ, 5 ਲੋਕੇਸ਼ਨਸ ਇੱਥੇ ਆਪਣੇ ਚਲੋ ਫਰੈਸ਼ਕੋਸ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਗਿਲਜ਼ ਸਵੀਟ ਫੈਕਟਰੀ ਨੂੰ 905-799-2616 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਤੇ ਕਾਫੀ ਸਾਰੇ ਘਰਾਂ ਦੇ ਵਿੱਚ ਅੱਜ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੋ ਸਕਦੇ ਨੇ, ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ ਹੋ ਸਕਦੀ ਹੈ, ਤਾਂ ਹੋਪਫੁਲੀ ਸਾਰੇ ਇੰਜੋਏ ਕਰ ਰਹੇ ਹੋਣਗੇ। ਤੇ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਤੇ ਜੇਕਰ ਤੁਸੀਂ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਹੋ, ਘੁੰਮਣ ਫਿਰਨ ਜਾ ਰਹੇ ਹੋ, ਜਾਂ ਕਿਸੇ ਆਪਣੇ ਰਿਲੇਟਿਵ ਦੇ ਘਰ ਜਾ ਰਹੇ ਹੋ, ਕਿਸੇ ਆਪਣੇ ਦੋਸਤ ਮਿੱਤਰ ਦੇ ਘਰ ਜਾ ਰਹੇ ਹੋ, ਜਾਂ ਫਿਰ ਤੁਹਾਡੇ ਘਰ ਕੋਈ ਆ ਰਿਹਾ, ਤਾਂ ਪੂਰੀ ਤਿਆਰੀਆਂ 'ਚ ਹੋਵੋਗੇ। ਅਤੇ ਡਰਾਈਵ ਕਰਦੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਵੀਕਐਂਡ 'ਤੇ ਸਾਰੇ ਹੀ ਕਹਿ ਲਓ ਕਿ ਬਾਹਰ ਨਿਕਲੇ ਹੁੰਦੇ ਨੇ, ਕਿਤੇ ਨਾ ਕਿਤੇ ਰਸ਼ 'ਚ ਹੁੰਦੇ ਨੇ, ਹੈ ਨਾ। ਤਾਂ ਫਿਰ ਪੂਰਾ ਇੰਜੋਏ ਕਰਦੇ ਹੋਏ ਹੌਲੀ ਹੌਲੀ ਹੌਲੀ ਹੌਲੀ ਆਰਾਮ ਦੇ ਨਾਲ ਆਪਣੀ ਮੰਜ਼ਿਲਾਂ ਤੱਕ ਪਹੁੰਚੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ। 1:22 ਹੋ ਗਏ ਨੇ ਸਟੂਡੀਓ ਦੇ ਘੜੀ 'ਤੇ, ਅਤੇ ਆਪਣਾ ਸਾਥ ਹੈਗਾ ਪੂਰੇ 4 ਤੱਕ ਦਾ। ਅਤੇ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਸਾਡੇ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਬਾਤਾਂ ਕਰ ਸਕਦੇ ਹੋ। ਕੋਸ਼ਿਸ਼ ਕਰੀ ਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਐਂਟਰਟੇਨਮੈਂਟ ਹੋਵੇ ਕੁਛ ਗੱਲਾਂ ਬਾਤਾਂ ਦੇ ਨਾਲ, ਕੁਛ ਗੀਤ ਸੰਗੀਤ ਦੇ ਨਾਲ। ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ, ਕੋਈ ਵੀ ਰਾਈਟਿੰਗ ਆਪਣੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਇੰਟਰੈਕਸ਼ਨ ਤੁਹਾਡੇ ਨਾਲ ਹੁੰਦੀਆਂ ਨੇ, ਤਾਂ ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਖੁੱਲ੍ਹਾ ਸੱਦਾ ਹੁੰਦਾ ਤੁਹਾਨੂੰ, ਅਤੇ ਆਪਣੀਆਂ ਰਾਈਟਿੰਗਸ ਤੁਸੀਂ ਸ਼ੇਅਰ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਲਓ, ਅੱਜ ਡਾਕਟਰਸ ਅਵੇਲੇਬਲ ਨੇ ਇਹਨਾਂ ਦੇ ਕੋਲ। ਤੇ ਤੁਸੀਂ ਆਪਣੀ ਅੱਖਾਂ ਚੈੱਕ ਕਰਵਾਉਣੀਆਂ ਹੋਣ, ਆਪਣੇ ਬੱਚਿਆਂ ਦੀ ਆਈਸਾਈਟ ਚੈੱਕ ਕਰਵਾਉਣੀ ਹੈ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਆਈਸਾਈਟ ਚੈੱਕ ਕਰਵਾਉਣਾ ਚਾਹੁੰਦੇ ਹੋ, ਤਾਂ ਸਪੈਕਸ ਐਕਸਪ੍ਰੈਸ ਦੇ ਕੋਲ ਅੱਜ ਡਾਕਟਰਸ ਅਵੇਲੇਬਲ ਹੋਣਗੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਪਹੁੰਚੋ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਨੇ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਤੁਸੀਂ ਕੋਸਕੋ ਵਗੈਰਾ ਜਾਂਦੇ ਹੋ ਤਾਂ ਤੁਹਾਨੂੰ ਆਪੋਜ਼ਿਟ ਸਪੈਕਸ ਐਕਸਪ੍ਰੈਸ ਵਾਲੇ ਮਿਲ ਜਾਣਗੇ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਆਈ ਐਗਜ਼ਾਮ ਦੇ ਕੇ ਆਓ। ਡਾਕਟਰਸ ਅੱਜ ਅਵੇਲੇਬਲ ਨੇ, ਅਤੇ ਆਪਣੀਆਂ ਸਿੰਗਲ ਵਿਜ਼ਨ ਗਲਾਸਿਸ, ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ, ਉਹਦੇ ਵਿੱਚ ਵੀ ਕਾਫੀ ਵਧੀਆ ਤੁਹਾਨੂੰ ਡੀਲਸ ਮਿਲ ਰਹੀਆਂ ਨੇ। ਲੈਂਸ ਕੋਟਿੰਗ 50% ਡਿਸਕਾਊਂਟ ਦੇ ਉੱਪਰ ਦੇ ਰਹੇ ਨੇ, ਅਤੇ ਬ੍ਰਾਂਡਡ ਸਨ ਗਲਾਸਿਸ ਵੀ ਸਭ ਤੋਂ ਲੋਵੈਸਟ ਪ੍ਰਾਈਸਿਸ ਵਿੱਚ ਲੈ ਕੇ ਆਓ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਅਪੋਇੰਟਮੈਂਟ ਬੁੱਕ ਕਰੋ ਅਤੇ ਪਹੁੰਚ ਜਾਓ ਤੁਸੀਂ ਡਾਕਟਰਸ ਦੇ ਨਾਲ, ਤੁਹਾਨੂੰ ਪ੍ਰਾਇਓਰਟੀ ਦੇ ਵਿੱਚ ਮਿਲਾਇਆ ਜਾਂਦਾ, ਅਦਰਵਾਈਜ਼ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ। ਨੰਬਰ 905-460-8888, ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਸਪੈਕਸ ਐਕਸਪ੍ਰੈਸ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਪਹਿਲੇ ਕਾਲਰ 4573 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਮੈਂ ਕਿਚਨਰ ਤੋਂ ਬੋਲਦੀ ਹਾਂ, ਰੁਪਨ ਗਰੇਵਾ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਬਸ ਠੀਕ ਠਾਕ, ਤੁਸੀਂ ਦੱਸੋ ਕਿ?
0: ਮੈਂ ਵਧੀਆ, ਬਹੁਤ ਵਧੀਆ। ਹਾਂਜੀ, ਕੀ ਕਰ ਰਹੇ ਹੋ ਅੱਜ?
1: ਮੈਂ ਡਰਾਈਵ ਕਰ ਰਹੀ ਹਾਂ, ਟ੍ਰੈਫਿਕ 'ਚ ਸਟਕ ਹਾਂ।
0: ਓਕੇ, ਠੀਕ ਹੈ। ਕਿੱਧਰ ਨੂੰ ਜਾ ਰਹੇ ਹੋ?
1: ਡਾਊਨ ਟਾਊਨ ਆ ਰਹੇ ਹਾਂ।
0: ਅੱਛਾ, ਡਾਊਨ ਟਾਊਨ ਆ ਰਹੇ ਹੋ?
1: ਨਹੀਂ, ਡੀ ਟਾਊਨ।
0: ਓਕੇ, ਡੀ ਟਾਊਨ ਆ ਰਹੇ ਹੋ, ਠੀਕ ਹੈ ਠੀਕ ਹੈ।
1: ਆਪਣਾ ਆਪਣਾ ਬ੍ਰੈਂਪਟਨ ਦਾ ਟਾਊਨ ਹੈ।
0: ਠੀਕ ਹੈ।
1: ਮੈਂ ਬੜੀ ਦੇਰ ਬਾਅਦ ਟਿਊਨ ਇਨ ਕੀਤਾ, ਅੱਜ ਰੇਡੀਓ ਸੁਣਿਆ।
0: ਹਾਂਜੀ,

0: ਮੈਂ ਨਾ ਰਿਕੁਐਸਟ ਕਰਨੀ ਸੀ ਛੋਟੇ ਬੇਟੇ ਦਾ ਮਤਲਬ ਸੌਂਗ ਜੇ ਤੁਸੀਂ ਪਲੇ ਕਰਦੇ ਹੋਗੇ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ, ਹਾਂਜੀ ਘੰਟਾ ਡੇਢ ਘੰਟਾ ਲਈ ਪਹੁੰਚਣ ਨੂੰ ਲੱਗਣਾ ਆ।
1: ਓ ਅੱਛਾ, ਕੋਈ ਗੱਲ ਨੀ, ਮੈਂ ਤਾਂ ਪਹਿਲਾਂ ਹੀ ਸੁਣਾ ਦੂੰਗੀ ਫਿਰ।
0: ਠੀਕ ਹੈ, ਜੇ ਗਰੇਵਾਲ ਦਾ ਨਾਂ ਆ।
1: ਹਾਂਜੀ,
0: ਗਾਣੇ ਤਾਂ ਉਹਦੇ ਕਈ ਨੇ ਤੇ ਰਫਲ ਜਿਹੜਾ ਸੌਂਗ ਆ ਨਾ ਉਹਦੇ ਵਿੱਚ ਉਹਨੇ 84 ਨੂੰ ਟ੍ਰਿਬਿਊਟ ਕੀਤਾ ਹੋਇਆ।
1: ਠੀਕ ਹੈ,
0: ਉਹਦੇ ਚ ਇੱਕ ਪੈਰਾ ਆਪਣੇ 84 ਨੂੰ ਟ੍ਰਿਬਿਊਟ ਕੀਤਾ ਤੇ ਖਾਲੜਾ ਜੀ ਵੀ ਬੋਲ ਰਹੇ ਨੇ।
1: ਓ ਅੱਛਾ, ਠੀਕ ਹੈ,
0: ਸੋ ਟ੍ਰਾਈ ਕਰੋ ਜੇ ਪਲੇ ਕਰ ਸਕਦੇ। ਰਫਲ ਗਾਣੇ ਦਾ ਨਾਮ ਆ
1: ਜੇ ਜੇ ਗਰੇਵਾਲ, ਹੈਨਾ?
0: ਜੇ ਜੇ ਗਰੇਵਾਲ, ਹਾਂਜੀ।
1: ਰਫਲ ਸੌਂਗ, ਠੀਕ ਹੈ, ਮੈਂ ਜ਼ਰੂਰ ਸੁਣਾਉਣੀ ਆ ਤੁਹਾਨੂੰ।
0: ਥੈਂਕ ਯੂ,
1: ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਤੁਸੀਂ ਧਿਆਨ ਦੇ ਨਾਲ ਡਰਾਈਵ ਕਰਦੇ ਕਰਦੇ ਪਹੁੰਚੋ ਆਪਣੀ ਮੰਜ਼ਿਲ ਤੇ ਮੈਂ ਗਾਣਾ ਤੁਹਾਡਾ ਬੜੀ ਜਲਦੀ ਸੁਣਾਉਂਗੀ। ਫਿਲਹਾਲ ਮੈਂ ਇੱਕ ਗਾਣਾ ਤੁਹਾਡੇ ਲਈ ਟਿਊਨ ਕੀਤਾ ਹੋਇਆ ਤੇ ਉਹ ਤੁਸੀਂ ਸੁਣੋ, ਅਰਸ਼ ਰਿਆਜ਼ ਐਂਡ ਕਰਨਵੀਰ ਕਲੇਰ ਇਹਨਾਂ ਦੀ ਆਵਾਜ਼ ਦੇ ਵਿੱਚ। ਅੱਛਾ, ਇਹਨਾਂ ਦੇ ਗਾਣੇ ਬੜੇ ਡਿਫਰੈਂਟ ਜਿਹੇ ਨੇ। ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਗਾਣਾ ਸੁਣਿਆ ਸੀ ਜੋਗੀ ਗਾਣਾ, ਉਹ ਵੀ ਬੜਾ ਪਿਆਰਾ ਗਾਣਾ, ਬੜੇ ਡਿਫਰੈਂਟ ਜੇ ਤਰੀਕੇ ਦੇ ਨਾਲ ਗਾਉਂਦੇ ਨੇ। ਇਹਨਾਂ ਦੇ ਕੋਲ ਤੁੰਬੀ, ਸਿਰੰਗੀ, ਇਹਨਾਂ ਇਹ ਜਿਹੜੇ ਆਪਣੇ ਕਹਿ ਲਓ ਕਿ ਫੋਕ ਇੰਸਟਰੂਮੈਂਟਸ ਨੇ ਕਿ ਨਾ, ਉਹਨਾਂ ਦੇ ਨਾਲ ਇਹ ਆਪਣਾ ਸਾਰਾ ਮਿਊਜ਼ਿਕ ਦਿੰਦੇ ਨੇ। ਬੜਾ ਵਧੀਆ, ਬਹੁਤ ਕਮਾਲ ਦਾ ਗਾਉਂਦੇ ਨੇ। ਅਤੇ ਇਹਨਾਂ ਦਾ ਗਾਣਾ ਇੱਕ ਥੋੜ੍ਹੇ ਦਿਨ ਪਹਿਲਾਂ ਆਈ ਥਿੰਕ ਆਇਆ ਸੀ, ਨਹੀਂ ਹੋ ਗਿਆ, ਥੋੜ੍ਹੇ ਦਿਨ ਹੋ ਗਏ, ਕਾਫੀ ਦਿਨ ਹੋ ਗਏ, ਬਟ ਮੈਂ ਇਹ ਰੀਸੈਂਟਲੀ ਸੁਣਿਆ, ਕੱਲ੍ਹ ਸੁਣਿਆ ਮੈਂ ਥੋੜ੍ਹਾ ਜਿਹਾ ਗਾਣਾ, ਫਿਰ ਮੈਂ ਸੋਚਿਆ ਕਿ ਚਲੋ ਅੱਜ ਤੁਹਾਨੂੰ ਵੀ ਸੁਣਾਉਂਦੇ ਹਾਂ ਅਤੇ ਮੈਂ ਆਪ ਵੀ ਸੁਣਦੀ ਹਾਂ। ਰਾਣੀ ਸੁੰਦਰਾ ਇਹਨਾਂ ਦਾ ਇੱਕ ਗਾਣਾ ਇਹ ਨਵਾਂ ਆਇਆ, ਅਤੇ ਤੁਸੀਂ ਵੀ ਇੰਜੋਏ ਕਰੋ, ਮੈਂ ਵੀ ਇੰਜੋਏ ਕਰੂੰਗੀ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕਿੱਥੋਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਪ੍ਰੋਗਰਾਮ ਦਾ ਪਹਿਲਾ ਗਾਣਾ ਵੀ ਇੰਜੋਏ ਕੀਤਾ ਹੋਏਗਾ। ਤੇ ਸਟੂਡੀਓ ਦਾ ਨੰਬਰ 905-500-54-44-9055-64-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਐਕਸੀਡੈਂਟ ਬੈਨੀਫਿਟਸ ਨੇ ਤੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਤੁਹਾਨੂੰ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਇਹ ਬਟ ਕੁਐਸਚਨ ਇਹ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਬਦਲਾਅ ਆ ਰਿਹਾ ਜਾਂ ਜਿਹੜੀ ਇਹ ਚੇਂਜ ਆ ਰਹੀ ਹੈ ਇਹਦੇ ਨਾਲ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ। ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀ ਮਰਜ਼ੀ ਤੁਸੀਂ ਆਪਣੀ ਪਾਲਿਸੀ ਕਰਵਾ ਰਹੇ ਹੋਵੋ ਤੇ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੇ ਇੰਸ਼ੋਰੈਂਸ ਹੈ ਜਾਂ ਤੁਹਾਡੇ ਬਿਜ਼ਨਸ ਦੇ ਇੰਸ਼ੋਰੈਂਸ ਹੈ, ਤੁਸੀਂ ਬੈਟਰ ਕਵਰੇਜ ਤੇ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਇੱਕ ਵਾਰ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤਾਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ। ਮਨੂ ਸ਼ਰਮਾ ਜੀ ਦਾ ਨੰਬਰ 299-952-95-32, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰਾ ਨਾਂ ਅੱਜ ਫੇਰ ਭੁੱਲ ਗਏ। ਕੋਈ ਗੱਲ ਨੀ, ਚਲੋ ਕੋਈ ਗੱਲ ਨੀ, ਤੁਸੀਂ ਮੈਨੂੰ ਅਮਨ ਕਹਿ ਦਿੰਦੇ ਹੋ, ਵੈਸੇ ਮੇਰਾ ਮਨਪ੍ਰੀਤ ਦਾ ਨਾਮ ਅਮਨ ਕਹਿ ਦਿੰਦੇ, ਕੋਈ ਗੱਲ ਨੀ। ਹਾਂਜੀ ਨਹੀਂ ਦੱਸ ਓਕੇ। ਹਾਂਜੀ ਹੈਲੋ,
1: ਹਾਂਜੀ
0: ਇਹੀ ਗਾਣਾ ਆ, ਇਹੀ ਟਾਈਟਲ ਇਹਦਾ, ਮੈਂ ਵੀ ਜੱਟ ਲੁਧਿਆਣੇ ਦਾ। ਹਾਂਜੀ ਠੀਕ ਹੈ, ਮੈਂ ਸੁਣਾਉਂਦੀ ਹਾਂ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 7322 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
0: ਹਾਂਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਗਾਣੇ ਦੀ ਪ੍ਰਮੈਸ਼ ਕਰਨੀ ਸੀ।
0: ਹਾਂਜੀ
2: ਦਾ ਰੇਡੀਓ ਦਾ ਗਾਣਾ ਨੀ, ਦਸ ਮੇਰੇ ਦਿਲ ਬਰਾਵੇ।
0: ਹਾਂਜੀ ਹਾਂਜੀ ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਮੈਨੂੰ ਥੋੜ੍ਹਾ ਟਾਈਮ ਦਿਓ।
2: ਓਕੇ ਜੀ ਥੈਂਕ ਯੂ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ। ਦੱਸ ਮੇਰਿਆ ਦਿਲ ਬਰਾਵੇ, ਇਹ ਗਾਣਾ ਆਸ਼ਾ ਭੋਸਲੇ ਤੇ ਮੁਹੰਮਦ ਰਫੀ ਦਾ ਗਾਇਆ ਹੋਇਆ। ਅੱਛਾ, ਇਹ ਜਿਹੜਾ ਮੂਵੀ ਦੇ ਵਿੱਚ ਸੌਂਗ ਆਇਆ ਹੋਇਆ ਗਾਣਾ, ਉਹ ਥੋੜ੍ਹਾ ਜਿਹਾ ਛੋਟਾ ਆ, ਬਟ ਉੱਦਾਂ ਇਹ ਗਾਣਾ ਥੋੜ੍ਹਾ ਜਿਹਾ ਲੰਬਾ ਆ, ਬਟ ਕੋਈ ਗੱਲ ਨਹੀਂ, ਗਾਣਾ ਮੈਂ ਤੁਹਾਨੂੰ ਮੂਵੀ ਵਾਲਾ ਸੁਣਾ ਦੂੰਗੀ ਤੇ ਤੁਸੀਂ ਇੰਜੋਏ ਕਰਿਓ। ਫਿਲਹਾਲ ਆਪਾਂ ਚੱਲਾਂਗੇ ਸਪੈਕਸ ਐਕਸਪ੍ਰੈਸ ਦੇ ਉੱਪਰ, ਜਿੱਥੇ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਤੁਹਾਨੂੰ ਡਾਕਟਰਸ ਅਵੇਲੇਬਲ ਮਿਲਣਗੇ ਤੇ ਤੁਸੀਂ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ ਤੇ ਆਪਣੀ ਪਸੰਦ ਦੀਆਂ ਸਨ ਗਲਾਸਿਸ ਜ਼ਰੂਰ ਲੈਣ ਦੇ ਲਈ ਪਹੁੰਚੋ। ਤੁਹਾਨੂੰ ਕਾਫੀ ਵਧੀਆ ਡਿਸਕਾਊਂਟਸ ਮਿਲ ਰਹੇ ਨੇ, ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਰਾਜਨ ਜੀ, ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ ਸਪੈਕਸ ਐਕਸਪ੍ਰੈਸ ਤੋਂ। ਤੁਸੀਂ ਵੀ ਪਹੁੰਚੋ ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ ਤੇ, ਜਾਂ ਫੋਰਟਨ ਐਂਡ ਸਟੀਲਸ ਕਹਿ ਲਓ, ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਨੰਬਰ ਨੋਟ ਕਰ ਲਓ 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ।
3: ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਵਾਕਿੰਗ ਵੀ ਕਰ ਸਕਦੇ ਹੋ। ਜੇ ਅੱਜ ਨਹੀਂ ਆ ਸਕਦੇ ਤੇ ਸਾਡੇ ਕੋਲ ਨੈਕਸਟ ਵੀਕ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ 4 ਦਿਨ ਡਾਕਟਰ ਹੁੰਦੇ ਆ ਜੀ। ਔਰ ਮਨਪ੍ਰੀਤ ਜੀ, ਜਿਹੜਾ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ, ਪੂਰਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ ਹੈ। ਵਿਜ਼ਨ ਚੈੱਕ ਹੁੰਦੀ ਹੈ, ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ, ਔਰ ਅਸੀਂ ਨਾ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਮੰਗਾ ਕੇ ਰੱਖੇ ਹੋਏ ਨੇ, ਜਿਹੜਾ ਕਿ ਬਾਕੀਆਂ ਦੇ ਨਾਲ ਫਕਰ ਹੈ। ਇਹਦੇ ਵਿੱਚ OCT ਮਸ਼ੀਨ ਹੈ, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲੈਕਟ ਟੈਂਪ, ਵਿਜ਼ੂਅਲ ਫੀਡ, 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਆਪਾਂ ਅੱਖ ਦਾ ਹਰ ਨੁੱਕਰ ਨੁੱਕਰ ਕੋਨਾ ਕੋਨਾ ਚੈੱਕ ਕਰ ਲਈਦਾ। ਔਰ ਜਿਹੜੇ ਵੀ ਕੋਈ ਰਿਜ਼ਲਟ, ਜਿੱਥੇ ਵੀ ਕੋਈ ਲੱਗਦਾ ਵੀ ਕੋਈ ਪ੍ਰੋਬਲਮ ਆ ਰਹੀ ਹੈ, ਉਹ ਆਪਾਂ ਡਿਜੀਟਲੀ ਇੱਕ ਡਿਸਪਲੇ ਸਕਰੀਨ ਉੱਤੇ ਕਸਟਮਰ ਨੂੰ ਦਿਖਾ ਦੇਈਦਾ। ਇਹ ਦੇਖੋ, ਅੱਖ ਦੇ ਵਿੱਚ ਇੱਥੇ ਪ੍ਰੋਬਲਮ ਚੱਲ ਰਹੀ ਹੈ, ਇਹ ਪ੍ਰੋਬਲਮ ਚੱਲ ਰਹੀ ਹੈ, ਤੇ ਉਹਦਾ ਡਾਕਟਰ ਤੁਹਾਨੂੰ ਟ੍ਰੀਟਮੈਂਟ ਵੀ ਦੱਸਦੇ ਨੇ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜੇ ਸਾਡੇ ਸਰੋਤੇ ਕਰਵਾਉਣਾ ਚਾਹੁੰਦੇ ਨੇ ਤਾਂ ਜ਼ਰੂਰ ਸਾਨੂੰ ਕਾਲ ਕਰੋ 905 460-88-88 ਇਸ ਤੋਂ ਇਲਾਵਾ ਗਲਾਸਿਸ ਦੀ ਗੱਲ ਕਰੀਏ ਜਦੋਂ ਆਪਾਂ ਐਗਜ਼ਾਮ ਕਰਾ ਲੈਣੇ ਫਿਰ ਹੁੰਦਾ ਵੀ ਪ੍ਰਿਸਕ੍ਰਿਪਸ਼ਨ ਗਲਾਸਿਸ ਆਪਾਂ ਨੂੰ ਕਿਤੋਂ ਰੀਜ਼ਨੇਬਲ ਪ੍ਰਾਈਸ ਉੱਤੇ ਮਿਲ ਜਾਣ ਵਧੀਆ ਮਿਲ ਜਾਣ ਉਹਦੇ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ ਸੋ ਵੈਲਿਊ ਪੈਕੇਜ ਕੀ ਹੁੰਦਾ ਜੀ ਇੱਕ ਤੇ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫ੍ਰੇਮ ਜਿਹੜਾ ਅਸੀਂ ਉਹ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ ਲੰਡਨ ਫੋਗ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀ ਬਾਵਰ ਰੂਟਸ ਆਈਜ਼ੋਡ ਇਹ ਸਾਰੇ ਬ੍ਰਾਂਡ ਨੇਮ ਇੰਕਲੂਡਿਡ ਹੈ ਇਹ $300 ਦੀ ਕੀਮਤ ਦਾ ਫਰੇਮ ਹੈ ਜੀ ਇੱਕ ਇਹ ਫਰੇਮ ਇੰਕਲੂਡਿਡ ਹੈ ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਉਹ ਵੀ ਇੰਕਲੂਡਿਡ ਹੈ ਤੇ ਇਹਦੇ ਚ ਅਸੀਂ ਜੀ ਇੱਕ ਹੋਰ ਨਵੀਂ ਚੀਜ਼ ਐਡ ਕੀਤੀ ਅਸੀਂ ਨਵੇਂ ਫਰੇਮ ਲੈ ਕੇ ਆਏ ਹਾਂ ਫਲੈਕਸੀਬਲ ਫਰੇਮ ਬਿਲਕੁਲ ਪਤਲੇ ਜਿਹੜੇ ਕਿ ਪੱਗ ਚ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤੇ ਬੜੇ ਈਜ਼ੀਲੀ ਲੱਗ ਜਾਂਦੇ ਨੇ ਇਹ ਵੀ ਫਰੇਮ ਅਸੀਂ ਨਾਲ ਇੰਕਲੂਡ ਕੀਤੇ ਨੇ ਸੋ $300 ਦੀ ਕੀਮਤ ਦਾ ਫਰੇਮ ਹੈ ਤੇ $100 ਦੀ ਕੀਮਤ ਦੇ ਲੈਂਸਿਸ $400 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ ਤੇ ਨਾਲ ਦੀ ਨਾਲ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਡਿੰਗ ਐਡ ਕਰਾਉਣੀ ਹੈ ਤੇ ਕੋਡਿੰਗਾਂ ਵੀ ਸਾਰੀਆਂ ਫਲੈਟ 50% ਆਫ ਨੇ ਜੇ ਦੋ ਪੇਅਰ ਬਣਾਉਣਾ ਚਾਹੁੰਦੇ ਵੀ ਘਰ ਰੱਖ ਲਈਏ ਇੱਕ ਆਫਿਸ ਦੇ ਵਿੱਚ ਜਾਂ ਗੱਡੀ 'ਚ ਤੇ ਪਹਿਲੇ ਪੇਅਰ 'ਤੇ ਕੋਡਿੰਗਾਂ 50% ਆਫ ਹੈ ਦੂਜੇ ਪੇਅਰ 'ਤੇ ਕੋਡਿੰਗਾਂ 100% ਆਫ ਯਾਨੀ ਕਿ ਬਿਲਕੁਲ ਫਰੀ ਹੈ ਸੋ ਇਹ ਡੀਲਰ ਲੈਣ ਲਈ ਸਾਡੇ ਸਰੋਤੇ ਜ਼ਰੂਰ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ 410 ਸੀਲਸ ਕਹਿਲੋ ਜਾਂ ਕੈਨੇਡੀਅਨ ਸੀਲਸ ਦੇ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫੇਰ 905-460-88-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕੂਲਿੰਗ ਹੁੰਦੀ ਹੈ ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਇੱਕੋ ਇੱਕ ਨੰਬਰ 905-460-88-88 905-460-8888 ਬਹੁਤ ਬਹੁਤ ਧੰਨਵਾਦ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਡਾਕਟਰਸ ਤੁਹਾਨੂੰ ਅੱਜ ਅਵੇਲੇਬਲ ਮਿਲਣਗੇ ਤੇ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਜਾਓ ਜਾਂ ਵਾਕ ਇਨ ਜਾਓ ਸਪੈਕਸ ਐਕਸਪ੍ਰੈਸ ਤੁਹਾਡੇ ਲਈ ਐਵਰੀ ਡੇ ਓਪਨ ਨੇ ਨੰਬਰ 905-460-88-88 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਤੇ ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰ ਲਓ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਵਾਉਣਾ ਹੋਵੇ ਕੋਈ ਵੀ ਤੁਹਾਨੂੰ ਕੰਮ ਨਜ਼ਰ ਆ ਰਿਹਾ ਛੋਟਾ ਵੱਡਾ ਤਾਂ ਏ ਐਨ ਜੀ ਆਟੋਮੋਟਿਵ ਰਿਪੇਅਰ ਬਹੁਤ ਕਮਾਲ ਦਾ ਕੰਮ ਕਰਦੇ ਨੇ ਬੜੇ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ ਤੇ ਤੁਸੀਂ ਆਪਣੀ ਗੱਡੀਆਂ 'ਚ ਨਵੇਂ ਸਮਰ ਟਾਇਰਸ ਪਾਉਣੇ ਹੋਣ ਤਾਂ ਉਹ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ ਵੀਲ ਅਲਾਈਨਮੈਂਟ ਵੀ ਕਰਦੇ ਨੇ ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਉਹ ਕਰਵਾ ਸਕਦੇ ਹੋ ਇੰਜਨ ਦਾ ਕੋਈ ਕੰਮ ਹੈ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣੇ ਹੋਣ ਆਇਲ ਚੇਂਜ ਕਰਵਾਉਣਾ ਹੋਵੇ ਜਾਂ ਫਿਰ ਤੁਸੀਂ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ ਏ ਐਨ ਜੀ ਆਟੋਮੋਟਿਵ ਰਿਪੇਅਰ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਪੰਜਾਬੀ ਹਿੰਦੀ ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ ਨੰਬਰ 905-855-7596 ਜੇ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਬੜਾ ਦੇਖੋ ਨਵੇਂ ਨਵੇਂ ਜਿਹੜੇ ਸਿੰਗਰਸ ਆਉਂਦੇ ਨੇ ਨਵੇਂ ਨਵੇਂ, ਇਹ ਕਹਿ ਲਓ ਕਿ ਮੈਨੂੰ ਇਹਨਾਂ ਦੀ ਜ਼ਿਆਦਾ ਏਜ ਤਾਂ ਲੱਗਦੀ ਨਹੀਂ, ਬਟ ਕਿੰਨਾ ਪਿਆਰਾ ਇਹਨਾਂ ਨੇ ਗਾਣਾ ਗਾਇਆ। ਤੇ ਅੱਜ ਕੱਲ ਜਿਵੇਂ ਹੁੰਦਾ ਕਿ ਡਿਫਰੈਂਟ ਡਿਫਰੈਂਟ ਮਿਊਜ਼ਿਕ ਹੈ ਨਾ, ਮਤਲਬ ਪਹਿਲਾਂ ਜਿਹੜੇ ਸੌਂਗਸ ਹੁੰਦੇ ਸੀ ਜੇ ਹੁਣ ਕੰਪੈਰੇਟਿਵਲੀ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਬਹੁਤ ਮਿਊਜ਼ਿਕ ਜਿਹੜਾ ਥੋੜ੍ਹਾ ਜਿਹਾ ਲੋਅ ਹੁੰਦਾ ਸੀ, ਅੱਜ ਕੱਲ੍ਹ ਦੇ ਜਿਹੜੇ ਸੌਂਗਸ ਨੇ ਉਹਨਾਂ ਵਿੱਚ ਮਿਊਜ਼ਿਕ ਥੋੜ੍ਹਾ ਜਿਹਾ ਹਾਈ ਬੀਟ ਹੁੰਦਾ। ਬਟ ਦੇਖੋ ਗਾਣੇ ਦੇ ਲਿਰਿਕਸ ਬਿਲਕੁਲ ਡਿਫਰੈਂਟ ਸਿਨੈਰੀਓ ਹੋ ਜਾਂਦਾ ਜਦੋਂ ਤੁਸੀਂ ਕੋਈ ਇੱਕ ਗਾਣਾ ਸੁਣਦੇ ਹੋ ਧਿਆਨ ਦੇ ਨਾਲ ਸੁਣੋ, ਤੁਹਾਨੂੰ ਲਿਰਿਕਸ ਥੋੜ੍ਹੇ ਥੋੜ੍ਹੇ ਵੀ ਚਾਹੇ ਹੈ ਨਾ, ਕਈ ਵਾਰ ਵਿੱਚੋਂ ਸਕਿੱਪ ਵੀ ਹੋ ਜਾਂਦੇ ਆ, ਜੇ ਤੁਸੀਂ ਧਿਆਨ ਦੇ ਨਾਲ ਸੁਣੋ ਤਾਂ ਕਿੰਨੇ ਡੀਪ ਮੀਨਿੰਗਸ ਵੀ ਹੁੰਦੇ ਨੇ। ਤੇ ਇਹ ਵੀ ਗਾਣਾ ਹੁਣ ਮੈਂ ਸੁਣਿਆ ਤੇ ਜੇ ਜੇ ਗਰੇਵਾਲ ਜੀ ਦੀ ਆਵਾਜ਼ 'ਚ ਬੜਾ ਪਿਆਰਾ ਗਾਣਾ ਗਾਇਆ ਹੋਇਆ ਇਹਨਾਂ ਨੇ। ਤੇ ਦੇਖੋ ਚਾਹੇ ਕੋਈ ਵੀ ਗਾਣਾ ਆ ਹੈ ਨਾ, ਤੁਸੀਂ ਜੇ ਆਪਾਂ ਕਹੀਏ ਵੀ ਮੂਵੀਜ਼ ਨੂੰ ਮੂਵੀਜ਼ ਵਾਂਗੂ ਲਓ, ਗਾਣੇ ਨੂੰ ਗਾਣੇ ਵਾਂਗੂ ਲਓ, ਬਟ ਜਿਹੜੀ ਕਿ ਚੀਜ਼ ਉਹਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਦੇ ਬਾਰੇ ਕੋਈ ਨੌਲੇਜ ਮਿਲਦੀ ਹੋਵੇ ਤਾਂ ਉਹ ਜ਼ਰੂਰ ਲੈਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਹੋਵੇ। ਬਟ ਹਾਂ, ਗਾਣੇ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ, ਆਪਣੀ ਪਸੰਦ ਦੇ ਕੋਈ ਵੀ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਬਟ ਕੋਈ ਵੀ ਓਫੈਂਸਿਵ ਗਾਣਾ ਨਾ ਹੋਵੇ। ਇਹੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਆਪਣੇ ਇੰਜੋਏ ਕਰਨ ਦੇ ਲਈ ਗਾਣੇ ਕੋਈ ਵੀ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਸਟੂਡੀਓ ਦਾ ਨੰਬਰ 905-564-4444 ਹੋ ਗਏ ਨੇ। ਮੈਂ ਤੁਹਾਨੂੰ ਟੀਮ ਸਿੱਧੂ ਦੀ ਜਾਣਕਾਰੀ ਦੇ ਦਿਆਂ ਜੋ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਹਮੇਸ਼ਾ। ਤੇ ਤੁਹਾਡੇ ਲਈ ਇਹ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਏ ਨੇ, ਮਿਸ ਸਾਗਰ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਬਿਲਕੁਲ ਨਜ਼ਦੀਕ ਰਿਵਰ ਮੌਂਟ ਰੋਡ ਐਂਡ ਐਂਬੈਲਟਨ ਰੋਡ ਦੇ ਉੱਪਰ ਨਵੇਂ ਟਾਊਨ ਹਾਊਸਿਸ ਬਣ ਰਹੇ ਨੇ, ਜਿਨ੍ਹਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 6,34,000 ਤੋਂ, 6,34,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਹੋ ਜਾਏਗੀ 2027 ਦੇ ਵਿੱਚ। ਇਹ 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ, ਪ੍ਰਾਈਸ ਸਟਾਰਟ 6,34,000 ਤੋਂ ਹੋ ਰਹੀ ਹੈ। 3 ਬੈਡਰੂਮ ਤੇ 2.5 ਬਾਥਰੂਮ ਇਹਦੇ ਵਿੱਚ ਹੋਣਗੇ, ਸਿੰਗਲ ਕਾਰ ਗਰਾਜ ਹੋਏਗਾ, ਪਲੱਸ ਡਰਾਈਵੇ ਪਾਰਕਿੰਗ ਵੀ ਹੈ। ਤੇ ਡਿਪੋਜ਼ਿਟ ਤੁਸੀਂ 60,000 ਟੋਟਲ ਦੇਣਾ ਆ, 60,000 ਡਿਪੋਜ਼ਿਟ। ਤੇ ਇਸ ਤੋਂ ਇਲਾਵਾ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਜਿਹੜੇ, ਉਹਨਾਂ ਦੀ ਪ੍ਰਾਈਸ ਹੋਏਗੀ 7,49,000 ਤੋਂ ਸਟਾਰਟ, 7,49,000 ਤੋਂ। ਇਹਨਾਂ ਦੇ ਵਿੱਚ 1940 ਸਕੁਆਇਰ ਫੀਟ ਤੋਂ ਲੈ ਕੇ 2190 ਸਕੁਆਇਰ ਫੀਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ ਬਣਨਗੇ, 2 ਪਾਊਡਰ ਰੂਮ ਹੋਣਗੇ ਤੇ 2 ਬਾਥਰੂਮਸ ਹੋਣਗੇ। ਇਹਦੇ ਵਿੱਚ ਪ੍ਰਾਈਵੇਟ ਬੈਕਯਾਰਡ ਵੀ ਹੋਏਗਾ ਤੇ ਨਾਲ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਵੀ ਹੋਏਗੀ। ਤੇ ਇਹਦੇ ਵਿੱਚ ਡਿਪੋਜ਼ਿਟ ਹੈਗਾ ਆ 80,000। ਤੇ ਇਸ ਤੋਂ ਇਲਾਵਾ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ, ਪ੍ਰਾਈਸ ਸਟਾਰਟ ਹੋ ਰਹੀ ਹੈ 7,77,000 ਤੋਂ, 7,77,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। ਇਹਦੇ ਵਿੱਚ 1950 ਸਕੁਆਇਰ ਫੀਟ ਤੋਂ ਲੈ ਕੇ 2105 ਸਕੁਆਇਰ ਫੀਟ ਦੇ ਘਰ ਹੋਣਗੇ, 4 ਤੋਂ 5 ਬੈਡਰੂਮਸ ਬਣਦੇ ਨੇ, 3.5 ਤੋਂ 4.5 ਬਾਥਰੂਮਸ ਬਣਨਗੇ, ਡਬਲ ਕਾਰ ਗਰਾਜ ਪਲੱਸ ਡਰਾਈਵਰ ਪਾਰਕਿੰਗ, 1 ਬੈਡਰੂਮ ਤੇ ਫੁੱਲ ਬਾਥਰੂਮ ਮੇਨ ਫਲੋਰ ਦੇ ਉੱਪਰ ਵੀ ਬਣੇਗਾ। ਤੇ ਡਿਪੋਜ਼ਿਟ ਇਹਦੇ ਵਿੱਚ ਹੋਏਗਾ $80,000। ਇਹਦੇ ਇਹਨਾਂ ਘਰਾਂ ਦੇ ਬਾਰੇ ਪੂਰੀ ਜਾਣਕਾਰੀ ਲਓ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਟੀਮ ਸਿੱਧੂ ਦੇ ਨਾਲ, ਤੁਹਾਡੇ ਇਹ ਘਰ ਬੁਕਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ 416-302-0016-416-302-0016 ਦੇ ਉੱਪਰ। ਤੁਸੀਂ ਕਾਲ ਕਰ ਲਓ, ਟੈਕਸਟ ਕਰ ਦਿਓ, ਵਟਸਐਪ ਕਰ ਸਕਦੇ ਹੋ, ਆਪਣਾ ਨੇਮ ਐਂਡ ਨੰਬਰ ਤੁਹਾਨੂੰ ਇਹ ਬੈਕ ਕਾਲ ਕਰ ਲੈਣਗੇ। ਅਦਰਵਾਈਜ਼ ਤੁਸੀਂ ਡਾਇਰੈਕਟਲੀ ਕਾਲ ਕਰੋ 416-302-0016, ਟੀਮ ਸਿੱਧੂ ਦਾ ਨੰਬਰ ਹੈ 4896। ਜੀ ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼।
1: ਹਾਂਜੀ, ਆਪਾਂ ਗੀਤ, ਸਤਿ ਸ਼੍ਰੀ ਅਕਾਲ ਭੈਣ ਜੀ ਪਹਿਲਾਂ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
1: ਗੀਤ ਲਵਾਉਣਾ ਸੀਗਾ ਦੀਪ ਢਿੱਲੋਂ ਤੇ ਜੈਸਮੀਨ ਦਾ।
0: ਹਾਂਜੀ, ਕਿਹੜਾ ਗਾਣਾ ਸੁਣਨਾ?
1: ਮਾਰ ਸੋਹਣਿਆ ਕੈਂਚੀ ਰੇਡਰ ਚੁੱਕਾ ਜਾਵੇ ਨਾ,
0: ਦੀਪਕ ਢਿੱਲੋਂ।
1: ਨਹੀਂ, ਦੀਪ ਢਿੱਲੋਂ,
0: ਦੀਪ ਢਿੱਲੋਂ, ਦੀਪ ਢਿੱਲੋਂ। ਠੀਕ ਹੈ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਥੋੜ੍ਹਾ ਟਾਈਮ ਦਿਓ।
1: ਓਕੇ ਜੀ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਰੇਡਰ ਸੁੱਕਾ ਜਾਵੇ ਨਾ ਮਾਰ, ਓਕੇ ਠੀਕ ਹੈ। ਕਬੱਡੀ ਦੀ ਗੱਲ ਹੋ ਰਹੀ ਹੈ ਸਾਰੀ, ਇਹਦੇ ਵਿੱਚ ਗੇਮਸ ਦੇਖ ਲਓ ਕਿੰਨਾ, ਹੁਣ ਫੀਫਾ ਵਰਲਡ ਕੱਪ ਚੱਲ ਰਿਹਾ, ਕਿੰਨਾ ਕਰੇਜ਼ ਹੈ ਲੋਕਾਂ ਦੇ ਵਿੱਚ ਹੈ ਨਾ। ਗੇਮ ਕੋਈ ਵੀ ਹੋਵੇ, ਅੱਜ ਕੱਲ੍ਹ ਮੇਰੇ ਖਿਆਲ 'ਚ ਨਾ ਲੋਕ ਦੇਖਣ ਦੇ ਲਈ ਜ਼ਿਆਦਾ ਐਕਸਾਈਟਡ ਹੁੰਦੇ ਨੇ, ਬਟ ਜਿਵੇਂ ਪਹਿਲਾਂ ਖੇਡਦੇ ਹੁੰਦੇ ਸੀ, ਅੱਜ ਕੱਲ੍ਹ ਖੇਡਣ ਵਾਲੇ ਤਾਂ ਬਹੁਤ ਘੱਟ ਰਹਿ ਗਏ ਨੇ। ਨੋਰਮਲੀ ਹੁਣ ਜਿਵੇਂ ਘਰਾਂ ਦੇ ਵਿੱਚ ਵੀ ਹੈ ਨਾ, ਆਪਾਂ ਇਨਡੋਰ ਗੇਮਸ ਜ਼ਿਆਦਾ ਖੇਡਦੇ ਹਾਂ, ਬਟ ਆਊਟਡੋਰ ਗੇਮਸ ਘੱਟ ਹੁੰਦੀਆਂ ਨੇ। ਬਟ ਆਪਣੇ ਬੱਚਿਆਂ ਨੂੰ ਜ਼ਰੂਰ ਜ਼ਰੂਰ ਤੁਸੀਂ ਮੋਟੀਵੇਟ ਕਰਿਆ ਕਰੋ ਕਿ ਆਊਟਡੋਰ ਗੇਮਸ ਖੇਡਣ ਨਾਲ ਤਾਂ ਉਹਨਾਂ ਦੀ ਓਵਰਆਲ ਕਹਿ ਲਓ ਵੈਲਬੀਂਗ ਦੇ ਲਈ ਵਧੀਆ ਆ, ਫਿਟਨੈਸ ਵਧੀਆ ਰਹਿੰਦੀ ਹੈਗੀ, ਬਾਡੀ ਫਿਟ ਰਹਿੰਦੀ ਆ, ਮਾਇੰਡ ਰਿਲੈਕਸਡ ਰਹਿੰਦਾ ਆ ਅਤੇ ਫੋਕਸ ਵਧੀਆ ਹੋਏਗਾ ਜੇ ਹੈ ਨਾ ਬਾਡੀ ਪ੍ਰੋਪਰਲੀ ਫੰਕਸ਼ਨ ਕਰੂਗੀ ਤਾਂ ਗੇਮਸ ਖੇਡਣੀਆਂ ਬਹੁਤ ਲਾਜ਼ਮੀ ਨੇ। ਮੈਂ ਤਾਂ ਆਪ ਨਹੀਂ ਖੇਡਦੀ, ਮੈਂ ਤਾਂ ਆਪ ਬਹੁਤ ਘੱਟ ਹੋ ਗਈ ਹਾਂ, ਬਟ ਜਦੋਂ ਕਦੇ ਟਾਈਮ ਮਿਲਦਾ ਥੋੜ੍ਹਾ ਬਹੁਤ ਤੁਸੀਂ ਜ਼ਰੂਰ ਖੇਡਦੇ ਹਾਂ ਜਾਂ ਫਿਰ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ, ਬਟ ਜ਼ਰੂਰੀ ਹੈ ਮਤਲਬ ਆਪਣੀ ਬਾਡੀ ਦੇ ਲਈ ਤੁਸੀਂ ਪ੍ਰੋਪਰ ਫੰਕਸ਼ਨ ਕਰੋ, ਇਹ ਬਹੁਤ ਲਾਜ਼ਮੀ ਹੈ। ਅਤੇ ਹੁਣ ਵੀਕਐਂਡ ਚੱਲ ਰਿਹਾ, ਸੈਟਰਡੇ ਦਾ ਦਿਨ ਹੈ ਅਤੇ ਵੀਕਐਂਡ ਦੇ ਉੱਪਰ ਓਬਵੀਅਸਲੀ ਗੱਲ ਹੈ ਕਿ ਘਰਾਂ ਦੇ ਵਿੱਚ ਗੈਟ ਟੂਗੈਦਰ ਜ਼ਰੂਰ ਹੁੰਦੀਆਂ ਨੇ, ਤਾਂ ਤੁਸੀਂ ਸਿਟੀ ਆਫ ਬਰੈਂਪਟਨ ਦਾ ਇੱਕ ਮੈਸੇਜ ਵੀ ਧਿਆਨ ਦੇ ਨਾਲ ਸੁਣੋ, ਜਿਹੜੇ ਕਿ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਕਹਿੰਦੇ ਨੇ ਕਿ ਚੰਗੇ ਨੇਬਰਸ ਹੀ ਚੰਗੀ ਕਮਿਊਨਿਟੀ ਬਣਾ ਸਕਦੇ ਆ, ਇਸ ਕਰਕੇ ਤੁਸੀਂ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਜਿਵੇਂ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਗੈਟ ਟੂਗੈਦਰ ਕਰਦੇ ਹੋ, ਕੋਈ ਗੈਦਰਿੰਗ ਕਰਦੇ ਹੋ, ਕੋਈ ਪਾਰਟੀ ਕਰਦੇ ਹੋ, ਤਾਂ ਜ਼ਿਆਦਾ ਸ਼ੋਰ ਸ਼ਰਾਬਾ ਨਾ ਕਰੋ, ਥੋੜ੍ਹਾ ਲਿਮਿਟਿਡ ਜਿਹਾ ਰੱਖੋ, ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ। ਜੇ ਚੰਗਾ ਨੇਬਰਹੁੱਡ ਹੋਏਗਾ ਤਾਂ ਚੰਗੀ ਕਮਿਊਨਿਟੀ ਓਬਵੀਅਸਲੀ ਆਪਣੇ ਆਪ ਹੀ ਬਣ ਜਾਣੀ ਹੈ, ਤਾਂ ਇਸ ਕਰਕੇ ਆਪਣੀ ਆਵਾਜ਼ ਥੋੜ੍ਹੀ ਜਿਹੀ ਘੱਟ ਰੱਖੋ। ਜਿਹੜੇ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ। ਜਦੋਂ ਵੀ ਕੋਈ ਵੇਸਟ ਵਗੈਰਾ ਹੁੰਦਾ ਆ ਘਰਾਂ ਦੇ ਵਿੱਚ, ਜਦੋਂ ਗੈਟ ਟੂਗੈਦਰ ਕਰਕੇ ਹਟ ਜਾਂਦੇ ਹੋ ਜਾਂ ਨੋਰਮਲੀ ਵੀ ਤੁਸੀਂ ਕਿਤੇ ਖੜ੍ਹੇ ਜਾਂ ਬੈਠੇ ਕਿਤੇ ਖਾ ਪੀ ਰਹੇ ਹੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਉੱਥੇ ਬਿਲਕੁਲ ਵੀ ਇੱਧਰ ਉੱਧਰ ਵੇਸਟ ਨਾ ਸੁੱਟੋ ਕਦੇ ਵੀ। ਗਾਰਬੇਜ ਹਮੇਸ਼ਾ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ। ਸਟਰੀਟ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, 3 ਘੰਟੇ ਤੋਂ ਜ਼ਿਆਦਾ ਗੱਡੀ ਤੁਸੀਂ ਸਟਰੀਟ ਦੇ ਉੱਪਰ ਪਾਰਕ ਨਾ ਕਰੋ, ਅਦਰਵਾਈਜ਼ ਤੁਹਾਨੂੰ ਪਤਾ ਕਿ ਟਿਕਟ ਮਿਲ ਸਕਦੀ ਆ। ਅਤੇ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਹੈ ਉਹ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ, ਤਾਂ ਤੁਸੀਂ ਰਾਤ ਦੇ 2 ਵਜੇ ਯਾਨੀ 2 AM to 6 AM ਪਾਰਕਿੰਗਸ ਸਟਰੀਟ ਦੇ ਉੱਪਰ ਨਾ ਕਰੋ। ਇਹ ਛੋਟੇ ਛੋਟੇ ਐਕਸ਼ਨਸ ਨੇ ਬਟ ਕਾਫੀ ਜ਼ਿਆਦਾ ਡਿਫਰੈਂਸਿਸ ਕਹਿ ਲਓ ਕਿ ਇਹ ਕਰ ਸਕਦੇ ਨੇ ਕ੍ਰੀਏਟ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ, ਸੋਰੀ ਗੱਲਬਾਤ ਨਹੀਂ, ਤੁਸੀਂ ਆਪਣੀ ਇਨਫੋਰਮੇਸ਼ਨ ਲਓ ਇਹਨਾਂ ਦੇ ਕੋਲੋਂ ਪੂਰੀ brampton.ca/bylaws। ਸਿਟੀ ਆਫ ਬਰੈਂਪਟਨ ਵਾਲਿਆਂ ਦੀ ਇਹ ਵੈਬਸਾਈਟ ਹੈ, ਇੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਅਤੇ ਇੱਕ ਚੀਜ਼ ਹੋਰ ਮੈਂ ਮਿਸ ਕਰ ਗਈ ਕਿ ਤੁਸੀਂ ਆਪਣਾ ਜਿਹੜਾ ਯਾਰਡ ਹੈ ਉਹਨੂੰ ਪੂਰਾ ਕਲੀਨ ਕਰਕੇ ਰੱਖੋ, ਯਾਰਡ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ, ਫੁੱਲ ਬੂਟੇ ਲਗਾ ਲਓ, ਜਿੰਨਾ ਜ਼ਿਆਦਾ ਹੋ ਸਕਦਾ ਸੋਹਣਾ ਬਣਾ ਕੇ ਰੱਖੋ, ਆਪਣੀ ਸਿਟੀ ਹੋਰ ਜ਼ਿਆਦਾ ਵੈਲਕਮਿੰਗ ਲੱਗੇ। ਇਸ ਕਰਕੇ ਆਪਣੀ ਪ੍ਰੋਪਰਟੀ ਦੇ ਆਲੇ ਦੁਆਲੇ ਕੋਈ ਵੀ ਵੇਸਟ ਨਾ ਹੋਵੇ, ਕਲੀਨਨੈਸ ਹੋਵੇ ਜਿੰਨਾ ਜ਼ਿਆਦਾ ਹੋ ਸਕਦਾ, ਪਾਰਕਿੰਗਸ ਦਾ ਧਿਆਨ ਰੱਖੋ। brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਤੁਹਾਡੇ ਲਈ ਸਿਟੀ ਆਫ ਬਰੈਂਪਟਨ ਦੇ ਵੱਲੋਂ ਪਹੁੰਚਾਇਆ ਜਾ ਰਿਹਾ। 150 ਹੋ ਗਏ ਨੇ ਅਤੇ ਲੋ ਫਿਰ ਨੈਕਸਟ ਗਾਣਾ ਤੁਹਾਨੂੰ ਫਟਾਫਟ ਸੁਣਾਵਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਗਾਣਿਆਂ ਦੀ ਲਿਸਟ ਲੰਬੀ ਹੋ ਜਾਏ, ਤਾਂ ਆਪਾਂ ਨਾਲ ਦੀ ਨਾਲ ਸੁਣਾ ਦਿੰਦੇ ਹਾਂ। ਇੰਜੋਏ ਕਰੋ ਸੁਰਿੰਦਰ ਕੌਰ ਅਤੇ ਨਾਲ ਵੀ ਕੋਈ ਹੈਗੇ ਨੇ ਹਰਚਰਨ ਗਰੇਵਾਲ, ਉਹਨਾਂ ਦੀ ਆਵਾਜ਼ ਦੇ ਵਿੱਚ ਗਾਣਾ ਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਾਰੇ ਗਾਵਾਂ ਪੰਜਾਬ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਆਲਮੋਸਟ ਦੇਖ ਲਓ 1 ਘੰਟਾ ਫਟਾਫਟ ਨਿਕਲ ਵੀ ਗਿਆ, 154 ਹੋ ਗਏ ਨੇ, ਪਤਾ ਹੀ ਨਹੀਂ ਲੱਗਦਾ ਟਾਈਮ ਦਾ। ਦੇਖ ਲਓ ਕਿੰਨੀ ਜਲਦੀ ਜਲਦੀ ਭੱਜਿਆ ਹੀ ਜਾਂਦਾ। ਅਤੇ ਟਾਈਮ ਬਹੁਤ ਲਾਜ਼ਮੀ ਹੈ ਕਿ ਤੁਸੀਂ ਟਾਈਮ ਦਾ ਪੂਰਾ ਖਿਆਲ ਰੱਖੋ, ਟਾਈਮ ਮੈਨੇਜ ਕਰਕੇ ਰੱਖੋ। ਬਹੁਤ ਜ਼ਰੂਰੀ ਹੈ ਟਾਈਮ ਮੈਨੇਜਮੈਂਟ ਕਰਨੀ, ਕਿਉਂਕਿ ਕਈ ਵਾਰ ਆਪਣਾ ਇੱਦਾਂ ਹੁੰਦਾ ਕਿ ਆਪਾਂ ਸੋਚ ਕੇ ਰੱਖਦੇ ਹਾਂ ਵੀ ਆਹ ਕੰਮ ਮੈਂ ਫਲਾਣੀ ਡੇਟ 'ਤੇ ਕਰ ਲੈਣਾ ਆ, ਬਟ ਕਿਤੇ ਨਾ ਕਿਤੇ ਆਪਾਂ ਫਿਰ ਬਿਜ਼ੀ ਹੋ ਜਾਂਦੇ ਹਾਂ, ਜਾਂ ਕਹਿ ਲਓ ਕਿ ਹੋਰ ਕੰਮ ਆ ਜਾਂਦੇ ਨੇ ਅੱਗੇ, ਅਤੇ ਫਿਰ ਜਿਹੜਾ ਆਪਣਾ ਪ੍ਰਾਇਮਰੀ ਕੰਮ ਆਪਾਂ ਸੋਚਿਆ ਹੁੰਦਾ ਉਹ ਫਿਰ ਰਹਿ ਜਾਂਦਾ। ਤਾਂ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਇਹ ਪਲ ਹੈ ਇਹ ਮੁੜ ਕੇ ਤਾਂ ਆਉਣਾ ਨਹੀਂ, ਇਹ ਵੀ ਲੰਘ ਜਾਣਾ ਆ ਨਾਲ ਦੀ ਨਾਲ। ਦੇਖੋ ਲੰਘੀ ਵੀ ਜਾ ਰਿਹਾ ਹੈ ਨਾ, 154 ਸੀਗੇ ਹੁਣ 155 ਹੋ ਗਏ ਨੇ, 1 ਮਿੰਟ ਪਿਛਲਾ ਲੰਘ ਵੀ ਗਿਆ। ਅਤੇ ਇੱਦਾਂ ਹੀ ਕਰਕੇ ਦੇਖ ਲਓ ਟਾਈਮ ਫਟਾਫਟ ਭੱਜਦਾ ਜਾ ਰਿਹਾ। ਟਾਈਮ ਕਿਸੇ ਦੇ ਲਈ ਰੁਕਦਾ ਨਹੀਂ, ਤਾਂ ਫਿਰ ਆਪਣੇ ਆਪ ਨੂੰ ਟਾਈਮ ਦੇ ਨਾਲ ਜੋੜ ਕੇ ਰੱਖੀਏ, ਜੋੜ ਕੇ ਇਸ ਤਰ੍ਹਾਂ, ਕਿਉਂਕਿ ਜੇ ਆਪਾਂ ਇੱਕ ਚੀਜ਼ ਲੈਟਸ ਅੱਜ ਸੋਚਿਆ ਹੋਇਆ ਵੀ ਅੱਜ ਕਰਨੀ ਕਰਨੀ ਆ, ਬਟ ਫਿਰ ਵੀ ਆਪਾਂ ਕਾਲ ਜੀ ਕਰ ਗਏ ਜਾਂ ਕਿਸੇ ਹੋਰ ਕੰਮ ਦੇ ਵਿੱਚ ਪੈ ਗਏ, ਤਾਂ ਉਹ ਕੰਮ ਤਾਂ ਰਹਿ ਗਿਆ ਨਾ। ਤਾਂ ਇਸ ਕਰਕੇ ਕੰਮ ਆਪਣੇ ਆਪ ਨੂੰ ਟਾਈਮ ਦੇ ਨਾਲ ਜੋੜਨ ਦਾ ਮਤਲਬ ਕਿ ਉਹਦੇ ਨਾਲ ਨਾਲ ਚੱਲੋ, ਕਿ ਸੋ ਦੈਟ ਕਿ ਜਿੰਨੇ ਆਪਾਂ ਆਪਣੇ ਗੋਲਸ ਰੱਖੇ ਹੁੰਦੇ ਨੇ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ, ਉਹਨਾਂ ਨੂੰ ਪਿੱਛੇ ਨਾ ਛੱਡ ਦਈਏ, ਉਹਨਾਂ ਨੂੰ ਨਾਲ ਦੇ ਨਾਲ ਰੱਖੀਏ। ਅਤੇ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਵੀ ਬਾਅਦ 'ਚ ਕਰ ਲਾਂਗੇ, ਬਾਅਦ ਮੇ ਤੋ ਚਾਏ ਠੰਡੀ ਹੋ ਜਾਂਦੀ ਹੈ, ਬਾਅਦ 'ਚ ਤਾਂ ਫਿਰ ਕਹਿ ਲਓ ਕਿ ਚਾਹ ਠੰਡੀ ਦਾ ਸਵਾਦ ਨਹੀਂ ਆਉਂਦਾ। ਇਸ ਕਰਕੇ ਨਾਲ ਦੀ ਨਾਲ ਹੀ ਜੇ ਚਾਹ ਨਾਲ ਦੀ ਨਾਲ ਪੀਤੀ ਜਾਵੇ ਗਰਮ ਗਰਮ ਦਾ ਹੀ ਸਵਾਦ ਆਉਂਦਾ ਆ, ਅਤੇ ਫਿਰ ਉੱਦਾਂ ਹੀ ਕੰਮ ਨਾਲ ਦੀ ਨਾਲ ਹੁੰਦਾ ਰਹੇ ਤਾਂ ਉਹਦੇ ਵਰਗੀ ਰੀਸ ਨਹੀਂ। 156 ਹੋ ਗਏ ਨੇ, 2 ਮਿੰਟ ਦੇਖ ਲਓ ਮੈਨੂੰ ਇੱਕ ਗੱਲ ਦੇ ਵਿੱਚ ਹੀ ਨਿਕਲ ਗਏ ਨੇ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਸੈਟਰਡੇ ਵੀਕਐਂਡ ਦਾ ਦਿਨ, ਅਤੇ ਉਮੀਦ ਹੈ ਵੀਕਐਂਡ ਸਾਰਿਆਂ ਦਾ ਬੜਾ ਵਧੀਆ ਨਿਕਲ ਰਿਹਾ। 11th of July ਅੱਜ ਹੋ ਗਈ ਹੈ, ਦੇਖ ਲਓ ਜੁਲਾਈ ਮਹੀਨਾ ਵੀ ਅੱਧਾ ਆਲਮੋਸਟ ਨਿਕਲ ਗਿਆ ਆ, ਅਤੇ ਆਪਾਂ 2 ਹਫ਼ਤੇ ਕਹਿ ਲਓ ਕਿ ਜੁਲਾਈ ਦੇ ਆਪਣੇ ਨਿਕਲ ਚੁੱਕੇ ਨੇ। ਅਤੇ ਇਨ ਕੇਸ ਤੁਸੀਂ ਆਪਣੀਆਂ ਕੋਈ ਛੁੱਟੀਆਂ ਵਗੈਰਾ ਸਪੈਂਡ ਕਰਨ ਕਿਤੇ ਜਾਣਾ ਹੋਵੇ ਜਾਂ ਤੁਸੀਂ ਆਪਣਾ ਪਲੈਨਿੰਗ ਹੀ ਕਰ ਰਹੇ ਹੋ ਤਾਂ ਉਹਨੂੰ ਐਗਜੀਕਿਊਟ ਕਰੋ, ਕਿਉਂਕਿ ਸਮਰ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਰਹਿ ਗਈ, ਥੋੜ੍ਹੀ ਜਿਹੀ ਨਿਕਲ ਗਈ, ਥੋੜ੍ਹੀ ਜਿਹੀ ਰਹਿ ਗਈ ਆ। ਤਾਂ ਸਮਰ ਟਾਈਮ ਨੂੰ ਪੂਰਾ ਇੰਜੋਏ ਕਰੋ, ਪੂਰਾ ਯੂਟੀਲਾਈਜ਼ ਕਰੋ ਇਸ ਟਾਈਮ ਨੂੰ, ਵੇਸਟ ਨਾ ਹੋ ਜਾਵੇ ਕਿਤੇ ਸੋਚਦੇ ਸੋਚਦੇ। ਜੇ ਨਾ ਰਹਿ ਜੇ ਕੋਈ ਵੈਕੇਸ਼ਨ 'ਤੇ ਸੋਚ ਰਹੇ ਹੋ ਜਾਣਾ, ਉਹ ਚਲੇ ਜਾਓ। ਜੇ ਕੋਈ ਡਿਨਰ ਪਲਾਨ ਕਰ ਰਹੇ ਹੋ ਉਹ ਵੀ ਕਰ ਲਓ, ਹੈ ਨਾ। ਜੇ ਕੋਈ ਕੋਈ ਤੁਹਾਨੂੰ ਕੁਝ ਕੱਪੜਾ ਕੋਈ ਡਰੈਸ ਪਸੰਦ ਆ ਰਹੀ ਉਹ ਲੈ ਲਓ, ਕਿਉਂਕਿ ਇਹ ਜਿਹੜਾ ਟਾਈਮ ਹੈ ਨਾ ਇਹ ਬਾਅਦ 'ਚ ਨਹੀਂ ਆਉਣਾ। ਆਪਾਂ ਸੋਚ ਲੈਂਦੇ ਕਿ ਚਲੋ ਹੁਣ ਨਹੀਂ ਬਾਅਦ ਵਿੱਚ, ਨਾ ਤਾਂ ਇਹ ਏਜ ਰਹਿਣੀ ਆ ਬਾਅਦ ਦੇ ਵਿੱਚ, ਨਾ ਇਹ ਚਿਹਰਾ ਰਹਿਣਾ ਆ, ਨਾ ਇਹ ਕਹਿ ਲਓ ਕਿ ਤੁਹਾਡੀ ਸਪਿਰਿਟ ਰਹਿਣੀ ਆ। ਕੱਲ੍ਹ ਨੂੰ ਹੋ ਸਕਦਾ ਤੁਹਾਡੀ ਪ੍ਰੈਫਰੈਂਸਿਸ ਚੇਂਜ ਹੋ ਜਾਣ, ਤੁਹਾਡਾ ਟੇਸਟ ਚੇਂਜ ਹੋ ਜਾਵੇ, ਤੁਹਾਨੂੰ ਅੱਜ ਪਿੰਕ ਕਲਰ ਪਸੰਦ ਹੈ, ਕੱਲ੍ਹ ਨੂੰ ਤੁਹਾਨੂੰ ਬਲੂ ਪਸੰਦ ਹੋਵੇ, ਜਾਂ ਕੱਲ੍ਹ ਨੂੰ ਤੁਹਾਨੂੰ ਬਲੈਕ ਪਸੰਦ ਹੋਵੇ, ਕੱਲ੍ਹ ਤੁਹਾਨੂੰ ਗ੍ਰੀਨ ਪਸੰਦ ਹੋ ਸਕਦਾ, ਹੈ ਨਾ। ਉਹ ਟਾਈਮ ਜਿਹੜਾ ਹੈਗਾ ਅੱਜ ਦੇ ਡੇਟ ਦੇ ਵਿੱਚ ਜੋ ਤੁਹਾਨੂੰ ਤੁਹਾਡੀਆਂ ਲਾਈਕਿੰਗਸ ਨੇ, ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਜੋ ਪਸੰਦ ਆ ਰਿਹਾ, ਹੋ ਸਕਦਾ ਕੱਲ੍ਹ ਨੂੰ ਨਾ ਪਸੰਦ ਹੋਵੇ, ਤਾਂ ਜੋ ਤੁਸੀਂ ਅੱਜ ਕਰਨਾ ਚਾਹੁੰਦੇ ਹੋ ਉਹਨੂੰ ਅੱਜ ਜ਼ਰੂਰ ਕਰੋ। ਇਸ ਟਾਈਮ ਨੂੰ ਮੈਨੇਜ ਕਰੋ, ਇਸ ਟਾਈਮ ਨੂੰ ਯੂਟੀਲਾਈਜ਼ ਕਰੋ, ਬਿਕੋਜ਼ ਇਹ ਟਾਈਮ ਨਹੀਂ ਆਉਣਾ। ਕੱਲ੍ਹ ਨੂੰ ਜਿਹੜਾ ਨਵਾਂ ਟਾਈਮ ਹੋਊਗਾ, ਨਵੀਆਂ ਚੀਜ਼ਾਂ ਹੋਣਗੀਆਂ, ਨਵੇਂ ਗੋਲਸ ਹੋਣਗੇ, ਨਵੀਆਂ ਜ਼ਰੂਰਤਾਂ ਹੋਣਗੀਆਂ, ਤਾਂ ਫਿਰ ਉਹਨਾਂ ਦੇ ਪਿੱਛੇ ਭੱਜਣ ਲੱਗ ਜਾਂਗੇ। ਬਟ ਜਿਹੜੀ ਅੱਜ ਦੀ ਡੇਟ ਹੈ, ਅੱਜ ਦਾ ਜੋ ਲਾਈਕਿੰਗਸ ਨੇ ਤੁਹਾਡੀਆਂ, ਅੱਜ ਦੇ ਜੋ ਲਾਈਕਸ ਡਿਸਲਾਈਕਸ ਜੋ ਵੀ ਨੇ, ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਫਿਰ ਨਾਲ ਦੀ ਨਾਲ ਟਾਈਮ ਦੇ ਚੱਲਦੇ ਰਹਾਂਗੇ। ਜ਼ਿੰਦਗੀ ਵੀ ਬੜੀ ਖੂਬਸੂਰਤ ਦੇ ਹੈ, ਖੂਬਸੂਰਤੀ ਦੇ ਨਾਲ ਸਪੈਂਡ ਹੋ ਸਕਦੀ ਹੈ। 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਓਕੇ ਜੀ, ਕੋਈ ਗੱਲ ਨੀ, ਤੁਸੀਂ ਆਪਣੇ ਬੇਟੇ ਨਾਲ ਗੱਲ ਕਰੋ, ਮੈਂ 2 ਘੰਟੇ ਹਜੇ ਇੱਥੇ ਹੀ ਆ, ਦੁਬਾਰਾ ਕਾਲ ਕਰ ਲਿਓ। ਤੇ ਗੱਲਬਾਤ ਸਾਡੀ ਚੱਲ ਰਹੀ ਹੈ, ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜੇ ਆਪਣੇ ਘਰਾਂ 'ਚ ਤੁਸੀਂ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਵਾਈ ਤਾਂ ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰ ਲਓ। ਏਅਰ ਕੁਆਲਿਟੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਘਰਾਂ ਦੀ, ਇਸ ਕਰਕੇ ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਆਪਣੇ ਏਅਰ ਕੰਡੀਸ਼ਨਰ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ, ਰਿਪੇਅਰ ਕਰਾਉਣਾ ਹੋਵੇ, ਇਹਨਾਂ ਤੋਂ ਕਰਵਾਓ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ $140 ਦੇ ਵਿੱਚ ਤੁਹਾਨੂੰ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਕਸਟਮਰਸ ਦੇ ਲਈ ਦੇ ਰਹੇ ਨੇ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ $140 ਦੇ ਵਿੱਚ। ਵੈਸੇ ਰੈਗੂਲਰ ਪ੍ਰਾਈਸ $250 ਦੀ ਹੈ, ਬ੍ਰੈਂਪਟਨ ਮਿਸਿਸਾਗਾ ਤੋਂ ਬਾਹਰ ਕਿਤੇ ਰਹਿੰਦੇ ਹੋ, ਦੇਸ਼ ਪ੍ਰਦੇਸ਼ ਦੀ ਰੈਫਰੈਂਸ ਵੀ ਨਹੀਂ ਦੇ ਰਹੇ, ਤਾਂ ਤੁਹਾਨੂੰ $250 ਦੇ ਵਿੱਚ ਸਰਵਿਸ ਮਿਲਣੀ ਹੈ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਕਾਲ ਡਕਟ ਕਲੀਨਿਕ ਦੇ ਨਾਲ। ਆਪਣੀ ਸਟੇਸ਼ਨ ਆਈਡੀ ਆ ਗਈ ਹੈ ਤੇ ਆਪਾਂ ਫਟਾਫਟ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਵਾਪਿਸ ਆਏ ਗੱਲਾਂ ਬਾਤਾਂ ਕਰਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ
4: is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ ਜੀ ਆਇਆਂ ਨੂੰ, ਖੁਸ਼ ਆਮਦੀਦ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਜੀ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਅਸੀਂ ਪ੍ਰੇਅਰ ਕਰਦੇ ਹਾਂ ਕਿ ਰੱਬ ਮਿਹਰ ਬਣਾਈ ਰੱਖੇ, ਸਭ ਹੱਸਦੇ ਵਸਦੇ ਰਹਿਣ, ਹਰ ਪਾਸੇ ਖੁਸ਼ਹਾਲੀ ਰਹੇ, ਸਾਰੇ ਪੋਜ਼ਿਟਿਵ ਰਹਿਣ ਅਤੇ ਨੈਗਟਿਵਿਟੀ ਤੋਂ ਦੂਰ ਰਹਿਣ। ਮੈਂ ਹਾਂ ਜੀ ਮੋਨਿਕਾ ਅਤੇ ਸਾਡਾ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਜਿਸਦਾ ਨਾਮ ਹੈ ਜੀ ਤਾਰੇ ਸਿਤਾਰੇ। ਜਿਵੇਂ ਕਿ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਅਸੀਂ ਇਸ ਪ੍ਰੋਗਰਾਮ ਨੂੰ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸਟਾਰਸ ਬਾਰੇ, ਤੁਹਾਡੀ ਕੁੰਡਲੀ ਬਾਰੇ, ਤੁਹਾਡੀ ਕਿਸਮਤ ਬਾਰੇ, ਤੁਹਾਡੇ ਫਿਊਚਰ ਬਾਰੇ। ਸਾਡਾ ਪ੍ਰੋਗਰਾਮ ਜਿਵੇਂ ਕਿ ਲਾਈਵ ਹੁੰਦਾ ਹੈ, ਤੁਸੀਂ ਇਸ ਪ੍ਰੋਗਰਾਮ ਵਿੱਚ ਲਾਈਵ ਕਾਲ ਕਰਨੀ ਹੈ ਅਤੇ ਲਾਈਵ ਹੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਲਾਈਵ ਕਾਲ ਕਰਨ ਵਾਸਤੇ ਸਾਡੇ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337। ਨੰਬਰ ਫੇਰ ਨੋਟ ਕਰ ਲਓ ਜੀ 905-673-3337। ਅਤੇ ਕੋਈ ਵੀ ਲਿਸਨਰ ਅਗਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਐਂਡ ਪਲੇਸ ਦੱਸ ਕੇ ਆਪਣਾ ਸਵਾਲ ਪੁੱਛ ਸਕਦੇ ਹੋ, ਭਾਵ ਆਪਣੇ ਜਨਮ ਦੀ ਤਰੀਕ, ਜਨਮ ਦਾ ਮਹੀਨਾ ਅਤੇ ਜਨਮ ਦਾ ਸਾਲ, ਜਨਮ ਸਵੇਰੇ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਜਨਮ ਕਿਸ ਸ਼ਹਿਰ, ਪਿੰਡ, ਜ਼ਿਲ੍ਹੇ ਜਾਂ ਕੰਟਰੀ ਵਿੱਚ ਹੋਇਆ ਹੈ, ਤੁਸੀਂ ਸਾਨੂੰ ਇਹ ਦੱਸਣਾ ਹੈ। ਤੁਸੀਂ ਆਪਣੇ ਬਾਰੇ, ਆਪਣੀ ਫੈਮਿਲੀ ਬਾਰੇ, ਆਪਣੇ ਹਸਬੈਂਡ ਵਾਈਫ ਬਾਰੇ, ਆਪਣੇ ਬੱਚਿਆਂ ਬਾਰੇ, ਜਿਸ ਬਾਰੇ ਵੀ ਸਵਾਲ ਕਰਨਾ ਹੈ ਉਸਦੀ ਪ੍ਰੋਪਰ ਡੇਟ ਆਫ ਬਰਥ ਤੁਸੀਂ ਸਾਨੂੰ ਦੱਸਣੀ ਹੈ। ਅਗਰ ਕਿਸੇ ਨੂੰ ਆਪਣੀ ਪ੍ਰੋਪਰ ਡੇਟ ਆਫ ਬਰਥ ਨਹੀਂ ਪਤਾ, ਜਿਸ ਤਰ੍ਹਾਂ ਕਿ ਕਈਆਂ ਨੇ ਟਾਈਮ ਨੋਟ ਨਹੀਂ ਕੀਤਾ ਹੁੰਦਾ ਜਾਂ ਕੁਛ ਲੋਕ ਸੀਨੀਅਰ ਹੁੰਦੇ ਨੇ, ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਤੁਸੀਂ ਆਪਣੀ ਜੋਬ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨਾਲ ਰਿਲੇਟਿਡ ਤੁਹਾਡਾ ਕੋਈ ਸਵਾਲ ਹੈ, ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਹੋ, ਆਪਣੇ ਫਿਊਚਰ ਜਾਂ ਲਿਕੁਇਡ ਮਨੀ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਆਪਣੇ ਫਾਈਨਾਂਸ ਜਾਂ ਬੈਂਕਿੰਗ ਬਾਰੇ ਕੋਈ ਸਵਾਲ ਹੈ, ਤੁਹਾਨੂੰ ਘਰ ਖਰੀਦਣ ਜਾਂ ਵੇਚਣ ਸੰਬੰਧੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੁਹਾਡੀ ਕਿਸਮਤ ਵਿੱਚ ਨਵੇਂ ਘਰ ਬਣਨ ਦਾ ਯੋਗ ਕਦੋਂ ਹੈ, ਤੁਸੀਂ ਪੁਰਾਣਾ ਘਰ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ, ਵਿਕ ਨਹੀਂ ਰਿਹਾ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ, ਸਟੱਡੀ ਜਾਂ ਕਰੀਅਰ ਨੂੰ ਲੈ ਕੇ ਚਿੰਤਿਤ ਹੋ, ਤਾਂ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਤੁਸੀਂ ਆਪਣੀ ਡੇਟ ਆਫ ਬਰਥ, ਆਪਣੇ ਜਨਮ ਦਾ ਟਾਈਮ ਔਰ ਜਨਮ ਦਾ ਪਲੇਸ ਦੱਸ ਕੇ ਆਪਣਾ ਸਵਾਲ ਪੁੱਛ ਸਕਦੇ ਹੋ। ਸਵਾਲ ਸਿਰਫ ਜੋਤਿਸ਼ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ। ਨੰਬਰ ਮੈਂ ਇੱਕ ਵਾਰ ਫੇਰ ਦੱਸ ਦਿੰਦੀ ਹਾਂ ਜੀ, ਲਾਈਵ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ 905-673-3337, 905-673-3337। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣਾ ਐਸਟ੍ਰੋਲੋਜੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਲਾਈਵ ਪ੍ਰੋਗਰਾਮ ਹੈ ਅਤੇ ਲਾਈਵ ਪ੍ਰੋਗਰਾਮ ਦੇ ਵਿੱਚ ਲਾਈਵ ਹੀ ਕਾਲ ਲਿੱਤੀ ਜਾਏਗੀ। ਅਗਰ ਕਾਲ ਦੇ ਵੋਲੀਅਮ ਕਈ ਵਾਰ ਜ਼ਿਆਦਾ ਹੋ ਜਾਂਦੇ ਆ, ਸਾਨੂੰ ਕਾਲਸ ਇੱਕੋਦਮ ਜ਼ਿਆਦਾ ਆ ਜਾਂਦੀਆਂ ਨੇ, ਲਿਸਨਰਸ ਨੂੰ ਰਿਕੁਐਸਟ ਹੈ ਕਿ ਉਹ ਕੁਛ ਦੇਰ ਵੇਟ ਕਰ ਲਿਆ ਕਰਨ ਜਾਂ ਉਹ ਥੋੜ੍ਹੀ ਦੇਰ ਬਾਅਦ ਦੁਬਾਰਾ ਵੀ ਟਰਾਈ ਕਰ ਸਕਦੇ ਨੇ। ਸਾਡੇ ਕੋਲ ਟਾਈਮ ਵੀ ਲਿਮਿਟਿਡ ਹੁੰਦਾ ਹੈ ਅਤੇ ਇਸ ਲਈ ਸ਼ੋਰਟ ਕੁਐਸਚਨ ਪੁੱਛੋ, ਇੱਕ ਹੀ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ, ਆਪਣੇ ਐਕਸਪਰਟ ਦੇ ਨਾਲ, ਜੋ ਤੁਹਾਡੇ ਜੋਤਿਸ਼ ਨਾਲ ਰਿਲੇਟਿਡ ਹਰ ਸਵਾਲ ਦਾ, ਜੋ ਤੁਹਾਡੇ ਮਨ 'ਚ ਸ਼ੰਕਾ ਹੈ, ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਦਾ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਜੀ ਨੀਤੂ ਜੀ, ਔਨ ਏਅਰ ਪੁੱਛੋ ਜੀ ਆਪਣਾ ਸਵਾਲ।
2: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
2: ਹਾਂਜੀ ਹਾਂਜੀ, ਨਮਸਤੇ ਭੰਡਾਰੀ ਜੀ, ਨਮਸਤੇ ਤੁਹਾਨੂੰ ਵੀ
0: ਜੀ।
2: ਹਾਂਜੀ, ਮੈਂ ਨਾ ਆਪਣੇ ਬ੍ਰਦਰ ਬਾਰੇ ਪੁੱਛਣਾ। ਮੇਰੇ ਬ੍ਰਦਰ ਦਾ ਨਾਮ ਹੈਗਾ ਸ਼ਿਵ ਕੁਮਾਰ
0: ਜੀ,
2: ਤੇ ਉਹਦੀ ਡੇਟ ਆਫ ਬਰਥ ਹੈਗੀ ਹੈ 2 ਮਾਰਚ 1992
0: ਜੀ।
2: ਸਵੇਰ ਦਾ ਟਾਈਮ ਹੈਗਾ 5:45 AM, ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ, ਧਾਰੀਵਾਲ।
0: ਠੀਕ ਹੈ ਜੀ, ਤੁਸੀਂ ਦੱਸਿਆ 2 ਮਾਰਚ 1992, 5:45 AM ਗੁਰਦਾਸਪੁਰ ਜੀ। ਕੀ ਪੁੱਛਣਾ ਚਾਹੁੰਦੇ ਹੋ ਜੀ?
2: ਹੁਣ ਮਤਲਬ ਇਹਦੀ ਹੁਣ ਉਮਰ 35-34 ਸਾਲ ਹੋ ਗਈ ਹੈ, ਇਹਦੀ ਮੈਰਿਜ ਨਹੀਂ ਹੋ ਰਹੀ ਹੈਗੀ।
0: ਠੀਕ ਹੈ,
2: ਜਿੱਥੇ ਵੀ ਗੱਲ ਚਲਾਉਂਦੇ ਆ ਤਾਂ ਰਿਸ਼ਤਾ ਸਿਰੇ ਨਹੀਂ ਚੜਦਾ ਹੈਗਾ।
0: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹੋ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਨਾਲ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਬੱਚੇ ਦੀ ਕੁੰਡਲੀ ਦੇ ਲਗਨ ਚ ਬੈਠਾ ਹੋਇਆ ਮੰਗਲ ਤੇ ਨਾਲ ਹੀ ਸ਼ੁਕਰ, ਜਦੋਂ ਮੰਗਲ ਤੇ ਸ਼ੁਕਰ ਇਕੱਠੇ ਹੋ ਜਾਂਦੇ ਨੇ, ਬਹੁਤ ਸਾਰੇ ਰਿਸ਼ਤੇ ਦੇਖਣ ਤੋਂ ਬਾਅਦ ਜਾ ਕੇ ਹੀ ਇੱਕ ਰਿਸ਼ਤਾ ਸਿਰੇ ਚੜਦਾ ਹੈ। ਕਈ ਵਾਰੀ ਤਾਂ ਐਸੀਆਂ ਕੰਡੀਸ਼ਨਸ ਵੀ ਦੇਖੀਆਂ ਨੇ ਕਿ ਹਰ ਹਫਤੇ ਇੱਕ ਰਿਸ਼ਤਾ ਆਉਂਦਾ ਹੈ ਪਰ ਉਹ ਕਿਸੇ ਵੀ ਪਾਸੇ ਗੱਲ ਨਹੀਂ ਲੱਗਦੀ ਕਿਉਂਕਿ ਮੰਗਲ ਸ਼ੁਕਰ ਜਿਹੜਾ ਹੈਗਾ ਇਹ ਮੰਗਲ ਦੇ ਪ੍ਰਭਾਵ ਨੂੰ ਕਈ ਗੁਣਾ ਵਧਾ ਦਿੰਦਾ ਹੈ ਤੇ ਬਹੁਤ ਸਾਰੇ ਲਿੰਕ ਜਿਹੜੇ ਨੇ ਰਿਸ਼ਤਿਆਂ ਦੇ ਸਾਨੂੰ ਮਿਲਦੇ ਨੇ ਪਰ ਰਿਸ਼ਤਾ ਸਿਰੇ ਚੜ੍ਹਨ ਚ ਪਰੇਸ਼ਾਨੀ ਹੁੰਦੀ ਹੈ ਤੇ ਅਗਰ ਕੁੰਡਲੀ ਦੇ ਵਿੱਚ ਦੇਖਿਆ ਜਾਵੇ ਤੇ ਜਦੋਂ ਤੱਕ ਬ੍ਰਹਿਸਪਤੀ ਕੇਂਦਰ ਚ ਨਹੀਂ ਆਉਂਦਾ ਉਦੋਂ ਤੱਕ ਵਿਆਹ ਹੋਣ ਦੇ ਚਾਂਸਿਸ ਬੜੇ ਘੱਟ ਹੁੰਦੇ ਨੇ ਜਾਂ ਮੰਗਲ ਸ਼ਾਂਤੀ ਯਾਨੀ ਕਿ ਮੰਗਲੀਕ ਦਾ ਉਪਾਅ ਕਰਾਉਣ ਤੋਂ ਬਾਅਦ ਹੀ ਵਿਆਹ ਹੁੰਦਾ ਹੈ ਹਜੇ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਕੇਂਦਰ ਦੇ ਵਿੱਚ ਨੇੜੇ ਤੇੜੇ ਦਿਖਾਈ ਨਹੀਂ ਦੇ ਰਿਹਾ
0: ਜੀ ਜੀ 0456 ਓਨ ਏਅਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ ਤੁਹਾਡਾ ਫੋਨ ਕੱਟ ਗਿਆ ਜੀ 0456 ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ ਰਮਨਦੀਪ ਕੌਰ ਜੀ ਓਨ ਏਅਰ ਹੋ ਜੀ ਰਮਨਦੀਪ ਕੌਰ ਜੀ ਪੁੱਛ ਸਕਦੇ ਤੁਸੀਂ ਆਪਣਾ ਸਵਾਲ
3: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਪੁੱਛੋ ਕਿਹਦੇ ਬਾਰੇ ਪੁੱਛਣਾ ਉਹਨਾਂ ਦੀ ਡੇਟ ਆਫ ਬਰਥ ਦੱਸੋ ਜੀ
3: ਮੇਰੀ ਡੇਟ ਆਫ ਬਰਥ 18 ਨਵੰਬਰ 2002
0: ਨਵੰਬਰ
3: ਨਹੀਂ 18 ਨਵੰਬਰ 2002
0: 28 ਨਵੰਬਰ 2002 ਟਾਈਮ ਦੱਸੋ ਜੀ ਬਰਥ ਦਾ
3: ਨਹੀਂ ਨਹੀਂ 18 ਨਵੰਬਰ 2002
0: ਠੀਕ ਹੈ ਜੀ 18 ਨਵੰਬਰ 2002 ਟਾਈਮ ਦੱਸੋ ਹੁਣ
3: ਟਾਈਮ 3:30 ਦਾ ਸ਼ਨੀਵਾਰ ਦਾ ਮਾਰਨਿੰਗ ਆ
0: 3:30 AM ਔਰ ਬਰਥ ਪਲੇਸ ਕੀ ਹੈ ਜੀ
3: 18 ਨਵੰਬਰ 2002
0: ਨਹੀਂ ਤੁਹਾਡਾ ਜਨਮ ਦਾ ਸਥਾਨ ਕੀ ਹੈ ਕਿੱਥੇ ਜਨਮ ਹੋਇਆ ਤੁਹਾਡਾ
3: ਅੰਮ੍ਰਿਤਸਰ ਪੰਜਾਬ
0: ਠੀਕ ਹੈ ਕੀ ਪੁੱਛਣਾ ਹੁਣ ਦੱਸੋ ਤੁਸੀਂ ਕੁਐਸਚਨ
3: ਮੇਰੀ ਨਾ ਫਾਈਲ ਲੱਗੀ ਹੋਈ ਸੀ ਪੀਆਰ ਦੀ ਪਰ ਉਹਦੇ ਵਿੱਚ ਕੁਝ ਨਹੀਂ ਆਇਆ ਸੋ ਬੜੀ ਰੁਕਾਵਟ ਆ ਰਹੀ ਹੈ ਪੀਆਰ ਬਾਰੇ ਪੁੱਛਣਾ ਸੀਗਾ ਮੈਂ ਆਪਣਾ
0: ਠੀਕ ਹੈ ਜੀ ਅਸੀਂ ਤੁਹਾਨੂੰ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ ਜਿਸ ਤਰ੍ਹਾਂ ਕਿ ਵਿਦੇਸ਼ ਦਾ ਖਾਨਾ 12ਵਾਂ ਹੁੰਦਾ ਹੈ ਤੇ ਉਸ ਦਾ ਮਾਲਕ ਤੀਸਰੇ ਭਾਵ ਦੇ ਵਿੱਚ ਕੇਤੂ ਦੇ ਨਾਲ ਗ੍ਰਹਿਣ ਲਾ ਕੇ ਬੈਠਾ ਹੋਇਆ ਹੈ ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਸਾਡੀ ਫਾਈਲ ਖਰਾਬ ਹੋ ਜਾਂਦੀ ਹੈ ਚੰਗਾ ਭਲਾ ਬਣਿਆ ਹੋਇਆ ਕੰਮ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਤੇ ਉਸ ਰਸਤੇ ਨੂੰ ਸਿੱਧਾ ਕਰਦੇ ਕਰਦੇ ਅਸੀਂ ਆਪਣੀ ਫਾਈਲ ਨੂੰ ਪੂਰੀ ਤਰ੍ਹਾਂ ਵੀ ਖਰਾਬ ਕਰਕੇ ਬੈਠ ਜਾਂਦੇ ਹਾਂ ਬੜੇ ਧਿਆਨ ਦੇ ਨਾਲ ਹੀ ਇਸ ਸਮੇਂ ਦੇ ਵਿੱਚ ਚੱਲਣ ਦੀ ਜ਼ਰੂਰਤ ਹੈਗੀ ਆ ਸੂਰਿਆ ਗ੍ਰਹਿਣ ਵਾਲੇ ਦਿਨ ਜਦੋਂ ਅਸੀਂ ਇੱਕ ਨਾਰੀਅਲ ਦਾ ਦਾਨ ਕਰਦੇ ਹਾਂ ਯਾਨੀ ਕਿ ਸੁੱਕੇ ਨਾਰੀਅਲ ਦਾ ਦਾਨ ਕਰਦੇ ਹਾਂ ਜਾਂ ਕਣਕ ਦਾ ਦਾਨ ਕਰਦੇ ਹਾਂ ਤਾਂ ਸਾਡਾ ਜਿਹੜਾ ਹੈ ਕੰਮ ਬਣ ਜਾਂਦਾ ਹੈ ਧਿਆਨ ਕਰੋ ਜਦੋਂ ਵੀ ਸੂਰਿਆ ਗ੍ਰਹਿਣ ਲੱਗੇਗਾ ਉਸ ਤੋਂ ਬਾਅਦ ਜਦੋਂ ਗ੍ਰਹਿਣ ਦਾ ਮੋਕਸ਼ ਹੋਵੇ ਤਾਂ ਉਦੋਂ ਤੁਸੀਂ ਇੱਕ ਨਾਰੀਅਲ ਕਣਕ ਇਹੋ ਜਿਹੀਆਂ ਚੀਜ਼ਾਂ ਦਾ ਦਾਨ ਜਿਹੜਾ ਹੈ ਗੁੜ ਹੋਇਆ ਦਾਨ ਕਰਨ ਦੇ ਨਾਲ ਤੁਹਾਡਾ ਗ੍ਰਹਿਣ ਦਾ ਜਿਹੜਾ ਅਸਰ ਘਟੇਗਾ ਤੇ ਤੁਹਾਡਾ ਕੰਮ ਬਣੇਗਾ
0: ਜੀ ਜੋਗਪਾਲ ਸਿੰਘ ਜੀ ਓਨ ਏਅਰ
4: ਹਾਂਜੀ ਮੈਂ ਪੁੱਛਣਾ ਸੀਗਾ ਜੀ ਡੇਟ ਆਫ ਬਰਥ ਹੈਗੀ ਆ 6 ਅਗਸਤ 2009
0: ਠੀਕ ਹੈ ਜੀ ਟਾਈਮ ਦੱਸੋ
4: ਟਾਈਮ ਹਾਂਜੀ 2 ਵਜੇ ਸ਼ਾਮ ਤੋਂ ਬਾਅਦ ਆਇਆ ਆਈ ਥਿੰਕ 2:45
0: PM ਠੀਕ ਹੈ ਜੀ ਬਰਥ ਪਲੇਸ
4: ਲੁਧਿਆਣਾ ਜੀ
0: ਕੀ ਪੁੱਛਣਾ ਜੀ
4: ਪੁੱਛਣਾ ਸੀਗੇ ਜਿੱਦਾਂ ਫਿਊਚਰ ਜਾਂ ਪੜ੍ਹਾਈ ਬਾਰੇ ਕਿੱਦਾਂ ਸੈਟਲਮੈਂਟ
0: ਫਿਊਚਰ ਐਂਡ ਸਟੱਡੀ ਬਾਰੇ ਜਾਨਣਾ ਚਾਹੁੰਦੇ ਤੁਸੀਂ
4: ਹਾਂਜੀ
0: ਠੀਕ ਹੈ ਜੀ
1: ਜੀ ਜਦੋਂ ਅਸੀਂ ਫਿਊਚਰ ਦੀ ਗੱਲ ਕਰਦੇ ਹਾਂ ਤਾਂ ਫਿਊਚਰ ਬਹੁਤ ਬ੍ਰਾਈਟ ਹੁੰਦਾ ਹੈ ਪਰ ਜਦੋਂ ਅਸੀਂ ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਸੂਰਜ ਦੀ ਸੰਪੂਰਨ ਦ੍ਰਿਸ਼ਟੀ ਪੰਚਮ ਭਾਵ ਤੇ ਪੈਂਦੀ ਹੈ ਜਿਹੜੀ ਕਿ ਬੱਚੇ ਨੂੰ ਇੰਟੈਲੀਜੈਂਟ ਬਣਾਉਂਦੀ ਹੈ ਪਰ ਨਾਲ ਦੀ ਨਾਲ ਕੇਤੂ ਦੀ ਵੀ ਦ੍ਰਿਸ਼ਟੀ ਪੰਚਮ ਭਾਵ ਦੇ ਵਿੱਚ ਪੈਂਦੀ ਹੈ ਜਿਸ ਕਰਕੇ ਇਹ ਕਹਿ ਸਕਦੇ ਹਾਂ ਕਿ ਦੋਨੇ ਹੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਬੱਚਾ ਪੜ੍ਹਾਈ ਦੇ ਵਿੱਚ ਤੇਜ਼ ਹੋਣ ਦੇ ਬਾਵਜੂਦ ਵੀ ਕਈ ਵਾਰੀ ਉਸਨੂੰ ਓਨੀ ਸਫਲਤਾ ਨਹੀਂ ਮਿਲਦੀ ਜਿੰਨੀ ਉਸਨੂੰ ਚਾਹੀਦੀ ਹੁੰਦੀ ਹੈ ਤੇ ਜਦੋਂ ਕਿਸੇ ਦੀ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਰਾਹੂ ਦੇ ਨਾਲ ਆ ਜਾਂਦਾ ਹੈ ਜਾਂ ਰਾਹੂ ਚੰਦਰਮਾ ਦੇ ਨਾਲ ਆ ਜਾਂਦਾ ਹੈ ਇਹ ਇੱਕ ਕਿਸਮ ਦਾ ਗੁਰੂ ਚੰਡਾਲ ਦੋਸ਼ ਤੇ ਚੰਦਰਮਾ ਨੂੰ ਗ੍ਰਹਿਣ ਇਹ ਦੋ ਚੀਜ਼ਾਂ ਪੈਦਾ ਕਰਦਾ ਹੈ ਜਿਹੜਾ ਕਿ ਕਈ ਵਾਰੀ ਸਾਡੀ ਪੜ੍ਹਾਈ ਨੂੰ ਲੈ ਕੇ ਸਾਨੂੰ ਕਨਫਿਊਜ਼ ਵੀ ਕਰਦਾ ਹੈ ਕੁੰਡਲੀ ਨੂੰ ਚੰਗੀ ਤਰ੍ਹਾਂ ਦਿਖਾ ਕੇ ਗੁਰੂ ਚੰਡਾਲ ਦੋਸ਼ ਦਾ ਅਗਰ ਉਪਾਅ ਹੋ ਜਾਂਦਾ ਹੈ ਤੇ ਕੁੰਡਲੀ ਬਹੁਤ ਵਧੀਆ ਹੋਵੇਗੀ ਤੇ ਫਿਊਚਰ ਵੀ ਬਹੁਤ ਵਧੀਆ ਜਾਵੇ
0: ਜੀ 14:19 ਓਨ ਏਅਰ ਜੀ
5: ਹੈਲੋ
0: ਜੀ
5: ਹਾਂਜੀ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਸੀ
0: ਜੀ ਆਪਣੇ ਬੇਟੇ ਦੀ ਡੇਟ ਆਫ ਬਰਥ ਦੱਸ ਦਿਓ ਪੂਰੀ
5: ਹਾਂਜੀ ਉਹਦਾ ਨਾਮ ਜੇਤ ਸ਼ੁਰੂ ਹੁੰਦਾ ਤੇ ਉਹਦੀ ਡੇਟ ਆਫ ਬਰਥ 18 ਜਨਵਰੀ 2001
0: 18 ਜਨਵਰੀ 2001
5: ਟਾਈਮ ਦਾ ਪਹਿਲਾ
0: 135 ਐਂਡ ਬਰਥ ਪਲੇਸ
5: ਇਜ਼ ਟੋਰਾਂਟੋ
0: ਠੀਕ ਹੈ ਜੀ ਕੀ ਪੁੱਛਣਾ ਚਾਹੁੰਦੇ ਹੋ
5: ਇੱਕ ਤਾਂ ਉਹਦਾ ਵਿਆਹ ਯੋਗ ਪੁੱਛਣਾ ਸੀ ਕਿੰਨੀ ਕੁ ਦੇਰ ਦਾ ਆ ਕਦੋਂ ਦਾ
0: ਠੀਕ ਹੈ ਜੀ
5: ਇੱਕ ਉਹਦੇ ਸਕਸੈਸ ਦਾ ਪੁੱਛਣਾ ਸੀ
0: ਠੀਕ ਹੈ ਜੀ ਠੀਕ ਹੈ ਜੀ, ਦੱਸਦੇ ਆ ਜੀ, ਔਨ ਏਅਰ ਸੁਣਦੇ ਰਹੋ ਪ੍ਰੋਗਰਾਮ ਨੂੰ
1: ਜੀ। ਜੀ ਜਿਸ ਤਰ੍ਹਾਂ ਕਿ ਇਹਨਾਂ ਨੇ ਮੈਰਿਜ ਦਾ ਸਵਾਲ ਪੁੱਛਿਆ, ਇਸ ਟਾਈਮ ਤਾਂ ਵਿਆਹ ਦੀ ਗੱਲ ਵੀ ਅਗਰ ਚੱਲਦੀ ਹੈ ਤਾਂ ਉਸ ਦੇ ਵਿੱਚ ਰੁਕਾਵਟ ਹੋ ਸਕਦੀ ਹੈ, ਕਿਉਂਕਿ ਮੰਗਲ ਸੱਤਵੇਂ ਭਾਵ ਚ ਚੱਲਦਾ ਹੈ ਤੇ ਰਾਹੂ ਵੀ ਲਗਨ ਦੇ ਵਿੱਚ ਸਪਤਮ ਭਾਵ ਨੂੰ ਸੰਪੂਰਨ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਬ੍ਰਹਿਸਪਤੀ ਸ਼ਨੀ ਨਾਲ ਬੈਠ ਕੇ ਰਿਸ਼ਤੇ ਦੀ ਗੱਲਬਾਤ ਚਲਾਵੇਗਾ, ਪਰ ਇਸ ਸਾਲ ਦੇ ਵਿੱਚ ਹਜੇ ਵਿਆਹ ਦਾ ਯੋਗ ਨਹੀਂ ਹੈ। ਕੁੰਡਲੀ ਕੀ ਕਹਿੰਦੀ ਹੈ ਕਿ ਅਗਲੇ ਸਾਲ ਦੇ ਵਿੱਚ ਗ੍ਰਹਿ ਦੀ ਸਥਿਤੀ ਜਿਹੜੀ ਹੈ ਉਹ ਸੰਭਲਣੀ ਸ਼ੁਰੂ ਹੋਵੇਗੀ। 27ਵਾਂ ਤੇ 28ਵਾਂ ਸਾਲ ਵਿਆਹ ਵਾਸਤੇ ਵਧੀਆ ਨੇ ਤੇ ਉਸ ਪੀਰੀਅਡ ਦੇ ਵਿੱਚ ਹੀ ਵਿਆਹ ਹੋਵੇਗਾ। ਅਗਰ ਇਹ ਪੀਰੀਅਡ ਮਿਸ ਕੀਤਾ ਤਾਂ ਉਸ ਤੋਂ ਬਾਅਦ ਸਿੱਧਾ 32ਵੇਂ ਸਾਲ ਦੇ ਵਿੱਚ ਜਾ ਕੇ ਵਿਆਹ ਹੁੰਦਾ ਹੈ। ਹੈਲਥ ਨੂੰ ਲੈ ਕੇ ਥੋੜੀਆਂ ਜਿਹੀਆਂ ਤਕਲੀਫਾਂ, ਜਿੱਦਾਂ ਕਿ ਬ੍ਰਹਿਸਪਤੀ ਦੀ ਕੇਤੂ ਦੇ ਨਾਲ ਟੱਕਰ ਪੈਂਦੀ ਹੈ, ਸ਼ਨੀ ਦੀ ਕੇਤੂ ਦੇ ਨਾਲ ਟੱਕਰ ਪੈਂਦੀ ਹੈ, ਹੈਲਥ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਹੋ ਸਕਦੀਆਂ ਨੇ। ਫਿਊਚਰ ਜਿਹੜਾ ਹੈਗਾ ਉਹ ਲਗਨ ਦਾ ਮਾਲਕ ਸ਼ੁਕਰ 10ਵੇਂ ਭਾਵ ਦੇ ਵਿੱਚ ਬੈਠਾ ਹੈ। ਅਗਰ ਅਸੀਂ ਬਿਊਟੀ ਦੇ ਨਾਲ ਰਿਲੇਟਡ ਜੋਬ, ਗਲੈਮਰਸ ਦੇ ਨਾਲ ਜੋਬ, ਚੰਗੀਆਂ ਜੋਬਾਂ ਜਿਸ ਦੇ ਵਿੱਚ ਸ਼ੁਕਰ ਪ੍ਰਧਾਨ ਜਿਹੜਾ ਹੋਵੇ ਤਾਂ ਉਹ ਜੋਬਾਂ ਵੀ ਵਧੀਆ ਰਹਿ ਸਕਦੀਆਂ
0: ਜੀ। ਜਗਵਿੰਦਰ ਸਿੰਘ ਜੀ ਔਨ ਏਅਰ ਹੋ, ਜਗਵਿੰਦਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ।
6: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
6: ਮੈਂ ਆਪਣੀ ਬੇਟੀ ਬਾਰੇ ਪੁੱਛਣਾ, ਮਨਰਾਜ ਕੌਰ ਨਾਂ ਦਾ, ਡੇਟ ਆਫ ਬਰਥ ਹੈ 8 December 2001।
0: ਠੀਕ ਹੈ ਜੀ।
6: ਹਾਂਜੀ, ਪਲੇਸ ਦੱਸੂਗਾ?
0: ਠੀਕ ਹੈ ਜੀ।
6: ਉਸ ਦੇ ਫਿਊਚਰ ਬਾਰੇ ਪੁੱਛਣਾ ਕਿ ਉਹਨੂੰ ਮੈਡੀਕਲ ਚ ਐਡਮਿਸ਼ਨ ਨਹੀਂ ਮਿਲਿਆ ਤੇ ਉਹ ਡਾਕਟਰ ਬਣਨਾ ਚਾਹੁੰਦੀ, ਉਸ ਦੇ ਬਾਰੇ ਚ ਪੁੱਛਣਾ ਚਾਹੁੰਦੀ ਹਾਂ।
0: ਉਹਨਾਂ ਦਾ ਬਰਥ ਦਾ ਟਾਈਮ ਦੱਸੋ ਜੀ।
6: 7 PM
0: ਠੀਕ ਹੈ ਜੀ। ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ
1: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਪੁੱਛਿਆ ਕਿ ਇਹਨੂੰ ਮੈਡੀਕਲ ਦੇ ਵਿੱਚ ਨਹੀਂ ਮਿਲਿਆ ਤੇ ਅੱਗੇ ਇਸ ਦਾ ਕੈਰੀਅਰ ਕੀ ਹੋ ਸਕਦਾ ਹੈ ਜਾਂ ਮੈਡੀਕਲ ਦੇ ਵਿੱਚ ਹੀ ਜਾਣਾ ਪਵੇਗਾ। ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਮੰਗਲ ਜਿਹੜਾ ਹੈਗਾ ਵਾ ਉਹ ਨੀਚ ਰਾਸ਼ੀ ਦਾ ਹੋ ਕੇ ਪਿਆ ਹੋਇਆ ਹੈ ਤੇ ਉਸਦੀ ਸੰਪੂਰਨ ਦ੍ਰਿਸ਼ਟੀ ਵੀ ਪੰਚਮ ਭਾਵ ਦੇ ਉੱਤੇ ਪੈ ਰਹੀ ਹੈ। ਹੋ ਸਕਦਾ ਹੈ ਕਿ ਸਾਲ ਮਿਸ ਹੋ ਜਾਵੇ, ਹੋ ਸਕਦਾ ਹੈ ਕਿ ਅਸੀਂ ਮੈਡੀਕਲ ਦੀ ਜਗ੍ਹਾ ਪੈਰਾਮੈਡੀਕਲ ਦੇ ਵਿੱਚ ਚਲੇ ਜਾਈਏ, ਜਾਂ ਅਸੀਂ ਆਪਣਾ ਜੇ ਅਸੀਂ MBBS ਕਰਨਾ ਚਾਹੁੰਦੇ ਸੀ ਉਹਦੀ ਜਗ੍ਹਾ ਤੇ ਮਤਲਬ ਡੈਂਟਲ ਦੀ ਡਿਗਰੀ ਹੋ ਸਕਦੀ ਹੈ, ਪਰ ਜਾਣਾ ਇਹਨਾਂ ਨੂੰ ਮੈਡੀਕਲ ਲਾਈਨ ਦੇ ਵਿੱਚ ਹੀ ਪਵੇਗਾ। ਰੀਜ਼ਨ ਹੈ ਕਿ ਲਗਨ ਚ ਬੈਠਾ ਹੋਇਆ ਗੁਰੂ ਤੇ ਰਾਹੂ ਪਹਿਲੀ ਵਾਰੀ ਕੰਮ ਨੂੰ ਖਰਾਬ ਕਰ ਦਿੰਦੇ ਨੇ ਪਰ ਦੂਸਰੀ ਵਾਰੀ ਕੰਮ ਬਣਾ ਦਿੰਦੇ ਨੇ
0: ਜੀ। ਜੀ ਕੁਲਵੰਤ ਸਿੰਘ ਜੀ ਔਨ ਏਅਰ ਹੋ।
7: ਹੈਲੋ।
8: ਹੈਲੋ
0: ਜੀ,
8: ਮੈਡਮ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
8: ਬੱਚੇ ਦਾ ਜਨਮ ਦਿਨ ਵਿਆਹ ਦਾ ਪੁੱਛਣਾ ਸੀਗਾ ਜੀ।
0: ਜੀ, ਉਹਨਾਂ ਦੀ ਡੇਟ ਆਫ ਬਰਥ ਦੱਸੋ।
8: 14 March
0: 1993। ਟਾਈਮ ਵੀ ਦੱਸ ਦੋ ਜੀ ਜਨਮ ਦਾ।
8: 12:30 ਦੁਪਹਿਰ ਦਾ।
0: 12:30 ਦੁਪਹਿਰ ਦਾ। ਬਰਥ ਪਲੇਸ ਕੀ ਹੈ, ਕਿੱਥੇ ਜਨਮ ਹੋਇਆ ਜੀ?
8: ਵਿਆਸ ਪਿੰਡ ਜਲੰਧਰ ਦੇ ਕੋਲ।
0: ਜਲੰਧਰ, ਠੀਕ ਹੈ ਜੀ।
8: ਹਾਂ, ਭੋਪੁਰ। ਹਾਂਜੀ,
0: ਠੀਕ ਹੈ ਜੀ। ਕੀ ਵਿਆਹ ਪੁੱਛਣਾ, ਵਿਆਹ ਦਾ ਯੋਗ ਪੁੱਛਣਾ ਜੀ ਉਹਨਾਂ ਦਾ ਜਾਂ ਮੈਰਿਡ ਲਾਈਫ ਬਾਰੇ ਪੁੱਛਣਾ?
1: ਸ਼ੁਕਰ ਤੇ ਬ੍ਰਹਿਸਪਤੀ ਲਗਨ ਦੇ ਵਿੱਚ ਬੈਠੇ ਹੋਏ ਨੇ, ਪਰ ਕਈ ਵਾਰੀ ਸ਼ਨੀ ਦੀ ਦ੍ਰਿਸ਼ਟੀ ਜਾਂ ਲਗਨ ਚ ਬੈਠਾ ਹੋਇਆ ਇਹਨਾਂ ਦਾ ਮੰਗਲ ਇਹਨਾਂ ਨੂੰ ਮੰਗਲੀਕ ਬਣਾਉਂਦਾ ਹੈ। ਉਹ ਕਈ ਵਾਰੀ ਬਿਲਕੁਲ ਸਿਰੇ ਤੇ ਗੱਲ ਚਲਾ ਕੇ ਵੀ ਜਿਹੜਾ ਹੈ ਉਹ ਰੋਕ ਸਕਦਾ ਹੈ। ਵੈਸੇ ਇਹ ਸਾਲ ਜਾਨੀ ਕਿ 2026 ਇਹਨਾਂ ਦੇ ਮਾਰਚ ਤੱਕ ਚੱਲੂਗਾ, 2027 ਤੱਕ, ਜਾਨੀ ਕਿ ਮਾਰਚ ਤੋਂ ਮਾਰਚ ਤੱਕ ਦਾ ਗ੍ਰਹਿ ਜਿਹੜਾ ਇਹਨਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਇਸੇ ਸਾਲ ਚ ਬਹੁਤ ਸਾਰੇ ਰਿਸ਼ਤੇ ਆਉਣਗੇ। ਜੇ ਰਿਸ਼ਤਾ ਸਿਰੇ ਚੜਨ ਦੇ ਵਿੱਚ ਕੋਈ ਦਿੱਕਤ ਹੋਵੇ ਤੇ ਮੰਗਲ ਦਾ ਉਪਾਏ ਜਾਨੀ ਕਿ ਮੰਗਲੀਕ ਸ਼ਾਂਤੀ, ਜਿਹੜੀ ਮੰਗਲ ਸ਼ਾਂਤੀ ਕਰਾਉਣੀ ਜ਼ਰੂਰੀ ਹੋ ਜਾਵੇਗੀ
0: ਜੀ। 4842 ਔਨ ਏਅਰ ਹੋ ਤੁਸੀਂ।
9: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
9: ਬੇਟੀ ਦਾ ਪੁੱਛਣਾ ਸੀ ਜੀ, 7 August 2005।
0: 7 August 2005 ਟਾਈਮ ਕੀ ਹੈ ਜੀ ਬਰਥ ਦਾ?
9: 6:30 ਹੈਗਾ ਜੀ। ਤੇ
0: PM ਔਰ AM?
9: PM ਜੀ। PM
0: ਜੀ। ਬਰਥ ਪਲੇਸ?
9: ਨਈ ਦਿੱਲੀ ਜੀ।
0: ਠੀਕ ਹੈ ਜੀ, ਕੀ ਪੁੱਛਣਾ ਜੀ ਇਹਨਾਂ ਬਾਰੇ? ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦੇ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ ਮੰਗਲ ਚੌਥੇ ਭਾਵ ਦੇ ਵਿਚ ਹੈਗਾ ਜਲਦੀ ਵਿਆਹ ਦੀ, ਜਿੱਦਾਂ ਆਪਾਂ ਕਹਿੰਦੇ ਕਾਹਲੀ ਕਾਹਲੀ ਦੇ ਵਿਚ ਛੋਟੀ ਉਮਰ ਚ ਵਿਆਹ ਕਰਨਾ ਇਹਨਾਂ ਨੂੰ ਪਰੇਸ਼ਾਨੀ ਦੇਵੇਗਾ। ਕਰੀਅਰ ਇਹਨਾਂ ਦਾ ਬਹੁਤ ਹੀ ਵਧੀਆ ਰਹੇਗਾ, ਲੇਕਿਨ ਸਪਤਮ ਭਾਵ ਮੈਰਿਡ ਲਾਈਫ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਇੱਕ ਇਹਨਾਂ ਦਾ ਜਿਹੜਾ ਚੰਦਰ ਤੇ ਸ਼ੁਕਰ ਜਦੋਂ ਵੀ ਅਸ਼ਟਮ ਭਾਵ ਚ ਹੁੰਦੇ ਨੇ, ਤੇ ਖਾਸ ਕਰਕੇ ਕਹਿੰਦੇ ਅਗਰ ਅਸੀਂ ਆਪਣੀ ਮਰਜ਼ੀ ਦਾ ਵਿਆਹ ਕਰਾਉਣ ਲੱਗ ਜਾਈਏ ਤੇ ਸਾਨੂੰ ਉੱਥੇ ਉਹਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰੀ ਸਾਡੇ ਨਾਲ ਧੋਖਾ ਵੀ ਹੋ ਜਾਂਦਾ ਹੈ। ਤੇ ਇਸ ਕਰਕੇ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇੱਕ ਮੰਗਲ ਦੋਸ਼ ਦਾ ਤੇ ਇੱਕ ਕਾਲਸਰਪ ਦੋਸ਼ ਦਾ। ਅਗਰ ਇਹ ਦੋ ਚੀਜ਼ਾਂ ਦਾ ਸਹੀ ਸਮੇਂ ਤੇ ਉਪਾਅ ਹੋ ਜਾਵੇ ਤਾਂ ਬੱਚੇ ਦਾ ਫਿਊਚਰ ਤੇ ਮੈਰਿਡ ਲਾਈਫ ਬਹੁਤ ਵਧੀਆ ਹੋ ਸਕਦੀ ਹੈ।
0: ਜੀ ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਜੀ ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਕੁਛ ਲਿਸਨਰਸ ਜਿਸ ਤਰ੍ਹਾਂ ਕਿ ਲੇਟ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ ਤਾਂ ਤੁਸੀਂ ਵੀ ਨੰਬਰ ਨੋਟ ਕਰ ਲਓ। ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਜੀ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤਾਰੇ ਸਿਤਾਰੇ ਜੋ ਕਿ ਐਸਟ੍ਰੋਲੋਜੀ ਨਾਲ ਰਿਲੇਟਿਡ ਹੈ, ਤੁਹਾਡੀ ਕਿਸਮਤ ਕੁੰਡਲੀ ਤੇ ਗ੍ਰਹਿਾਂ ਬਾਰੇ ਅਸੀਂ ਗੱਲ ਕਰਦੇ ਹਾਂ। ਅਗਰ ਕੋਈ ਵੀ ਲਿਸਨਰ ਆਪਣੀ ਕੁੰਡਲੀ ਬਾਰੇ ਕੁਛ ਵੀ ਜਾਣਨਾ ਚਾਹੁੰਦਾ ਹੈ ਤਾਂ 905-673-33-37 ਤੇ ਲਾਈਵ ਕਾਲ ਕਰਕੇ ਆਪਣੀ ਜਿੱਦਾਂ ਜੋਬ ਨਾਲ ਰਿਲੇਟਿਡ ਕੋਈ ਸਵਾਲ ਹੈ, ਆਪਣੇ ਬਿਜ਼ਨਸ ਜਾਂ ਸਿਹਤ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ, ਆਪਣੇ ਲਿਕੁਇਡ ਮਨੀ ਫਾਈਨਾਂਸ ਬੈਂਕਿੰਗ, ਤੁਹਾਡੇ ਸਿਰ ਤੇ ਕਰਜ਼ੇ ਬਹੁਤ ਚੜ ਰਹੇ ਆ, ਉਤਰ ਨਹੀਂ ਰਹੇ, ਕਾਰ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਣੇ ਬੱਚਿਆਂ ਦੀ ਸਟੱਡੀ ਫਿਊਚਰ ਜਾਂ ਕਰੀਅਰ ਨੂੰ ਲੈ ਕੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਜੀ। ਨੰਬਰ ਲਗਾਉਣਾ ਹੈ ਤੁਸੀਂ 905-673-33-37। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ, ਤੁਸੀਂ 647-917-2346 ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੁਸੀਂ ਪਰਸਨਲ ਮਿਲਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ 647-917-2346 ਦੇ ਉੱਤੇ ਵਟਸਐਪ ਕਾਲ ਕਰ ਸਕਦੇ ਹੋ। ਅਗਰ ਕਈ ਵਾਰ ਡਾਇਰੈਕਟ ਕਾਲ ਨਹੀਂ ਲੱਗਦੀ ਤਾਂ ਵਟਸਐਪ ਕਾਲ ਵੀ ਟਰਾਈ ਕੀਤੀ ਜਾ ਸਕਦੀ ਹੈ ਜੀ। ਮਨਜੀਤ ਕੌਰ ਜੀ ਔਨ ਏਅਰ ਹੋ, ਤੁਸੀਂ ਪੁੱਛੋ ਆਪਣਾ ਸਵਾਲ। ਮਨਜੀਤ ਕੌਰ ਜੀ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
10: ਹੈਲੋ, ਹਾਂਜੀ, ਮੇਰਾ ਨਾਮ ਮਨਜੀਤ ਕੌਰ ਆ
0: ਜੀ
10: ਤੇ ਮੇਰੀ ਡੇਟ ਆਫ ਬਰਥ ਸੀਗੀ 27

0: ਕਰਦੇ ਨੇ, ਯਾਨੀ ਕਿ ਅੰਦਰੋਂ ਮਨ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਨੂੰ ਜਾਈਏ। ਲੇਕਿਨ ਜਦੋਂ ਕਹਿੰਦੇ ਕੋਈ ਸੁੱਖ ਲੈਣਾ ਹੋਵੇ, ਜੀਵਨ ਚ ਤਰੱਕੀ ਕਰਨੀ ਹੋਵੇ, ਕਹਿੰਦੇ ਗਿਆਰਵੇਂ ਭਾਵ ਚ, ਚੌਥੇ ਭਾਵ ਦੇ ਵਿੱਚ ਜਾਂ ਬਾਰਵੇਂ ਭਾਵ ਚ ਜਾਂ ਦੂਸਰੇ ਭਾਵ ਚ ਸੂਰੇ ਹੋਵੇ ਤੇ ਬੰਦੇ ਨੂੰ ਨੌਨ ਵੈਜ ਦੇ ਨੇੜੇ ਵੀ ਨਹੀਂ ਰਹਿਣਾ ਚਾਹੀਦਾ। ਉਸਨੂੰ ਜਿੰਨਾ ਉਹ ਦੂਰ ਰਹੇਗਾ ਲਾਈਫ ਦੇ ਵਿੱਚ ਸੈਟਲਮੈਂਟ ਹੋਵੇਗੀ। 24 ਸਾਲਾਂ ਦੀ ਉਮਰ ਤੱਕ ਇਸਦਾ ਕੋਈ ਪਰਹੇਜ ਨਹੀਂ ਆ, ਪਰ ਉਸ ਤੋਂ ਬਾਅਦ ਨੌਨ ਵੈਜ ਖਾਣਾ ਸਾਡੇ ਗ੍ਰਹਿਆਂ ਨੂੰ ਇੰਨਾ ਕੁ ਖਰਾਬ ਕਰ ਦੇਗਾ ਕਿ ਅਸੀਂ ਬਹੁਤ ਜ਼ਿਆਦਾ ਸੰਘਰਸ਼ ਦੇ ਵਿੱਚ ਫਸ ਜਾਵਾਂਗੇ। ਇਸ ਕਰਕੇ ਨੌਨ ਵੈਜ ਖਾਣਾ ਤੁਹਾਡੇ ਲਈ ਸਹੀ ਨਹੀਂ ਹੈ
1: ਜੀ। ਇਹਨਾਂ ਨੂੰ ਪੂਰਾ ਵੈਜੀਟੇਰੀਅਨ ਰਹਿਣਾ ਚਾਹੀਦਾ ਜੀ। ਠੀਕ ਹੈ
0: ਜੀ, ਬਿਲਕੁਲ ਜੀ।
1: 00067 ਤੁਸੀਂ ਆਨ ਏਅਰ ਹੋ ਜੀ। 00067 ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ।
2: ਅਸੀਂ ਕੁੜੀ ਦਾ ਵਿਆਹ ਬਾਰੇ ਪੁੱਛਣਾ ਸੀਗਾ ਜੀ।
1: ਜੀ ਠੀਕ ਹੈ ਜੀ, ਜਿਨ੍ਹਾਂ ਦੇ ਬਾਰੇ ਪੁੱਛਣਾ ਉਹਨਾਂ ਦੀ ਡੇਟ ਆਫ ਬਰਥ ਦੱਸੋ।
2: ਉਹ ਮੈਡਮ ਜੀ ਉਹ ਨਹੀਂ ਪਤਾ, ਮੇਰੇ ਭਤੀਜੀ ਲੱਗਦੀ ਆ।
1: ਉਹਨਾਂ ਦਾ ਨਾਮ ਕੀ ਹੈ? ਨਾਮ ਕੀ ਹੈ ਜੀ ਉਹਨਾਂ ਦਾ?
2: ਪੂਜਾ।
1: ਠੀਕ ਹੈ ਜੀ, ਉਹਨਾਂ ਦੀ ਏਜ ਦੱਸ ਸਕਦੇ ਹੋ ਜੀ?
2: ਉਹ ਵੀ ਯਾਨੀ ਕਿ 94-95 ਦਾ ਜਨਮ ਦਾ।
1: ਠੀਕ ਹੈ ਜੀ, ਉਹਨਾਂ ਦੇ ਵਿਆਹ ਦਾ ਯੋਗ ਪੁੱਛ ਰਹੇ ਹੋ ਤੁਸੀਂ ਜੀ। ਠੀਕ ਹੈ ਜੀ, ਅਸੀਂ ਤੁਹਾਨੂੰ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਰਾਸ਼ੀ ਗੋਚਰ ਦੇ ਹਿਸਾਬ ਦੇ ਨਾਲ, ਕਿਉਂਕਿ ਤੁਸੀਂ ਪੂਰੀ ਡੇਟ ਆਫ ਬਰਥ ਨਹੀਂ ਦੱਸੀ। ਠੀਕ ਹੈ ਜੀ,
2: ਹਾਂਜੀ ਉਹ ਮੈਂ ਕੋਈ ਨਾ ਫੇਰ ਪਤਾ ਕਰਕੇ ਦੱਸਾਂਗਾ
1: ਜੀ। ਠੀਕ ਹੈ ਜੀ
0: ਜੀ, ਕੁੰਡਲੀ ਦੇ 12ਵੇਂ ਭਾਵ ਦੇ ਵਿੱਚ ਗੋਚਰ ਕਹਿੰਦਾ ਹੈ ਕਿ ਮੰਗਲ ਦਾ ਦੋਸ਼ ਹੈਗਾ, ਤੇ ਜਦੋਂ ਕਹਿੰਦੇ ਕਿਸੇ ਦੀ ਕੁੰਡਲੀ ਚ ਮੰਗਲ ਦਾ ਦੋਸ਼ ਹੋਵੇ ਤੇ ਵਿਆਹ ਲੇਟ ਹੋ ਜਾਂਦਾ ਹੈ, ਪਰ ਵਿਆਹ ਜਦੋਂ ਵੀ ਹੁੰਦਾ ਹੈ ਬਹੁਤ ਵਧੀਆ ਤੇ ਰਿਸ਼ਤਾ ਮਨ ਪਸੰਦ ਨਾਲੋਂ ਵੀ ਜ਼ਿਆਦਾ ਵਧੀਆ ਹੁੰਦਾ ਹੈ। ਛੋਟੀਆਂ ਮੋਟੀਆਂ ਗ੍ਰਹਿਾਂ ਦੀਆਂ ਪਰੇਸ਼ਾਨੀਆਂ ਕਰਕੇ ਗੋਚਰ ਦੇ ਵਿੱਚ ਪਰੇਸ਼ਾਨੀਆਂ ਦਿਖਾ ਰਿਹਾ ਹੈ, ਲੇਟ ਤਾਂ ਹੋ ਰਿਹਾ ਹੈ ਪਰ ਹੋਵੇਗਾ ਬਹੁਤ ਵਧੀਆ, ਤੇ ਕੁੰਡਲੀ ਦੇ ਮੁਤਾਬਕ 2027 ਦੇ ਵਿੱਚ ਵਿਆਹ ਦਾ ਯੋਗ ਬਣਦਾ
1: ਜੀ। 118811888 ਆਉਣੇ ਰਹੋ ਤੁਸੀਂ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੈਂ ਬੱਚੇ ਵਾਸਤੇ ਪੁੱਛਣਾ ਸੀ ਉਹਦੀ ਡੇਟ ਆਫ ਅਕਟੋਬਰ 28, 2011 ਤੇ ਟਾਈਮ ਹੈਗਾ 8:28 ਸਵੇਰ ਦਾ ਟਾਈਮ ਨਈ ਦਿੱਲੀ ਦਾ।
1: ਠੀਕ ਹੈ ਜੀ,
3: ਤੇ ਇਹਦਾ ਜੀ ਫਿਊਚਰ ਪੁੱਛਣਾ ਕਿਵੇਂ ਰਹੇਗਾ ਇਹਦਾ?
1: ਠੀਕ ਹੈ ਜੀ, 28 ਅਕਤੂਬਰ 2011 8:28 AM ਨਿਊ ਦਿੱਲੀ। ਠੀਕ ਹੈ ਜੀ।
3: ਹਾਂਜੀ
1: ਠੀਕ ਹੈ ਜੀ
0: ਜੀ, ਕੁੰਡਲੀ ਦੇ ਮੁਤਾਬਕ ਜਦੋਂ ਅਸੀਂ ਫਿਊਚਰ ਦੀ ਗੱਲ ਕਰਾਂਗੇ ਇਸ ਬੱਚੇ ਦੀ ਤੇ ਰਾਹੂ ਲਗਨ ਦੇ ਵਿੱਚ ਕਹਿੰਦੇ ਨੇ ਰਾਹੂ ਲਗਨ ਦਾ ਪਹਿਲਾਂ ਬਹੁਤ ਰਵਾਉਂਦਾ ਹੈ, ਬਹੁਤ ਪਰੇਸ਼ਾਨ ਕਰਦਾ ਹੈ, ਕਈ ਵਾਰੀ ਬੱਚੇ ਨੂੰ ਝੂਠ ਬੋਲਣ ਵੀ ਲਾ ਦਿੰਦਾ ਹੈ। ਅਗਰ ਬੱਚਾ ਸੱਚਾ ਸੁੱਚਾ ਹੋਵੇ, ਕਿਸੇ ਵੀ ਗੱਲ ਦੀ ਕੋਈ ਪਰਵਾਹ ਨਾ ਕਰੇ ਤੇ ਸੱਚ ਬੋਲੇ, ਐਸੇ ਬੱਚੇ ਮੈਂ ਜੀਵਨ ਦੇ ਉਸ ਪੱਧਰ ਤੱਕ ਵੀ ਜਾਂਦੇ ਦੇਖੇ ਨੇ ਕਿ ਜੇ ਅਸੀਂ ਜੀਰੋ ਵੀ ਹੋਈਏ ਤੇ ਇਹ ਕਈ ਗੁਣਾ ਆਪਣੇ ਆਪ ਨੂੰ ਉਭਾਰ ਕੇ ਲੈਵਲ ਇੱਕ ਐਸਾ ਅਚੀਵ ਕਰਦੇ ਨੇ ਕਿ ਪਿੱਛੇ ਮੁੜ ਕੇ ਨਹੀਂ ਦੇਖਦੇ। ਪਰ ਇਹਨਾਂ ਦੀ ਇੱਕ ਪਰੇਸ਼ਾਨੀ ਹੁੰਦੀ ਹੈ ਕਿ ਅਗਰ ਝੂਠ ਬੋਲਣ ਦੀ ਆਦਤ ਪੈ ਗਈ, ਗੱਲ ਲੁਕਾਉਣ ਦੀ ਆਦਤ ਪੈ ਗਈ ਤੇ 12ਵਾਂ ਭਾਵ ਐਕਟੀਵੇਟ ਹੋ ਜਾਵੇਗਾ, ਜਿਸ ਦੇ ਵਿੱਚ 4 ਗ੍ਰਹਿ ਬੈਠੇ ਹੋਏ ਨੇ ਜਿਹੜੇ ਕਿ ਕਮਾਈ ਨਾਲੋਂ ਕਈ ਗੁਣਾ ਜ਼ਿਆਦਾ ਖਰਚ ਕਰਾਉਂਦੇ ਨੇ। ਅਗਰ ਇਹ ਬੱਚਾ ਆਪਣੇ ਝੂਠ ਦੇ ਉੱਤੇ ਕਾਬੂ ਰੱਖੇ ਤੇ ਖਰਚਿਆਂ ਨੂੰ ਕੰਟਰੋਲ ਕਰੇ ਤਾਂ ਬਹੁਤ ਵਧੀਆ ਜੀਵਨ ਬਤੀਤ ਕਰੇਗਾ ਤੇ ਬਹੁਤ ਜ਼ਿਆਦਾ ਤਰੱਕੀ ਹੋਵੇਗੀ
1: ਜੀ। ਦਵਿੰਦਰ ਜੀ ਆਨ ਏਅਰ ਆ ਤੁਸੀਂ ਜੀ। ਦਵਿੰਦਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਬੇਟੀ ਬਾਰੇ ਪੁੱਛਣਾ ਸੀ ਜੀ।
1: ਜੀ ਉਹਨਾਂ ਦੀ ਡੇਟ ਆਫ ਬਰਥ?
4: ਡੇਟ ਆਫ ਬਰਥ 30 September
1: ਜੀ
4: 97
1: 30 September 1997 ਠੀਕ ਹੈ ਜੀ।
4: ਹਾਂਜੀ
1: ਠੀਕ ਹੈ। ਟਾਈਮ ਦੱਸੋ ਜਨਮ ਦਾ?
4: 5:44 PM
1: 5:45 PM ਓਕੇ।
4: ਹਾਂਜੀ ਔਰ ਉਹਨਾਂ ਦਾ ਹਾਂਜੀ
1: ਬਰਥ ਪਲੇਸ ਜਨਮ ਕਿੱਥੇ ਹੋਇਆ ਜੀ?
4: ਉਹਨਾਂ ਬਰਥ ਪਲੇਸ ਉਹਨਾਂ ਦਾ ਵਾਟਰਲੂ।
1: ਵਾਟਰਲੂ ਕੀ ਪੁੱਛਣਾ ਜੀ ਇਹਨਾਂ ਬਾਰੇ?
4: ਪੁੱਛਣਾ ਸੀਗਾ ਵਿਆਹ ਦਾ, ਪੁੱਛਣਾ ਸੀਗਾ ਵੀ ਕਦੋਂ ਸਕੋਪ ਆ ਜੀ।
1: ਠੀਕ ਹੈ ਜੀ, ਹੋਰ ਕੁਛ ਤਾਂ ਨੀ ਪੁੱਛਣਾ ਜੀ?
4: ਨਹੀਂ ਜੀ।
1: ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ ਜੀ ਇਹਨਾਂ ਦੇ ਵਿਆਹ ਦਾ ਕਦੋਂ ਯੋਗ ਹੈ ਦੱਸ ਦੋ
0: ਜੀ। ਕੁੰਡਲੀ ਦੇ 7ਵੇਂ ਭਾਵ ਦੇ ਵਿੱਚ ਪਰੇਸ਼ਾਨੀ ਹੈਗੀ ਆ, ਜਿਹੜਾ ਕਿ ਵਿਆਹ ਨੂੰ ਦੇਰੀ ਦੇ ਨਾਲ ਕਰਾਉਂਦਾ ਹੈ। ਰਾਹੂ ਜਦੋਂ ਵੀ 7ਵੇਂ ਭਾਵ ਦੇ ਵਿੱਚ ਹੋਵੇ ਕਹਿੰਦਾ ਜੌਬ ਵਧੀਆ ਲੱਗੇ ਤਾਂ ਵਿਆਹ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ, ਤੇ ਜੇ ਮੈਰਿਡ ਲਾਈਫ ਜਿਹੜੀ ਹੈਗੀ ਹੈ ਜਾਂ ਉਹ ਡਿਸਟਰਬ ਰਹਿੰਦੀ ਹੈ ਜਾਂ ਜੌਬ ਡਿਸਟਰਬ ਰਹਿੰਦੀ ਹੈ, ਦੋਨਾਂ ਚੋਂ ਇੱਕ ਚੀਜ਼ਾਂ ਦੇ ਵਿੱਚ ਪਰੇਸ਼ਾਨੀ ਰਹਿੰਦੀ ਹੈ। ਕਰ ਕੀ ਸਕਦੇ ਹਾਂ ਕਿ ਰਾਹੂ 7ਵੇਂ ਦਾ ਟ੍ਰੀਟਮੈਂਟ ਜ਼ਰੂਰ ਕਰਾਓ,

0: ਤਾਂ ਹੀ ਵਿਵਾਹਿਕ ਜੀਵਨ ਜਿਹੜਾ ਹੈ ਉਹ ਸੁਖੀ ਰਹੇਗਾ ਤੇ ਜਲਦੀ ਹੋਵੇਗਾ। ਵੈਸੇ ਕੁੰਡਲੀ ਦੇ ਮੁਤਾਬਕ ਐਤਕੀ ਸ਼ੁਕਰ ਕੇਂਦਰ ਭਾਵ ਦੇ ਵਿੱਚ ਚੱਲ ਰਿਹਾ ਹੈ ਤੇ ਅਗਲੇ ਸਾਲ ਚ ਬ੍ਰਹਿਸਪਤੀ ਬਹੁਤ ਵਧੀਆ ਹੋਵੇਗਾ। ਇਹ 2 ਸਾਲ ਵਿਆਹ ਦੇ ਲਈ ਪ੍ਰਯਾਸ ਜ਼ਿਆਦਾ ਕਰਨਾ ਪਵੇਗਾ ਪਰ ਸਫਲਤਾ ਘੱਟ ਮਿਲੇਗੀ। ਇਸ ਕਰਕੇ ਰਾਹੂ ਸ਼ਾਂਤੀ ਕਰਾਉਣੀ ਜ਼ਰੂਰੀ ਹੈ ਤੇ ਨਾਲ ਦੀ ਨਾਲ ਬ੍ਰਹਿਸਪਤੀ ਪੂਜਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਵਿਆਹ ਛੇਤੀ ਹੋ ਸਕੇ। ਇਹ 2 ਸਾਲਾਂ ਦੇ ਵਿੱਚ ਅਗਰ ਵਿਆਹ ਨਹੀਂ ਹੁੰਦਾ ਤਾਂ ਵਿਆਹ ਕਾਫੀ ਲੇਟ ਹੋ ਸਕਦਾ।
1: ਜੀ 54-63 ਆਉਣੇ ਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੈਂ ਬੇਟੀ ਬਾਰੇ ਪੁੱਛਣਾ ਜੀ, ਉਹਨਾਂ ਦਾ ਡੇਟ ਆਫ ਬਰਥ ਹੈਗਾ ਜੀ 9 ਅਗਸਤ 1981।
1: 9 ਅਗਸਤ 1981 ਟਾਈਮ ਦੱਸੋ ਜੀ ਜਨਮ ਦਾ।
2: ਟਾਈਮ ਦਾ 9:10 ਸਵੇਰ ਦਾ।
1: ਸਵੇਰੇ 9:10 ਠੀਕ ਹੈ ਜੀ। ਬਰਥ ਪਲੇਸ?
2: ਹਾਂਜੀ
1: ਬਰਥ ਪਲੇਸ ਵੀ ਦੱਸ ਦੋ। ਜਨਮ ਕਿੱਥੇ ਹੋਇਆ ਜੀ?
2: ਕਪੂਰਥਲਾ ਜੀ।
1: ਕਪੂਰਥਲਾ ਕੀ ਪੁੱਛਣਾ ਜੀ ਇਹਨਾਂ ਬਾਰੇ?
2: ਉਹਨਾਂ ਦੀ ਸਿਹਤ ਬਾਰੇ ਦੱਸ ਦਿਓ, ਉਹਨਾਂ ਦੀ ਜੌਬ ਜੂਬ ਬਾਰੇ ਦੱਸ ਦਿਓ ਜੀ।
1: ਠੀਕ ਹੈ ਜੀ
0: ਜੀ। ਕੁੰਡਲੀ ਦੇ ਮੁਤਾਬਕ ਸਿਹਤ ਤੇ ਜੌਬ ਦਾ ਜਿਹੜਾ ਕਰੀਅਰ ਦਾ ਗ੍ਰਹਿ ਜਿਹੜਾ ਹੈਗਾ ਉਹ ਲਗਨ ਭਾਵ ਚ ਬ੍ਰਹਿਸਪਤੀ ਦੇ ਨਾਲ ਬੈਠਾ ਹੋਇਆ ਹੈ ਔਰ ਇਸ ਟਾਈਮ ਚੰਦਰਮਾ ਜਿਹੜਾ ਹੈਗਾ ਉਹ ਕਾਫੀ ਖਰਾਬ ਚੱਲ ਰਿਹਾ ਹੈ, ਜਿਹੜਾ ਕਿ ਸਿਹਤ ਦੇ ਵਿੱਚੋਂ ਮਤਲਬ ਸਾਈਨਸ ਦੀ ਪ੍ਰੋਬਲਮ, ਅਲਰਜੀ ਦੀ ਪ੍ਰੋਬਲਮ, ਗਲਾ ਖਰਾਬ ਛੇਤੀ ਹੋ ਜਾਣਾ, ਵੈਦਰ ਦੀਆਂ ਪ੍ਰੋਬਲਮ ਜਿਹੜੀਆਂ ਹੋ ਜਾਣੀਆਂ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿੰਦਾ ਹੈ। ਪਰ ਬ੍ਰਹਿਸਪਤੀ ਲਗਨ ਦੇ ਵਿੱਚ ਬੈਠ ਕੇ ਇਹ ਗੱਲ ਕਹਿੰਦਾ ਹੈ ਕਿ ਖਾਣ ਪਾਣ ਐਸਾ ਰੱਖਿਓ ਕਿ ਸਰੀਰ ਮੋਟਾ ਨਾ ਹੋਵੇ। ਅਗਰ ਸਰੀਰ ਮੋਟਾ ਹੋਇਆ ਤਾਂ ਪਰੇਸ਼ਾਨੀਆਂ ਹੋਣਗੀਆਂ, ਪਤਲੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਜੌਬ ਨੂੰ ਲੈ ਕੇ ਵੀ ਗ੍ਰਹਿ ਜਿਹੜਾ ਹੈ ਉਹ ਚੰਗਾ ਫਲ ਦਿੰਦਾ ਹੈ। ਸੂਰਜ ਰਾਹੂ ਦਾ ਗ੍ਰਹਿਣ ਬੁੱਧ ਦੇ ਨਾਲ ਬੈਠਾ ਹੋਇਆ ਸਾਨੂੰ ਕਈ ਵਾਰੀ ਮਾਨਸਿਕ ਸਟ੍ਰੈਸ ਜਿਹੜਾ ਹੈ ਉਹ ਵੱਧ ਦੇ ਦਿੰਦਾ ਹੈ, ਉਸ ਦੇ ਉੱਤੇ ਵੀ ਕਾਬੂ ਰੱਖਣਾ ਜ਼ਰੂਰੀ ਹੈ। ਵੈਸੇ ਓਵਰਆਲ ਕੁੰਡਲੀ ਜਿਹੜੀ ਉਹ ਚੰਗੀ ਹੈ।
1: ਅਸੀਂ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਕਈ ਬਹੁਤ ਲੇਟ ਜਿਸ ਤਰ੍ਹਾਂ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ, ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ ਜੀ 905-673-3337 9056733337। ਤੁਸੀਂ ਸੁਣ ਰਹੇ ਹੋ ਜੀ ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਜੋ ਕਿ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੁੰਦਾ ਹੈ। ਅਸੀਂ ਇਸ ਵਿੱਚ ਜੋਤਿਸ਼ ਨਾਲ ਰਿਲੇਟਿਡ ਗੱਲਬਾਤ ਕਰਦੇ ਹਾਂ ਤੇ ਸਾਰੇ ਦਰਸ਼ਕਾਂ ਦਾ ਬਹੁਤ ਹੀ ਮਨਪਸੰਦ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਕਿਸਮਤ ਕੁੰਡਲੀ ਜਾਂ ਗ੍ਰਹਿਾਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਰੰਤ ਇਹ ਨੰਬਰ ਡਾਇਲ ਕਰੋ ਜੀ 905-673-3337 ਤੇ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ 647-9423-46 6479172346 ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ ਜੀ, ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਫਿਜ਼ੀਕਲੀ ਮਿਲਣਾ ਚਾਹੁੰਦੇ ਹੋ, ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜੀ। ਜੀ 52-91 ਆਉਣੇ ਹੋ ਤੁਸੀਂ?
3: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੇਰੀ ਡੇਟ ਆਫ ਬਰਥ ਹੈਗੀ 3 May 1987।
1: 3 May 1987 ਠੀਕ ਹੈ ਜੀ। ਟਾਈਮ ਦੱਸੋ ਜਨਮ?
3: ਮੈਨੂੰ ਟਾਈਮ ਨਹੀਂ ਪਤਾ ਬਟ ਮੇਰਾ ਬਰਥ ਹੈਗਾ ਹੈ ਪੰਜਾਬ ਦਾ।
1: ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਜੀ?
3: ਮੋਗੇ ਜ਼ਿਲ੍ਹੇ ਦਾ ਹੈ।
1: ਮੋਗੇ। ਤੁਹਾਨੂੰ ਆਪਣੇ ਜਨਮ ਦਾ ਥੋੜਾ ਪਤਾ ਕਿ ਦੁਪਹਿਰੇ ਸਵੇਰੇ ਸ਼ਾਮ ਕਿਸ ਟਾਈਮ ਹੋਇਆ ਸੀ?
3: ਆਈ ਥਿੰਕ ਸੋ ਮੇ ਬੀ ਰਾਤ ਨੂੰ ਸੀਗਾ, ਨਾਈਟ ਟਾਈਮ, ਮੈਂ ਸ਼ੋਰ ਨਹੀਂ ਹੈਗੀ।
1: ਓਕੇ ਕੁਐਸਚਨ ਦੱਸੋ ਆਪਣਾ।
3: ਮੈਂ ਇੱਕ ਤਾਂ ਆਪਣੀ ਫਾਈਨੈਂਸ਼ੀਅਲ ਬਾਰੇ ਪੁੱਛਣਾ ਸੀ ਤੇ ਇੱਕ ਮੈਂ ਲਾਈਕ ਬੇਬੀ ਬਾਰੇ ਪੁੱਛਣਾ ਸੀਗਾ। ਵੀ ਆਈ ਹੈਵ ਆਲਰੇਡੀ 1 ਡਾਟਰ।
1: ਓਕੇ ਨਾਮ ਦਾ ਪਹਿਲਾ ਅੱਖਰ ਦੱਸ ਦਿਓ, ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਦਿਓ ਜੀ।
3: ਐਜ਼ ਅ ਕੇ। ਕੇ
1: ਠੀਕ ਹੈ ਜੀ। ਔਨ ਏਅਰ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ
0: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਬੇਬੀ ਬਾਰੇ ਪੁੱਛਿਆ ਹੈ, ਸ਼ਨੀ ਦੀ ਪੰਚਮ ਦ੍ਰਿਸ਼ਟੀ ਜਿਹੜੀ ਹੈਗੀ ਆ ਉਹ ਗਰਭ ਸਥਾਨ ਤੇ ਪੈਂਦੀ ਹੈ ਤੇ ਰਾਹੂ ਬ੍ਰਹਿਸਪਤੀ ਸ਼ੁਕਰ ਵੀ ਪੰਚਮ ਭਾਵ ਦੇ ਵਿੱਚ ਪਰਮਾਨੈਂਟ ਤੌਰ ਤੇ ਬੈਠੇ ਨੇ। ਅਗਰ ਤੁਸੀਂ ਇਸ ਆਸ ਦੇ ਵਿੱਚ ਸੈਕਿੰਡ ਬੇਬੀ ਕਰਨਾ ਚਾਹੁੰਦੇ ਹੈ ਕਿ ਬੇਬੀ ਬੋਏ ਹੋਵੇਗਾ ਤਾਂ ਉਸ ਦੇ ਵਿੱਚ ਕੁਛ ਸ਼ੰਕਾਵਾਂ ਹੈਗੀਆਂ ਨੇ, ਲੇਕਿਨ ਉਦਾਂ ਬੇਬੀ ਪੈਦਾ ਕਰਨਾ ਚਾਹੁੰਦੇ ਹੋ ਤੇ ਉਸ ਦੇ ਵਿੱਚ ਚਾਂਸਿਸ ਜਿਹੜੇ ਨੇ ਉਹ ਹੈਗੇ ਨੇ, ਕਿਉਂਕਿ ਇਸ ਟਾਈਮ ਉਸ ਸਮੇਂ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਟਾਈਮ ਉਹ ਹੈਗਾ। ਪਰ ਅਗਰ ਤੁਸੀਂ ਚਾਹੁੰਦੇ ਹੋ ਕਿ ਖਾਨਦਾਨ ਅੱਗੇ ਵਧੇ ਔਰ ਬੇਬੀ ਬੋਏ ਹੋਵੇ ਤਾਂ ਉਸ ਦੇ ਵਿੱਚ ਕੁਛ ਸ਼ੰਕਾਵਾਂ ਨੇ, ਪਰ ਸੰਤਾਨ ਗੋਪਾਲ ਯਾਨੀ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਬਾਲ ਰੂਪ ਪੂਜ ਕੇ ਤੁਸੀਂ ਆਪਣੀ ਇੱਛਾ ਪੂਰੀ ਕਰ ਸਕਦੇ
1: ਜੀ। ਇਹਨਾਂ ਨੇ ਫਾਈਨੈਂਸ਼ੀਅਲਸ ਬਾਰੇ ਵੀ ਪੁੱਛਿਆ ਸੀ, ਉਹ ਵੀ ਆਨਸਰ ਦੇ ਦੋ ਜੀ ਇਹਨਾਂ ਦਾ।
0: ਫਾਈਨੈਂਸ ਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਚੌਥੇ ਭਾਗ ਦਾ ਮਾਲਕ ਜਿਹਨੂੰ ਤਿਜੋਰੀ ਦਾ ਮਾਲਕ ਲਗਨ ਦੇ ਵਿੱਚ ਬੈਠਾ ਹੋਇਆ ਹੈ, ਪੈਸਿਆਂ ਦੀ ਭਰਮਾਰ ਤਾਂ ਨਹੀਂ ਕਹਿ ਸਕਦੇ, ਲੇਕਿਨ ਜ਼ਰੂਰਤਾਂ ਸਾਰੀਆਂ ਸਮੇਂ ਸਮੇਂ ਸਿਰ ਪੂਰੀਆਂ ਹੁੰਦੀਆਂ ਰਹਿਣਗੀਆਂ
1: ਜੀ। 0067 0067
4: ਹੈਲੋ ਮੈਡਮ ਜੀ, ਆਪਣੇ ਮੈਂ ਮਾੜਾ ਵਿਆਹ ਬਾਰੇ ਪੁੱਛਣਾ ਸੀ। ਮੇਰਾ 1992 ਚ ਵਿਆਹ ਹੋਇਆ 2 ਫਰਵਰੀ ਨੂੰ।
1: ਤੁਸੀਂ ਆਪਣੀ ਪਹਿਲਾਂ ਰੇਡੀਓ ਦੀ ਆਵਾਜ਼ ਪਿੱਛੋਂ ਘੱਟ ਕਰ ਦੋ ਤੇ ਮੈਨੂੰ ਆਪਣੀ ਡੇਟ ਆਫ ਬਰਥ ਦੱਸੋ ਜੀ।
4: 1992
1: ਤੁਹਾਡਾ ਡੇਟ ਆਫ ਬਰਥ ਹੈ, 1992 ਤਰੀਕ ਔਰ ਮਹੀਨਾ ਵੀ ਦੱਸ ਦੋ ਜੀ।
4: ਵਿਆਹ ਬਾਰੇ ਪੁੱਛਣਾ ਜੀ, ਘਰਦਿਆਂ ਬਾਰੇ, ਘਰ ਵਾਲੀ ਬਾਰੇ।
1: ਤੁਸੀਂ ਯਾ ਤਾਂ ਆਪਣੀ ਪੂਰੀ ਡੇਟ ਆਫ ਬਰਥ ਦੱਸੋ ਯਾ ਆਪਣੀ ਵਾਈਫ ਦੀ ਪੂਰੀ ਡੇਟ ਆਫ ਬਰਥ ਦੱਸੋ।
4: ਘਰਦਿਆਂ ਦੀ ਡੇਟ ਆਫ ਬਰਥ, ਇੱਕ ਮਿੰਟ ਹੋਲਡ,
1: ਚਾਹੇ ਆਪਣੀ ਦੱਸ ਦੋ ਜੀ ਚਾਹੇ ਉਹਨਾਂ ਦੀ ਦੱਸ ਦੋ, ਕੋਈ ਗੱਲ ਨੀ।
4: ਤੇਰੀ ਜਨਮ ਤਰੀਕ ਕਿੰਨੀ ਆ?
5: ਜਨਮ
4: ਤਰੀਕ, ਹਾਂ, ਇਹ ਵਿਆਹ ਹੋਇਆ ਸਾਡਾ 1992 ਵਿਚ 2 ਫਰਵਰੀ ਨੂੰ।
1: ਠੀਕ ਹੈ ਜੀ। ਨਹੀਂ ਜੀ, ਤੁਹਾਡਾ ਜਨਮ ਦਿਨ ਕਦੋਂ ਹੁੰਦਾ ਵਾ, ਕਿਹੜੇ ਮਹੀਨੇ ਕਿਹੜੇ ਸਾਲ?
4: ਕਿੰਨਾ ਬੋਲ, 15-5-1967।
1: ਠੀਕ ਹੈ ਜੀ, ਇਹਨਾਂ ਦੇ ਨਾਮ ਦਾ ਪਹਿਲਾ ਅਕਸ਼ਰ ਵੀ ਦੱਸ ਦੋ ਜੀ, ਕੀ ਹੈ?
5: ਅਨੀਤਾ।
1: ਠੀਕ ਹੈ ਜੀ, ਤੁਹਾਡਾ ਬਰਥ ਪਲੇਸ, ਤੁਹਾਡਾ ਜਨਮ ਕਿੱਥੇ ਹੋਇਆ ਜੀ?
5: ਸਾਡਾ ਜਨਮ ਮੇਰਾ ਹੈਗਾ ਆ ਫਲਪੋਤਾ।
1: ਉਹ ਕਿੱਥੇ ਪੈਂਦਾ ਜੀ? ਤੁਹਾਡੇ ਸਵਾਲ ਦਾ ਜਵਾਬ ਦਿੰਦੇ ਰੇਡੀਓ ਤੇ, ਫੋਨ ਕੱਟ ਕੇ ਰੇਡੀਓ ਤੇ ਆਪਣੇ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਜਿਸ ਤਰ੍ਹਾਂ ਇਹਨੇ ਪੁੱਛਿਆ ਕਿ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਹੈਲਥ ਵੀ ਠੀਕ ਨਹੀਂ ਰਹੀ, ਇੱਕ ਜਿਹੜੀ ਗੱਲ ਸ਼ਾਇਦ ਸਾਨੂੰ ਅਸੀਂ ਉਸਨੂੰ ਮੰਨਦੇ ਤਾਂ ਹਾਂ ਪਰ ਜਿੱਦਾਂ ਆਪਾਂ ਕਹਿੰਦੇ ਪਬਲਿਕਲੀ ਉਸਨੂੰ ਡਿਨਾਈ ਕਰਦੇ ਹਾਂ, ਯਾਨੀ ਕਿ ਪਿੱਤਰ ਦੋਸ਼, ਜਾਂ ਇਹ ਕਹਿ ਲਓ ਕਿ ਵੱਡ ਵਡੇਰੇ ਜਿਹੜੇ ਕਿ ਸਾਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਵੱਲੋਂ ਸਾਡੇ ਕੋਈ ਦੋਸ਼ ਲੱਗੇ ਹੋਏ ਨੇ ਜਾਂ ਕੋਈ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਕੁੰਡਲੀ ਦੇ ਵਿੱਚ। ਜਦੋਂ ਇਹਨਾਂ ਦਾ ਵਿਆਹ ਹੋਇਆ ਤੇ ਉਸ ਪੀਰੀਅਡ ਨੂੰ ਅਗਰ ਦੇਖਦੇ ਹਾਂ 2 ਫਰਵਰੀ 1992 ਦੇ ਹਿਸਾਬ ਦੇ ਨਾਲ, ਤਾਂ ਰਾਹੂ ਦੀ ਪੋਜੀਸ਼ਨ ਤੇ ਅੱਜ ਦੇ ਪ੍ਰਸ਼ਨ ਲਗਨ ਦੀ ਪੋਜੀਸ਼ਨ ਸੇਮ ਬਣੀ ਹੋਈ ਹੈ, ਜਿਹੜੀ ਕਿ ਦੱਸਦੀ ਹੈ ਕਿ ਪਿੱਤਰ ਦੋਸ਼, ਯਾਨੀ ਕਿ ਵੱਡ ਵਡੇਰਿਆਂ ਦੇ ਨਾਮ ਦੇ ਉੱਤੇ ਦਾਨ, ਉਹਨਾਂ ਦੀ ਯਾਦ ਦੇ ਵਿੱਚ ਦਾਨ ਕਰਿਆ ਕਰੋ, ਉਹਨਾਂ ਦੇ ਨਾਮ ਦੀ ਰੋਟੀ ਜਾਂ ਜੋ ਵੀ ਤੁਸੀਂ ਉਹਨਾਂ ਲਈ ਕਰਦੇ ਆ ਰਹੇ ਸੀ ਜਾਂ ਤੁਹਾਡੇ ਬਜ਼ੁਰਗਾਂ ਨੇ ਕੀਤਾ ਹੈ, ਉਹਨਾਂ ਦੇ ਨਾਮ ਤੇ ਤੁਸੀਂ ਦਾਨ ਪੁੰਨ ਕਰੋਗੇ ਤਾਂ ਸਿਹਤ ਠੀਕ ਰਹੇਗੀ ਤੇ ਸਾਰਾ ਕੁਝ ਵਧੀਆ ਚੱਲੇਗਾ
1: ਜੀ। 1188 ਓਨੇਰੋ 1188
6: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਮੈਂ ਆਪਣੇ ਬਾਰੇ ਪੁੱਛਣਾ ਸੀ, ਡੇਟ ਆਫ ਬਰਥ ਹੈਗੀ ਹੈ May 27, 1978
1: ਜੀ,
6: 5:12 ਸਵੇਰ ਦਾ ਬਰਥ ਹੈ ਚੰਡੀਗੜ੍ਹ ਦਾ
1: ਜੀ।
6: ਤੇ ਪਿਛਲੇ 8-9 ਮਹੀਨਾ ਤੋਂ ਜੋਬ ਦੀ ਬਹੁਤ ਪ੍ਰੋਬਲਮ ਹੈ, ਜੋਬ ਲੇ ਆਫ ਹੋ ਗਿਆ ਸੀ ਤੇ ਮੈਂ ਕਾਫੀ ਕੁਆਲੀਫਾਈਡ ਹਾਂ, ਕਾਫੀ ਐਕਸਪੀਰੀਅੰਸ ਹਾਂ, ਲੇਕਿਨ ਕੁਛ ਹੋ ਨਹੀਂ ਰਿਹਾ ਤੇ ਮੈਨੂੰ ਇਹ ਪੁੱਛਣਾ ਸੀ ਕੀ ਪ੍ਰੋਬਲਮ ਹੈ ਤੇ ਕਿਵੇਂ ਹੋਏਗਾ ਤੇ ਕਦੋਂ ਹੋਏਗਾ।
1: ਮੈਂ ਵੀ ਤੁਸੀਂ ਪਿਛਲੀ ਵਾਰ ਵੀ ਕਾਲ ਕੀਤੀ ਸੀ, ਤੁਹਾਨੂੰ ਪਾਏ ਵੀ ਲਿਖਾਏ ਹੋਏ ਜੀ?
6: ਉਹ ਮੈਨੂੰ ਅੰਗੂਠੀ ਦਾ ਲਿਖਾਇਆ ਸੀ, ਉਹ ਮੈਨੂੰ ਨੀ ਕਰਨਾ ਅੰਗੂਠੀ ਦਾ, ਤੇ ਕੁਛ ਹੋਰ ਹੈਗਾ ਤੇ ਦੱਸੋ ਫਿਰ।
1: ਠੀਕ ਹੈ ਜੀ ਜੀ
0: ਜੀ, ਕੁੰਡਲੀ ਦੇ ਮੁਤਾਬਕ ਇੱਕ ਤਾਂ ਕਾਲ ਸਰਪ ਦੋਸ਼ ਹੈਗਾ, ਜਦੋਂ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਹੋਵੇ ਤਾਂ ਕਹਿੰਦੇ ਨੇ 42 ਤੋਂ ਬਾਅਦ, ਯਾਨੀ ਕਿ 42 ਤੋਂ 48 ਤੱਕ ਬਹੁਤ ਵਧੀਆ ਰਹਿੰਦਾ ਹੈ, 48 ਤੋਂ ਬਾਅਦ 48 ਤੋਂ ਇਸ ਤੋਂ ਬਾਅਦ ਜਾ ਕੇ ਜੋਬ ਜਿਹੜੀ ਹੈ ਉਹ ਪਰਮਾਨੈਂਟ ਤੌਰ ਤੇ ਹੀ ਛੁੱਟ ਜਾਂਦੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਤੇ ਉਸ ਲੈਵਲ ਦੀ ਨਹੀਂ ਮਿਲਦੀ ਜਿਸ ਲੈਵਲ ਦੀ ਅਸੀਂ ਸਟੱਡੀ ਕੀਤੀ ਹੋਈ ਹੁੰਦੀ ਹੈ। ਵੈਸੇ ਕੁੰਡਲੀ ਦੇ ਮੁਤਾਬਕ ਅਗਰ ਤੁਸੀਂ ਨਹੀਂ ਕਰ ਸਕਦੇ ਤੇ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਬਣਾ ਕੇ ਸ਼ਿਵਲਿੰਗ ਦੇ ਉੱਤੇ ਨਾਗ ਪੰਚਮੀ ਵਾਲੇ ਦਿਨ ਜਾਂ ਹਰ ਮਹੀਨੇ ਦੀ ਪੰਚਮੀ ਤਿਥੀ ਨੂੰ ਜਿਹੜਾ ਹੈ ਛੋਟਾ ਜਿਹਾ ਨਾਗ ਨਾਗਨ ਦਾ ਜੋੜਾ ਕੱਚੀ ਲੱਸੀ ਦੇ ਵਿੱਚ ਨਵਾ ਕੇ ਉਸਨੂੰ ਤੇ ਨਾਲ ਸ਼ਿਵਲਿੰਗ ਦੇ ਉੱਤੇ ਵੀ ਕੱਚੀ ਲੱਸੀ ਜਿਹੜੀ ਹੈ ਉਹ ਪਾਈ ਜਾਵੇ ਤੇ ਤੁਹਾਡਾ ਜਿਹੜਾ ਹੈ ਕੰਮ ਬਣੇਗਾ, ਕਿਉਂਕਿ ਕਾਲ ਸਰਪ ਦੋਸ਼ ਕਰਕੇ ਇਹ ਜਿਹੜੀ ਕੁੰਡਲੀ ਸੀ ਉਹ 48 ਦੀ ਏਜ ਤੱਕ ਹੀ ਐਕਟਿਵ ਸੀ, ਹੁਣ ਥੋੜਾ ਜਿਹਾ ਉਸਦਾ ਸਮੇਂ ਖਰਾਬ ਹੋ ਚੁੱਕਿਆ।
1: ਪਰਮਜੀਤ ਕੌਰ ਜੀ ਓਨੇਰੋ ਜੀ, ਪਰਮਜੀਤ ਕੌਰ ਜੀ ਪੁੱਛੋ ਆਪਣਾ ਸਵਾਲ।
7: ਹਾਂਜੀ, ਡੇਟ ਆਫ ਬਰਥ ਹੈ 29 September 1995
1: ਜੀ
7: ਟਾਈਮਿੰਗ ਹੈ 6:15 AM
1: ਜੀ ਬਰਥ ਦਾ ਆਪਣਾ ਦੱਸ ਦੋ ਪਲੇਸ
7: ਲੁਧਿਆਣਾ
1: 29 September 1995 6:15 AM ਲੁਧਿਆਣਾ ਕੀ ਪੁੱਛਣਾ ਜੀ
7: ਹਾਂਜੀ ਸਿਹਤ ਬਾਰੇ ਪੁੱਛਣਾ ਸੀ
1: ਠੀਕ ਹੈ ਜੀ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ
0: ਜੀ ਸ਼ਨੀ ਛਠੇ ਭਾਵ ਦੇ ਵਿੱਚ ਹੈਲਥ ਦੇ ਖਾਨੇ ਦੇ ਵਿੱਚ ਬੈਠਾ ਹੋਇਆ ਹੈ ਜਿਹੜਾ ਕਿ ਜਦੋਂ ਵੀ ਕਦੀ ਨਵਾਂ ਲੋਹਾ ਲਿਆ ਜਾਵੇਗਾ ਜਾਂ ਨਵਾਂ ਚਮੜਾ ਖਰੀਦਿਆ ਜਾਵੇਗਾ ਤਾਂ ਸਾਡੀ ਸਿਹਤ ਜਿਹੜੀ ਉਹ ਬਹੁਤ ਹੀ ਬੈਡਲੀ ਖਰਾਬ ਹੋਇਆ ਕਰੇਗੀ ਇਸ ਕਰਕੇ ਜੀਵਨ ਦੇ ਵਿੱਚ ਕਦੀ ਵੀ ਅਸੀਂ ਨਵਾਂ ਚਮੜਾ ਨਹੀਂ ਖਰੀਦਣਾ ਜਾਣੀ ਕਿ ਚਮੜੇ ਦੀ ਨਵੀਂ ਚੀਜ਼ ਨਹੀਂ ਖਰੀਦਣੀ ਨਾ ਪਰਸ ਨਾ ਬੈਲਟ ਨਾ ਕਿਸੇ ਵੀ ਹੋਰ ਤਰ੍ਹਾਂ ਦਾ ਕੋਈ ਚਮੜੇ ਦੀ ਜੈਕਟ ਜਿਹੜੀ ਹੈ ਉਹ ਖਰੀਦਣੀ ਹੈ ਹਾਂ ਆਰਟੀਫਿਸ਼ਲ ਲੈਦਰ ਜਿਹੜਾ ਹੈ ਅਸੀਂ ਯੂਜ਼ ਕਰ ਸਕਦੇ ਹਾਂ ਉਸ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਤੇ ਸ਼ਨੀ ਛੇਵੇਂ ਹੋਵੇ ਤੇ ਚਮੜਾ ਖਰੀਦਦਿਆਂ ਹੀ ਸਿਹਤ ਦੇ ਵਿੱਚ ਬਹੁਤ ਸਾਰੇ ਬਦਲਾਵ ਆਉਂਦੇ ਨੇ ਤੇ ਸਿਹਤ ਬਹੁਤ ਖਰਾਬ ਰਹਿੰਦੀ ਹੈ ਇਹ ਆਪਣਾ ਰੂਲ ਬਣਾ ਲਓ ਕਿ ਕਦੀ ਵੀ ਚਮੜਾ ਖਰੀਦਣਾ ਹੈ ਤੇ ਆਪਣੇ ਕਿਸੇ ਸਿਸਟਰ ਜਾਂ ਫੈਮਿਲੀ ਮੈਂਬਰ ਨੂੰ ਪਹਿਲਾਂ ਉਸਦਾ ਯੂਜ਼ ਕਰਵਾ ਕੇ ਫਿਰ ਹੀ ਅਸੀਂ ਯੂਜ਼ ਕੀਤਾ ਹੋਇਆ ਜਾਣੀ ਕਿ ਪੁਰਾਣਾ ਲੈਦਰ ਜਿਹੜਾ ਹੈ ਉਹ ਲੈ ਸਕਦੇ ਹਾਂ ਨਵਾਂ ਲੈਦਰ ਕਦੀ ਵੀ ਯੂਜ਼ ਨਹੀਂ ਕਰਨਾ ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਸਿਹਤ ਜਿਹੜੀ ਹੈ ਉਹ ਠੀਕ ਹੋਵੇਗੀ ਅਨਥਾ ਤੁਹਾਡੀ ਸਿਹਤ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣੇ ਕਰਨਾ ਪਵੇਗਾ
1: ਜੀ 0790 ਓਨੇਰ ਤੁਸੀਂ ਸਤਿ ਸ਼੍ਰੀ ਅਕਾਲ ਜੀ
8: 20 March 1954
1: ਠੀਕ ਹੈ ਜੀ
0: ਜੀ ਵੈਸੇ ਤਾਂ ਕੁੰਡਲੀ ਇਹ ਕਹਿੰਦੀ ਹੈ ਕਿ ਕੁੰਡਲੀ ਜਨਮ ਪੱਤਰੀ ਦੇ ਕੁਛ ਰੂਲ ਨੇ 12 ਸਾਲ ਦੀ ਉਮਰ ਤੋਂ ਪਹਿਲਾਂ ਤੇ 72 ਸਾਲ ਦੀ ਉਮਰ ਤੋਂ ਬਾਅਦ ਕੁੰਡਲੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀਆ ਕੁਛ ਨਹੀਂ ਦੱਸਦੀ ਪਰ ਫਿਰ ਵੀ ਪ੍ਰਸ਼ਨ ਲਗਨ ਇਹ ਕਹਿੰਦਾ ਹੈ ਕਿ ਸ਼ਨੀ ਛਠੇ ਭਾਵ ਔਰ ਬੁੱਧ ਅਸ਼ਟਮ ਜਦੋਂ ਬੁੱਧ 8ਵੇਂ ਭਾਵ ਚ ਹੁੰਦਾ ਹੈ ਤਾਂ ਕਹਿੰਦੇ ਨੇ ਕਾਰੋਬਾਰ ਦੇ ਵਿੱਚ ਤੇ ਸਿਹਤ ਦੇ ਵਿੱਚ ਪਰੇਸ਼ਾਨੀ ਦਿੰਦਾ ਹੈ ਤੇ ਪੈਸੇ ਆਉਣ ਦੇ ਵਿੱਚ ਦਿੱਕਤ ਆਉਂਦੀ ਹੈ ਪਰ ਇੱਥੇ ਕੁੰਡਲੀ ਦੇ ਵਿੱਚ ਇੱਕ ਗ੍ਰਹਿ ਐਸਾ ਵੀ ਬੈਠਾ ਹੋਇਆ ਹੈ ਜਿਹੜਾ ਕਿ ਤੁਹਾਡੇ ਇਹ ਗ੍ਰਹਿ ਖਰਾਬ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਿਤੋਂ ਨਾ ਕਿਤੋਂ ਇਨਕਮ ਦਾ ਸੋਰਸ ਬਣਾ ਕੇ ਦੇਵੇਗਾ ਤੇ ਸਿਹਤ ਵੱਲੋਂ ਕਦੀ ਅਪ ਐਂਡ ਕਦੀ ਡਾਊਨ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਦੇਵੇਗਾ ਇਸ ਕਰਕੇ ਇਸ ਕੁੰਡਲੀ ਦੇ ਕੋਈ ਬਹੁਤੇ ਜ਼ਿਆਦਾ ਉਪਾਏ ਨਹੀਂ ਹੋ ਸਕਦੇ ਥੋੜਾ ਜਿਹਾ ਖਾਣ ਪੀਣ ਦਾ ਤੇ ਸਿਹਤ ਦਾ ਖਿਆਲ ਰੱਖਣਾ ਹੀ ਜ਼ਿਆਦਾ ਬਿਹਤਰ ਹੈ
1: ਵਿਨੋਦ ਕੁਮਾਰ ਜੀ ਓਨੇਰੋ
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ
1: ਸਤਿ ਸ਼੍ਰੀ ਅਕਾਲ ਜੀ
9: ਹਾਂਜੀ ਮੇਰਾ ਡੇਟ ਆਫ ਬਰਥ 30 September 1981 ਜੀ
1: 30 ਜੀ 30 September 1981
9: December 12, 1981
1: 30/12/1981 ਟਾਈਮ ਦੱਸ ਦੋ ਜੀ ਜਨਮ ਦਾ
9: ਸਵੇਰ ਦਾ 7:30 ਵਜੇ ਟਾਈਮ ਜੀ
1: 7:30 ਸਵੇਰ ਬਰਥ ਪਲੇਸ
9: ਜੀ ਜਲੰਧਰ
1: ਕੀ ਪੁੱਛਣਾ ਜੀ ਤੁਸੀਂ
9: ਜੀ ਫਿਊਚਰ ਬਾਰੇ ਪੁੱਛਣਾ ਸੀ
1: ਠੀਕ ਹੈ ਜੀ ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
0: ਜੀ ਕੁੰਡਲੀ ਦੇ ਮੁਤਾਬਕ ਲਗਨ ਦੇ ਵਿੱਚ ਸੂਰਜ ਕੇਤੂ ਦਾ ਗ੍ਰਹਿਣ ਲੱਗਿਆ ਰਾਹੂ ਸਪਤਮ ਭਾਵ ਦੇ ਵਿੱਚ ਫਿਊਚਰ 48 ਸਾਲ ਦੀ ਉਮਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਧੀਆ ਉਸ ਤੋਂ ਪਹਿਲਾਂ ਸੰਘਰਸ਼ ਵੀ ਬਣੇ ਰਹਿਣਗੇ ਤੇ ਸਾਰਾ ਕੁਛ ਹੁੰਦਾ ਵੀ ਰਹੇਗਾ ਇੱਕ ਪਾਸੇ ਸੂਰਜ ਸਾਡਾ ਨਾਮ ਚਮਕਾਉਂਦਾ ਹੈ ਸਾਡੇ ਸਾਰੇ ਕੰਮ ਝੱਟ ਪੱਟ ਬਣਾਉਂਦਾ ਹੈ ਦੂਸਰੇ ਪਾਸੇ ਸੂਰਜ ਕੇਤੂ ਦਾ ਗ੍ਰਹਿਣ ਇੱਕ ਐਸੇ ਲੈਵਲ ਤੇ ਜਾ ਕੇ ਕੰਮ ਨੂੰ ਵਿੱਚੋਂ ਹੀ ਛੁਡਵਾ ਦਿੰਦਾ ਹੈ ਜਦੋਂ ਸਾਡੀ ਤਰੱਕੀ ਦਾ ਸਮਾਂ ਆਇਆ ਹੁੰਦਾ ਹੈ ਜਦੋਂ ਅਸੀਂ ਉਸੇ ਚੀਜ਼ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਦਿੰਦੇ ਹਾਂ ਤੇ ਉਹ ਸਾਡਾ ਕੰਮ ਵੀ ਬੰਦ ਕਰਾ ਦਿੰਦਾ ਹੈ ਬ੍ਰਹਿਸਪਤੀ ਗ੍ਰਹਿ ਨੂੰ ਪਾਵਰਫੁਲ ਕਰੋ ਤੁਹਾਡਾ ਸਾਰਾ ਕੁਛ ਠੀਕ ਹੋਵੇਗਾ ਉਸਨੂੰ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਤਾਂ ਇੱਕ ਪਖਰਾਜ ਰਤਨ ਧਾਰਨ ਕੀਤਾ ਜਾਵੇ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਲਗਾਤਾਰ 43 ਦਿਨ ਅਸੀਂ ਮੱਥਾ ਟੇਕ ਸਕਦੇ ਹਾਂ ਨੰਗੇ ਪੈਰੀ ਜਾ ਸਕਦੇ ਹਾਂ ਜਾਂ ਅਸੀਂ ਉਸ ਪਾਰਕਿੰਗ ਲਾਟ ਦੇ ਵਿੱਚ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਨੰਗੇ ਪੈਰੀ ਜਾਣੀ ਕਿ ਸ਼ੂਜ਼ ਆਪਣੇ ਗੱਡੀ ਦੇ ਵਿੱਚ ਉਤਾਰ ਕੇ ਲਗਾਤਾਰ ਅਸੀਂ ਅਗਰ 43 ਦਿਨ ਧਾਰਮਿਕ ਸਥਾਨ ਤੇ ਜਾਂਦੇ ਹਾਂ ਤਾਂ ਸਾਡਾ ਬ੍ਰਹਿਸਪਤੀ ਐਕਟੀਵੇਟ ਹੋ ਜਾਵੇਗਾ ਤਾਂ ਜੀਵਨ ਬਹੁਤ ਹੀ ਸਰਲ ਤੇ ਸਿੱਧਾ ਹੋ ਜਾਵੇਗਾ
1: ਜੀ 14/19 ਓਨੇਰੋ
10: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ, ਮੇਰਾ ਨਾਮ ਕੇਤ ਸ਼ਰਮੰਦਾ ਆ
1: ਜੀ,
10: ਤੇ ਮੇਰੀ ਡੇਟ ਆਫ ਬਰਥ ਹੈਗੀ ਆ 26 ਅਗਸਤ 1974, ਤੇ ਸਮਾਂ ਮੈਨੂੰ ਪਤਾ ਨੀ 12 ਵਜੇ ਰਾਤ ਦਾ ਜਾਂ ਦਿਨ ਦਾ ਆ ਕੋਈ।
1: ਅੱਛਾ ਜੀ, ਤੇ ਜਨਮ ਸਥਾਨ ਪਟਿਆਲੇ ਦਾ, ਪਟਿਆਲੇ ਦਾ, ਠੀਕ ਹੈ ਜੀ, ਕੀ ਪੁੱਛਣਾ?
10: ਹਾਂਜੀ, ਤੇ ਇੱਕ ਤਾਂ ਮੈਂ ਹੈਲਥ ਬਾਰੇ ਪੁੱਛਣਾ ਤੇ ਜੋਬ ਦਾ ਤੇ ਫਾਈਨੈਂਸ਼ੀਅਲ ਫਿਊਚਰ ਬਾਰੇ।
1: ਹੈਲਥ, ਜੋਬ ਤੇ ਫਾਈਨੈਂਸ਼ੀਅਲਸ ਬਾਰੇ, ਠੀਕ ਹੈ ਜੀ।
0: ਜੀ, ਜਿਸ ਤਰ੍ਹਾਂ ਦੇਖਿਆ ਕਿ ਇਸ ਟਾਈਮ ਗ੍ਰਹਿ ਹੈਲਥ ਨੂੰ ਲੈ ਕੇ ਤਾਂ ਡਿਸਟਰਬ ਚੱਲ ਰਿਹਾ ਹੈ, ਪਿਛਲੇ ਕੋਈ 3-4 ਸਾਲਾਂ ਤੋਂ ਹੈਲਥ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ 48 ਸਾਲ ਦੀ ਉਮਰ ਤੋਂ ਬਾਅਦ। 48 ਤੋਂ 52 ਤੱਕ ਸਿਹਤ ਜਿਹੜੀ ਉਹ ਕਾਫੀ ਖਰਾਬ ਹੁੰਦੀ ਹੈ, ਤੇ 52 ਤੋਂ ਬਾਅਦ ਸਾਨੂੰ ਪਰਹੇਜ ਸ਼ੁਰੂ ਕਰਨੇ ਪੈਣਗੇ, ਖਾਣ ਪੀਣ ਦਾ, ਸੈਰ ਦਾ, ਜਾਂ ਆਪਣੇ ਚੈੱਕਅਪ ਜਿਹੜੇ ਪ੍ਰੋਪਰ ਕਰਦੇ ਹੋਏ ਮੈਡੀਸਨ ਟਾਈਮ ਨਾਲ ਆਪਾਂ ਨੂੰ ਲੈਣੀਆਂ ਪੈਣਗੀਆਂ, ਤਾਂ ਸਿਹਤ ਠੀਕ ਹੋ ਜਾਵੇਗੀ। 1-1.5 ਸਾਲ ਲੱਗੇਗਾ ਰਿਕਵਰੀ ਨੂੰ, ਪਰ ਠੀਕ ਹੋ ਜਾਵੇਗਾ। ਫਾਈਨਾਂਸ ਦੀ ਗੱਲ ਕਰਦੇ ਹਾਂ, ਚੰਦਰਮਾ ਰਾਹੂ ਦੇ ਨਾਲ ਡੇਲੀ ਵੇਜਸ ਦੇ ਵਿੱਚ ਪਿਆ ਹੈ, ਕਦੀ ਕਦੀ ਸਾਨੂੰ ਇਸ ਤਰ੍ਹਾਂ ਦਾ ਫੀਲ ਹੋਵੇਗਾ ਕਿ ਪਤਾ ਨੀ ਇੰਨੇ ਸਾਲ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਖਾਲੀ ਕਿਉਂ ਬੈਠੇ ਹੋਏ ਹਾਂ, ਪਰ ਨਾਲ ਦੀ ਨਾਲ ਹੀ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੀਆਂ। ਤੇ ਫਿਊਚਰ ਦੇ ਵਿੱਚ ਕਹਿੰਦੇ ਨੇ 54 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਤਰੱਕੀ ਜਿਹੜੀ ਹੈ ਉਹ ਲਿਖੀ ਹੋਈ ਹੈ, ਤੇ ਹਰ ਕੰਮ ਜਿਹੜਾ ਨਾ ਉਸ ਤੋਂ ਬਾਅਦ ਸਹੀ ਹੁੰਦਾ ਜਾਵੇਗਾ।
1: ਜੀ, ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਟੂਡੀਓ 'ਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3037। ਸੰਡੇ ਨੂੰ ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਲਾਈਵ ਹੀ ਅਸੀਂ ਕਾਲਸ ਲੈਂਦੇ ਹਾਂ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਤੁਸੀਂ ਲਾਈਵ ਹੀ ਆਪਣੇ ਆਨਸਰ ਸੁਣ ਸਕਦੇ ਹੋ, ਇਸ ਲਈ ਤੁਰੰਤ ਕਾਲ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਆਪਣੀ ਕੋਈ ਪ੍ਰੋਬਲਮ ਦਾ ਹੱਲ ਮਿਲ ਸਕੇ। ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ 647-9-17-23-46 ਤੇ ਕਾਲ ਕਰ ਸਕਦੇ ਹੋ ਜੀ। ਫਿਜ਼ੀਕਲ ਮਿਲਣਾ ਚਾਹੁੰਦੇ ਹੋ, ਪਰਸਨਲ ਮਿਲਣਾ ਚਾਹੁੰਦੇ ਹੋ, ਜਿਸ ਤਰ੍ਹਾਂ ਚਾਹੇ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਤਾਂ ਤੁਸੀਂ 647-9-17-23-46 ਦੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਇਸ ਟਾਈਮ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ ਜੀ 905-673-3037। ਜੀ ਗੁਰਦੀਪ ਪਵਲਾ ਜੀ ਮੁੰਡੇਰੋ, ਜੀ ਗੁਰਦੀਪ ਤੁਸੀਂ?
11: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ ਮੈਮ, ਮੇਰਾ ਡੇਟ ਆਫ ਬਰਥ ਹੈ 29th June 1992।
1: ਠੀਕ ਹੈ ਜੀ, ਟਾਈਮ ਦੱਸੋ।
11: ਟਾਈਮ ਸਵੇਰ ਦਾ 5:45 AM।
1: 5:45 AM ਐਂਡ ਬਰਥ ਪਲੇਸ?
11: ਬਰਥ ਪਲੇਸ ਖੰਨਾ, ਡਿਸਟ੍ਰਿਕਟ ਲੁਧਿਆਣਾ।
1: ਠੀਕ ਹੈ ਜੀ,
11: ਪੰਜਾਬ। ਹਾਂਜੀ
1: ਜੀ, ਕੀ ਪੁੱਛਣਾ ਚਾਹੁੰਦੇ ਹੋ?
11: ਨਾਮ ਦੱਸਣਾ?
1: ਨਹੀਂ ਜੀ, ਕੋਈ ਨੀ, ਕੁਐਸਚਨ ਪੁੱਛੋ ਤੁਸੀਂ ਆਪਣਾ।
11: ਕੁਐਸਚਨ ਕਰੀਅਰ ਬਾਰੇ ਪੁੱਛਣਾ ਸੀ, ਕਰੀਅਰ ਕਦੋਂ ਸੈਟਲ, ਕਰੀਅਰ ਨਹੀਂ ਸੈਟਲ ਹੋ ਰਿਹਾ ਐਂਡ ਸਕਸੈਸ ਨਹੀਂ ਮਿਲ ਰਹੀ, ਤੇ ਇੱਕ ਮੈਰਿਜ ਦਾ ਪੁੱਛਣਾ ਸੀ ਬਸ, ਦੈਟਸ ਆਲ।
1: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਰਾਹੂ ਸਪਤਮ 'ਚ ਲਗਨ ਦੇ ਵਿੱਚ ਗ੍ਰਹਿਣ, ਮੈਰਿਡ ਲਾਈਫ ਜਾਂ ਕਾਰੋਬਾਰ ਦੋਨਾਂ ਦੇ ਵਿੱਚੋਂ ਇੱਕ ਹੀ ਸੈਟਲ ਹੁੰਦਾ ਹੈ, ਜਾਂ ਜ਼ਿਆਦਾਤਰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਅਗਰ ਵਿਆਹ ਹੋ ਜਾਵੇ ਤੇ ਦੋਨੇ ਚੀਜ਼ਾਂ ਵੀ ਖਰਾਬ ਹੋ ਜਾਂਦੀਆਂ ਨੇ। 36 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਾਉਣਾ, ਸਮਝ ਲਓ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾਉਣਾ, ਜਾਂ ਉਸ ਤੋਂ ਪਹਿਲਾਂ ਅਗਰ ਵਿਆਹ ਹੋ ਵੀ ਜਾਵੇ ਤੇ 36 ਸਾਲ ਦੀ ਉਮਰ ਤੱਕ ਜਿਹੜਾ ਹੈ ਗ੍ਰਹਿ ਖਰਾਬ ਰਹਿੰਦਾ ਹੈ ਤੇ ਸਾਡੀ ਸੈਟਲਮੈਂਟ ਲਾਈਫ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਤੁਸੀਂ ਆਪਣੇ ਅਗਲਾ ਸਾਲ ਤੁਹਾਡੇ ਵਾਸਤੇ ਠੀਕ ਜਾਣ ਲੱਗਿਆ ਹੈ, ਮੈਰਿਜ ਲਾਈਫ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਸਫਲਤਾ ਮਿਲੇਗੀ ਤੇ ਸਾਰਾ ਕੁਝ ਠੀਕ ਰਹੇਗਾ। ਲਗਨ ਚ ਸੂਰਜ ਕੇਤੂ ਦਾ ਗ੍ਰਹਿਣ, ਅਗਰ ਪਿਤਾ ਦੀ ਸੇਵਾ ਕੀਤੀ ਜਾਵੇ ਜਾਂ ਪਿਤਾ ਸਮਾਨ ਲੋਕਾਂ ਦਾ ਸਤਿਕਾਰ ਜਿਹੜਾ ਹੈ ਉਹ ਕੀਤਾ ਜਾਵੇ ਤਾਂ ਸਾਡੇ ਵਾਸਤੇ ਸਾਡਾ ਜੀਵਨ ਜਿਹੜਾ ਉਹ ਸਰਲ ਹੋ ਸਕਦਾ ਹੈ। ਰਾਹੂ ਦਾ ਉਪਾਅ ਕਰਨਾ ਹੁੰਦਾ ਹੈ, ਖਾਸ ਕਰਕੇ ਰਾਹੂ ਸਪਤਮ ਭਾਵ ਦੇ ਵਿੱਚ ਹੋਵੇ ਤੇ ਧਾਰਮਿਕ ਸਥਾਨ ਦੇ ਉੱਤੇ ਨਾਰੀਅਲ ਚੜਾਉਣਾ, ਸੁੱਕਾ ਨਾਰੀਅਲ ਜਿਹੜਾ ਹੈ ਉਹ ਚੜਾਉਣਾ ਤੁਹਾਡੇ ਭਾਗੇ ਨੂੰ ਜਿਹੜਾ ਹੈ ਉਹ ਸਾਫ ਦਿੰਦਾ ਹੈ ਤੇ ਸਫਲ ਕਰਾਉਂਦਾ ਹੈ ਤੁਹਾਨੂੰ ਜੀਵਨ ਦੇ ਵਿੱਚ।
1: ਜੀ, ਵਿਜੇਤਾ ਯਾਦਵ ਜੀ ਔਨ ਏਅਰ ਹੋ।
12: ਯੈਸ ਯੈਸ, ਹਾਂਜੀ
1: ਜੀ, ਪੁੱਛੋ, ਕੀ ਪੁੱਛਣਾ?
12: ਡੇਟ ਆਫ ਬਰਥ ਹੈ ਮੇਰਾ 26 December 1985।
1: 28 December 1985, ਠੀਕ ਹੈ ਜੀ, ਟਾਈਮ ਦੱਸੋ।
12: ਟਾਈਮ 10:45
1: ਮਾਰਨਿੰਗ, ਓਕੇ। ਬਰਥ ਪਲੇਸ?
12: ਜਲੰਧਰ, ਪੰਜਾਬ।
1: ਠੀਕ ਹੈ, ਕੀ ਪੁੱਛਣਾ ਜੀ ਤੁਸੀਂ?
12: ਮੈਂ ਪੁੱਛਣਾ ਆਪਣੇ ਕਰੀਅਰ ਦਾ, ਫਿਊਚਰ ਦਾ ਵੀ ਸੈਟ ਨਹੀਂ ਹੋ ਰਿਹਾ 15 ਸਾਲ ਤੋਂ।
1: ਠੀਕ ਹੈ ਜੀ, ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ
0: ਜੀ। ਬ੍ਰਹਿਸਪਤੀ 12ਵੇਂ ਭਾਵ ਦੇ ਵਿੱਚ ਹੋਵੇ ਤੇ ਕਹਿੰਦੇ ਨੇ ਜਦੋਂ ਵਿਦੇਸ਼ ਦੇ ਵਿੱਚ ਹੀ ਵੈਸੇ ਤਾਂ ਸਾਡਾ ਭਾਗਯ ਉਹਦੇ ਹੁੰਦਾ ਹੈ, ਉਸ ਤੋਂ ਬਿਨਾਂ ਤਾਂ ਅਸੀਂ ਕਿਤੇ ਭਾਗਯ ਸਾਡਾ ਹੋਣਾ ਨਹੀਂ ਹੁੰਦਾ। ਲੇਕਿਨ ਕਾਰਨ ਹੈ ਕਿ ਜਦੋਂ ਅਸੀਂ ਸਾਡੇ ਲਗਭਗ 30% ਵਾਲ ਜਿਹੜੇ ਉਹ ਸਫੇਦ ਹੋ ਜਾਣ, ਅਗਰ ਅਸੀਂ ਸਾਰੇ ਵਾਲਾਂ ਨੂੰ ਕਲਰ ਕਰਾਂਗੇ ਤਾਂ ਸਾਡਾ ਭਾਗਯ ਉਹਦੇ ਨਹੀਂ ਹੋਣਾ। ਜੇ ਅਸੀਂ ਹਾਈਲਾਈਟਸ ਵਗੈਰਾ ਪਵਾ ਸਕਦੇ ਹਾਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਮਿਕਸ ਜਿਹੜੀ ਗੋਲਡਨ ਜੇ ਤੇ ਕਾਲੇ ਮਿਕਸ ਜਾਂ ਬਰਾਊਨ ਮਿਕਸ ਜਿਹੜੇ ਉਹ ਵਾਲ ਰੱਖਦੇ ਹਾਂ ਤਾਂ ਸਾਡਾ ਭਾਗਯ ਜਿਹੜਾ ਹੈ ਉਹ 42ਵੇਂ ਸਾਲ ਦੇ ਬਾਅਦ ਉਦੇ ਹੋ ਜਾਵੇਗਾ। ਦੂਸਰਾ, ਚੰਦਰ ਚੌਥੇ ਭਾਵ ਦੇ ਵਿੱਚ ਬੈਠਾ ਹੋਇਆ ਹੈ, ਜਿੰਨੇ ਕੁ ਪੈਸੇ ਦੀ ਜ਼ਰੂਰਤ ਹੈ ਓਨਾ ਕੁ ਹੀ ਪੈਸਾ ਆਉਣਾ ਹੈ, ਜ਼ਿਆਦਾ ਦੇ ਮਗਰ ਭੱਜੋਗੇ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਰਹੇਗਾ। ਸ਼ਨੀ ਬੁੱਧ ਪਲੈਨਿੰਗਸ ਕਰਿਆ ਕਰੋ ਹਰ ਇੱਕ ਚੀਜ਼ ਦੀ। ਕਹਿੰਦਾ ਸ਼ਨੀ ਜਦੋਂ ਵੀ ਬੁੱਧ ਦੇ ਨਾਲ ਕਰਮ ਸਥਾਨ ਦੇ ਵਿੱਚ ਆਉਂਦਾ ਹੈ ਤੇ ਸੋਲਿਡ ਪਲੈਨਿੰਗ, ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਜਿੱਦਾਂ ਜੀਵਨ ਚੱਲਦਾ ਹੈ ਓਦਾਂ ਹੀ ਚੱਲੀ ਜਾਣ ਦਿੰਦੇ ਹਾਂ, ਬਹੁਤਾ ਜ਼ਿਆਦਾ ਪਲਾਨ ਨਹੀਂ ਕਰਦੇ। ਕੋਈ ਚੰਗਾ ਪਲਾਨ ਕਰੋ ਬਿਜ਼ਨਸ ਦਾ ਜਾਂ ਚੰਗੀ ਜੋਬ ਦਾ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ।
1: ਜੀ 3622 ਓਨ ਏਅਰ ਹੋ,
13: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
13: ਹਾਂਜੀ 2397
1: 2397
13: ਬੱਬਾ ਨੌ ਅੱਖਰ ਪਹਿਲਾ,
1: ਠੀਕ ਹੈ ਜੀ। ਟਾਈਮ ਦੱਸੋ ਜਨਾਬ।
13: ਸਵੇਰ ਦੇ 9 ਵਜੇ
1: 9 ਵਜੇ ਸਵੇਰ ਦੇ। ਐਂਡ ਬਰਥ ਪਲੇਸ?
13: ਲੁਧਿਆਣਾ।
1: ਠੀਕ ਹੈ, ਕੀ ਪੁੱਛਣਾ ਜੀ?
13: ਕੈਰੀਅਰ ਬਾਰੇ।
1: ਠੀਕ ਹੈ ਜੀ।
0: ਜੀ ਕੁੰਡਲੀ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਲਗਨ ਔਰ 12 ਦੋਨੇ ਭਾਵ ਨੂੰ ਦੇਖਦੇ ਹਾਂ ਤੇ ਸਾਡੇ ਕਰੀਅਰ ਦੀ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਜਾਂਦੀ ਹੈ। ਸ਼ਨੀ 6ਵੇਂ ਭਾਵ ਦੇ ਵਿੱਚ ਬੈਠਾ ਹੈ, 12ਵਾਂ ਭਾਵ ਪ੍ਰੋਐਕਟਿਵ ਹੈਗਾ, ਜਿੰਨੀ ਅਸੀਂ ਮਿਹਨਤ ਕਰੀ ਜਾਂਦੇ ਹਾਂ ਉਸ ਦੇ ਹਿਸਾਬ ਦੇ ਨਾਲ ਸਾਨੂੰ ਫਲ ਜਿਹੜਾ ਬਹੁਤਾ ਜ਼ਿਆਦਾ ਨਹੀਂ ਮਿਲਦਾ। ਚੰਦਰਮਾ 4ਵੇਂ ਭਾਵ ਦੇ ਵਿੱਚ ਜਿੱਦਾਂ ਦੀ ਅਸੀਂ ਖਰਚਾ ਕੱਢਾਂਗੇ ਓਦਾਂ ਦਾ ਹੀ ਧਨ ਆਵੇਗਾ, ਜੇ ਵੱਡਾ ਖਰਚਾ ਹੋਵੇਗਾ ਤਾਂ ਜ਼ਿਆਦਾ ਧਨ ਆਉਣ ਲੱਗ ਜਾਵੇਗਾ, ਜੇ ਅਸੀਂ ਜੋੜ ਕੇ ਜਾਂ ਕੰਜੂਸੀ ਕਰਕੇ ਧਨ ਨੂੰ ਘਟਾ ਦੇਵਾਂਗੇ ਤਾਂ ਓਨਾ ਹੀ ਪੈਸਾ ਆਉਣਾ ਵੀ ਘੱਟ ਜਾਵੇਗਾ। ਲਗਨ ਚ ਬੈਠਾ ਹੋਇਆ ਸ਼ੁਕਰ ਬੁੱਧ ਤੇ ਮੰਗਲ ਦੇ ਨਾਲ ਸਾਨੂੰ ਹਰ ਇੱਕ ਚੀਜ਼ ਦਾ ਸੁੱਖ ਡਬਲ ਟ੍ਰਿਪਲ ਦੇਵੇਗਾ, ਕਈ ਕਈ ਗੁਣਾ ਸਾਨੂੰ ਚੀਜ਼ਾਂ ਮਿਲਣਗੀਆਂ। ਪ੍ਰੋਪਰਟੀ ਲੈਣ ਤੋਂ ਇੱਕ ਦੀ ਜਗ੍ਹਾ 4 ਬਣ ਜਾਣਗੀਆਂ। ਕੋਈ ਇੱਕ ਚੀਜ਼ ਖਰੀਦੀ ਆ, ਹੋ ਸਕਦਾ ਉਹ ਖਰਾਬ ਨਿਕਲ ਆਵੇ, ਉਹਦੇ ਬਦਲੇ ਦੇ ਵਿੱਚ 2-3 ਖਰੀਦ ਲਈਆਂ ਜਾਣ ਜਾਂ ਇੱਕ ਲਈ ਜਾਂ ਦੂਸਰੀ ਲਈ ਜਾਵੇ। ਤੁਹਾਡਾ ਕਾਫੀ ਕੁਛ ਅੱਛਾ ਹੈਗਾ ਵਾ, ਬਸ ਤੁਸੀਂ ਕਰਨਾ ਕਿ ਸ਼ਨੀ 6ਵੇਂ ਦਾ ਅੱਜ ਖਾਸ ਕਰਕੇ ਧਿਆਨ ਰੱਖਣਾ ਕਿ ਸ਼ਨੀ 6ਵੇਂ ਕਹਿੰਦਾ ਕਿ ਨਵੀਂ ਗੱਡੀ ਤੇ ਨਵਾਂ ਚਮੜਾ ਦੋਨੇ ਚੀਜ਼ਾਂ ਤੁਹਾਡੇ ਲਈ ਸੂਟੇਬਲ ਨਹੀਂ ਹੈਗੀਆਂ, ਭਾਵੇਂ 4 ਦਿਨ ਚੱਲੀ ਹੋਈ ਚੀਜ਼ ਜਾਂ ਕਿਸੇ ਦੇ ਪਾਏ ਹੋਏ ਸ਼ੂਜ਼ ਜਿਹੜੇ ਨੇ, ਭਾਵੇਂ ਆਪਣੇ ਬ੍ਰਦਰ ਨੂੰ ਪਵਾ ਦਿਓ, ਕਿਸੇ ਫਰੈਂਡ ਨੂੰ ਪਵਾ ਦਿਓ, ਫੈਮਿਲੀ ਚ 2 ਦਿਨ ਉਹਨੂੰ ਪੁਰਾਣੇ ਕਰਕੇ ਪਾਏ ਜਾਣ, ਲੈਦਰ ਦੇ ਖਾਸ ਕਰਕੇ, ਤੇ ਤੁਹਾਡਾ ਭਾਗਯ ਬਹੁਤ ਛੇਤੀ ਉਹਦੇ ਹੋਵੇਗਾ। ਤੇ ਕਿਉਂਕਿ ਸਮੇਂ ਆ ਗਿਆ ਹੈ ਹੁਣ ਭਾਗਯ ਉਹਦੇ ਹੋਣ ਦਾ, ਸੂਰਜ ਲਗਨ ਦੇ ਵਿੱਚ ਬੈਠ ਗਿਆ, ਪਰ ਇਸ ਟਾਈਮ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਨਾਂ ਦੇ ਆਪਣੇ ਚੈੱਕਅਪ ਜ਼ਰੂਰ ਕਰਾਓ, ਇਸ ਟਾਈਮ ਉਹਨਾਂ ਲਈ ਥੋੜਾ ਜਿਹਾ ਸਮੇਂ ਗੁੱਡ ਨਹੀਂ ਹੈ।
1: ਭੰਡਾਰੀ ਜੀ, ਜਿਸ ਤਰ੍ਹਾਂ ਤੁਸੀਂ ਸਭ ਨੂੰ ਦੱਸਦੇ ਹੋ ਕਿ ਸ਼ਨੀ 6ਵੇਂ ਹੈ, ਤੁਸੀਂ ਪੁਰਾਣਾ ਲੋਹਾ ਲੈਣਾ ਹੈਗਾ, ਗੱਡੀ ਪੁਰਾਣੀ ਲੈਣੀ ਹੈ, ਚਮੜਾ ਪੁਰਾਣਾ ਲੈਣਾ ਹੈਗਾ, ਜਿਸ ਤਰ੍ਹਾਂ ਪਰਸ ਹੈ ਜਾਂ ਕੁਛ ਹੈ, ਜਿਸ ਤਰ੍ਹਾਂ ਹੁਣ ਕਈ ਲੋਕ ਨਹੀਂ ਲਾਈਕ ਕਰਦੇ ਕਿ ਅਸੀਂ ਕਿਸੇ ਨੂੰ ਆਪਣੀ ਚੀਜ਼ ਯੂਜ਼ ਕਰਵਾਈਏ, ਕਿ ਅਸੀਂ ਨਵੀਂ ਚੀਜ਼ ਯੂਜ਼ ਕਰਨੀ ਜਾਂਦੇ ਹਾਂ, ਇਹਦਾ ਕੀ ਹੱਲ ਹੈ?
0: ਜਾਂ ਤਾਂ ਕੱਪੜੇ ਦਾ ਯੂਜ਼ ਕੀਤਾ ਜਾ ਸਕਦਾ, ਅੱਜ ਕੱਲ੍ਹ ਕੱਪੜੇ ਦੇ ਸ਼ੂਜ਼ ਵੀ ਆਉਂਦੇ ਨੇ, ਜਾਂ ਅਸੀਂ ਕਹਿ ਸਕਦੇ ਹਾਂ ਮਾਈਕਰੋ ਲੈਦਰ ਜਿਹੜਾ ਕਿ ਕੈਮੀਕਲਸ ਨਾਲ ਬਣਿਆ ਹੁੰਦਾ ਹੈ, ਜਾਨਵਰ ਤੋਂ ਨਹੀਂ ਆਉਂਦਾ, ਉਹ ਅਸੀਂ ਲੈ ਸਕਦੇ ਹਾਂ। ਇਸ ਦਾ ਕਾਰਨ ਇਹ ਹੁੰਦਾ ਹੈ ਕਿ 6ਵਾਂ ਭਾਵ ਜਿਹੜਾ ਹੈ ਪਤਾਲ ਹੁੰਦਾ ਹੈ, ਅਗਰ ਅਸੀਂ ਮਰਿਆ ਹੋਇਆ ਜਾਨਵਰ ਜਾਣੀ ਕਿ ਪਤਾਲ ਦੇ ਵਿੱਚ ਜਿੱਦਾਂ ਆਪਾਂ ਖੁੱਲੇ ਪਤਾਲ ਜਿੱਦਾਂ ਖੂਹ ਕਹਿ ਸਕਦੇ ਹਾਂ, ਪਾਣੀ ਹੁੰਦਾ ਹੈ ਉਹ ਦੂਸ਼ਿਤ ਕਰ ਦਿੰਦਾ ਹੈ, ਜ਼ਹਿਰੀਲਾ ਕਰ ਦਿੰਦਾ ਹੈ, ਉਸ ਦੇ ਨਾਲ ਸਾਡੀ ਸਿਹਤ ਤੇ ਸਾਡੇ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ। ਇਸੇ ਕਰਕੇ ਸ਼ਨੀ 6ਵੇਂ ਨੂੰ ਕਿਹਾ ਗਿਆ ਹੈ ਕਿ ਨਵਾਂ ਲੋਹਾ, ਸ਼ਨੀ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਜਿਹੜੀਆਂ ਉਹ ਯੂਜ਼ਡ ਹੀ ਲੈਣੀਆਂ ਚਾਹੀਦੀਆਂ ਨੇ, ਫਰੈਸ਼ ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਤਾਂ ਸਾਡੀ ਸਿਹਤ ਦੇ ਉੱਤੇ ਤੇ ਸਾਡੇ ਬਿਜ਼ਨਸ ਦੇ ਉੱਤੇ ਉਸਦਾ ਬਹੁਤ ਇੰਪੈਕਟ ਆਉਂਦਾ ਹੈ, ਤੇ ਕਈ ਵਾਰੀ ਬਹੁਤ ਬੜੇ ਬੜੇ ਐਕਸੀਡੈਂਟ ਵੀ ਹੁੰਦੇ ਨੇ। ਇਸ ਕਰਕੇ ਇਸਦਾ ਸੌਖਾ ਉਪਾਅ ਹੈਗਾ ਕਿ ਮਾਈਕਰੋ ਲੈਦਰ ਜਾਂ ਕੱਪੜਾ ਯੂਜ਼ ਕੀਤਾ ਜਾਵੇ,
1: ਜਾਂ ਫਿਰ ਜੇ ਤੁਸੀਂ ਕੋਈ ਨਵਾਂ ਪਰਸ ਜਾਂ ਨਵੀਂ ਬੈਲਟ ਲੈ ਰਹੇ ਹੋ, ਥੋੜੀ ਟਾਈਮ ਵਾਸਤੇ ਆਪਣੇ ਕਿਸੇ ਰਿਲੇਟਿਵ ਕੋਲ, ਆਪਣੇ ਬ੍ਰਦਰ ਸਿਸਟਰ ਕੋਲ ਥੋੜੀ ਜਿਹੀ ਯੂਜ਼ ਕਰਵਾ ਲਓ, ਘੰਟੇ 2 ਘੰਟੇ ਦੀ, ਇੱਕ ਦਿਨ ਲਈ, ਠੀਕ ਹੈ ਜੀ। 0123 ਓਨ ਏਅਰ ਹੋ ਤੁਸੀਂ।
14: ਹੈਲੋ
1: ਜੀ, ਪੁੱਛੋ ਜੀ ਆਪਣਾ ਸਵਾਲ।
14: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
14: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ June 7, 1989
1: ਦੁਬਾਰਾ ਬੋਲੋ ਕੇ 7 June 1989
14: ਹਾਂਜੀ 1999
1: ਠੀਕ ਹੈ ਜੀ, ਟਾਈਮ ਦੱਸੋ ਜੀ
14: ਟਾਈਮ ਪੂਰਾ ਤਾਂ ਨਹੀਂ ਯਾਦ ਬਟ ਕਹਿੰਦੇ ਆ ਬੁੱਧਵਾਰ ਦਾ ਬਰਥ ਹੈ ਤੇ 8:28 ਸ਼ਾਇਦ ਰਾਤ ਦੇ
1: PM
14: ਪੂਰਾ ਨਹੀਂ ਯਾਦ ਮੈਨੂੰ ਫਸਟ ਨੇਮ ਮੇਰਾ ਪੀ ਹੈ ਜੀ ਪਪਾ
1: ਨਹੀਂ ਤੁਹਾਡਾ ਬਰਥ ਪਲੇਸ ਦੱਸ ਦੋ ਜੀ
14: ਅੰਮ੍ਰਿਤਸਰ
1: ਅੰਮ੍ਰਿਤਸਰ ਕੀ ਪੁੱਛਣਾ ਜੀ ਤੁਸੀਂ
14: ਮੈਂ ਜੀ 15 ਸਾਲ ਹੋ ਗਏ ਕੈਨੇਡਾ ਇਹ ਵੈਸੇ ਸਭ ਕੁਛ ਮਾਲਕ ਨੇ ਦਿੱਤਾ ਬਸ 4 ਸਾਲ ਹੋ ਗਏ ਵੱਡਾ ਘਰ ਲਿਆ ਉਹਦੇ ਬਾਅਦ ਕਰਜ਼ਾ ਚੜੀ ਜਾਂਦਾ ਤੇ ਉਹ ਕਦੋਂ ਲਏਗਾ ਤੇ ਨਾਲ ਮੈਂ ਬਿਜ਼ਨਸ ਸ਼ੁਰੂ ਕੀਤਾ ਹੁਣ ਮੈਂ ਗਵਰਨਮੈਂਟ ਜੋਬ ਕਰ ਰਿਹਾ 8 ਸਾਲ ਤੋਂ ਪਰ ਮੈਂ ਬਿਜ਼ਨਸ ਸ਼ੁਰੂ ਕੀਤਾ ਵੱਧ ਕਮਾਈ ਲਈ ਮੈਨੂੰ ਬਿਜ਼ਨਸ ਫੁੱਲ ਟਾਈਮ ਆ ਜਾਣਾ ਚਾਹੀਦਾ ਕਿ ਮੈਨੂੰ ਸਰਕਾਰੀ ਨੌਕਰੀ ਨਹੀਂ ਛੱਡਣੀ ਚਾਹੀਦੀ ਨਾਲ ਨਾਲ ਕਰਨਾ ਚਾਹੀਦਾ
1: ਜੀ ਤੁਹਾਡੀ ਕੁੰਡਲੀ ਦੇ ਅਨੁਸਾਰ ਜੋ ਤੁਹਾਡਾ ਬੰਦੇ ਉਪਾਏ ਜਾਂ ਜੋ ਤੁਹਾਡੇ ਗ੍ਰਹਿ ਦੱਸਦੇ ਆ ਅਸੀਂ ਤੁਹਾਨੂੰ ਦੱਸਦੇ ਆ ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
0: ਜੀ ਬਿਜ਼ਨਸ ਦੇ ਬਾਰੇ ਇਹ ਕਿਹਾ ਜਾਂਦਾ ਕਿ ਸੈਲਫ ਮੋਡ ਦੇ ਚੱਲਣ ਵਾਲੇ ਬਿਜ਼ਨਸ ਵੀ ਰੱਖਣੇ ਚਾਹੀਦੇ ਨੇ ਤੇ ਸਰਕਾਰੀ ਨੌਕਰੀ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਸਰਕਾਰੀ ਨੌਕਰੀ ਹਜੇ ਬਹੁਤ ਵਧੀਆ ਚੱਲਦੀ ਹੈ ਪਰ 42 ਸਾਲ ਦੀ ਉਮਰ ਤੋਂ ਬਾਅਦ ਆਪਣੇ ਆਪ ਹੀ ਸਾਨੂੰ ਛੱਡਣ ਦਾ ਮਨ ਵੀ ਕਰੂਗਾ ਅਸੀਂ ਬਿਜ਼ਨਸ ਕਿਉਂਕਿ ਬਿਜ਼ਨਸ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਲਿਖਿਆ ਹੋਇਆ ਹੈ ਤੇ ਜ਼ਿਆਦਾ ਬਿਜ਼ਨਸ ਕਰਨ ਦਾ ਯੋਗ ਵੀ ਬਣਦਾ ਹੈ ਸੈਲਫ ਮੋਡ ਵਾਲੇ ਬਿਜ਼ਨਸ ਜਿਹੜੇ ਨੇ ਉਹ ਲਏ ਜਾਣ ਤਾਂ ਜ਼ਿਆਦਾ ਬੈਟਰ ਹੁੰਦਾ ਹੈ ਬਾਕੀ ਤੁਹਾਡੀ ਕੁੰਡਲੀ ਦੇ ਵਿੱਚ ਕਮੀ ਕੋਈ ਨੀ ਹੈਗੀ ਸ਼ਨੀ ਸ਼ੁਕਰ ਜਦੋਂ ਵੀ ਆਮਣੇ ਸਾਹਮਣੇ ਹੁੰਦੇ ਨੇ ਜਿਸ ਵੀ ਫੀਲਡ ਦੇ ਵਿੱਚ ਜਾਓਗੇ ਉਸ ਦੇ ਵਿੱਚ ਝੰਡੇ ਗੱਡੋਗੇ ਚਾਹੇ ਉਹ ਬਿਜ਼ਨਸ ਹੋਵੇ ਚਾਹੇ ਉਹ ਨੌਕਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੁਛ ਵੀ ਜੀਵਨ ਚ ਕੁਛ ਕਰੋਗੇ ਉਹ ਸਪੈਸ਼ਲ ਹੀ ਹੋਵੇਗਾ ਕਿਉਂਕਿ ਆਮਣੇ ਸਾਹਮਣੇ ਬੈਠੇ ਹੋਏ ਸ਼ੁਕਰ ਸ਼ਨੀ ਇੱਕ ਦੂਸਰੇ ਨੂੰ ਹੈਲਪ ਕਰਦੇ ਨੇ ਤੇ ਬੰਦੇ ਨੂੰ ਕਾਮਯਾਬ ਕਰਦੇ ਨੇ ਪਰ ਸ਼ਨੀ ਦੀ ਟੱਕਰ ਮੰਗਲ ਚੰਦਰ ਤੇ ਪੈਣ ਕਰਕੇ ਗੱਡੀ ਬੜੇ ਧਿਆਨ ਦੇ ਨਾਲ ਚਲਾਉਣੀ ਆ ਕੌਨਸ਼ੀਅਸ ਹੋ ਕੇ ਚਲਾਉਣੀ ਆ ਲਾਪਰਵਾਹੀ ਜਿਹੜੀ ਹੈ ਉਹ ਤੁਹਾਡੇ ਜੀਵਨ ਨੂੰ ਖਤਰੇ ਦੇ ਵਿੱਚ ਪਾ ਸਕਦੀ ਹੈ ਇਸ ਕਰਕੇ ਕਦੀ ਵੀ ਕਾਰ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਕਰਨੀ
1: ਜੀ ਇਹਨਾਂ ਨੂੰ ਕਰਜ਼ਾ ਚੜ ਰਿਹਾ ਕਹਿੰਦੇ ਜਦੋਂ ਦਾ ਮੈਂ ਵੱਡਾ ਕਰ ਲਿੱਤਾ ਉਹਦਾ ਵੀ ਆਨਸਰ ਦੇ ਦੋ
0: ਜੀ ਉਸਦਾ ਉਪਾਏ ਬਹੁਤ ਹੀ ਸਰਲ ਹੈਗਾ ਵਾ ਲਗਭਗ 1 ਪਾਉਂਡ ਮਸਰ ਲਾਲ ਜਿਹਨੂੰ ਆਪਾਂ ਮੂੰਗੀ ਮਸਰੀ ਦੀ ਦਾਲ ਚ ਲਾਲ ਰੰਗ ਦੇ ਔਰੇਂਜ ਕਲਰ ਦੇ ਜਿਹੜੇ ਮਸਰ ਯੂਜ਼ ਕਰਦੇ ਹਾਂ ਉਹ ਸ਼ਿਵਲਿੰਗ ਦੇ ਉੱਤੇ 8 ਮੰਗਲਵਾਰ ਨੂੰ ਚੜਾਉਣਾ ਹੈ ਤੇ ਇੱਕ ਮੰਤਰ ਹੈਗਾ ਓਮ ਰਿਣ ਮੁਕਤੇਸ਼ਵਰ ਮਹਾਦੇਵ ਸਦਾ ਸ਼ਿਵਾਏ ਨਮਾ ਅਗਰ ਇਸ ਦਾ ਜਾਪ ਕਰ ਲੈਂਦੇ ਹੋ ਓਮ ਰਿਣ ਮੁਕਤੇਸ਼ਵਰ ਯਾਨੀ ਕਿ ਇਹ ਕਰਜ਼ ਮੁਕਤੀ ਦੇ ਦੇਵਤਾ ਮਹਾਦੇਵ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੇਰਾ ਕਰਜ਼ਾ ਜਿਹੜਾ ਹੈ ਮੁਕਤ ਕਰ ਦਿਓ ਅਸੀਂ ਇਸ ਤਰ੍ਹਾਂ ਵੀ ਬੋਲ ਸਕਦੇ ਹਾਂ ਅਗਰ ਸਾਨੂੰ ਮੰਤਰ ਬੋਲਣ ਦੇ ਵਿੱਚ ਕੁਛ ਪਰੇਸ਼ਾਨੀ ਆਉਂਦੀ ਹੈ ਜਾਂ ਅਸੀਂ ਮੰਤਰ ਬੋਲ ਸਕਦੇ ਓਮ ਰਿਣ ਮੁਕਤੇਸ਼ਵਰ ਮਹਾਦੇਵ ਸਦਾ ਸ਼ਿਵਾਏ ਨਮਾ ਤੇ 8 ਮੰਗਲਵਾਰ ਕਰਨ ਦੇ ਨਾਲ ਤੁਹਾਡੇ ਕਰਜ਼ੇ ਦੀ ਮੁਕਤੀ ਜਿਹੜੀ ਹੈ ਉਹ ਹੋ ਜਾਵੇਗੀ
1: ਜੀ ਜੀ ਸੈਯਦ ਸ਼ਾਹ ਜੀ ਔਨ ਏਅਰ ਹੋ
15: 29 ਮਾਰਚ 1968 ਲਾਹੌਰ
1: ਲਾਹੌਰ ਐਂਡ ਬਰਥ ਕਾ ਸਮੇਂ
15: ਸ਼ਾਮ 7 ਵਜੇ ਮੰਡੇ
1: 7 ਵਜੇ ਸ਼ਾਮ ਕੋ ਠੀਕ ਹੈ ਜੀ ਕਿਆ ਪੁੱਛਣਾ ਆਪਣੇ
15: ਮੈਂ ਫਾਈਨੈਂਸ਼ੀਅਲੀ ਬਹੁਤ ਲਾਸ ਹੋ ਰਿਹਾ ਪਿਛਲੇ ਸਾਲ ਸੇ ਮਤਲਬ ਜੋ ਵੀ ਕੰਮ ਮਤਲਬ ਲਾਸ ਵੀ ਲਾਸ ਹੋ ਰਿਹਾ
1: ਓਕੇ ਠੀਕ ਹੈ ਜੀ ਠੀਕ ਹੈ ਜੀ ਆਪਕਾ ਸਵਾਲ ਕਾ ਜਵਾਬ ਦੇ ਰਹੇ ਹੈ
0: ਜੀ ਕੁੰਡਲੀ ਦੇ ਮੁਤਾਬਕ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਜਿਹੜਾ ਪਿਛਲਾ ਸਾਲ ਇਹਨਾਂ ਦਾ ਚੱਲਿਆ ਹੈ ਰਾਹੂ ਸੂਰਜ ਸ਼ਨੀ ਚੰਦਰ 11ਵੇਂ ਭਾਵ ਚ ਔਰ ਰਾਹੂ 11ਵੇਂ ਭਾਵ ਦੇ ਵਿੱਚ ਆ ਕੇ ਕਹਿੰਦੇ ਨੇ ਹਾਲਾਤ ਸਟ੍ਰੈਸ ਲੈਵਲ ਵੀ ਵਧਾ ਦਿੰਦਾ ਹੈ ਹੈਲਥ ਵੀ ਖਰਾਬ ਕਰ ਦਿੰਦਾ ਹੈ ਤੇ ਮਨੀ ਲੋਸ ਵੀ ਕਰਾਉਂਦਾ ਹੈ ਤੇ ਇਹ ਜਿੰਦਾ ਅਸੀਂ ਇਹਨੂੰ ਕਹਿੰਦੇ ਪਾਗਲਖਾਨਾ ਹਸਪਤਾਲ ਜਾਂ ਜੇਲਖਾਨਾ ਵਰਗੇ ਹਾਲਾਤ ਪੈਦਾ ਕਰਦਾ ਹੈ ਯਾਨੀ ਕਿ ਬੰਦੇ ਦਾ ਦਿਮਾਗ ਇੱਥੋਂ ਤੱਕ ਸੋਚਣ ਲੱਗ ਜਾਂਦਾ ਹੈ ਕਿ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਚ ਮਹਿਸੂਸ ਕਰਦਾ ਹੈ ਕਰ ਕੀ ਸਕਦੇ ਹਾਂ ਇੱਕ ਤਾਂ ਇਸ ਸਾਲ ਦੇ ਵਿੱਚ ਵੈਜੀਟੇਰੀਅਨ ਰਹਿਣਾ ਜ਼ਰੂਰੀ ਹੈਗਾ ਦੂਸਰਾ ਹੈਗਾ ਕਿ ਰਾਹੂ ਦਾ ਉਪਾਏ ਰਾਹੂ ਦੇ ਉਪਾਏ ਕੀ ਹੁੰਦਾ ਜੌਂ ਜੌਂ 400 ਗ੍ਰਾਮ ਜਿਹੜੇ ਨੇ ਉਹ ਜ਼ਮੀਨ ਚ ਬੀਜੇ ਜਾ ਸਕਦੇ ਨੇ ਜਾਂ ਉਸਨੂੰ ਚੱਲਦੇ ਪਾਣੀ ਦੇ ਵਿੱਚ ਪਾਇਆ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਗ੍ਰਹਿ ਜਿਹੜਾ ਉਹ ਠੀਕ ਹੋ ਜਾਵੇਗਾ ਵੈਸੇ ਅਗਲਾ ਸਾਲ ਜਿਹੜਾ ਹੈ ਉਹ ਥੋੜਾ ਜਿਹਾ ਅੱਛਾ ਆਉਣ ਵਾਲਾ ਹੈ
1: ਜੀ 62 ਔਨ ਏਅਰ ਹੋ
16: ਹਾਂ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
16: ਹਾਂਜੀ ਮੇਰਾ ਡੇਟ ਆਫ ਬਰਥ ਹੈਗਾ 1 ਮਾਰਚ 1998
1: ਜੀ 1 ਮਾਰਚ 1998 ਟਾਈਮ ਦੱਸੋ ਜਨਮ ਦਾ
16: ਟਾਈਮ ਮਾਰਨਿੰਗ 8:20 ਤੇ
1: 8:20 ਮਾਰਨਿੰਗ ਐਂਡ ਬਰਥ ਪਲੇਸ
16: ਮੁਕਤਸਰ ਸਾਹਿਬ ਮੁਕਤਸਰ ਲਿਖ ਲਿਓ ਪਹਿਲਾਂ
1: ਠੀਕ ਹੈ ਕੋਈ ਗੱਲ ਨੀ ਜੀ
16: ਹਾਂਜੀ ਮੈਂ ਪੀ ਆਰ ਦਾ ਪਤਾ ਕਰਨਾ ਸੀ ਤੇ ਇੱਕ ਮੈਂ ਕਰੀਅਰ ਦਾ ਪਤਾ ਕਰਨਾ ਸੀ ਕਿੱਦਾਂ ਹੋਊਗਾ ਅੱਗੇ
1: ਠੀਕ ਹੈ ਜੀ ਪੀ ਆਰ ਪਾਈਏ ਤੁਸੀਂ ਜਾਂ ਪਾਣੀ ਆ ਹਜੇ
16: ਪਾਣੀ ਹੈ ਜੀ ਅੱਗੇ ਜਾ ਕੇ ਤੇ ਮੈਂ ਪਤਾ ਕਰਨਾ ਸੀ ਕਿ
1: ਠੀਕ ਹੈ ਜੀ ਅਸੀਂ ਔਨ ਏਅਰ ਤੁਹਾਡੇ ਸਵਾਲ ਦੇ ਜਵਾਬ ਦਿੰਦੇ ਹਾਂ ਸੁਣਦੇ ਰਹੋ
16: ਪ੍ਰੋਗਰਾਮ ਥੈਂਕ ਯੂ ਜੀ
1: ਜੀ
0: ਜੀ ਪੀ ਆਰ ਹੋਣੀ ਤਾਂ ਜ਼ਰੂਰੀ ਹੈਗੀ ਆ ਕੁੰਡਲੀ ਵੀ ਕਹਿੰਦੀ ਹੈ ਪਰ ਕਹਿੰਦੇ ਨੇ ਜਦੋਂ ਕੇਤੂ 12 ਹੋਵੇ ਇੱਕ ਗਲਤੀ ਸਾਨੂੰ ਬਹੁਤ ਪਿੱਛੇ ਸੁੱਟ ਸਕਦੀ ਹੈ ਜਦੋਂ ਵੀ ਪੀ ਆਰ ਪਾਉਣੀ ਹੈ ਤੇ ਉਸਦੇ ਸੋਲਿਡ ਰਸਤੇ ਹੋਣੇ ਚਾਹੀਦੇ ਨੇ ਸੋਲਿਡ ਡਾਕੂਮੈਂਟ ਹੋਣੇ ਚਾਹੀਦੇ ਨੇ ਡਮੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਕੋਈ ਵੀ ਚੀਜ਼ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਾ ਹੋਵੇ ਕਿ ਜਿਹੜੀ ਬਣਾ ਕੇ ਝੂਠੀ ਲਾਈ ਜਾਵੇ ਤੇ ਜਦੋਂ ਵੀ ਤੁਸੀਂ ਫਿਰ ਇਹ ਕੰਮ ਕਰ ਲਵੋਗੇ ਤੇ ਤੁਹਾਡੀ ਪੀ ਆਰ ਕੁਛ ਹੀ ਦਿਨਾਂ ਦੇ ਵਿੱਚ ਕੁਛ ਹੀ ਮਹੀਨਿਆਂ ਦੇ ਵਿੱਚ ਆ ਜਾਵੇਗੀ ਪਰ ਹਰ ਇੱਕ ਚੀਜ਼ ਪਰਫੈਕਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕੋ ਫਾਈਲ ਨੂੰ 100-100 ਵਾਰੀ ਚੈੱਕ ਕਰ ਲੈਣਾ ਵੀ ਤੁਹਾਡੇ ਲਈ ਠੀਕ ਹੈ ਕਿਉਂਕਿ ਜਦੋਂ ਵੀ ਚੈੱਕ ਕਰੋਗੇ ਕੋਈ ਨਾ ਕੋਈ ਗਲਤੀ ਲੱਭੇਗੀ
1: ਕਰੀਅਰ ਦਾ ਦੱਸ ਦੋ ਇਹਨਾਂ ਦਾ
0: ਕਰੀਅਰ ਦੇ ਮਾਮਲੇ ਦੇ ਵਿੱਚ ਕਾਫੀ ਕੁਛ ਠੀਕ ਚੱਲ ਰਿਹਾ ਵਾ ਕਿਉਂਕਿ ਖਰਚਿਆਂ ਦੇ ਖਾਨੇ ਦੇ ਵਿੱਚ ਗ੍ਰਹਿ 4 ਨੇ ਆਮਦਨ ਦੇ ਗ੍ਰਹਿ ਜਿਹੜੇ ਨੇ ਉਹ 1 ਨੇ ਇਸ ਕਰਕੇ ਆਮਦਨ ਦੇ ਨਾਲੋਂ ਖਰਚੇ ਵੱਧ ਰੱਖਣਗੇ ਰਹਿਣਗੇ ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਧਨ ਜੋੜਨ ਵਾਲੇ ਪਾਸੇ ਨੂੰ ਜਾਂ ਇਸ ਤਰ੍ਹਾਂ ਦੇ ਕੁਛ ਕਰੋ ਤੇ ਕਰੀਅਰ ਜਿਹੜਾ ਉਹ ਕਾਫੀ ਵਧੀਆ ਰਹੇਗਾ
1: ਭੰਡਾਰੀ ਜੀ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਹੋਰ ਕਾਲਸ ਮੈਂ ਲੈ ਨਹੀਂ ਪਾਉਂਗੀ ਮੈਂ ਉਹਨਾਂ ਕਾਲਰਸ ਤੋਂ ਮਾਫੀ ਚਾਹੁੰਦੀ ਹਾਂ ਕਿ ਜਿਨ੍ਹਾਂ ਦੀ ਅਸੀਂ ਕਾਲ ਮਿਸ ਕੀਤੀ ਆ ਤੁਸੀਂ ਸਾਨੂੰ ਕਾਲ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਨੂੰ ਪਿਆਰ ਦੇਣ ਵਾਸਤੇ ਤੇ ਜਿਹੜੇ ਵੇਟਿੰਗ ਚ ਹੈਗੇ ਨੇ ਪਲੀਜ਼ ਤੁਸੀਂ ਹੁਣ ਨੈਕਸਟ ਟਾਈਮ ਕਾਲ ਕਰ ਸਕਦੇ ਹੋ ਅਗਰ ਕਿਸੇ ਨੇ ਪਰਸਨਲ ਅਪਾਇੰਟਮੈਂਟ ਲੈਣੀ ਹੈ ਜੀ ਉਹ 647-2346 ਤੇ ਗੱਲਬਾਤ ਕਰ ਸਕਦੇ ਨੇ ਤੇ ਅਗਲੀ ਵਾਰ ਸਟੂਡੀਓ ਚ ਫੇਰ ਕਾਲ ਕਰਨ ਵਾਸਤੇ ਨੰਬਰ ਰਹੇਗਾ ਜੀ 905-673-3337 ਫਸਟ ਕੰਮ ਜਿਸ ਤਰ੍ਹਾਂ ਤੁਸੀਂ ਜਲਦੀ ਕਾਲ ਕਰਿਓ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਾਰੀ ਜਲਦੀ ਆਵੇ ਸਾਡਾ ਪ੍ਰੋਗਰਾਮ 7 ਵਜੇ ਸ਼ੁਰੂ ਹੋ ਜਾਂਦਾ ਹੈ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਸਾਡਾ ਪ੍ਰੋਗਰਾਮ ਹੁੰਦਾ ਹੈ ਹੁਣ 2 ਵਜੇ ਇਜਾਜ਼ਤ ਮਿਲਾਂਗੇ ਅਗਲੇ ਸੰਡੇ ਫੇਰ ਦੁਬਾਰਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ ਅਗਰ ਅਪਾਇੰਟਮੈਂਟ ਲੈਣ ਵਾਸਤੇ ਕਾਲ ਕਰਨੀ ਹੈ ਜੀ ਤੁਸੀਂ ਕਰ ਸਕਦੇ ਹੋ 647-2346 ਤੇ ਸਾਰਿਆਂ ਨੂੰ ਜੀ ਹੈਪੀ ਸੰਡੇ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਤਰੱਕੀਆਂ ਕਰੋ ਬੀ ਪੋਜ਼ਿਟਿਵ ਬੀ ਹੈਪੀ ਐਵਰੀ ਟਾਈਮ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ

0: Cogeco.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
2: मैं थोड़ा अपना वकील ब्रिज मोहन पिछले 32 सालों तो अक्रॉस कैनेडा कार